ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ

ਸੋਤ ਮਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਓ ਭਾਵੈ ਭਾਣੇ ਸੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤ ਨਿਕਾ ਸੰਤ ਕੁਮਾਰੀ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤ ਨੂੰ ਕੀ ਕਰਹਿ ਪ੍ਰਤ

ਦਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਲੇ ਤਿੰਨ ਕੈ ਸੰਗ ਸਦਾ ਸੁਖ ਪਾਇਆ ਹਰ ਦਾਸ ਨਾਨਕ ਪ੍ਰਭਾ ਘਾਨਾ ਜੀ ਮਾਝ ਮਹਲਾ ਪੰਜਵਾ ਤੂੰ ਜਾਲ ਨਿਧ ਹਮ ਮੀਨ ਤੁਮਾਰ

ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੂਤ ਵਡਾਰਨ ਹਰੀਆ ਅਗਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਾਸ ਸਭ ਤੇ ਮੀਠਾ ਜੀਓ ਜੋ ਜੋ ਪੀਵੈ ਸੋ ਪ੍ਰਪਤਾਵੈ।

ਜਨ ਹਰ ਰਸ ਪਾਇਆ ਸੋ ਦ੍ਰਵਤਾ ਦਾਨਾ, ਜਨ ਹਰ ਸਾਧ ਆਇਆ ਸੋ ਨਾਹੀਂ ਦਲਾਨਾ, ਸਜੈ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਪਾ ਦਿੱਤਾ ਜੀਉ, ਹਰ ਇੱਕ ਹੱਥ ਆਇਆ ਬਰਸਾਣੇ ਮੋਤੇਰੇ, ਕਿਸ ਲਾਗੋ ਮੁਕਤ ਭਾਈ ਬਨੇਰੇ, ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਜਗਨੀ ਦਿੱਤਾ ਜੀਉ, ਮਾਝ ਮਹਲਾ ਪੰਜਵਾਂ। ਮੈਂ ਦੱਸਿਆ ਦਰਿਆ ਹਰ ਹਰ ਹਰ।

ਦਰਸ਼ਨ ਦੇਖਤ ਭਾਈ ਪੰਡਿਤਾ ਸਗਲੋਧਾਰੀ ਭਾਈ ਨੀਤਾ ਰਗਨਾ ਗੋਚਰ ਸਵਾਮੀ ਆਪਣਾ ਕਿਰਪਾ ਤੇ ਤੱਕ ਧਿਆਈ ਜੀਓ ਜਾ ਕੋ ਖੋਜੈ ਸਰਬੋ ਪਾਈ ਵਡਭਾਗੀ ਦਰਸ਼ਨ।

ਜ਼ਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਗਰ ਦਾ ਬਸੇਰਾ ਗੁਰਬੰਧਨ ਤਿੰਨ ਸੇ ਸਗਲੇ ਕਾਟੇ ਜਨ ਨਾਨਕ ਸਾਹਿਬ ਸਮਾਈ ਜੀ ਓ ਮਾਝ ਮਹੱਲਾ ਪੰਜਵਾਂ ਪ੍ਰਭ ਕਿਰਪਾ ਦੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋਤ ਹਰ ਝਾਈਆ ਸਗਲ ਅਵਰਦਾ ਜੀਓ ਨਾਮ ਔਖਦ ਮੋਹ ਕਉ ਸਾਧੂ ਦੀਆ ਗੰਗਤ ਕਾਠੇ ਨਿਰਮਲ ਦੀਆ ਆਨੰਦ ਭਇਆ ਮੁਕਤੀ ਸਭ ਪੀਰਾ ਸਗਲ ਬਨਾਸੇ ਦਰਦਾ ਜੀਓ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਨਮਰੀ ਪਛਾਤਾ ਸੋ ਗਾਹੀ ਕਉ ਦਰਦਾ ਜੀਓ ਜਬ ਤੇ ਸਾਧੂ ਸੰਗਤ ਪਾਈ ਗੁਰ ਭੇਟ ਦਹਾਂ ਗਈ ਬੁਲਾਈ ਸਾਸ ਸਾਸ ਹਰ ਜਾਵੇ ਨਾਨਕ ਸਤਿਗੁਰ ਧਾਰ ਦੀ ਯਾਰ ਮੇਰਾ।

ਚਮ ਵਰਸੈ ਅੰਮ੍ਰਿਤ ਧਾਰਾ, ਮਨ ਪੀਰੈ ਸੁਣ ਸਬਦ ਵਿਚਾਰਾ, ਆਨੰਦ ਮਨੋੜ ਕਰੇ ਬਨ ਰਾਤੀ, ਸਦਾ ਸਦਾ ਹਰਿ ਚੇਲਾ ਜੀਉ। ਜਨਮ ਜਨਮ ਕਾ ਵਿਸਰਿਆ ਮਿਲਿਆ, ਸਾਧ ਕਿਰਪਾ ਤੇ ਸੀਤਾ ਹਰਿਆ, ਸੁਮਤ ਪਾਈ ਨਾਮ ਧਿਆਈ, ਗੁਰਮੁਖ ਹੋਈ ਮਿਲਾ ਜੀਉ। ਜਲ ਤਰੰਗ ਜਿਉਂ ਜਲੈ ਸਮਾਇਆ, ਕਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਤਨ ਪਟੇ ਸਵਾਇਆ, ਬਹੁੜ ਨਾ ਹੋਈਐ ਜੋਲਾ ਜੀਉ। ਮਾਜ ਮਹਲਾ ਪੰਜਵਾਂ, ਤਿਸ ਪੁਰਬਾਣੀ ਜਿਣ ਤੂੰ ਸੁਣਿਆ, ਤਿਸ ਬਲਹਾਰੀ ਜੈ ਨਿਰਤ ਨਾ ਧਣਿਆ, ਵਾਰ ਵਾਰ ਜਾਈ ਤੇ ਸਿਰ ਚਾਉ, ਜੋ ਮਨ ਤਨ ਤਦ ਅਰਾਧੇ ਜੀਉ। ਇਸ ਚਰਨ ਪਸਾਲੀ ਜੋ ਤੇਰਾ ਮਾਰਗ ਚਾਲੈ, ਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭਲਾ ਦੇਵੀਓ, ਦੇਵਤ ਭਾਗੀ ਜਿਨ ਤੁਮ ਜਾਣੈ, ਸਭ ਕੈ ਮਧੇ ਅਲਪਤ ਗੁਰ ਨਿਰਵਾਣੈ, ਸਭ ਕੈ ਸੰਗ ਉਨ ਭਵਜਨ ਕਰਿਆ, ਸਗਲ ਦੂਤ ਹਾ ਉਨ ਸਭ ਦੇਵੀਓ। ਜਨਕੀ ਸਰਣ ਪਰਿਆ ਮਨ ਮੇਰਾ, ਮਾਨ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੈ ਨਾਮ ਬਤਾਓ, ਜਿਸ ਪ੍ਰਭ ਅਜਮਾ ਦਾ ਦੇਵੀ ਓ। ਮਾਜ ਮਹਲਾ ਪੰਜਵਾਂ, ਤੂੰ ਪੇੜ ਸਾਸ ਤੇਰੀ ਫੁੱਲੀ, ਤੂੰ ਸੂਖਮ ਹੋ ਆਸ ਤੁਲੀ, ਤੂੰ ਜਲ ਨਿਰਦ ਤੂੰ ਫੇਨ ਬੁੱਧ ਵਧਾ, ਤੁਧ ਬਿਨਾ ਵਰਨਾ ਭਾਲੀ ਹੈ ਜੀਓ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਤੀ ਮੇਰ ਸਿਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ, ਅਵਰ ਨਾ ਕੋਈ ਨਿਹੰਦ ਖਾਲੀ ਹੈ ਜੀਓ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ, ਆਪਣੇ ਕਰਤੱਵ ਆਪੇ ਜਾਣੈ, ਆਪੇ ਤੁਧ ਸੰਭਾਲੀ ਹੈ ਜੀਓ। ਤੂੰ ਠਾਕੁਰ ਸੇਵਕ ਹੁਣ ਆਪੇ, ਜੋ ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਸਦਾ ਗੁਣ ਗਾ ਗਏ, ਕਪੂਰੀ ਨਗਰ ਨਿਹਾਲੀ ਹੈ ਜੀਓ। ਮਾਜ ਮਹਲਾ ਪੰਜਵਾਂ, ਸਫਲ ਸੁਬਾਣੀ ਜਿਤ ਨਾਮ ਬਖਾਣੀ, ਗੁਰ ਪ੍ਰਸਾਦ ਕਿਨੈ ਗਿਰ ਲੈ ਜਾਣੀ, ਤਨ ਸੁਵੇਲਾ ਜਿਤ ਹਰ ਗਾਵਤ, ਸੁਣਨਾ ਆਈ ਤੇ ਪਰਵਾਨਾ ਜੀਓ। ਹੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਕੀਤਾ, ਹੇ ਕਰ ਭਲੇ ਜਿਨੀ ਹਰ ਜਸ ਦਿੱਤਾ, ਹੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਾਂ ਬਲ ਤਿੰਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਨੀਤ ਪਿਆਰੀ, ਸਾਧ ਸੰਗ ਤਿੰਨ ਮੈਂ ਉਦਾਰੀ, ਤਿੰਨ ਜਿਸ ਕਾਟ ਹੂਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੋਏ ਕਰ ਜੋੜਿਤ ਬਿਨੋਂ ਕਰੀ ਜਾਏ, ਕਰ ਕਿਰਪਾ ਦੁਬਦਾ ਪੱਥਰ ਲੀ ਜਾਏ, ਨਾਨਕ ਪਾਓ ਪ੍ਰਭੂ ਭਈ ਕਿਰਪਾਲਾ, ਸਭ ਨਾਨਕ ਮਨ ਪਾਣਾ ਜੀਓ। ਮਾਜ ਮਹਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਖਲ ਹੋਏ ਮਨਵਾਏ, ਸਤਿਗੁਰ ਦਾ ਦਰਸ਼ਨ ਪਾਏ ਜੀਓ। ਸੁਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਸਾਨਾ, ਜਲ ਸਲ ਨੀਰ ਭਰੇ ਸਰ ਸੋ ਪਾਰੇ, ਮਿਰਖਾ ਕੋਈ ਨਾ ਜਾਏ ਜੀਓ। ਦਇਆ ਧਾਰੀ ਤਿੰਨ ਸਿਰਜਣ ਹਾਰੀ, ਜੀ ਜੰਤ ਸਗਲੇ ਪ੍ਰਿਤ ਪਾਰੀ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਪ੍ਰਿਤ ਅਗਾਏ ਜੀਓ। ਵਾਣ ਤ੍ਰੈਣ ਤ੍ਰੈ ਪਵਨ ਕੀ ਤੋਨ ਹਰਿਆ, ਕਰਨ ਹਾਰ ਤਿੰਨ ਪੀਤਰ ਕਰਿਆ, ਗੁਰਮੁਖ ਨਾਨਕ ਤੁਸੈ ਅਰਾਧੀ, ਮਨ ਕੀ ਆਸ ਪੁਜਾਏ ਜੀਓ। ਮਾਜ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਸਾਈਂ, ਤਾਂ ਪਉ ਸੇਹਾ ਤੜਾ ਜੀਓ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਕੋਈ ਦਿਨ ਦੂਜਾ ਵਰਨਾ ਕੋਈ, ਸਭ ਤੇਰਾ ਸੇਲਾ ਸਾੜਾ ਜੀਓ। ਜੀ ਜੰਤ ਸਭ ਤੁਧ ਪਾਈ, ਜਿਤ ਜਿਤ ਭਾਣਾ ਤਿਤ ਜਿਤ ਲਾਈ, ਸਭ ਕੁਛ ਕੀਤਾ ਤੇਰਾ ਹੋ ਗਏ, ਨਾਹੀ ਕਿਰਪਿਆ ਸਾੜਾ ਜੀਓ। ਨਾਮ ਧਿਆਈ ਮਹਾਂ ਸੁਖ ਪਾਇਆ, ਹਰ ਗੁਣ ਗਾਈ ਮੇਰਾ ਮਨ ਕੀ ਪਲਾਇਆ, ਗੁਰ ਪੂਰੇ ਵਜੀਵਾ ਗਾਈ, ਨਾਨਕ ਦਿੱਤਾ ਬਿਖਾੜਾ ਜੀਓ। ਮਾਜ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੈ ਆਧਾਰਾ, ਭਗਤ ਗਾ ਜੀਵੈ ਗੁਣ ਗਾਏ ਅਪਾਰਾ, ਗੁਣ ਗਾਣ ਅੰਮ੍ਰਿਤ ਹਰ ਨਾਮਾ, ਹਰ ਧਿਆਈ ਧਿਆਈ ਸੁਖ ਪਾਇਆ ਜੀਓ। ਮਨ ਸਾ ਧਾਰ ਜੋ ਕਰਦੇ ਆਵੈ, ਸਾਧ ਸੰਗ ਜਨਮ ਮਰਨ ਮਟਾਵੈ, ਆਸਨ ਮਨੋਹਰ ਪੂਰਨ ਹੋਵੈ, ਤੀਰਥ ਗੁਰਦਰ ਖਾਇਆ ਜੀਓ। ਆਗਮਾ ਗੋਚਰ ਕਿਸ ਨਿਤ ਨਹੀਂ ਜਾਣੀ, ਸਾਧਿਕ ਸਿਰਦ ਜਿਆ ਪਿਆਵੈ ਗਿਆਨੀ, ਜੁਦੀ ਨਿਤੀ ਕੀ ਕਾਤੋ ਲਾਵਾ, ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ। ਆਨੰਦ ਮੰਗਲ ਕਲਿਆਣ ਮਿਧਾਨਾ, ਸੂਖ ਸਹਿਜ ਹਰ ਨਾਮ ਬਖਾਨਾ, ਹੀ ਕਿਰਪਾਲ ਸੁਆਮੀ ਨਤਨਾ, ਨਾਉ ਨਾਨਕ ਕਰਮ ਆਇਆ।
ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਾਰੀ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਲੋਕ ਗੋਪਾਲਾ ਜੀਓ ਗੁਣ ਗਾਵਤ ਹਾਰ ਮਨ ਹਰਿਆ ਹੋਵੇ ਕਥਾ ਸੁਣਕ ਮਲ ਸਗਲੀ ਹੋਵੇ ਤੂੰ ਸਤਸੰਗ ਸਾਧ ਸੰਤਨ ਪੈ ਸਦਾ ਜਪੋਂ ਦਇਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਮਾਰੋ ਇਹ ਮਤ ਗੁਰ ਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਤੇ ਹੋਈ ਪ੍ਰਗਾਸਾ ਗਰਬਿਤ ਮਾਇਆ ਦਇਆ ਪ੍ਰਗਟ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦਿਆ ਤੇ ਹੋਈ ਕਲਪ ਕੁਮਾਰੀ ਪ੍ਰਗਟ ਪਿਆਰੀ ਦੇਖ ਨਾਨਕ ਭਈ ਮਹਲਾ ਜੀਓ ਮਾਜ ਮਹਲਾ ਧੰਨਵਾਦ ਹੁਕਮੀ ਵਰਸ਼ਨ ਲਾ ਕੇ ਮੇਰਾ ਸਾਜਨ ਸੰਤ ਮਿਲ ਨਾਮ ਜਪਿਆ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਸਾਂਢ ਪਾਈ ਪ੍ਰਗਿਆ ਤੇ ਜੀਓ ਸਭ ਕੁਛ ਬਹੁਤ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾ ਸਾਰਾ ਜੀ ਜੰਤ ਸਭ ਕਰਾ ਤੇ ਜੀਓ ਸੱਚਾ ਸਾਹਿਬ ਸੱਚੀ ਰਾਈ ਗੁਰ ਪ੍ਰਸਾਦ ਤੇ ਸਦਾ ਤੇ ਆਈ ਜਨਮ ਮਰਨ ਪੈ ਕਾਤੇ ਮੋਹਾ ਬਿਨ ਸੇ ਸੋਈ ਸੰਤਾ ਤੇ ਜੀਓ ਸਾਸ ਸਾਸ ਨਾਨਕ ਸਾ ਲਾਹੀ ਸਿਮਰਤ ਨਾਮ ਕਾਤੇ ਸਭ ਪਾਈ ਪੂਰਨ ਆਸ ਕਰੀ ਚਨ ਪੀਤਰ ਹਰ ਹਾਰੇ ਹਰ ਗੁਣ ਜਾਤੇ ਜੀਓ ਮਾਜ ਮਹੱਲਾ ਧੰਨਵਾਦ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਪ ਅਗਨਾ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਪੀਏ ਜੀਓ ਜਨਮ ਜਨਮ ਕੇ ਚਲੇ ਉੱਥੇ ਜਾਵੇ ਮਨ ਚੰਦੇ ਸਹੀ ਫਲ ਪਾਵੇ ਸਿਮਰ ਸਾਹਿਬ ਸੋ ਸਚ ਸੁਆਮੀ ਰਜਿਤ ਸਭ ਸੁਖੋ ਦੀਏ ਜੀਓ ਨਾਮ ਜਪਤ ਸਭ ਸੁਖ ਪਾਈਐ ਸਭ ਭਾਉ ਬਿਨਸੈ ਹਰ ਹਰ ਧਿਆਈਐ ਜਿਨ ਸੇ ਵਿਆਹ ਸੋ ਪਾਰ ਗਰਾਮੀ ਕਾਰਜ ਸਗਲੇ ਪੀਏ ਜੀਓ ਆਈ ਪਿਆ ਤੇਰੀ ਸਰਨਾਈ ਜੋ ਭਾਵੇ ਤੋਂ ਲਹਿ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਧੰਨਵਾਦ ਭਈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸ਼ਾ ਸਗਨੀ ਸਾਈ ਦਈਨ ਦਿਆਲ ਸਦਾ ਕਿਰਪਾਲਾ ਨਾਨ ਪਾਈ ਕਰਤਾਰੀ ਜੀਓ ਆਪਣੇ ਜੀ ਜੰਤ ਪ੍ਰਗਵਾਰੀ ਜੋ ਬਾਰਿਕ ਮਾਤਾ ਸੰਾਰੀ ਦੁਖ ਭੰਜਨ ਸੁਖ ਸਾਗਰ ਸੁਆਮੀ ਦੇ ਸਭ ਸਗਲ ਹਾਰੀ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਤਬਲ ਹਾਰ ਜਾਈਐ ਕੁਰਬਾਨਾ ਰਹਿਣ ਦਿਨ ਸਦੇ ਸਦਾ ਤਿਆਰੀ ਜੇ ਖਿਲ ਮੈਂ ਸਗਲ ਉਧਾਰੀ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋ ਸੰਤਾਪੇ ਨਾਮ ਜਪਤ ਮਨ ਕਨ ਹਰੀ ਆਵਲ ਪ੍ਰਭ ਨਾਨਕ ਨਗਰ ਨਿਹਾਲੇ ਨਿਹਾਰੇ ਜੀਓ ਮਾਜ ਮਹੱਲਾ ਧੰਨਵਾਦ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਲ ਸੋਏਰੀ ਚੌ ਬਾਰੇ ਜਿਥੈ ਨਾਮ ਨ ਜਪੀਐ ਮੇਰੇ ਗੋਵਿੰਦਾ ਸੇਈ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਈ ਸੁਮਾਲੇ ਹਰ ਅੰਤਰ ਬਾਹਰ ਨਗਰ ਨਿਹਾਲੇ ਸਾਈ ਸਾਈ ਕਰੀ ਬਾਦ ਪੈਲੀ ਜਾਣੀ ਸੂਤੀ ਬਾਰੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਖਤ ਸੰਗ ਦੇ ਕਰਮ ਕਵਰਮ ਕਮਾਏ ਦੁਲਭ ਦੇਹੀ ਹੋਈ ਅਗਿਆਨੀ ਕਰ ਆਪਣੇ ਆਪ ਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਸ ਕਰਮਾ ਸਾੜੀ ਜੀਓ ਮਾਜ ਮਹੱਲਾ ਧੰਨਵਾਦ ਚਰਨ ਥਾਂ ਚਰਨ ਠਾਕੁਰ ਤੇਰਿਆ ਸਮਾਣੇ ਗਲ ਕਲੇ ਸਭ ਦੂਰ ਪਿਆਣੇ ਸਾਂਤ ਪੂਤ ਸਾਹਿਬ ਤੁਨੇ ਭਜੀ ਸਾਧੂ ਸੰਗ ਨਿਵਾਸਾ ਜੀਓ ਲਾਗੇ ਪ੍ਰੀਤ ਨਾ ਦੂਤਾ ਮੂਲੇ ਹਰ ਅੰਤਰ ਬਾਹਰ ਰਹਿਆ ਪਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵੈ ਦਾਤੀ ਜਮ ਕੀ ਵਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤਿਰਤੇ ਗਾਈ ਰਹੇ ਜਨ ਤੇਰੇ ਸਤਿਗੁਰ ਦੀ ਆਸੀ ਅਗਲਾ ਸਾ ਜੀਓ ਜਿਸਦਾ ਸਾਥ ਸੇ ਫਲ ਪਾਇਆ ਗਲ ਕਿਰਪਾ ਪ੍ਰਭ ਸੰਗ ਮਲਾਇਆ ਆਗਣ ਜਾਣ ਰਹੇ ਬੁੱਧ ਪਾਜੀ ਨਾਨ

ਜਸੇ ਸੇਵਨ ਹੀ ਪ੍ਰਤਪਾਰੇ ਪਾਪ ਦਾ ਮੰਤਰ ਪੈਰ ਸਵਾਰੇ ਸੁਣੀ ਬੇਨੰਤੀ ਸਾਤੁਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀ ਅੰਤੋ ਦੇਵਨ ਹਾਰਾ ਗੁਰ ਪ੍ਰਸਾਦੀ ਮਗਰ ਨਿਹਾਰਾ ਜਲ ਥਲ ਮਹੀ ਅਲ ਉਪਰਾ ਸਭ ਤ੍ਰਿਪਾਣੇ ਸਾਧੂ ਚਰਨ ਪਖਾਲੀ ਜੀਓ ਮਨ ਜੀ ਇੱਛ ਪੁਜਾ ਮਨਹਾਰਾ ਸਦਾ ਸਦਾ ਜਾ ਹੀ ਮਲਹਾਰਾ ਨਾਨਕ ਦਾਨਕੀ ਆਦਕ ਪੰਜਨ ਰਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾ ਮਨ ਤਨ ਤੇਰਾ ਕੰਨ ਪੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਜ ਕੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਰਮਲ ਲਾਗਾ ਤੇਰੀ ਪਾਈ ਤਾਰਕ ਮਾਵਾਂ ਜੇ ਤੁਦ ਪਾਵਾਂ ਜਾ ਤੂੰ ਦੇ ਦਇਆਲਾ ਜੀਓ ਪ੍ਰਭ ਤੁਮ ਹੀ ਲਹਿਣਾ ਤੂੰ ਮੇਰਾ ਕਹਿਣਾ ਜੋ ਤੂੰ ਦੇ ਸੋਈ ਸੁਖ ਦੇਣਾ ਜਿਥੈ ਰਥੈ ਬੈਕੁੰਠ ਸਫਾਈ ਤੂੰ ਸਭਨਾ ਕੇ ਕਿਰਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਖ ਪੂਰਨ ਹੋਏ ਕਦੇ ਨਾ ਹੋਈ ਕਿਰਪਾਲਾ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਹੀਲ ਜੈ ਜਿਸ ਬਰਸਾਇਆ ਸ਼ਾਂਤ ਪਈ ਦੂਜੀ ਸਭ ਕ੍ਰਿਸ਼ਨ ਆਨੰਦ ਪਾਇਆ ਸਭ ਥਾਂ ਜੀਓ ਸੁਖਦਾਤਾ ਦੁਖ ਪੰਜਨ ਹਾਰਾਇਆ ਤੇ ਬਖਸ਼ ਕਰੇ ਵੀ ਸਾਰਾ ਆਪਣੇ ਕੀਤੇ ਨੂੰ ਆਪ ਕ੍ਰਿਤ ਪਾਲੇ ਪੈ ਪੈਰੀ ਕਿਸੈ ਮਨਾਈ ਜੀਓ ਜਾ ਕੀ ਸ਼ਰਨ ਭਇਆ ਗਤ ਪਾਈਐ ਸਾਧ ਸਾਧ ਹਰ ਨਾਮ ਤੇ ਆਈਐ ਜਿਸ ਦਿਨ ਹੋਰ ਨਾ ਦੂਜਾ ਸਾਖੀ ਦੇਖੇ ਸਭ ਕਿਸੈ ਪੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਜਿਨੀ ਰਹੇਰਾ ਨਾਨਕ ਦਾਸ ਭੈਣ ਬੇਨੰਤੀ ਆਪ ਪੈਰ ਕੋ ਪਿਆਈ ਜੀਓ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਸੇ ਗੁਰ ਪੂਰੇ ਵਿਤੇ ਚਰਨ ਮਨ ਗੁਸੇ ਸਹਿ ਸੁਨਾਲ ਲਗੀ ਦੇਵ ਅੰਤਰੇ ਹੋ ਰਾਸੀਆਂ ਸੋਈ ਜਾਣ ਜੀਓ ਅਗਮਾ ਗੋਚਰ ਸਾਹਿਬ ਮੇਰਾ ਕਟਕਟ ਅੰਤਰ ਵਰਤੈ ਮੇਰਾ।

ਜਾਣੇ ਕੋ ਸੱਚਾ ਹੁਕਮ ਪਛਾਣੇ ਸਾਚੇ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਸਤਿਗੁਰ ਸਾਹਿਬਾਨੇ ਜੀਓ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਜੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਝ ਮਹੱਲਾ ਪੰਜਵਾਂ ਜਿਨੀ ਦਇਆ ਗੋਪਾਲ ਗੋਸਾਈ ਗੁਰ ਕੇ ਚਰਨ ਬਸੈ ਮਨ ਮਾਹੀ ਅੰਗੀਕਾਰ ਕੀਆ ਤਿਨ ਕਰ ਸਹਿ ਦੁਖ ਕਾ ਡੇਰਾ ਟਾਇਆ ਜੀਓ ਮਨ ਤਨ ਵਸਿਆ ਸੱਚਾ ਸੋਈ ਦਸੜਾ ਥਾਨ ਨਾ ਦੇਖੈ ਕੋਈ ਦੂਜ ਦੁਸ਼ਮਣ ਸਭ ਤੋਂ ਸੱਜਣ ਹੋਵੇ ਏਕੋ ਸੁਆਮੀ ਆਇਆ ਜੀਓ ਜੋ ਕਿਸੇ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਸੇ ਨਾ ਜਾਪੇ ਆਪਣੇ ਸੰਤਾਂ ਨੂੰ ਆਪ ਸਾਈ ਪ੍ਰਭ ਪਰਮ ਭੁਲਾਵਾ ਲਾਇਆ ਜੀਓ ਚਰਨ ਕਮਲ ਜਨਤਾ ਆਧਾਰੂ ਆਠ ਪੈਰ ਰਾਮ ਨਾਮ ਦਾ ਪਾਰੂ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਤੇ ਆਈਐ ਸੂਰਦਾ ਸੂਰਦਾ ਜਿਤ ਹਰ ਗੁਣ ਗਾਈਐ ਸਾ ਤਰਕ ਸੁਹਾਵੀ ਜਿਤ ਵਸੈ ਹਰ ਗਿਆਨ ਸੱਚੇ ਨਾਮ ਤੋਂ ਕੁਰਬਾਨੋ ਜੀਓ ਸੱਚ ਚ ਵਡਾਈ ਤੀਰ ਨਾ ਪਾਈ ਕੁਦਰਤ ਕਰਮ ਨ ਕਹਿ ਨਾ ਜਾਈ ਧਿਆਈ ਧਿਆਈ ਜੀ ਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਾਰਾ ਹੁਣ ਵਡਬਾਜੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇ ਰਹਿ ਤੋ ਦਪਾਵੈ ਸੱਚ ਨਾਮ ਨਿਸ਼ਾਨੋ ਜੀਓ ਸੱਚੇ ਅੰਤ ਨ ਜਾਣੈ ਕੋਈ ਨਾਮ ਧਨ ਅੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਐ ਸਦੀ ਅੰਤਰ ਜਾਮੀ ਜਾਣੈ ਜਾਣੋ ਜੀਓ ਮਾਜ ਮਹੱਲਾ ਪੰਜਵਾਂ ਰਹਿਣ ਸੁਹਾਵੀ ਜੰਤ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕਵੀ ਮੋਤ ਸਿਮਰਤ ਪਾਲ ਰੰਗੈ ਜੀਵਨ ਸਫਲ ਪਿਠਾਈ ਜੀਓ ਸਿਮਰਤ ਨਾਮ ਦੋਖ ਸਭ ਨਾ ਲਾਤੀ ਅੰਤਰ ਬਾਹਰ ਹਰ ਪ੍ਰਸਾਦੀ ਭੈ ਭਾਉ ਪਰਮ ਹੋਇਆ ਗੁਰਪੂਰੈ ਦੇਖਿਆ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੱਡ ਆਊ ਚ ਪਾਰਾ ਨਾਨਕ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਗਟੋਈ ਦੂਜਾ ਲਗਣਾ ਲਾਈ ਜੀਓ ਪਰ ਕਿਰਪਾ ਮੇਰੇ ਜੀਵਨ ਦਇਆਲਾ ਜਾਗਤ ਜਾਚਾ ਸਾਗਰ ਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਪਿਆਈ ਜੀਓ ਮਾਝ ਮਹੱਲਾ ਪੰਜਵਾਂ ਐਥਾ ਤੂੰ ਹੈ ਆਗੈ ਆਪੇ ਜੀ ਅੰਤ ਸਭ ਤੇਰੇ ਪਾਪੇ ਦੁਰਗਨ ਵਰਨਾ ਕੋਈ ਪਲ ਕਰ ਪਏ ਮੈਂ ਤਾਰੂਟ ਕੁਮਾਰੀ ਜੀਓ ਰਸਨਾ ਜਪ ਜਪ ਜੀਵਾ ਸੁਆਮੀ ਪਾਵਰੰ ਪ੍ਰਭ ਅੰਤਰ ਜਾਮੀ ਜਨਸੇ ਵਿਆਸਨ ਹੀ ਸੁਖ ਪਾਇਆ ਸੋ ਜਨਮ ਨ ਜੀਵੈ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੂਪ ਗਵਾਇਆ ਹਰ ਕੀਰਤਨ ਗਾਵੋ ਜਿਸ ਜਨ ਰਾਤੀ ਇਹ ਸਫਲ ਇਹ ਹੈ ਕਾਰੀ ਜੀਓ ਦ੍ਰਿਸ਼ਧਾਰ ਆਪਣਾ ਦਾਸ ਵਾਰਿਆ ਗੜਕੜ ਅੰਤਰ ਪਾਵਰੰ ਨਮਨ ਨਮਸਕਾਰਿਆ ਇੱਕ ਸੁਗਿਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਗਾਰੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਬਤ ਦੀਜੈ ਆਪਣਾ ਵਾਰੀ ਆਦਿ ਪੈਰ ਗੋਬਿੰਦ ਗੁਣ ਗਾਈਐ ਵਿਸਰਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਕਰੀ ਜੈ ਸਾਗਰੂ ਕਟੀਐ ਜਨ ਕੀ ਬਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਾ ਭਲਾ ਕਰ ਦੇਵਾ ਕਾਮ ਕ੍ਰੋਧ ਕਿਲ ਜਿਸ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੇ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਨ ਗ੍ਰਸਤ ਦਾਸਾ ਜੀਓ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਤੇ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਦਿਨ ਸੇ ਸਗਲ ਆਲਸ ਲੋ ਰੋਜਾ ਜੀਓ ਜਾ ਕੈ ਗ੍ਰਹਿ ਨਵ ਨਿਧ ਹਰ ਪਾਈ ਤਿਸ ਮਿਲਿਆ ਜਿਸ ਗੁਰ ਕਮਾਈ ਗਿਆਨ ਚਾਨ ਪੂਰਨ ਪਰਮੇਸ਼ਰ ਪ੍ਰਭ ਸਦਮੈਂ ਗੱਲਾਂ ਜੋਗਾ ਜੀਓ ਫਿਰ ਮੈਂ ਥਾਪੋ ਥਾਪ ਨਹਾਰਾ ਆਪੇ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਵੇਖੇ ਰਹਿਣ ਬਜੋਗਾ ਜੀਓ ਅੰਚਲ ਲਾਏ ਸਭ ਸਿਰ ਤੇ ਕਰਾਈ ਆਪਣਾ ਨਾਉਂ ਆਪ ਜਪਾਈ ਗੁਰ ਗੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਤੈ ਰੱਖੈ ਸਾ ਪਲੀ ਜਾਏ ਸੋਈ ਸਿਆਣਾ ਸੋ ਭਗਵੰਤਾ ਹੁਕਮ ਲੱਗੈ ਜਿਸ ਮੀਠਾ ਜੀਓ ਸਭ ਪਰੋਈ ਇਕਤ ਦਾਗੈ ਜਿਸ ਲਾਏ ਲਾਏ ਸੋ ਚਰਨੀ ਲਾਗੈ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿਨ ਸਰਬਣ ਰੰਜਨ ਦੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹੋਮਲ ਹਾਰੀ ਸੰਤਨ ਤੇਰੀ ਜਿਨ ਕਾਮ ਕ੍ਰੋਧ ਲੋਭ ਤੀਠਾ ਜੀਓ ਤੂੰ ਨਿਰਵੈਰ
ਸੰਤ ਤੇਰੇ ਨਿਰਮਲ ਦਿਨ ਦੇਖੇ ਸਭ ਉਤਰੈ ਕਲ ਮਾਲੋ ਨਾਨਕ ਨਾਮ ਧਿਆਇ ਧਿਆਇ ਜੀ ਰਾਇ ਮਨੁਸ਼ਾ ਪ੍ਰਮੁਖੋ ਟੂਟਾ ਜੀ ਮਾਜ ਮਹੱਲਾ ਪੰਜਵਾ ਟੂਠਾ ਮੰਗਣ ਜੇ ਕੋਈ ਮੰਗ ਹੈ ਪਿੱਛੋਂ ਮਨ ਤੇ ਘੜੀ ਨਾ ਲਾ ਗਿਆ ਪਾਰ ਬ੍ਰਹਮ ਜੋ ਸਾਧੀ ਸੇਵੈ ਦੋ ਗੁਰ ਮਿਲੈ ਮਹਿਫਲ ਕਰਨਾ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਮਰਨ ਮਿਟ ਜਾਗੀ ਬਾਂਹ ਪਕੜ ਜਸ ਜਾਮੀ ਮੇਲੇ ਜਿਸ ਕੈ ਮਸਤ ਲਹਿਣਾ ਚਰਨ ਕਮਲ ਭਗਤਾ ਮਨ ਵਿਖਾਏ ਜਿਨ ਪਰਮੇਸ਼ਵਰ ਸਗਲੇ ਮੁਠੇ ਗੰਦੇ ਨਾ ਕੀ ਧੂੜ ਮਿਟ ਬਾਂਝੇ ਨਾਮ ਸੱਚੇ ਕਾ ਜਹਿਣਾ ਊਠਤ ਬੈਠਤ ਹਰ ਹਰ ਗਾਈਐ ਹਾ ਜੇ ਸਿਮਰਤ ਵਰਨੇ ਚਲ ਪਾਈਐ ਨਾਨਕ ਤੋ ਪ੍ਰਭ ਹੋਈ ਦਇਆਲਾ ਤੇਰਾ ਕੀਤਾ ਕਹਿਣਾ ਰਾਗ ਮਾਜ ਅਸਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਈ ਹੁਕਮ ਸਬਾਈ ਸੱਚੀ ਦਰਗਾਹ ਮਹਿਲ ਬੁਲਾਈ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨਪਤੀਆ ਬਣਿਆ ਓ ਵਾਰੀ ਜੀ ਓ ਵਾਰੀ ਸ਼ਬਦ ਸੁਹਾ ਬਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾ ਬਣਿਆ ਰਾਉ ਨਾ ਕੋ ਮੇਰਾ ਹਾਂ ਕਿਸ ਤੇਰਾ ਸਾਚਾ ਥਾ ਗੁਰੂ ਕਿਰਪਾ ਗੁਣ ਮੇਰਾ ਹਾਂ ਮੈਂ ਕਰ ਕਰ ਜਾਏ ਤਨੇਰੀ ਕਰ ਅਵਗੁਣ ਪਛੋ ਤਾ ਬਣਿਆ ਹੁਕਮ ਪਛਾਣੈ ਸੋ ਹਰ ਗੁਣ ਬਖਾਣੈ ਗੁਰ ਕਾ ਸ਼ਬਦ ਨਾਮ ਨੀ ਸਾਣੈ ਸਭਨਾ ਕਾ ਦਰ ਨੀਠਾ ਸੱਚੈ ਜੀ ਕਿਸ ਨਾਮ ਸੁਹਾ ਬਣਿਆ ਮਨਮੁਖ ਪੂਲਾ ਠੌਰ ਨਾ ਪਾਏ ਜੰਦਰ ਬੱਝਾ ਝੂਟਾ ਖਾਏ ਦਿਨ ਨਾ ਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆ ਬਣਿਆ ਤਾਕਤ ਕੂੜੇ ਸੱਚ ਨਾ ਪਾਵੇ ਦੁਰਗਾ ਬਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਕੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਕਈ ਅੜੈ ਪਰ ਜਾਤੋ ਨਾਹੀ ਝੂਠ ਬਚੁੰਨੀ ਰੋਵੈ ਤਾਹੀ ਅਵਗੁਣ ਗੁਣ ਅਵਗੁਣ ਮੁਖੀ ਮਹਿਲ ਨਾ ਪਾਈ ਅਵਗੁਣ ਗੁਣ ਬਖਸ਼ਾ ਬਣਿਆ ਕਈ ਅੜੈ ਜਨ ਜਾਤਾ ਪਿਆਰਾ ਗੁਰਮੁਖ ਬੂਝੈ ਤੱਕ ਦੀ ਜਾਰਾ ਆਵਣ ਜਾਣਾ ਠਾ ਕਰਹਾਈ ਸੱਚੈ ਨਾਮ ਸਮਾ ਬਣਿਆ ਗੁਰਮੁਖ ਬੂਝੈ ਤੱਕ ਕਹਾਵੈ ਸੱਚੈ ਠਾਕੁਰ ਸੱਚ ਉਤਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾ ਬਣਿਆ ਮਾਜ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਈ ਸੇਵਾ ਸੁਰਤ ਸ਼ਬਦ ਜਿਤ ਲਾਈ ਹਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਓ ਵਾਰੀ ਜੀ ਓ ਵਾਰੀ ਸਤਿਗੁਰ ਪੈਬਲ ਹਾਰਨਿਆ ਗੁਰਮਤੀ ਪ੍ਰਗਾਸ ਹੋਆ ਜੀ ਅਣਗਨ ਹਰ ਗੁਣ ਗਾ ਬਣਿਆ ਰਾਉ ਤਨ ਮਨ ਖੋਜੈ ਕਾ ਨਾਉ ਪਾਏ ਆਵਤ ਰਾਖੈ ਖਾ ਕਰਹਾਏ ਇਸ ਗੁਰ ਕੀ ਬਾਣੀ ਅਣਗਨ ਗਾਵੇ ਸਹਿਜੇ ਭਗਤ ਕਰਾ ਬਣਿਆ ਇਸ ਕਾਇਆ ਅੰਦਰ ਵਸਿਆ ਸੰਚਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌਂਦਰ ਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅਣਗਨ ਸਦਾ ਰਹੇ ਰੰਗ ਰਾਤਾ ਦਰ ਸੱਚੈ ਸੋ ਜੀ ਕਾ ਬਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜਾ ਲਾਗੀ ਪਰਮ ਪਗਾਨੀ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰਿਆ ਗੁਣ ਜਾ ਬਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹਮੈ ਮਾਰ ਮਨ ਵਸਾਇਆ ਗੁਰਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਪ੍ਰਿਆ ਬਣਿਆ ਜੀਵਨ ਮਰਨਾ ਸਭ ਤੁਲੈ ਤਾਈ ਇਸ ਬਖਸ਼ੇ ਕਿਸ ਦੀ ਵਡਿਆਈ ਨਾਨਕ ਨਾਮ ਧਿਆਈ ਸਦਾ ਤੂੰ ਜੰਮਣ ਮਰਨ ਸੁਵਾਰਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮੈ ਅਪਾਰਾ ਦਿਨ ਤਕੜੀ ਤੋਲੈ ਸੰਸਾਰਾ ਗੁਰਮ ਹੋਵੈ ਸੋਈ ਦੂਜੈ ਗੁਣ ਕਹਿ ਗੁਣ ਸਮਾਵਣਿਆ ਹਉ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਤਾਂ ਅਣਮਿੱਥੇ ਅਣਦਿਨ ਜਾਗੇ ਦਰ ਸੱਚਾ ਸੁਧਾ ਪਾਵਰਿਆ ਰਹਾਉ ਆਪ ਸੁਣੈ ਕਹਿ ਆਪੇ ਵੇਖੈ ਜਿਸਨੇ ਨਜ਼ਰ ਕਰੇ ਸੋ ਹੀ ਜਨਮ ਲੇਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਸਮਾ ਬਣਿਆ ਜਿਸ ਆਪ ਭੁਲਾਏ ਸੋ ਦਸਾ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੀ ਵਡਪਾ ਜੀ ਪੂਰੈ ਕਰਮ ਮਿਲਾ ਬਣਿਆ ਤੇਜੜੈ ਕਨ ਅਨਗਨ ਸੁਤੀ ਕੰਤ ਵਿਸਾਰੀ ਅਲਗੁਣ ਮੁਕਤੀ ਅਨਗਨ ਸਦਾ ਸਿਰੈ ਦਿਲ ਲਾਂਦੀ ਬੇਨ ਪੈਰ ਨੀਂਦ ਨਾ ਪਾਵਣਿਆ ਤੇਜੜੈ ਸੁਖਦਾਤਾ ਜਾਤਾ ਹੋਮੈ ਮਾਰ ਗੁਰ ਸ਼ਬਦ ਪਜਾਤਾ ਸੇਜ ਸੁਹਾਵੀ ਸਦਾ ਤਿਰ ਰਾਵੀ ਸੇਜ ਸੁਹਾਵੀ ਸਦਾ ਤਿਰ ਰਾਵੀ ਸੱਚ ਹਜ਼ਾਰ ਬਣਾ ਬਣਿਆ ਲੱਖ ਚੌਰਾਸੀ ਜੀ ਉਪਾਈ ਜਿਸਨੂੰ ਨਜ਼ਰ ਕਰੇ ਕਿਸ ਗੁਰੂ ਮਲਾਈ ਚਲੇ ਵਿਕਾਸ ਸਦਾ ਜਨ ਨਿਰਮਲ ਦਰ ਸੱਚੈ ਕਾ ਨਾਮ ਸੁਹਾ ਬਣਿਆ ਲੇਖਾ ਮੰਗੈ ਤਾਂ ਤਨ ਦੀਆ ਸੁਖ ਨਾਹੀ ਸੁਨ ਦੂਆ ਪੀਆ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਲਾ ਬਣਿਆ
ਆਪ ਕਰੀ ਤੈ ਆਪ ਕਰਾਏ ਪੂਰੇ ਗੁਰ ਤੈ ਸ਼ਬਦ ਮਿਲਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਜ ਮਹੱਲਾ ਤੀਜਾ ਏਕੋ ਆਪ ਫਿਰੈ ਪਰਛੰਨਾ ਗੁਰਮੁਖ ਵੇਖੈ ਕਾਇ ਮਨ ਪਿੰਨਾ ਕ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾ ਬਣਿਆ ਹੈ ਵਾਰੀ ਦੀਓ ਵਾਰੀ ਇੱਕ ਸਿਉ ਜਤਲਾ ਬਣਿਆ ਗੁਰਮਤੀ ਮਨ ਚਿਤ ਕਰ ਆਇਆ ਸੱਚੈ ਰੰਗ ਬਿਰੰਗਾ ਬਣਿਆ ਰਹਾਉ ਇਹ ਜਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੈ ਲੋਭਾਇਆ ਅਰਮਨ ਸਦਾ ਫਿਰੈ ਬ੍ਰਹਮ ਭੁੱਲਾ ਦੇਨ ਨਾ ਵੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਰਾਤੇ ਗੁਰਸੇਵਾ ਤੇ ਜਗ ਚਾਰੇ ਜਾਤੇ ਜਿਸਨੂੰ ਆਪ ਦੀ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤਾ ਨਾਈ ਜੰਪੁਰ ਬੱਧਾ ਦੁਖ ਸਹਾਈ ਅੰਨਾ ਬੋਲਾ ਕਿਸ ਨਗਰ ਨਾ ਆਵੇ ਮਨ ਮੁਖਦਾ ਪਾਪ ਪਜਾਵਣਿਆ ਇੱਕ ਰੰਗ ਰਾਤੇ ਜੋ ਤੁਹਾਡੇ ਆਪ ਲਿਵ ਲਾਈ ਭਾਈ ਭਗਤ ਪੀਰੈ ਮਨ ਪਾਈ ਸਤਿਗੁਰ ਜੀਵਨ ਸਦਾ ਸੁਖਦਾਤਾ ਸਵੇਖਾ ਆਪ ਪਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ਣ ਦੇ ਵਡਿਆਈ ਜਮਕਾਲ ਕਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆ ਬਣਿਆ ਅਣਦਿਨ ਰਾਤੀ ਜੋ ਹਰ ਪਾਈ ਪ੍ਰਮੇ ਰਹਿ ਪ੍ਰਭ ਮੇਲੇ ਮੇਲ ਮਿਲਾਈ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਬਖਸ਼ਣ ਸੱਚ ਬਜਾ ਬਣਿਆ ਜਿਨ ਸੱਚ ਜਾਤਾ ਸੀ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਬਖਾਣੇ ਨਾਨਕ ਨਾਮ ਰੱਖੇ ਬੈਰਾਗੀ ਨਿਜ ਕਰ ਕਾੜੀ ਲਾ ਬਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੁਰਵਾ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਰੁਕਮਲ ਜੋਤ ਸਮਾਨੀ ਸੁਣ ਮਾਨ ਸੱਚ ਸਮਾਵਣਿਆ ਹਉ ਵਾਰੀ ਜੀ ਉਹ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਜਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਾਉ ਕਾਇਆ ਕੱਚੀ ਕੱਚਾ ਚੀ ਰਹੰਦਾਈ ਦੂਜੇ ਲਾਗੀ ਮਹਿਲ ਨਾ ਪਾਈ ਅਣਬਣ ਜਲਦੀ ਫਿਰੈ ਦਿਨ ਰਾਤੀ ਦਿਨ ਪੈਰੋ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਈ ਜਿੱਥੇ ਲੀਸਾ ਮੰਦੀ ਹੈ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਤਨ ਬੰਤੇ ਐਠੇ ਉਠੇ ਨਾਮ ਸਮਾਵਣਿਆ ਤੈ ਭਾਈ ਸ਼ਿੰਗਾਰ ਬਣਾਈ ਗੁਰਪ੍ਰਸਾਦੀ ਮਹਿਲ ਕਰ ਪਾਈ ਅਣਜਨ ਸੁਧਾਰਾ ਵੇ ਰਵੈ ਦਿਨ ਰਾਤੀ ਮਜੀਠੈ ਰੰਗ ਬਣਾ ਬਣਿਆ ਸਭ ਨਾ ਫਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਜੋ ਨਗਰ ਨਿਹਾਲੇ ਮੇਰਾ ਪ੍ਰਵਿਆਤੇ ਵਿੱਚ ਉੱਚਾ ਕਰ ਕਿਰਪਾਇਆ ਮਿਲਾ ਬਣਿਆ ਮਾਇਆ ਮੋਹ ਇਹ ਜਗ ਸੂਤਾ ਆਨੰਦ ਸਾਰ ਅੰਤਰ ਸੂਤਾ ਜਿਸੇ ਸੂਤਾ ਸੁ ਜਗਾਈ ਗੁਰਮਤ ਸੁਜੀ ਪਾ ਬਣਿਆ ਆਪਿਓ ਪੀਐ ਸੋ ਪਰਮ ਗਵਾਈ ਗੁਰਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਵੈਰਾਗੀ ਆਪ ਮਾਰ ਮਿਲਾ ਬਣਿਆ ਆਪ ਪਾਏ ਕੰਧੈ ਲਾਈ ਰੱਥ ਚੁਰਾਸੀ ਰਜ ਤੇ ਆਪ ਅਪੜਾਈ ਨਾਨਕ ਨਾਮ ਧਿਆਈ ਸੱਜ ਰਾਤੀ ਜੋ ਤਿਸ ਪਾਵੇ ਸੋ ਕਾਰ ਕਮਾਵਣ ਕਰਾ ਬਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੈ ਸੱਚ ਬਿਖਾਣੇ ਸੱਚ ਕਸ ਵੱਤੀ ਲਾ ਬਣਿਆ ਹਾਂ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਮਿਲਾ ਬਣਿਆ ਰਾਉ ਇਸ ਕਾਇਆ ਅੰਦਰ ਬਹੁਤ ਬਸਾਰਾ ਨਾਮ ਨਿਰੰਜਨ ਆ ਤੇ ਅਗਮਾ ਪਾਰਿਆ ਗੁਰਮੁਖ ਹੋਵੇ ਸੋਈ ਪਾਏ ਸੱਚ ਆਪੇ ਵਕਤ ਮਿਲਾ ਬਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੈ ਸਭਨੀ ਸਾਈ ਸੱਚੇ ਸੱਚ ਸੁਨਾ ਬਣਿਆ ਬੇਪਰਵਾਹ ਸੱਚ ਮੇਰਾ ਪਿਆਰਾ ਜਲਗਸੇ ਅਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਆ ਤੈ ਪਾਏ ਭਗਤ ਦਰੜਾ ਬਣਿਆ ਤੇਰੀ ਭਗਤ ਸੱਚੀ ਦੇ ਸੱਚੇ ਪਾਵੇ ਆਪੇ ਦੇ ਨਾ ਪਛੋ ਗਾਵੇ ਸਭਨਾ ਜੀਆਂ ਕਾਇ ਤੋ ਦਾਤਾ ਸਭ ਦੇ ਮਾਰਮ ਜੀਵਾ ਬਣਿਆ ਹਰ ਤੁਦ ਬਾਜੋ ਮੈਂ ਕੋਈ ਨਾਹੀ ਹਰ ਤੁਦੈ ਜਿਸੇ ਜੀਤੈ ਤੁਦ ਸਲਾਹੀ ਆਪੇ ਮੇਲ ਲਹਿ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਗਰੀ ਸੀ ਜਿਸ ਦੇਹਾ ਅੰਦਰ ਸਾਰ ਸੰਭਾਲ ਹਾਰ ਕਰਾਤੈ ਗੁਰਮੁਖ ਸਹਿ ਸਮਾ ਬਣਿਆ ਤੁਦ ਜੀਵੜ ਮੈਂ ਹੋਰ ਨਾ ਕੋਈ ਤੁਦ ਆਪੇ ਸਿਰ ਜੀ ਆਪੇ ਕੋਈ ਤੂੰ ਆਪੇ ਹੀ ਤਾੜਪਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਕਟ ਆਪੇ ਗੋਗਣ ਹਾਰਾ ਲੱਥ ਵਰਤੈ ਅਗਮੈ ਪਾਰਾ ਗੁਰ ਕੈ ਸ਼ਬਦ ਮੇਰਾ ਹਾਰ ਪ੍ਰਭ ਧਿਆਈਐ ਸਹਿਜੇ ਸੱਚ ਸਮਾ ਬਣਿਆ
ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਬਸਾਵਣਿਆ ਸ਼ਬਦ ਸੂਝੈ ਤਾਂ ਨਾ ਕਾਮਨ ਸਿਉ ਬੂਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਹ ਸੰਸਾਰਾ ਮਨ ਸੰਦੇ ਸਜਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ ਪੰਚ ਦੂਤ ਸ਼ਬਦ ਪਚਾ ਬਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੈ ਅਰਦਨ ਮਾਤੇ ਮਨ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕ ਅਮਰੀਕਾ ਆਪੋ ਪਾਇਆ ਦੁਬਦਾਰਾ ਦੂਜਾ ਪ੍ਰਭ ਜਮਾਇਆ ਚੌਥੀ ਪੌੜੀ ਗੁਰਮੁਖ ਜੂਤੀ ਸਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਪਾਵੈ ਜਨ ਸਤ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਕਰੇ ਗੁਰਮੁਖ ਕਰਨੀ ਸੱਚੇ ਸੇਵੈ ਸੱਚੇ ਜਾਇ ਸਮਾਵਣਿਆ ਸੱਚੇ ਬਾਜੋਂ ਕੋ ਅਵਰਨਾ ਦੂਆ ਦੂਜਿਆਂ ਲਾਗੈ ਜਗ ਸਭ ਸਭ ਮੂਆ ਦੂਜਾ ਲਾਗ ਜਗ ਸਭ ਸਭ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇ ਸੁਖ ਪਾਵਣਿਆ ਜੀ ਜੰਤ ਸਭ ਸਰਨ ਕੁਮਾਰੀ ਆਪੇ ਕਰ ਦੇਖੈ ਕੱਚੀ ਪੱਕੀ ਸਾਰੀ ਅੰਦਰ ਆਪੇ ਕਾਰ ਕਰਾਈ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮੇਲੈ ਵੇਖਾ ਦੂਰ ਸਭ ਮੈਂ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਝੀ ਪਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੈ ਜਿਨੈ ਜਗ ਦੀਤੀ ਅੰਤਰ ਬਾ ਪ੍ਰਗਾਸ ਮਹਾਰਥ ਪੀਵੈ ਦਰ ਸੱਚੈ ਸਭ ਦੇਵ ਬਜਾ ਬਣਿਆ ਹਾਂ ਵਾਰੀ ਜੀ ਉਹ ਵਾਰੀ ਗੁਰਚਰਨੀ ਕਿਥਲਾ ਬਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾ ਵਹਿ ਮੈਲ ਪਿਤਾ ਬਣਿਆ ਰਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੈ ਕਿਥਲਾਇਆ ਤੁਧ ਸਲਾਹਨ ਨਾ ਰੱਜਿਆ ਸਲਾਹ ਹੀ ਨਾ ਰੱਜਿਆ ਕਬ ਹੂੰ ਸੱਚੇ ਨਾਵੇ ਕੀ ਭੁਖਲਾ ਬਣਿਆ ਏਕੋ ਵੇਖਾ ਵਰਨਾ ਦੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸ਼ਬਦ ਕਿਥਾ ਨਿਵਾਰੀ ਸਹਿਜੇ ਸੀਤ ਸਮਾ ਬਣਿਆ ਰਤਨ ਪਦਾਰਥ ਪਲਰ ਪਿਆ ਜੈ ਮਨਮੁਖ ਅੰਧਾ ਬੀਜੈ ਪਾਏ ਲਾਗੈ ਸੋ ਜੋ ਬੀਜੈ ਸੋਈ ਫਲ ਪਾਏ ਸੁਪਨਿਆ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨਜਨ ਸਦਾ ਰਹੇ ਰਹਿ ਅੰਦਰ ਭੈ ਮਾਰ ਪਰਮ ਚੁਕਾ ਬਣਿਆ ਗੋ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਲ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਸਿਮਰਤ ਸਾਸਤ ਵੇਦ ਵਖਾਣੈ ਪਰਮੇ ਪੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੇ ਦੁਖ ਕਮਾ ਬਣਿਆ ਆਪ ਕਰੇ ਕਿਸ ਆਖੈ ਕੋਈ ਆਖਣ ਜਾਈਐ ਜੇ ਪੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਾਰ ਰੰਗ ਚੜਾਏ ਮਨ ਕਾਨ ਰਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾ ਬਣਿਆ ਹਾਂ ਵਾਰੀ ਜੀਓ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਦੁਖ ਭਉ ਜਲ ਸ਼ਬਦ ਕਰਾ ਬਣਿਆ ਰਾਉ ਮਨਮੁਖ ਮੁਗਧ ਕਰੈ ਚ ਕਰਾਈ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤਿਹਾ ਜਾਸੀ ਕਰ ਅਵਗਣ ਪਛੋ ਤਾ ਬਣਿਆ ਮਨਮੁਖ ਅੰਧੇ ਕਿਸੂ ਨਾ ਸੂਝੈ ਮਰਨ ਲਖਾਏ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਜਨਮ ਗਵਾ ਬਣਿਆ ਸਾਚੇ ਕਰਨੀ ਸ਼ਬਦ ਹੈ ਸਾਰ ਪੂਰੈ ਗੁਰ ਪਾਈਐ ਮੋਖ ਦੁਆਰ ਅਣਬਿਨ ਬਾਣੀ ਸ਼ਬਦ ਸੁਣਾਏ ਸੱਚ ਰਤੇ ਰੰਗ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਹੋਂ ਬਲਹਾਰੀ ਸਦਾ ਤਿਨ ਵੇਖਾਉ ਗੁਰ ਸੇਵਾ ਚ ਕਲਾ ਬਣਿਆ ਸੱਚਾ ਸੱਚੋ ਸੱਚ ਪਤੀ ਜੈ ਗੁਰ ਪ੍ਰਸਾਦੀ ਅੰਦਰ ਪੀਜੈ ਬੈਸ ਸੁਖਾਨ ਹਰ ਗੁਣ ਗਾਵੇ ਆਪੇ ਕਾਰ ਸਤ ਮਨਾ ਬਣਿਆ ਜਿਸ ਨੂੰ ਨਗਰ ਕਰੇ ਸੋ ਪਾਈ ਗੁਰ ਪ੍ਰਸਾਦੀ ਹੋ ਮੈਂ ਜਾਈ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੁਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵਿਆਂ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਕੀਤਾ ਕਿਸ ਕਿਸਾ ਲਹਾ ਬਣਿਆ ਹਾਂ ਵਾਰੀ ਜੀਓ ਵਾਰੀ ਸੱਚ ਸੰਗਤ ਮਿਲ ਮਿਲਾ ਬਣਿਆ ਹਰ ਸਤ ਸੰਗਤ ਆਪੇ ਮਿਲੈ ਗੁਰ ਸ਼ਬਦੀ ਹਰ ਗੁਣ ਗਾ ਬਣਿਆ ਰਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰਿ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੈ ਮੈਲ ਗਵਾਈ ਦਰ ਸੱਚੈ ਸੁਭਾ ਪਾਵਣਿਆ
ਦਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਦਿਲ ਲਾਈ, ਦਿਨ ਨਾਵੇ ਦਿਨ ਗੁਰ ਸੇਵੇ, ਸੁੱਖ ਨਾ ਹੋਵੇ ਪੂਰੇ ਭਾਗ ਗੁਰ ਪਾਵਣਿਆ। ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹੋਮੈ ਸੋਚੈ, ਅਨਹਦ ਬਾਣੀ ਅਨਹਤ ਬਾਣੀ ਨਿਰਮਲ ਸ਼ਬਦ ਵਜਾਈ, ਗੁਰ ਸ਼ਬਦੀ ਸਤਿ ਸੁਨਾ ਬਣਿਆ, ਬਿਨ ਸਤਿਗੁਰ ਕਿਸੇ ਨਾ ਦੇਖਿਆ ਜਾਈ, ਗੁਰ ਕਿਰਪਾ ਕਰ ਆਪ ਦਿੱਤਾ ਦੇਸਾਈ, ਆਪੇ ਆਪ ਆਪ ਮਿਲ ਰਹੇ ਆ ਸਹਿਜੇ ਸਹਿਜ ਸੁਨਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵ ਲਾਈ, ਦੂਜਾ ਪਰਮ ਗੁਰ ਸ਼ਬਦ ਜਲਾਈ, ਤਾਇਆ ਅੰਦਰ ਵਣਜ ਕਰੀ ਮਨ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਕਾਰ ਕੀਰ ਪ੍ਰਸਾਰ, ਗੁਰਮੁਖ ਪਾਏ ਮੋਖ ਦੁਆਰ, ਅਣਜਨ ਸੁਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾ ਬਣਿਆ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਗ ਮਨ ਸ਼ਬਦ ਵਿਖਾਇਆ, ਨਾਨਕ ਨਾਮ ਮਿਲੇ ਵਡਿਆਈ, ਆਰੇ ਸੱਚੇ ਕੀ ਗੁਣ ਗਾ ਬਣਿਆ, ਮਾਜ ਮਹਲਾ ਤੀਜਾ। ਆਪ ਵਣਜਾਈ ਤਾਂ ਸਭ ਕੁਛ ਪਾਈ, ਗੁਰ ਸ਼ਬਦੀ ਸੱਚੀ ਲਿਵ ਲਾਈ, ਸੱਚ ਵਣੰਜੈ ਸੱਚ ਸੰਗਰੈ, ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੀ ਉਹ ਵਾਰੀ ਹਰ ਗੁਣ ਅਨਦਿਨ ਗਾ ਬਣਿਆ, ਹਉ ਤੇਰਾ ਤੀਸਾ ਤੁਰ ਮੇਰਾ, ਸ਼ਬਦ ਵਡਿਆਈ ਦੇ ਬਣਿਆ ਰਾਓ। ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਈ, ਆਨ ਰਾਸ ਕੀਤੇ ਹਰ ਰਾਸ ਮਨ ਵਸਾਈ, ਰਸ ਸੰਤੋਖੈ ਸੁਖ ਪਾਈ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਲ ਸੰਦ ਗਵਾਰਾ, ਫਿਰ ਉਈ ਕਿਸੋਂ ਪਾਇਨ ਮੂਖ ਦੁਆਰਾ, ਮਰਮਰ ਕਹਿੰਦਾ ਮਿਲ ਫਿਰ ਫਿਰ ਆਵੈ, ਜਮਦਰ ਜੋਟਾ ਸਾਵਣਿਆ। ਸ਼ਬਦ ਸਾਧ ਜਾਣੇ ਤੈਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਬਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨਾਨਕ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਨਦਨ ਹਾਰ ਸਲਾ ਹੈ ਸਾਚਾ, ਨਿਰਮਲ ਨਾਲ ਬਜਾਵਣਿਆ। ਮਰਮ ਖੋਟੀ ਰਾਤ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲੱਗੈ ਪਾਰਾ, ਪਰਮੇ ਪੂਲੇ ਫਿਰਨ ਦਿਨ ਰਾਤੀ, ਮਰ ਜਨ ਮੈਂ ਜਨਮ ਗਵਾ ਬਣਿਆ, ਸੱਚਾ ਸਾਹਿਬ ਮੈਂ ਆਤ ਪਿਆਰਾ, ਪੂਰੇ ਗੁਰ ਤੇ ਕਹਿ ਸਭ ਅਧਾਰਾ। ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ, ਮਾਜ ਮਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਦਿਨ ਨਾਵੇ ਸਭ ਪਰਮ ਪੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਦਿਨ ਸਤਿਗੁਰ ਕੋਈ ਨਾ ਪਾਵਣਿਆ। ਹਾਂ ਵਾਰੀ ਜੀ ਉਹ ਵਾਰੀ, ਹਰ ਸੇ ਦੀ ਕਤਲਾ ਬੜਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾ ਬਣਿਆ ਰਾਓ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਬਠੀਕਾ, ਪੂਰਾ ਪਾਜ ਮਿਲਾ ਬਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁਤ ਜੈ ਪਾਏ, ਤਦ ਤੀਰਥ ਦਸੰਤਰ ਭਵੇ ਹੰਕਾਰੀ, ਹੋਰ ਵਧੇਰੇ ਹੋ ਮੈਂ ਮਲ ਲਾ ਬਣਿਆ, ਸਤਿਗੁਰ ਸੇਵੇ ਤਾਂ ਮਲ ਜਾਈ, ਜੀਵਤ ਮਰੇ ਹਰ ਸਿਉ ਚਿਤ ਲਾਈ, ਹਾਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾ ਬਣਿਆ, ਵਾਹਿਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਵਿਸ਼ਟਾਂ ਕੇ ਤੀੜੇ ਵਿਸ਼ਟਾਂ ਕਮਾਵੇ, ਫਿਰ ਵਿਸ਼ਟਾਂ ਮਾਹੇ ਬਚਾ ਬਣਿਆ, ਮੁਕਤੇ ਸੇਵੇ ਮੁਕਤਾ ਹੋ ਗਏ, ਹਉ ਮੈਂ ਮਮਤਾ ਸ਼ਬਦੇ ਖੋ ਗਏ, ਅਨਜਨ ਹਰ ਜੀਉ ਸੱਚਾ ਸੇਵੀ, ਪੂਰੇ ਪਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਾਦ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾ ਬਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ। ਐਥੈ ਸਾਚੇ ਸੁਭਾਗੈ ਸਾਚੇ ਮਨ, ਸੱਚਾ ਸੱਚਾ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੀ ਉਹ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ ਰਾਓ। ਪੰਡਿਤ ਪੜ੍ਹੇ ਸਾਧਨਾ ਪਾਵੈ, ਦੂਜੇ ਭਾਈ ਮਾਇਆ ਮਨ ਪਰਮਾਵੈ, ਮਾਇਆ ਮੋਹ ਸਭ ਸੁਧ ਗਵਾਈ, ਹਰ ਅਵਗੁਣ ਪਛੋ ਤਾਵਣਿਆ, ਸਤਿਗੁਣ ਮਿਲੈ ਤਾਂ ਤਤ ਪਾਈ, ਹਰਿ ਕਾ ਨਾਮ ਮਨ ਵਸਾਈ, ਸ਼ਬਦ ਮਰੈ ਮਨ ਮਾਰੈ, ਆਪਣਾ ਮੁਕਤੀ ਸਾਗਰ ਪਾਵਣਿਆ। ਤਿਲਕ ਕਾਟੈ ਕਰੋ ਜਿਮੇਵਾਰੈ, ਗੁਰ ਕਾ ਸ਼ਬਦ ਰੱਖੈ ਉਰ ਤਾਰੇ, ਸੱਚ ਤੱਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ।
अंतर रतन अमिल मिलाया त्रिभुज मनसा त्रिभुज माया पड़ पड़ पंडित मोनी तके चौथे पद की सारण पावणिया आपे रंगे रंग चढ़ाए से जन राखे गुर शब्द रंगाए हर रंग चढ़िया पारा हर रास रास गुण गा बनया गुरमुख रिद सिद सच संज मसोई गुरमुख ज्ञान नाम मुक्त होई गुरमुख कार सच कमावे सचे सच समा बनया गुरमुख थापे थाप थापे गुरमुख जात पात सब आपे नानक गुरमुख नाम के आए नामे नाम समा बनया माज महला तीजा उत्पोत उत्पत परलो शब्द हो गए शब्द ही सर उपत हो गए गुरमुख वरत सब आपे सचा गुरमुख आप पावन उपाय समा बनया हौ वारी जियो वारी गुर पूरा मन वसावणिया गुर के शांत भगत करे दिन राति गुण कहे गुणी समा बनया राव गुरमुख धरती गुरमुख पाणी गुरमुख पवन पार बसंत रखे लै बदानी सो निगुरा जो हा मर मर गुमे निगुरे आवण जा बनया किन करते कथे विर जाया काया शरीर बिच सब कुछ पाया शब्द पीर कोई महल पाए महले महल बुला बनया सचा शाह सचे बन गारे सच बणजै गुर हित पारे सच बिहाजै सच कमावै सचो सच कमा बणिया बिन राशि को बच जो पाए मनमुख पूला लोक सवाए बिन राशि सब थैली चले थाली जाई दुख पा बणिया एक सच बणजै गुर शब्द प्यारे आप करै सगले कुल तारे आए से प्रवान होए मिल प्रीतम सुख पा बणिया अंतर वस्त मूढ़ा बाहर पाले मनमुख अंदेश रहंदे काले जितै हाथ जितै वट होवे जितों कोई न पावे मनमुख कर्म भुला बणिया आपे देवै शब्द भुलाई महली महल सहि सुख पाए नानक नाम मिलै बड़ियाई आपे सुन सुन प्या बणिया माज महला तीजा सतगुर साची सिख सुनाई हर केतों अंत होई सखाई अगम हर अगम गोचर अनाथ है जो नी सतगुर कै पाए पावणिया हो वारी जियो वारी आप निवारणिया आप गवाई ता हर पाई हर संसय समावणिया रहाओ पूर्व लिखिया सो करम कमाया सतगुर सेव सदा सुख पाया बिन भागा गुर पाईया नाही सबदे मेल मिलावणिया गुरमुख लिप्त रहे संसारी गुर कै तकिया नाम आधारे गुरमुख जोर करे चिसना आपे सप दुख पावणिया मनमुख अंधे शुद्ध न काई आत्म काती है जगत।

ਜਿਸ ਬਾਹ ਜੋ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਈ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇ ਲੈ ਸੋ ਪਾਵਣਿਆ, ਮਾਜ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਈ ਹਮ, ਮੇਰਾ ਸਭ ਦੁੱਖ ਗਵਾਈ, ਅੰਮ੍ਰਿਤ ਬਾਣੀ ਸਦਾ ਚਲਾਈ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੀਓ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਈ, ਅੰਮ੍ਰਿਤ ਨਾਮ ਧਿਆਵਣਿਆ ਰਹਾਉ। ਅੰਮ੍ਰਿਤ ਬੋਲੇ ਸਦਾ ਮੁੱਖ ਵੈਣੀ, ਅੰਮ੍ਰਿਤ ਵੇਖੈ ਪਰ ਕਹਿ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਵਰਾਇਆ ਸੁਣਾ ਬਣਿਆ। ਅੰਮ੍ਰਿਤ ਰੰਗ ਰਤਾਲਿਵ ਲਾਵੇ, ਅੰਮ੍ਰਿਤ ਗੁਰ ਪ੍ਰਸਾਦੀ ਪਾਵੇ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਮਤਾ ਨੇ ਅੰਮ੍ਰਿਤ ਪੀਆ ਬਣਿਆ। ਸੋ ਕਿਛ ਕਰੇ ਜੋ ਚੇਤਨਾ ਹੋਈ, ਜਿਸ ਦਾ ਹੁਕਮ ਨਾ ਮੇਟ, ਜਿਸ ਦਾ ਹੁਕਮ ਮੇਟ ਨਾ ਸਕੈ ਕੋਈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਕੀਆ ਬਣਿਆ, ਅਜਿਬ ਕੰਮ ਕਰਦੇ ਹਰ ਕੇ, ਇਹ ਮਨ ਖੁੱਲਾ ਜਾਂਦਾ ਤੇਰੇ, ਅੰਮ੍ਰਿਤ ਬਾਣੀ ਸੌਂਕ ਫਲਾਈ, ਅੰਮ੍ਰਿਤ ਸ਼ਬਦ ਵਿਆ ਬਣਿਆ। ਸੋਤੇ ਖਰੇ ਤੁਹਾਡੇ ਆਪ ਉਹ ਪਾਏ, ਤੁਹਾਡੇ ਆਪੇ ਵਰਕੇ ਲੋਕ ਚਬਾਏ, ਖਰੇ ਪਰਖ ਖਜ਼ਾਨੇ ਪਾਏ, ਸੋਤੇ ਪਰਮ ਭੁਲਾ ਬਣਿਆ, ਕਿਉਂ ਪਰ ਵੀਸਾ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ। ਤੂੰ ਭਾਣੇ ਅੰਮ੍ਰਿਤ ਕੀ ਆ ਬਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਕੇ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾ ਕਾਪੀ, ਅੰਮ੍ਰਿਤ ਸਭ ਦੁੱਖ ਲੈ ਜਾ ਬਣਿਆ, ਮਾਜ ਮਹੱਲਾ ਤੀਜਾ। ਅੰਮ੍ਰਿਤ ਵਰਤਾ ਸਹਿਜ ਸੁਭਾਈ, ਗੁਰਮੁਖ ਵਿਰਲਾ ਕੋਈ ਜਨ ਪਾਈ, ਅੰਮ੍ਰਿਤ ਪ੍ਰੀ ਸਦਾ ਤ੍ਰਿਪਤਾ ਸੀ, ਕਾਰ ਕਿਰਪਾ ਕ੍ਰਿਸ਼ਨਾ ਬੁਝਾ ਬਣਿਆ। ਹਉ ਵਾਰੀ ਜੀਓ ਵਾਰੀ, ਗੁਰਮੁਖ ਅੰਮ੍ਰਿਤ ਕੀ ਆ ਬਣਿਆ, ਰਸਨਾ ਰਸ ਜਾਸ ਸਦਾ ਰਹਿ, ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਾਉ। ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰੇ ਚਸਿਆਂ ਲਿਵ ਲਾਏ, ਨਗਰ ਕਰੇ ਤਾਂ ਹਰ ਗੁਣ ਗਾਵੇ, ਨਗਰੀ ਸੱਚ ਸਮਾ ਬਣਿਆ। ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਦਿਲ ਤੇ ਬਾਹਰ ਕਿਸੇ ਨਾ ਹੋ ਗਏ, ਗੁਰਮੁਖ ਤੇ ਜੀ ਪਾਵਣਿਆ। ਗੁਰਮੁਖ ਤੱਕ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਜਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਹਾਵਣਿਆ, ਅੰਮ੍ਰਿਤ ਸਹਿਜ ਸੁਣਾ ਬਣਿਆ। ਮਨ ਮਕਬੂਲਾ ਦੂਜੈ ਪਾਈ ਸਵਾਈ, ਨਾਮ ਨ ਲੀਲੈ ਮਰੈ ਦੁਖ ਸਾਈ, ਅਣਬਿਨ ਸਦਾ ਵੇਖਾ ਮੈਂ ਵਾਸਾ, ਬਿਨ ਸੀਵਾ ਜਨਮ ਗਵਾ ਬਣਿਆ। ਅੰਮ੍ਰਿਤ ਪੀਵੈ ਜਿਸਨੋ ਆਪ ਦੀ ਆਏ, ਗੁਰ ਪ੍ਰਸਾਦੀ ਸਹਿਜ ਲਿਵ ਲਾਏ, ਪੂਰਨ ਪੂਰ ਰਹੇ ਆਸਰ ਆਪੇ, ਗੁਰਮੁਖ ਮੈਂ ਗੁਰਮਤ ਨਗਰੀ ਆ ਬਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀਤਨੇ ਆਪੇ ਗੋਈ, ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾ ਬਣਿਆ, ਮਾਜ ਮਹੱਲਾ ਤੀਜਾ। ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੀ ਰਹਿ ਸਹਿ ਸੁਭਾਏ, ਸੱਚਾ ਸ਼ਬਦ ਸੱਚਾ ਸਲਾਹੀ, ਸੱਚਾ ਮੈਲ ਮਲਾ ਬਣਿਆ। ਹਉ ਵਾਰੀ ਜੀਓ ਵਾਰੀ, ਸੱਚ ਸਲਾਹਣੇ ਆਉ, ਸੱਚ ਤੇ ਆਏ ਨੇ ਸੇ ਸੱਚ ਰਾਤੇ, ਸੱਚੇ ਸੱਚ ਸਮਾ ਬਣਿਆ ਰਾਉ। ਜਾ ਦੇਸਾ ਸੱਚ ਸਭਨੀ ਸਾਈ, ਗੁਰ ਪ੍ਰਸਾਦੀ ਮਨ ਵਸਾਈ, ਤਨ ਸੱਚਾ ਸਰਸਨਾ ਸੱਚ ਰਾਤੀ, ਸੱਚ ਸੁਣਿਆ ਸੁਭ ਸਾਨਿਆ, ਮਨਸਾ ਮਾਨ ਸੱਚ ਸੁਣਾਣੀ, ਇਹਨੇ ਬਦਲੀ ਸੀ ਸਭ ਆਵਣ ਜਾਣੀਆਂ, ਸਤਿਗੁਰ ਸੇਵੇ ਸਦਾ ਦੇ ਮਨ ਮਨ ਮੇ ਚਲੋ, ਨਿਧ ਕਰ ਵਾਸਤਾ ਪਾਵਣਿਆ, ਗੁਰ ਕਾ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਈ, ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇਵਟ ਭਾਗੀ, ਸੱਚੇ ਸ਼ਬਦ ਆਪ ਮਿਲਾਈ, ਸਤਸੰਗਤ ਸੱਚ ਗੁਣ ਲਾ ਬਣਿਆ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਆਤਮਾ ਗੋਚਰ ਸ਼ਬਦ ਸ਼ੁੱਧ ਹੋਵੇ, ਅਣਦਿਨ ਸੱਚ ਸ਼ਬਦ ਸਲਾਈ, ਹੋਰ ਕੋਈ ਨਾ ਕੀਮਤ ਪਾਵਣਿਆ। ਪੜ ਪੜ ਖਾ ਕੇ ਸ਼ਾਂਤ ਨਾ ਆਈ, ਕ੍ਰਿਸ਼ਨਾ ਜਾਲੇ ਸ਼ੁੱਧ ਨਾ ਕਾਈ, ਬਸ ਦੇਖ ਬਿਹਾਜੈ ਦੇਖ ਮੋਹ ਪਿਆਸੇ, ਚੂੜ ਬੋਲ ਵਿੱਚ ਸਾ ਬਣਿਆ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ, ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫੇਰ ਪਵੈ ਕਣੇਰੇ, ਤੂੰ ਏਕੋ ਨੇ ਚਲ ਅਗਮੈ ਪਾਰਾ, ਗੁਰਮਤੀ ਗੂੰਜ ਬਜਾ ਬਣਿਆ। ਹਉ ਵਾਰੀ ਜੀਓ ਵਾਰੀ, ਰਾਮ ਨਾਮ ਮਨ ਵਸਾ ਬਣਿਆ, ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਪੂਜਾ ਬਣਿਆ ਰਹਾਉ। ਸਭ ਏਕਾ ਜੋਤ ਜਾਣ।

ਗੁਰ ਸੇਵਿਆ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਸਾਈ, ਜੋਤੀ ਜੋਤ ਮਿਲਾ ਬਣਿਆ, ਕਿਸ਼ਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਗਹਿ ਪਤ ਗਵਾਈ, ਆਪਣੀ ਬਿਰਥਾ ਜਨਮ ਗਵਾ ਬਣਿਆ, ਗੁਰ ਕਾ ਸ਼ਬਦ ਗੁਜਰਲਾ ਬੂਝੇ, ਆਪ ਮਾਰੇ ਸਾਤਰ ਪਵਨ ਸੂਝੇ, ਫਿਰ ਉਹ ਮਰੈ ਨਾ ਜ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ, ਮਾਇਆ ਮਹੇ ਫਿਰ ਚਿਤਨ ਲਾਈ, ਗੁਰ ਕੈ ਸ਼ਬਦ ਸਦ ਰਹੇ ਸਮਾਈ, ਸੱਚ ਸਲਾਹੀ ਸਭ ਘਟੇ ਅੰਤਰ, ਸਚੋ ਸੱਚ ਸੁਹਾ ਬਣਿਆ, ਸੱਚ ਸਲਾਹੀ ਸਦਾ ਹਜੂਰੇ, ਗੁਰ ਕੈ ਸ਼ਬਦ ਰਹਿਆ ਪਰ ਪੂਰੇ, ਗੁਰ ਪ੍ਰਸਾਦੀ ਸੱਚ ਸਦਨੀ ਆਵੇ, ਸੱਚੇ ਕੇ ਸੁਖ ਪਾ ਬਣਿਆ, ਸੱਚ ਮਾਨੇ ਅੰਦਰ ਰਹਿਆ ਸਮਾਈ, ਸਦਾ ਸੱਚ ਨਹੀਂ ਚਲ ਆਵੇ ਨਾ ਜਾਈ, ਸੱਚੇ ਲਾਗੇ ਸੋ ਮਾਨ ਨਿਰਮਲ, ਗੁਰਮਤੀ ਸੱਚ ਸਮਾ ਬਣਿਆ, ਸੱਚ ਸਾਰਾ ਹੀ ਸਭ ਅਵਰਨਾ ਕੋਈ, ਸੇਵਿਆ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਸਮਾ ਬਣਿਆ, ਮਾਝ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਏ ਸਮਾਣੀ, ਨਿਰਮਲ ਬਾਣੀ ਹਰ ਸਾ ਲਾਈ, ਜਪ ਹਾਰ ਨਿਰਮਲ ਮੈਲ ਗਵਾ ਬਣਿਆ, ਹੋ ਵਾਰੀ ਜੀ ਓ ਵਾਰੀ ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਈ, ਸਭ ਤੋਂ ਸੋਹਣ ਕਿਸਾ ਕਿਸਾ ਮਿਟਾ ਬਣਿਆ ਰਾਉ, ਨਿਰਮਲ ਨਾਮ ਵਸਿਆ ਮਨ ਆਈ, ਮਨ ਤਨ ਨਿਰਮਲ ਮਾਇਆ ਮੋਹ ਗਵਾਈ, ਨਿਰਮਲ ਗੁਣ ਗਾਵੇ ਨਿਤ ਸਾਚੇ ਕਈ, ਨਿਰਮਲ ਨਾਦ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਦਿੱਤਾ ਮੋਹ ਨ ਮਾਇਆ, ਨਿਰਮਲ ਗਿਆਨ ਧਿਆਨ ਆਤ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ, ਜੋ ਨਿਰਮਲ ਸੇਵੇ ਸੋ ਨਾਇਣ ਨਿਰਮਲ ਹੋਵੇ, ਹੋਮੈ ਮੈਲ ਗੁਰ ਸ਼ਬਦ ਏਕ ਹੋਵੇ, ਨਿਰਮਲ ਵਾਜੇ ਅਨਹਲ ਤੁਨ ਬਾਣੀ, ਗੁਰ ਸੱਚੇ ਸੁਭਾ ਪਾ ਬਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਾਰ ਸ਼ਬਦ ਕਰੋਗੇ, ਨਿਰਮਲ ਨਾਮ ਲੱਗੇ ਬਟ ਭਾਗੀ, ਨਿਰਮਲ ਨਾਮ ਸੁਹਾ ਬਣਿਆ, ਸੋ ਨਿਰਮਲ ਜੋ ਸ਼ਬਦ ਸੋਹੈ, ਨਿਰਮਲ ਨਾਮ ਮਨ ਤਨ ਮੋਹੈ, ਸੱਚ ਨਾਮ ਮਨ ਤਨੇ ਨਾ ਲਾਗੈ, ਮੁਖ ਉਜਲ ਸੱਚ ਕਰਾ ਬਣਿਆ, ਮਨ ਮੈਲਾ ਹੈ ਦੂਜੇ ਪਾਈ, ਮੈਲਾ ਚੌਂਕਾ ਮੈਲੇ ਥਾਈ, ਮੈਲਾ ਥਾਈ ਫਿਰ ਮੈਲ ਵਗਾਈ, ਮਨਮੁਖ ਮੈਲ ਦੁੱਖ ਪਾ ਬਣਿਆ, ਮੈਲੇ ਨਿਰਮਲ ਗੁਰ ਸ਼ਾਹ ਹੁਕਮ ਸਬਾਈ, ਸੇ ਨਿਰਮਲ ਜੋ ਹਰ ਸਾਚੇ ਪਾਈ, ਨਾਨਕ ਨਾਮ ਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ, ਮਾਝ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਸੁਖ ਪਸੂ ਹੈ, ਹੱਥ ਉਜਲ ਨਾਮ ਤਿਆ ਬਣਿਆ, ਵਾਰੀ ਜੀ ਉਹ ਵਾਰੀ ਗੋਬਿੰਦ ਗੁਣ ਗਾ ਬਣਿਆ, ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੋਣ ਸ਼ਬਦ ਸੁਣਾ ਬਣਿਆ, ਗੋਬਿੰਦ ਗਾਵੇ ਸਹਿ ਸਿਪਾਹੀ, ਗੁਰ ਕਹਿ ਭੈ ਉਜਲ ਹੋਮੈ ਮਲ ਜਾਈ, ਸਦਾਨੰਦ ਰਹਿ ਦਿਨ ਰਾਤੀ, ਸਦਾਨੰਦ ਰਹੇ ਭਗਤ ਕਰੇ ਦਿਨ ਰਾਤੀ, ਗੋ ਸੋਣ ਗੋਬਿੰਦ ਗੁਣ ਗਾ ਬਣਿਆ, ਮਨੁਆ ਨਾਚੇ ਭਗਤ ਗਿਰਡਾਈ, ਗੁਰ ਕਹਿ ਸ਼ਬਦ ਮਨੇ ਮਨ ਮਿਲਾਈ, ਪੋਚਾ ਤਾਲ ਪੂਰੇ ਮਾਇਆ ਮੋਹ ਚੁਕਾਈ, ਸਬਦੇ ਨਿਰਤ ਕਰਾ ਬਣਿਆ, ਉੱਚਾ ਗੂਟੇ ਤਨੇ ਪਛਾੜੇ ਮਾਇਆ ਮੋਹ ਜੋਇਆ ਜਮਿਆ, ਮਾਇਆ ਮੋਹ ਇਸ ਮਨੇ ਮਚਾਈ, ਅੰਤਰ ਕਪਟ ਦੁੱਖ ਪਾ ਬਣਿਆ, ਗੁਰਮੁਖ ਭਗਤ ਜਾ ਆਪ ਕਰਾਈ, ਤਨ ਮਾਨ ਰਾਤਾ ਸਹਿ ਛੁਪਾਈ, ਬਾਣੀ ਵਜੈ ਸ਼ਬਦ ਵਜਾਈ, ਗੁਰਮੁਖ ਭਗਤ ਥਾਈ ਪਾ ਬਣਿਆ, ਬਹੁਤ ਆਲ ਪੂਰੇ ਵਾਜੇ ਵਜਾਈ, ਨਾ ਕੋ ਸੁਣੇ ਨਾ ਮਨ ਵਸਾਈ, ਮਾਇਆ ਕਾਰਨ ਮਾਇਆ ਕਾਰਨ ਪੇੜ ਬੰਦ ਨਾ ਚਾਹੇ, ਦੂਜਾ ਭਾਈ ਦੁੱਖ ਪਾ ਬਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ

ਵਿਚਾਰੇ ਹੋਈ ਓਲਟ ਭਗਤ ਨਾ ਪਾਏ ਕੋਈ ਨਾਨਕ ਨਾਮ ਆਪਾਂ ਗੁਰ ਭਗਤੀ ਪਾਈ ਹੈ ਗੁਰਚਰਨੀ ਕਤਲਾ ਬਣਿਆ ਮਾਝ ਮਹੱਲਾ ਤੀਜਾ ਸੱਚਾ ਸੇਵੀ ਸਤਸਾ ਲਾਹੀ ਸੱਚੈ ਸਮਾਏ ਦੁੱਖ ਕਾਲੀ ਨਾਏ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾ ਬਣਿਆ ਅਵਾਰੀ ਜੀਓ ਵਾਰੀ ਸਹਿਜ ਸੁਖ ਸਹਿਜ ਸਮਾਦ ਲਗਾ ਬਣਿਆ ਜੋ ਸੇਵੈ ਜੋ ਹਰ ਸੇਵੈ ਸੇ ਸਦਾ ਸੁਹੈ ਅਸ਼ੁਭਾ ਸੁਖ ਸੁਹਾ ਬਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਹੀ ਭਗਤ ਦੇ ਰਹਿਮਨ ਪਾਏ ਸੱਚ ਬਾਣੀ ਸੁਦੈ ਸਲਾ ਨਿਰੰਗ ਰਾਖੇ ਭਗਤ ਕਰਾ ਬਣਿਆ ਸਭ ਕੋ ਸੇ ਹੀ ਭਗਤ ਦੇ ਰਹਿਮਨ ਪਾਏ ਸੱਚ ਬਾਣੀ ਸੁਦੈ ਸਲਾ ਨਿਰੰਗ ਰਾਖੇ ਅਵਗਤ ਰੰਗ ਰਾਖੇ ਭਗਤ ਕਰਾ ਬਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮੁਖ ਮਿਲੈ ਤਾਂ ਕੀਤਾ ਤੇਰਾ ਜਾਂ ਤੂੰ ਜਪਾਵੇ ਤਾਂ ਨਾ ਇਹ ਜਾਵੇ ਤੂੰ ਆਪੇ ਨਾਉ ਜਪਾ ਬਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੋਗ ਸਭ ਮੋਹ ਗਵਾਇਆ ਇੱਕ ਸਿਉਂ ਲਿਵ ਲਾਗੀ ਸਭ ਹੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੀ ਸਦਾ ਤੇਰੇ ਚਾਏ ਨਾਨਕ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾ ਬਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਸੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵਹਿ ਨਾਮ ਵਡਾਈ ਨਾਮ ਰਤੇ ਸੁਖ ਪਾ ਬਣਿਆ ਸਦਾ ਸਦਾ ਸਾਚੇ ਤੁਲਸਾ ਲਾਈ ਤੇ ਗੁਰਮੁਖ ਜਾਤਾ ਦੂਜਾ ਤੂੰ ਨਾਹੀ ਏ ਕ੍ਰਿਸ਼ਨ ਮਨ ਰਹਿਆ ਸੁਮਾਰੀ ਮਨ ਮੰਨਿਆ ਏ ਮਨ ਹੈ ਮਿਲਾ ਬਣਿਆ ਗੁਰਮੁਖ ਹੋ ਗਏ ਸੁਲਸਾ ਲਾਏ ਸਾਚੇ ਠਾਕੁਰ ਵੀ ਪਰਵਾਏ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੁਹੈ ਸੱਚ ਦਰਬਾਰੀ ਗੁਰ ਕੈ ਸ਼ਬਦ ਨਾਮ ਸੁਵਾਰੀ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਹਿ ਗੁਣ ਵੀ ਸਮਾ ਬਣਿਆ ਹੋ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾ ਬਣਿਆ ਹੋ ਹਰ ਜੀਓ ਸੱਚਾ ਉੱਚਾ ਉੱਚਾ ਹੋ ਮੈਂ ਮਾਰ ਮਿਲਾ ਬਣਿਆ ਰਾਉ ਹਰ ਜੀਓ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ ਸਜੇ ਸੱਚ ਸਮਾ ਬਣਿਆ ਤੂੰ ਤੇ ਬਾਹਰ ਕਿਸੀ ਨਾ ਹੋਏ ਤੂੰ ਗਰ ਕਰ ਵੀ ਕਹਿ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਤੈ ਪਾਈ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾਸ ਹਾਜਣ ਸੱਚ ਉਪਦੇਸ਼ ਸਮਾ ਬਣਿਆ ਸ਼ਬਦ ਵਿਸਾਰ ਨਾ ਠੋਰ ਨਾ ਖਾਉ ਬ੍ਰਹਮ ਭੂਲੇ ਜਾਂ ਸੁਣਿਆ ਕਰ ਕਾਉ ਹਲਤ ਪਲਤ ਜਿੰਨੀ ਤਿੰਨੀ ਦੋਵੇਂ ਗਵਾਏ ਦੁੱਖੇ ਦੁੱਖ ਰਿਹਾ ਬਣਿਆ ਲਿਖਦਿਆਂ ਕਾਗਜ਼ ਮਸ ਕੋਈ ਦੂਜਿਆ ਭਾਏ ਸੁੱਖ ਪਾਏ ਨਾ ਕੋਈ ਕੂੜ ਲਿਖੇ ਤੈ ਕੂੜ ਕਮਾਵੇ ਗਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸੇ ਜਾਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਜ਼ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਵੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋ ਗਏ ਹੋ ਮੈਂ ਮੈਲ ਲਾਗੀ ਗੁਰ ਸ਼ਬਦੀ ਹੋ ਗਏ ਮਨ ਨਿਰਮਲ ਅਣ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹੋ ਵਾਰੀ ਜੀਓ ਵਾਰੀ ਆਪ ਭਗਤ ਕਰਨ ਕਰਾ ਅਬਰਾ ਭਗਤ ਕਰਾ ਬਣਿਆ ਜਿਨਾ ਭਗਤ ਜਨਾ ਕਹੋ ਸਦਾ ਨਮਸਕਾਰ ਕੀਜੈ ਜੋ ਅਣ ਦਿਨ ਹਰ ਗੁਣ ਗਾ ਬਣਿਆ ਰਾਉ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੇ ਜਿਤ ਧਾਰ ਲਾਏ ਪੂਰੇ ਪਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਸ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਵੇ ਦਸਾਂਤਰ ਭਵੇ ਦੂਜੇ ਪਾਏ ਸੁਆਏ ਬਹੁ ਕਰਮ ਕਮਾਵੈ ਇਹ ਮੁਕਤ ਨਾ ਪਾਏ ਜੇ ਸੰਤਰ ਭਵੈ ਦੂਜੇ ਪਾਏ ਖਵਾਏ ਬਿਰਤਾ ਜਨਮ ਗਵਾਇਆ ਕਪਟੀ ਜਨ ਸ਼ਬਦ ਦੁੱਖ ਪਾ ਬਣਿਆ ਸਾਲ ਤਰਾਸੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤ ਨੂੰ ਸੁੱਖ ਪਾ ਬਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਤਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਜਖ ਸਾ ਬਣਿਆ
ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਭਾਈ ਭਗਤ ਜਾਹੁ ਮੈਂ ਸੁਖੈ ਸਿਧ ਸਾਧਕ ਮੋਨ ਤਾਰੀ ਰਹਿ ਲਵਲਾਈ ਤਿਨ ਪੀ ਤਨ ਮਹਿ ਮਨ ਨਾ ਦਿਖਾਵੇ ਬਣਿਆ ਆਪ ਕਰਾਈ ਕਰਤਾ।

ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲ ਲਈ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆ ਲੈ ਗਾਵਣ ਤੁਧਨੋ ਰਤਨ ਉਪਾਏ ਤੇਰੇ ਅਠਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਸਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਤੇਈ ਤੁਧਨੋ ਗਾਵਣ ਜੋ ਤੁਧ ਪਾਵਨ ਰੱਖੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਪਰ ਕਰ ਜਿਨਸੀ ਮਾਇਆ ਜਿਨ ਉਪਾਈ ਪਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ।

ਹਰ ਹਰ ਨਾਮ ਮਿਲੈ ਕਿਰਪਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖ

ਤੇਰੇ ਮਨ ਚਿਤ ਵਾਹਿਗੁਰਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਂ ਕਾਰਿ ਜਿਤ ਆਗੈ ਕਰ ਧਰਿਆ।

ਬਲ ਬਲ ਸਰਬਲ ਜਾਈਐ ਤੇਰਾ ਅੰਤ ਨਾਮ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ।

ਸਭ ਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ।

ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋ

ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੀਵ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਯਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਯਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਯਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ।

ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਵਟ ਨਹਿ ਹੈ ਰੱਛਾ ਹੋਏ ਤਾਂ ਸਭ ਕਲ ਦੁਸ਼ਟ ਰਿਸ਼ਟ ਰਹਿ ਦੁੱਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹਿ ਨਿਹਰਿਓ ਤਾਂ ਕਿ ਤਾਪ ਤਨਿਕ ਮੋਹਰਿਓ।

ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਕਹਿ ਸੁਖ ਹੋਆ, ਸਿਤ ਕਰ ਅਨਹਦ ਵਾਜੇ, ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਦਾ ਮਨ ਕੀਤੀਏ ਨਾਨਕ ਦਾਸ ਹੈ ਜੋ ਕਮਾਉਂਦਾ ਮੋਹ ਸਾਵਕਾਰ ਸੰਤਨ ਕੀਤੀ ਅੰਤਰ ਜਾਮੀ ਪੁਰਖ ਦਾਤੇ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Vaheguru Jiyo Gauri Mahalla Panjwa Tumhar Se Si Rate Santo Ho Nivahe Leho Moko Purpura Te Pool Punchav Ho Date Rahao Ye Sant Janu ਤੁਸੀਂ ਪਰਮਾਤਮਾ ਨਾਲ ਰਾਤੇ ਮੈਨੇ ਮਿਲੇ ਹੋਏ ਹੋ, ਨਵਾਹੇ ਲਿਓ ਮੌਕਾ ਪੁਰਖ ਬੁਲਾਤੇ, ਆਪ ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਨਵਾਹੇ ਮੈਨੇ ਔਰ ਲਾ ਲਓ, ਲਾ ਕੇ ਚੱਲਣਾ ਕੋਈ ਸਾਰਿਆਂ ਦਾ ਦਾਤਾ ਪੁਰਖ ਬਤਾਤਾ ਪਰਮੇਸ਼ੁਰ, ਜਿਹੜਾ ਸਾਰਿਆਂ ਦੇ ਕਰਮਾਂ ਦਾ ਫਲ ਭੁਗਤਾਉਣ ਵਾਲਾ ਪਰਮੇਸ਼ੁਰ ਆ। ਪੂਰੇ ਓੜ ਪਾਸ ਸਭ ਨੇੜੇ ਸਾਨੂੰ ਵੀ ਪਹੁੰਚਾ ਦੇਣਾ ਕਰੋ ਰਹੋ। ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਧਾ ਕੇ, ਆਪ ਜੀ ਦਾ ਮਰਮ ਜਿਹੜਾ ਭੇਦ ਆ ਉਹ ਆਪ ਨਹੀਂ ਜਾਣਿਆ ਅਤੇ ਤੁਸੀਂ ਪੂਰਨ ਵਧਾ ਤਾ ਪੂਰਨ ਪੁਰਖ ਪਰਮੇਸ਼ੁਰ ਉਹਦਾ ਸਰੂਪ ਹੈ। ਰੱਖੋ ਸਰਣ ਅਨਾਥ ਦੀਨ ਕਹੋ ਕਰੋ ਹਮਾਰੀ ਗਾਤੇ, ਮੈਂ ਅਨਾਥ ਹਾਂ ਮੇਰਾ ਕੋਈ ਮਾਲਕ ਨਹੀਂ, ਦੀਨ ਗਰੀਬ ਹਾਂ, ਕਿਰਪਾ ਕਰਕੇ ਆਪਣੀ ਸ਼ਰਨ 'ਚ ਰੱਖ ਲਓ ਅਤੇ ਮੇਰੀ ਕਾਤੇ ਮੈਨੇ ਗਤੀ ਕਰ ਦਿਓ, ਮੁਕਤੀ ਕਰ ਦਿਓ। ਕਰਨ ਸਾਗਰ ਬੋਹਤ ਚਰਨ ਤੁਮਾਰੇ, ਤੁਮ ਜਾਣੋ ਆਪਣੇ ਪਾਤੇ। ਇਹ ਸੰਸਾਰ ਸਾਗਰ ਤੋਂ ਕਰਨ ਵਾਸਤੇ ਆਪ ਜੀ ਦੇ ਜਿਹੜੇ ਚਰਨ ਬੋਹਤ ਮੈਨੇ ਜਹਾਜ਼ ਰੂਪ ਹਨ, ਆਪਣੀ ਪਾਤੇ ਪਾਤਮੇ ਨੇ ਮਰਿਆਦਾ, ਆਪਣੀ ਮਰਿਆਦਾ ਨੂੰ ਅਥਵਾ ਆਪਣੇ ਪਾਤਮੇ ਨੇ ਭੇਤਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਕਰ ਕਿਰਪਾ ਜਿਸ ਰਾ ਕਹੋ ਸੰਗੇ ਤੇ ਤੇ ਪਾਰ ਪੁਰਾਤੇ, ਜਿਨ੍ਹਾਂ ਦੇ ਆਪ ਮੇਰ ਦੀ ਦ੍ਰਿਸ਼ਟੀ ਕਰਦੇ ਹੋ ਉਹਨਾਂ ਨੂੰ ਆਪਣੇ ਨਾਲ ਰੱਖਦੇ ਹੋ। ਕਿਤੇ ਮੈਨੇ ਕਿਤਨੀ ਭਾਵ ਸਾਰੇ ਦੇ ਸਾਰੇ ਉਹ ਸੰਸਾਰ ਸਾਗਰ ਤੋਂ ਪਾਰ ਪੁਰਾਤੇ ਪਾਰ ਲੰਘਾ ਦਿੱਤੇ ਹਨ। ਈ ਤੂਤ ਪ੍ਰਭ ਤੁਮ ਸਮਰੱਥਾ, ਸਭ ਕੁਛ ਤੁਮ ਰਹਿ ਹਾਥੇ। ਇਹ ਨਿਰੰਕਾਰ ਪਰਮੇਸ਼ਰ ਜੀ ਤੁਸੀਂ ਲੋਕ ਪ੍ਰਲੋਕ ਸਾਰੀਆਂ ਗੱਲਾਂ ਕਰਨ ਜਾਪ ਸਮਰੱਥ ਹਨ, ਸਾਰਾ ਕੁਛ ਆਪ ਜੀ ਦੇ ਹੱਥ ਵਿੱਚ ਹੈ। ਐਸਾ ਨਿਧਾਨ ਦੇਹੋ ਮੋਕੋ ਹਰ ਜਨਮ ਚੱਲੇ ਹਮਾਰਾ ਸਾਥੇ। ਹੇ ਹਰੀ ਦੇ ਜਨਮ ਮਹਾਤਮਾ ਜਨਮ, ਮੈਨੂੰ ਐਸਾ ਹਰੀ ਪਰਮੇਸ਼ਰ ਦਾ ਨਾਮ ਦਿਓ ਖਜ਼ਾਨਾ ਜਿਹੜਾ ਸਾਡੇ ਨਾਲ ਚੱਲੇ। ਨਿਰਗੁਣ ਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਨਿਰਗੁਣ ਆਰੇ ਮੈਂ ਔਗਣ ਵਾਲਾ ਹਾਂ, ਇਹਦੇ 'ਚ ਐਸੀ ਪਵਿੱਤਰ ਗੁਣ ਪੈਦਾ ਕਰ ਦਿਓ, ਮੇਰਾ ਜਿਹੜਾ ਮਨ ਆ ਉਹ ਪਰਮਾਤਮਾ ਨੂੰ ਹਰ ਵੇਲੇ ਜਪਦਾ ਰਹੇ, ਉਹਦੇ ਨਾਮ ਨੂੰ ਜਪਦਾ ਰਹੇ। ਮਨ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਤ੍ਰਾਪੇ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ, ਸੰਤਾਂ ਦੀ ਕਿਰਪਾ ਨੇ ਮੈਨੂੰ ਪਰਮਾਤਮਾ ਮਿਲੇ ਮਨ ਅਤੇ ਤਨ, ਤਨ ਮਨ ਵੀ ਸ਼ੀਤਲ ਹੋ ਗਿਆ, ਤਨ ਪਦਾਰਥਾਂ ਨੂੰ ਤ੍ਰਾਪੇ ਮੈਨੇ ਤ੍ਰਿਪਤ ਹੋ ਗਿਆ ਹੈ। ਗੌੜੀ ਮਹੱਲਾ ਪੰਜਵਾਂ, ਸਹਿਜ ਸਮਾਇਓ ਦੇਵ ਮੋਕਾ ਸਤਿਗੁਰ ਪਏਦਾ ਆਲ ਦੇਵ ਰਹੋ। ਜਿਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਜਾਦੂ ਹੈ, ਫਿਰ ਮਨ ਸਹਿਜੇ ਸੁਤੇ ਸਿਧੇ ਦੇਵ ਜਿਹੜਾ ਪ੍ਰਕਾਸ਼ ਹੈ ਪਰਮਾਤਮਾ ਉਹਦੇ ਵਿੱਚ ਸਮਾ ਗਿਆ। ਰਾਹੁਲ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਾਟ ਜੇਵਰੀ ਕਿਉ ਅਦਾਸ ਰੋ ਸੰਤਨ ਟਹਿ ਲਾਇਓ। ਮਹਾਰਾਜ ਨੇ ਕਿਰਪਾ ਕਰਕੇ ਜਿਹੜਾ ਹੰਗਤਾ ਮਮਤਾ ਰੂਪੀ ਬਾਸ਼ਨਾ ਨੇ ਜੇਵੜੀਆਂ ਰੱਸੀਆਂ ਪਾਈਆਂ ਸੀ ਇਹ ਕੱਢ ਕੇ ਸਾਨੂੰ ਆਪਣਾ ਦਾਸ ਬਣਾ ਲਿਆ ਅਤੇ ਸੰਤਾਂ ਦੀ ਟਹਿਲ ਸੇਵਾ ਵਿੱਚ ਲਾ ਦਿੱਤਾ। ਏਕ ਨਾਮ ਕੋ ਬੀਓ ਥੀਓ ਪੂਜਾਰੀ ਮੁਖ ਅਚਰਜ ਗੁਰਹਿ ਦਿਖਾਇਓ। ਜਿਸ ਵਕਤ ਮੈਂ ਇੱਕ ਪਰਮੇਸ਼ਰ ਦੇ ਨਾਮ ਦਾ ਪੁਜਾਰੀ ਹੋ ਗਿਆ, ਇੱਕ ਨਾਮ ਨੂੰ ਪੂਜਣ ਵਾਲਾ ਬਣ ਗਿਆ, ਸਤਿਗੁਰਾਂ ਨੇ ਕਿਰਪਾ ਕੇ ਮੈਨੂੰ ਜਿਹੜਾ ਅਚਰਜ ਰੂਪੀ ਪਰਮੇਸ਼ਰ ਨਿਰੰਕਾਰ ਸੀ ਉਹ ਦਿਖਾ ਦਿੱਤਾ। ਭਇਓ ਪ੍ਰਗਾਸ ਸਰਬੂ ਜੀ ਆਰਾ ਗੁਰ ਗਿਆਨ ਮਨੇ ਪ੍ਰਗਟਾਇਓ। ਜਿਸ ਵਕਤ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਮਨ 'ਚ ਗਿਆਨ ਦਾ ਪ੍ਰਕਾਸ਼ ਕਰਤਾ, ਗਿਆਨ ਪ੍ਰਗਟ ਕਰਤਾ, ਫਿਰ ਕਹਿੰਦੇ ਬ੍ਰਹਮ ਦਾ ਉਜਿਆਰਾ ਜਿਹੜਾ ਪ੍ਰਕਾਸ਼ ਸੀ ਨਿਰੰਕਾਰ ਦਾ ਉਹ ਫਿਰ ਸਾਖਸ਼ਾਤ ਪ੍ਰਤੱਖ ਹੋ ਗਿਆ ਹੈ। ਪ੍ਰਤੱਖ ਪ੍ਰਕਾਸ਼ ਨੂੰ ਦੇਖ ਲਿਆ, ਉਹ ਪ੍ਰਕਾਸ਼ ਪ੍ਰਗਟ ਹੋ ਗਿਆ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ। ਜਿਸ ਸਮੇਂ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਮਨ ਤ੍ਰਿਪਤ ਹੋ ਗਿਆ ਅਤੇ ਜਿਹੜਾ ਅਨੁਭਵ ਸਰੂਪ ਪਰਮੇਸ਼ਰ ਜੀ ਦੇ ਜਾ ਕੇ ਟਿਕ ਗਿਆ, ਮਾਨ ਆ ਗਿਆ, ਸਰਬ ਸੁਖ ਪਾਏ ਦੁਪਹਿ ਠਾਉ ਗਵਾਇਓ। ਸਤਿਗੁਰੂ ਦੀ ਆਗਿਆ ਮੰਨ ਕੇ, ਭਾਣਾ ਮੰਨ ਕੇ ਸਾਰੇ ਸੁਖ ਪ੍ਰਾਪਤ ਕੀਤੇ ਹਨ। ਦੁੱਖਾਂ ਦਾ ਸਥਾਨ ਕੀ ਸੀ ਅਗਿਆਨ, ਉਹ ਨਾਸ ਹੋ ਗਿਆ, ਉਹਦਾ ਕੇ ਹਾਂ ਸਭ ਗਵਾ ਦਿੱਤਾ, ਖਤਮ ਕਰ ਦਿੱਤਾ। ਜੋ ਪ੍ਰਸੰਨ ਪੈ ਪ੍ਰਭ ਠਾਕਰ ਸਭ ਆਨੰਦ ਰੂਪ ਦਿਖਾਇਓ। ਜਿਸ ਵੇਲੇ ਠਾਕਰ ਮਾਲਕ ਪ੍ਰਸੰਨ ਹੋ ਗਏ ਅਤੇ ਸਾਰਿਆਂ ਨੂੰ ਆਨੰਦ ਰੂਪ ਕਰਕੇ ਦੇਖਣਾ ਕੀਤਾ ਕਿ ਆਤਮਾ ਕਰਕੇ ਇਹ ਸਾਰੀ ਕਿਰਿਆ ਚੱਲ ਰਹੀ ਹੈ। ਜਦੋਂ ਆਤਮਾ ਦਾ ਆਨੰਦ ਆ ਗਿਆ, ਚਾਰ ਕਿਰੇ ਆਨੰਦ ਰੂਪ ਕਰਕੇ ਦੇਖਣਾ ਕੀਤਾ, ਐਸਾ ਯਕੀਨ ਹੋ ਗਿਆ ਨਾ ਕਿ ਸ਼ਾਵਤ ਨਾ ਕਿਸੇ ਜਾਵਤ, ਸਭ ਖੇਲ ਕੀ ਉਹ ਹਰ ਰਾਇਓ। ਅਤੇ ਨਾ ਕੁਝ ਆਉਣ ਵਾਲਾ ਨਾ ਕੁਝ ਜਾਣ ਵਾਲਾ, ਇਹ ਸਾਰਾ ਖੇਲ ਜਿਹੜਾ ਪਰਮਾਤਮਾ ਨੇ ਆਪੇ ਹੀ ਬਣਾਉਣਾ ਕੀਤਾ। ਕਹੋ ਨਾਨਕ ਅਗਮ ਅਗਮ ਹੈ ਠਾਕਰ ਭਗਤ ਕੇ ਘਰ ਨਾਇਓ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹੜਾ ਠਾਕਰ ਅਗਮ ਅਗਮ ਮਨ ਬਾਣੀ ਦੇ ਵਿਸ਼ੇ ਹੈ, ਬੇਅੰਤ ਤੋਂ ਬੇਅੰਤ ਭਗਤ ਜਨਾਂ ਨੂੰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਹੈ। ਗੌੜੀ ਮਹਲਾ ਪੰਜਵਾਂ ਪਾਰਵਮ ਪੂਰਨ ਪਰਮੇਸ਼ਵਰ ਅਮਨ ਤਾਂ ਕੀ ਓਟ ਕੀ ਜੈ ਰੇ। ਪਰਾ ਰੂਪ ਜਿਹੜਾ ਬ੍ਰਹਮ ਕੌਣ ਹੈ, ਵਿਆਪਕ ਨਿਰੰਕਾਰ ਪਰਮੇਸ਼ਵਰ ਸਾਰੇ ਪਰਿਪੂਰਨ ਹੈ। ਕਹਿੰਦੇ ਇਹ ਮਨਾ ਤੂੰ ਉਸ ਪਰਮਾਤਮਾ ਦੀ ਓਟ ਕੀ ਜੈ ਮੈਨੇ ਗ੍ਰਹਿਣ ਕਰ, ਫਟਨਾ ਕਰ। ਜਿਨ ਧਾਰੇ ਬ੍ਰਹਿਮੰਡ ਖੰਡ ਹਰ ਸਾਖੋ ਨਾਮ ਜਿਪੀ ਜੈ ਰੇ ਰਾਓ। ਜਿਸ ਨਿਰੰਕਾਰ ਨੇ ਨੌ ਖੰਡ ਸਾਰੇ ਬ੍ਰਹਿਮੰਡ ਧਾਰੇ ਬਣਾਏ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਜਾ ਰੇ। ਹਰੀ ਦੇ ਜਨ ਕੌਣ ਮਹਾਤਮਾ ਨਾਲ ਮਿਲ ਕੇ ਆਪਣੇ ਮਨ ਦੀ ਜਿਹੜੀ ਮਤ ਅੰਗਤਾਲੀ ਬੁੱਧੀ ਨੂੰ ਤਿਆਗ ਦਿਓ ਕਿ ਪਰਮੇਸ਼ਰ ਦਾ ਹੁਕਮ ਬੂਝ ਭਾਣਾ ਮੰਨ ਕੇ ਫਿਰ ਸੁੱਖ ਪ੍ਰਾਪਤ ਕਰ ਲਓਗੇ। ਜੋ ਪ੍ਰਭ ਕਰੇ ਸੋਈ ਪਲ ਮਨ ਸੁੱਖ ਦੁੱਖ ਹੋਈ ਤਿਆਗ ਜਾ ਰੇ। ਜੋ ਨਿਰੰਕਾਰ ਪਰਮੇਸ਼ਰ ਕਰਦਾ ਉਹਨੂੰ ਭਲਾ ਜਾਣ ਕੇ ਮੰਨੋ। ਸੁੱਖ ਅਤੇ ਦੁੱਖ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੋ। ਕੂਟ ਪਤ ਤੋਂ ਆਧਾਰੇ ਖਿਨਮੈ ਕਰਕੇ ਵਾਰ ਨਾ ਲੱਗੈ ਰੇ। ਉਹ ਪਰਮਾਤਮਾ ਨੇ ਕਰੋੜਾਂ ਪਤਤ ਪਾਪੀ ਜਿਹੜੇ ਖਿਨ ਸੰਸਾਰ ਸਾਗਰ ਤੋਂ ਤਾਰ ਦਿੱਤੇ ਹਨ, ਕਰਕੇ ਪੁਰਖ ਨੂੰ ਪਾਰ ਕਰਦੇ ਹਨ। ਕੋਈ ਵਾਰ ਮੈਨੇ ਦੇਰੀ ਨਹੀਂ ਲੱਗਦੀ, ਜਦੋਂ ਕਿਰਪਾ ਕਰਨਾ ਚਾਹੇ ਕਿ ਖਿਨ ਚੇ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਦੀਨ ਦਰਦ ਭੰਜਨ ਸਵਾਮੀ ਜਿਸ ਭਾਵ ਹੈ ਅਤੇ ਸਹਿ ਨਵਾਜਿਆ ਰੇ। ਉਹ ਮਾਲਕ ਪਰਮੇਸ਼ਰ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਦਾ ਦੁੱਖ ਜਿਹੜੇ ਹੈਗੇ ਅਤੇ ਦਰਦ ਪੀੜਾ ਹੈ ਇਹਨਾਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ। ਔਰ ਜਿਸ ਨੂੰ ਭਾਵੇ ਚਾਹੁੰਦਾ ਹੈ ਉਹਨੂੰ ਨਵਾਜੇ ਮੈਨੇ ਵਡਿਆਈਆਂ ਬਰਕਤਾਂ ਦੇ ਦਿੰਦਾ ਹੈ। ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁੱਖ ਸਾਗਰ ਰੇ। ਉਹ ਸੁੱਖਾਂ ਦਾ ਸਾਗਰ ਪਰਮੇਸ਼ਰ ਸਾਰੇ ਜੀਵਾਂ ਨੂੰ ਪ੍ਰਾਣ ਦੀ ਕਲਾ ਸ਼ਕਤੀ ਦੇ ਰਿਹਾ, ਮਾਤਾ ਪਿਤਾ ਵਾਂਗ ਸਾਰਿਆਂ ਦੀ ਪਾਲਣਾ ਵੀ ਕਰ ਰਿਹਾ ਹੈ। ਦਿੰਦੇ ਸੋਚ ਨਾ ਹੀ ਤਿਸ ਕਰਕੇ ਪੂਰ ਰਹੇ ਔਰਤ ਨਾਗਰ ਰੇ। ਉਹ ਕਰਤਾ ਪੁਰਖ ਪਰਮੇਸ਼ੁਰ ਨੂੰ ਪਦਾਰਥ ਦਿੰਦੇ ਹਾਂ, ਕਿਸੇ ਚੀਜ਼ ਦੀ ਤੋੜ ਕਮੀ ਨਹੀਂ ਹੁੰਦੀ, ਕਿਉਂਕਿ ਰਤਨਾਂ ਦੀ ਆਕਰ ਮੈਨੇ ਉਹ ਖਾਣੀ ਹੈ। ਸਾਰੇ ਪਦਾਰਥਾਂ ਨਾਲ ਉਹ ਪੂਰਨ ਹੋ ਰਿਹਾ, ਭਰਪੂਰ ਹੋ ਰਿਹਾ। ਜਾਚ ਵੇ ਜਾਚਿਆ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਵੇ, ਮੈਂ ਜਾਚ ਪਕਾਰੀ ਆਪ ਦੇ ਨਾਮ ਨੂੰ ਜਾਚੇ ਮੰਗਦਾ। ਉਹ ਪਰਮਾਤਮਾ ਸਾਰਿਆਂ ਘਟਾਂ ਹਿਰਦਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਨਾਨਕ ਦਾਸ ਸਾਹਿਬ ਕੀ ਸ਼ਰਨ ਆਈ, ਜਾਤੇ ਬ੍ਰਿਥਾ ਨੂੰ ਕੋਈ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੀ ਸ਼ਰਨ ਵਿੱਚ ਆਇਆ, ਜਾਤੇ ਜਿਸ ਪਰਮੇਸ਼ੁਰ ਤੋਂ ਕੋਈ ਬ੍ਰਿਥਾ ਮੈਨੂੰ ਖਾਲੀ ਨਹੀਂ ਜਾਂਦਾ। ਰਾਗ ਗੌੜੀ ਪੂਰਵੀ ਮਹਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਗਨ ਮਨੋ ਸਾਰੇ। ਇਹ ਗੁਰੂ ਪਿਆਰਿਓ, ਪਰਮਾਤਮਾ ਦੇ ਨਾਮ ਨੂੰ ਕਦੇ ਵੀ ਮਨ ਕਿਉਂ ਨਾਮ ਭੁਲਾਓ। ਈਹਾ ਊਹਾ ਸਰਬ ਸੁਖਦਾਤਾ, ਸਰਬ ਸਗਲ ਘਟਾ ਪ੍ਰਸਪਾਰੇ ਰਹੋ। ਉਹ ਪਰਮੇਸ਼ੁਰ ਕੈਸਾ, ਈਹਾ ਵਾ ਲੋਕ ਪੁਰਖ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਦਾਤਾ, ਔਰ ਸਾਰਿਆਂ ਦੇ ਸਰੀਰਾਂ ਦੀ ਉਪਰ ਪਾਲਣਾ ਕਰਦਾ ਹੈ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮਹਾਕਾਸ਼ਟ ਕਾਟੇ ਤਿੰਨ ਪੀਤਾ ਰਸਨਾ ਨਾਮ ਚਿਤਾਰੇ, ਜਿਹੜੇ ਆਪਣੀ ਰਸਨਾ ਦੇ ਨਾਲ ਪਰਮੇਸ਼ੁਰ ਦੇ ਨਾਮ ਚਿਤਾਰੇ ਚੇਤੇ ਕਰਦੇ ਹੈ, ਉਹਨਾਂ ਦੇ ਮਹਾਕਾਸ਼ ਵੱਡੇ ਤੋਂ ਵੱਡੇ ਜਿਹੜੇ ਦੁੱਖ ਹੈ ਉਹ ਮਾਰੇ ਖਿਣ ਵਿੱਚ ਹੀ ਕੱਟ ਦਿੰਦੇ ਹਨ। ਸੀਤਲ ਸ਼ਾਂਤ ਸੂਪ ਹਰ ਚਰਣੀ ਜਲਤੀ ਹਨ ਨਿਵਾਰੇ, ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰਨ ਮਨ ਨੂੰ ਸੀਤਲ ਕਰਨ ਵਾਲੀ ਇਹ ਜਿਹੜਾ ਸ਼ਾਂਤ ਸੁੱਖ ਹੈ ਪ੍ਰਾਪਤ ਹੋ ਜਾਂਦਾ। ਉਹ ਨਿਰੰਕਾਰ ਪਰਮੇਸ਼ੁਰ ਜਿਹੜੀ ਜਲ ਸੀ ਬਲ ਦੀ ਅੱਗ ਸੀ ਨਾ ਤ੍ਰਿਸ਼ਨਾ ਦੀ, ਉਹਨੂੰ ਨਿਵਾਰੇ ਮੈਨੇ ਦੂਰ ਕਰ ਦਿੰਦਾ। ਗਰਭ ਕੁੰਡ ਨਰਕ ਤੇਰਾ ਕਹਿ ਭਵਜਲ ਪਾਰਿਓ ਤਾਰੇ, ਇਹ ਗਰਭ ਕੁੰਡ ਜਿਹੜਾ ਅੱਗ ਦਾ ਕੁੰਡ ਤਲਾ ਆਇਆ ਮਾਤਾ ਦਾ ਗਰਭ ਜਿਹੜਾ, ਔਰ ਉਸ ਤੋਂ ਔਰ ਨਰਕਾਂ ਦੀ ਅੱਗ ਤੋਂ ਰੱਖ ਲੈਂਦਾ ਹੈ ਅਤੇ ਸੰਸਾਰ ਸਮੁੰਦਰ ਤੋਂ ਵੀ ਪਾਰ ਉਤਾਰ ਦਿੰਦਾ ਹੈ। ਚਰਨ ਕਮਲ ਆਰਾਧਤ ਮਨ ਮੈਂ ਜਮਕੀ ਤਰਾਸ ਵਿਦਾਰੇ, ਜਿਹੜੇ ਗੁਰੂ ਪਿਆਰੇ ਉਹਦੇ ਚਰਨ ਕਮਲਾਂ ਦੀ ਆਰਾਧਨਾ ਕਰਦੇ ਹਨ, ਉਹਨਾਂ ਦੇ ਮਨ 'ਚੋਂ ਜਮਾਂ ਦਾ ਤਰਾਸ ਜਿਹੜਾ ਡਰ ਖੌਫ ਵਿਦਾਰੇ ਮੈਨੇ ਨਾਸ ਕਰ ਦਿੰਦਾ ਹੈ। ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਪਾਰੇ, ਉਹ ਪਾਰ ਬ੍ਰਹਮ ਪਰਮੇਸ਼ਰ ਸਾਰੀਆਂ ਜਗ੍ਹਾ 'ਚ ਪਰਿਪੂਰਨ, ਸਾਰਿਆਂ ਤੋਂ ਉੱਚਾ ਔਰ ਅਗਮ ਮਨ ਦੀ ਪਹੁੰਚ ਤੋਂ ਪਰੇ ਆ ਪਾਰੇ ਮੈਨੇ, ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਗੁਣ ਗਾਵਤ ਧਿਆਵਤ ਸੁਖ ਸਾਗਰ, ਜੂਏ ਜਨਮ ਨਾ ਹਾਰੇ, ਜਿਹੜਾ ਗੁਰੂ ਪਿਆਰਾ ਉਹ ਸੁੱਖਾਂ ਦੇ ਸਾਗਰ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੇ ਨਾਮਾਂ ਨੂੰ ਧਿਆਉਂਦਾ ਹੈ। ਕਹਿੰਦੇ ਉਹ ਫਿਰ ਪੁਰਸ਼ ਇਸ ਸੰਸਾਰ ਵਿੱਚ ਇਹ ਜੂਆ ਜਿਹੜਾ ਛਲ ਰੂਪ ਸੰਸਾਰ ਹੈ, ਇਹਦੇ ਵਿੱਚ ਆ ਕੇ ਜਿਹੜਾ ਮਨੁੱਖ ਜਨਮ ਹੈ ਮਨੁੱਖ ਜਨਮ ਦੀ ਬਾਜੀ ਨੂੰ ਨਹੀਂ ਹਾਰਦਾ ਹੈ। ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ ਨਿਰਗੁਣ ਕੇ ਦਾਤਾਰੇ, ਇਹ ਨਿਰਗੁਣ ਗੁਣਾਂ ਤੋਂ ਹੀਣਿਆਂ ਨੂੰ ਦਾਤਾਂ ਦੇਣ ਵਾਲੇ ਪਰਮੇਸ਼ੁਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਿੱਚ ਮੇਰਾ ਮਨ ਦਿਨ ਰਾਤ ਲੀਨ ਹੋ ਰਿਹਾ, ਕਿਰਪਾ ਕਰੋ, ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਤਿ ਵਿਲਿਹਾਰੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਪਵਿੱਤਰ ਨਾਮ ਦੇ ਦਿਓ, ਅਸੀਂ ਆਪ ਜੀ ਤੋਂ ਸਦਾ ਹੀ ਵਾਰਨੇ ਵਿਲਿਹਾਰਨੇ ਜਾਂਦੇ ਹਾਂ। ਰਾਗੋੜੀ ਚੇਤੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨਾਂ। ਇਹ ਗੁਰੂ ਪਿਆਰੋ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੀਤ ਜਨਮ ਇਹੋ ਰਤਨਾ ਮੂਲਕ ਸਾਧ ਸੰਗਤ ਜਪ ਇੱਕ ਕਿਨਾ ਰਾਓ, ਸਤਸੰਗਤ ਨਾਲ ਮਿਲ ਕਰਕੇ ਜੇ ਕਹਿੰਦੇ ਇੱਕ ਖਿਨ ਵੀ ਪਰਮਾਤਮਾ ਦਾ ਨਾਮ ਜਪ ਲਈਏ, ਹੀਰੇ ਜਿਹੜਾ ਰਤਨ ਹੀਰੇ ਨੂੰ ਅਮੋਲਕ ਜਨਮ ਆ, ਇਸ ਨੂੰ ਜਿੱਤ ਲਓਗੇ ਭਾਵ ਸਫਲਾ ਕਰ ਲੈਣਾ ਕਰੋਗੇ, ਤਾਂ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪੁੱਤ ਸੰਪਦ ਬੰਤਾ ਬਨੋ ਛੋੜ ਗਏ ਬਹੁ ਲੋਕ ਭੋਗ, ਪੁੱਤ ਪੁੱਤਰ ਆ ਇਸੇ ਤਰ੍ਹਾਂ ਹਾਥੀ ਆ ਘੋੜੇ ਆ ਊਠ ਹੈ ਸੰਪਦ ਹੈ। ਬੰਤਾ ਬਨੋ ਇਸਤਰੀ ਦੇ ਜਿਹੜੇ ਇਸ ਤਰ੍ਹਾਂ ਰੰਗ ਢੰਗ ਹੈਗੇ ਆ, ਇਹ ਤਾਦਕ ਜਿੰਨੇ ਵੀ ਦੁਨੀਆਂ ਦੇ ਭੋਗ ਪਦਾਰਥ ਹੈ ਇਹਨਾਂ ਨੂੰ ਲੋਕ ਭੋਗਦੇ ਭੋਗਦੇ ਛੱਡ ਕੇ ਚੱਲ ਗਏ, ਭੋਗਾਂ ਨੇ ਭੋਗ ਲਿਆ ਭੋਗ ਨਹੀਂ ਭੋਗੇ ਗਏ। ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਅਨੰਗ, ਹੈਵਰ ਜਿਹੜੇ ਬਰ ਸ੍ਰੇਸ਼ਟ ਘੋੜੇ ਸੀ ਗੈ ਬਰ ਸ੍ਰੇਸ਼ਟ ਹਾਥੀ ਸੀ, ਰਾਜ ਰੰਗ ਜਿਹੜੇ ਰਾਜਿਆਂ ਦੇ ਆਨੰਦ ਸੀਗੇ ਜਿਹਨਾਂ ਆਨੰਦਾਂ ਨੂੰ ਦਿਨ ਰਾਤ ਭੋਗਦੇ ਸੀ, ਕਹਿੰਦੇ ਜਿਹੜੇ ਮੂੜ ਖਲੋ ਕੇ ਇਹਨਾਂ ਨੂੰ ਛੱਡ ਕੇ ਸੰਸਾਰ ਤੋਂ ਨੰਗੇ ਤੁਰ ਗਏ ਆ, ਕੋਈ ਨਾਲ ਲੈ ਕੇ ਨਹੀਂ ਗਏ। ਨੰਗ ਖੰਡ ਭਾਵ ਮੂਰਖ ਜਿਹੜੇ ਮੂਰਖਾਂ ਕਰਕੇ ਇਹਨਾਂ ਨੂੰ ਤਿਆਗ ਕਰਕੇ ਚਲੇ ਗਏ। ਚੋਹਾ ਚੰਦਨ ਦੇ ਫੂਲਿਆ, ਸੋਤਨ ਧਰ ਸੰਗਰੂ ਲਿਆ। ਪਾਤਸ਼ਾਹ ਕਹਿੰਦੇ ਆ ਜਿਵੇਂ ਚੰਦਨ ਆ, ਉਹਨੂੰ ਚੁਆ ਕੇ ਖੁਸ਼ਬੂਆਂ ਕੱਢ ਕੱਢ ਕੇ ਫਿਰ ਆਪਣੇ ਸਰੀਰ ਨਾਲ ਮਲ ਕੇ ਫੁੱਲਿਆ ਫਿਰਦਾ, ਬੜਾ ਪ੍ਰਫੁੱਲਤ ਹੁੰਦਾ, ਬੜਾ ਖੁਸ਼ ਹੁੰਦਾ। ਉਹ ਕਹਿੰਦੇ ਜਿਹੜਾ ਸਰੀਰ ਆ ਧਰ ਸੰਗ ਧਰਤੀ ਮਿੱਟੀ ਨਾਲ ਮਿਲ ਗਿਆ। ਮੋਹੇ ਮੋਹੇ ਆ ਜਾਣੇ ਦੂਰ ਹੈ, ਕੌਣ ਨਾਨਕ ਸਦਾ ਅਧੂਰ ਹੈ। ਸੱਚੇ ਪਾਤਸ਼ਾਹ ਕਹਿੰਦੇ ਜੀਵ ਐਸਾ ਮੋਹਰੇ ਚ ਮੋਹਿਆ, ਪਰਮਾਤਮਾ ਨੂੰ ਤਾਂ ਦੂਰ ਸਮਝਦਾ। ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦਾ ਸਦਾ ਹਾਜ਼ਰ ਨਾਜ਼ਰ ਨੇੜੇ ਆ, ਪਰ ਇਹ ਮੂਰਖ ਨੇ ਇਹਨੂੰ ਦੂਰ ਸਮਝਿਆ ਹੋਇਆ। ਗੋੜੀ ਮਹੱਲਾ ਪੰਜਵਾਂ, ਮਨ ਕਰ ਕਰਦੇ ਹਰ ਨਾਮ ਨੂੰ। ਸਤਿਗੁਰ ਸੱਚੇ ਪਾਤਸ਼ਾਹ ਦੇ ਗੁਰੂ ਪਿਆਰੇ ਸੰਸਾਰ ਸਾਗਰ ਤੋਂ ਤਰਵੇ ਕਰਨ ਵਾਸਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨਾ ਕਰੋ। ਆਗਰ ਲਹਿਰ ਸੰਸਾਰ ਸੰਸਾਰ ਗੁਰ ਗੋਤ ਪਾਰ ਗ੍ਰਾਮ ਨੂੰ ਰਾਹ। ਇਹ ਸੰਸਾਰ ਜਿਹੜਾ ਸਾਗਰ ਆ, ਇਹਦੇ ਸੰਸਾਰ ਰੂਪੀ ਲਹਿਰਾਂ ਬੜੀਆਂ ਪੈਦਾ ਹੋ ਰਹੀਆਂ। ਪਰਮਾਤਮਾ ਦਾ ਨਾਮ ਇਹ ਗਿਆਨ ਰੂਪੀ ਜਿਹੜਾ ਜਹਾਜ਼ ਹੈ, ਇਹਦੇ 'ਤੇ ਚੜ੍ਹ ਕੇ ਸੰਸਾਰ ਗ੍ਰਾਮ ਤੋਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਪਾਰ ਕਰਦੇ ਆ। ਜਿਹੜੇ ਗੁਰੂ ਪਿਆਰੇ ਗੁਰੂ ਦਾ ਉਪਦੇਸ਼ ਰੂਪੀ ਗੋਤ ਜਹਾਜ਼ 'ਤੇ ਚੜ੍ਹੇ ਆ, ਉਹ ਸੰਸਾਰ ਸਾਗਰ ਦੀਆਂ ਜਿਹੜੀਆਂ ਸੰਸਾਰ ਰੂਪੀ ਲਹਿਰਾਂ ਇਹਤੋਂ ਪਾਰ ਗ੍ਰਾਮ ਨੂੰ ਪਾਰ ਲੰਘ ਗਿਆ। ਨਹੀਂ ਤਾਂ ਫਿਰ ਇਹਨਾਂ ਖਿਆਲਾਂ ਦੇ ਵਿੱਚ ਬੰਦਾ ਦਿਨ ਰਾਤ ਡੁੱਬਿਆ ਰਹਿੰਦਾ, ਬੰਦਗੀ ਕਰਦਾ ਨਹੀਂ। ਇਸ ਵਾਸਤੇ ਸੰਸਕ੍ਰਿਤ ਦਾ ਚਾਹੀਏ ਆ, ਸੰਸਕ੍ਰਿਤ ਪਾਰ ਗ੍ਰਾਮ ਨੂੰ ਭਾਵ ਲੰਘ ਚੁੱਕਾ ਹੈ, ਪਾਰ ਹੋ ਗਿਆ ਹੈ। ਕਲ ਕਾਲ ਖੰਧਿਆਰੀ ਆ, ਗੁਰ ਗਿਆਨ ਦੀ ਉਜਿਆਰੀ ਆ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਕਲਯੁਗ ਦੀ ਕਰਮ ਕਿਰਿਆ ਰੂਪੀ ਕਾਲਕ ਹੈ, ਇਹ ਜੀਵ ਰੂਪੀ ਇਸਤਰੀ ਅਗਿਆਨ ਰੂਪੀ ਹਨੇਰੇ ਦੇ ਸਹਿਤ ਹੋ ਰਹੀ, ਉਹਨੂੰ ਦੂਰ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਗਿਆਨ ਰੂਪੀ ਜਿਹੜਾ ਦੀਵਾ ਉਜਿਆਰੀ ਆ, ਮੈਨੇ ਇਹਦਾ ਪ੍ਰਕਾਸ਼ ਕੀਤਾ। ਕਲਯੁਗ ਦੇ ਅੰਦਰ ਕਾਲ ਖੰਧਿਆਰੀ ਆ, ਇਹ ਪਾਪਾਂ ਰੂਪੀ ਵੱਡਾ ਗਾੜਾ ਹਨੇਰਾ, ਇਹਦੇ ਵਿੱਚ ਸਤਿਗੁਰਾਂ ਨੇ ਗਿਆਨ ਰੂਪੀ ਦੀਵਾ ਉਜਿਆਰੀ ਆ ਮੈਨੇ ਪ੍ਰਕਾਸ਼ ਕਰਤਾ। ਗੁਰੂ ਦਾ ਜਿਹੜਾ ਗਿਆਨ ਆ, ਇਹ ਅੰਦਰ ਪ੍ਰਕਾਸ਼ ਕਰਨ ਵਾਲੀ ਚੀਜ਼ ਆ। ਵਿਖ ਵਿਖਿਆ ਪਸਰੀ ਅੱਥ ਕਨੀ ਉੱਭਰੇ ਜਪ ਜਪ ਹਰ ਗੁਣੀ। ਸੱਚੇ ਪਾਤਸ਼ਾਹ ਕਹਿੰਦੇ ਇਸ ਕਲਯੁਗ ਦੇ ਅੰਦਰ ਇਹਦੀਆਂ ਵਿਸ਼ੇ ਵਿਕਾਰਾਂ ਦੀਆਂ ਬਾਸ਼ਨਾਂ ਵਿੱਚ ਇਹ ਜ਼ਹਿਰ ਬਹੁਤ ਤਰ੍ਹਾਂ ਦੀ ਹਾਂਜੀ ਪਸਰੀ ਮੈਨੇ ਖਿਲ ਰਹੀ ਹੋਈ ਹੈ। ਗੁਣੀ ਜਿਹੜੇ ਗੁਣਾਂ ਵਾਲੇ ਪੁਰਖ ਆ, ਉਹ ਪਰਮਾਤਮਾ ਦੇ ਨਾਮ ਨੂੰ ਵਾਰ ਵਾਰ ਜਪ ਕੇ ਉੱਭਰੇ ਮੈਨੇ ਇਹਤੋਂ ਬਚ ਗਏ। ਮਤਵਾਰੋ ਮਾਇਆ ਸੋਇਆ, ਗੁਰ ਭੇਟ ਦਾ ਭਰਮ ਪਾਉ ਹੋਇਆ। ਇਹ ਜੀਵ ਦੇ ਉੱਤੇ ਐਸਾ ਕੋਈ ਪੜਦਾ ਪਿਆ ਆ, ਇਹ ਮਾਇਆ ਵਿਦਿਆ ਦੇ ਸੁੱਤਾ ਪਿਆ। ਮਤਵਾਰੋ ਮੈਨੇ ਮਤਵਾਲਾ ਬੋਰਾ ਝੱਲਾ ਹੋ ਰਿਹਾ। ਹਾਂ, ਜਿਸ ਵੇਲੇ ਤੇ ਪੂਰੇ ਸਤਿਗੁਰੂ ਮਿਲੇ ਆ, ਉਹਨਾਂ ਦਾ ਭਰਮ ਅਤੇ ਜਮਾਂ ਦਾ ਜਿਹੜਾ ਡਰ ਸੀ ਖੋਇਆ, ਮੈਨੇ ਦੂਰ ਕਰ ਦਿੱਤਾ ਹੈ। ਕਹੋ ਨਾਨਕ ਏਕ ਧਿਆਇਆ, ਕਟਕਣ ਨਗਰੀ ਆਇਆ। ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੇ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਉਹਨੂੰ ਘਟਾਂ ਘਟਾਂ ਸਾਰਿਆਂ ਹਿਰਦਿਆਂ ਵਿੱਚ ਪਰਮਾਤਮਾ ਨਜ਼ਰੀ ਆਇਆ, ਦ੍ਰਿਸ਼ਟੀ ਆਇਆ। ਗੌੜੀ ਮਹੱਲਾ ਪੰਜਵਾਂ, ਦੀਵਾਨ ਹਮਾਰੋ ਤੁਰੀ ਏਕ ਸੇਵਾ ਧਾਰੀ, ਗੁਰ ਹੈ ਟੇਕ ਰਹਾਉ। ਇਹ ਨਿਰੰਕਾਰ ਪਰਮੇਸ਼ਰ ਆਪ ਜੀ ਸਾਡਾ ਦੀਵਾਨ ਆਸਰਾ ਹੋ, ਮੈਂ ਸਤਿਗੁਰਾਂ ਦੀ ਟੇਕ ਕੋਟ ਆਸਰਾ ਲਿਆ, ਸਾਰੀ ਮੈਨੇ ਆਪ ਦੀ ਸੇਵਾ ਕਰਦਾ ਹਾਂ, ਰਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅਨੰਗ ਜੋਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ। ਆਪਣੇ ਆਪ ਜਿੰਨੀਆਂ ਮਰਜ਼ੀ ਟੱਕਰਾਂ ਕਰੇ, ਕਈ ਤਰ੍ਹਾਂ ਨੇ ਜੋਗਤੀਆਂ ਨਾਲ ਵੀ ਤੇਰਾ ਡਰ ਨਹੀਂ ਪਾਇਆ। ਪਰ ਧੰਨ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੈਨੂੰ ਚਾਕਰ ਸੇਵਕ ਨੂੰ ਆਪਣੀ ਸੇਵਾ ਵਿੱਚ ਲਾ ਲਿਆ, ਸੁਮਤ ਬਖਸ਼ੀ। ਮਾਰੇ ਪੰਚ ਬਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ। ਬਖਾਦੀਆ ਮੈਨੇ ਜਿਹੜੇ ਬੇਸ਼ੀਆਂ ਨੂੰ ਅਧਨ ਕਰਨ ਵਾਲੇ ਕਾਮ ਕ੍ਰੋਧ ਪੰਜ ਪੈਰੀ ਆ, ਇਹਨਾਂ ਨੂੰ ਮਾਰ ਲਿਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਇਹ ਜਿਹੜੇ ਅਸੂਰੀ ਦਲ ਸੀ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਦੇ ਦਲ ਨੂੰ ਸਾਧ ਲਿਆ, ਕਾਬੂ ਕਰ ਲਿਆ। ਇਹ ਟੋਲਿਆਂ ਦੇ ਟੋਲੇ ਆ ਕੇ ਮਨ ਨੂੰ ਕਲੇਸ਼ ਦਿੰਦੇ ਸੀ, ਇਹਨਾਂ ਨੂੰ ਸਾਧ ਲਿਆ। ਇਹ ਜਿਹੜੇ ਪੰਜੇ ਸੀ, ਬਖਾਦੀਆ ਮੈਨੇ, ਬੜਾ ਬਖਾਦ ਦੁੱਖ ਦੇਣ ਵਾਲੇ ਸੀ। ਬਖਸ਼ੀਸ਼ ਵਜੋਂ ਮੇਰੇ ਏਕ ਨਾਮ ਸੂਖ ਪੈ ਜਾਣ ਸਰਾਮ, ਕਿ ਸੱਚੇ ਪਾਤਸ਼ਾਹ ਦਾ ਪਵਿੱਤਰ ਨਾਮ ਮੈਨੂੰ ਬਖਸ਼ੀਸ਼ ਬਖਸ਼ਿਸ਼। ਅਨਾਮ ਦੇ ਵਜੋਂ ਮੈਨੂੰ ਉਹਦਾ ਤਨਖਾਹ ਭਾਵ ਤਨਖਾਹ ਮਿਲੀ ਹੈ, ਜਿਹਦੇ ਕਰਕੇ ਸਹਿਜ ਸੁਖ ਫਿਰ ਜਿਹੜਾ ਸਦਾ ਸੁਖ ਅਤੇ ਆਨੰਦ ਵਿੱਚ ਹੁਣ ਅਸੀਂ ਬਿਰਸਰਾਮ ਕਰਦੇ ਹਾਂ, ਕਿਉਂਕਿ ਮਨ ਵਿੱਚ ਟਗਾ ਅਵਸਥਾ ਬਣ ਗਈ ਹੈ। ਪ੍ਰਭ ਕੇ ਜਾਕਰ ਸੇ ਭਲੇ, ਨਾਨਕ ਤਿੰਨ ਮੁਖ ਉਜਲੇ, ਸੱਚੇ ਪਾਤਸ਼ਾਹ ਦੇ ਗੁਰੂ ਪਿਆਰੇ। ਹਾਂਜੀ, ਆਪ ਜੀ ਦੇ ਚਾਕਰ ਨੌਕਰ ਸੇਵਾਦਾਰ ਉਹ ਸਾਰਿਆਂ ਤੋਂ ਚੰਗੇ, ਪਾਤਸ਼ਾਹ ਕਹਿੰਦੇ ਲੋਕ ਪ੍ਰਲੋਕ ਵਿੱਚ ਉਹਨਾਂ ਦੇ ਮੁਖਲੇ ਉਜਲੇ ਪਵਿੱਤਰ ਹਨ। ਗੌੜੀ ਮਹੱਲਾ ਪੰਜਵਾਂ, ਜੀਰੇ ਓਲਾ ਨਾਮਕਾ। ਕਹਿੰਦੇ ਹੈ ਜੀ, ਉਹ ਪਰਮਾਤਮਾ ਦੇ ਨਾਮ ਦਾ ਓਲਾ ਆਸਰਾ ਫੜਨਾ ਕਰੋ। ਅਵਰ ਜੇ ਕਰਨ ਕਰਾਵ ਨੂੰ ਤਿੰਨ ਮੈਂ ਭਾਉ ਹੈ ਜਾਮਕਾ ਰਹਾਉ। ਸਾਵਧਾਨ ਹੋ ਕੇ ਬੈਠਿਆ ਕਰ, ਮੋਹਰੇ ਸੋਇਆ ਨਾ ਕਰ। ਪਰਮੇਸ਼ਰ ਦੇ ਨਾਮ ਤੋਂ ਅਗਰ ਮੈਨੇ ਹੋਰ ਜਿੰਨਾ ਕੁਝ ਵੀ ਹਾਂਜੀ ਕਰਮਾਂ ਦਾ ਕਰਨਾ ਆ ਜਾਂ ਕਰਾਉਣਾ ਆ, ਉਹਨਾਂ ਨੂੰ ਜਮਾਂ ਦਾ ਜਿਹੜਾ ਡਰ ਬਣਿਆ ਰਹਿੰਦਾ। ਰਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ, ਅਵਰ ਯਤਨ ਨਹੀਂ ਪਾਈ ਹੈ, ਵੱਡਾ ਭਾਵ ਹੈ ਧਿਆਈ ਹੈ। ਪਰਮੇਸ਼ਰ ਦੇ ਨਾਮ ਤੋਂ ਅਵਰ ਮੈਂ ਹੋਰ ਦੂਜੇ ਤੀਜੇ ਯਤਨਾਂ ਨਾਲ ਨਹੀਂ ਉਹ ਪਾਇਆ ਜਾਂਦਾ। ਚਿਤਰਾਈ ਛੱਡ ਕੇ ਨਿਮਰਤਾ ਧਾਰ ਕੇ ਹੁਕਮ ਮੰਨ ਕੇ ਫੇਰ ਬਰਕਤ ਮਿਲਦੀ। ਵੱਡੇ ਭਾਗਾਂ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦੀ ਕਿਰਿਆ ਹੁੰਦੀ ਹੈ। ਲਾਭ ਹਿਕਮਤੀ ਜਾਣੀ ਹੈ, ਆਗਿਆ ਫਿਰਨੀ ਮਾਨੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਲੱਖਾਂ ਕਰੋੜਾਂ ਹਿਕਮਤੀ ਮੈਂ ਭਾਵੇਂ ਕਿੰਨੀਆਂ ਸਿਆਣਪਾਂ ਬੰਦਾ ਜਾਣਦਾ ਹੋਵੇ, ਅੱਗੇ ਪ੍ਰਲੋਕ ਸੱਚੇ ਹੀ ਦਰਗਾਹ ਵਿੱਚ ਇੱਕ ਤਿਲ ਥੋੜ੍ਹੇ ਜਿੰਨੀ ਵੀ ਇਹਦੀ ਚਿਤਰਾਈ ਨਹੀਂ ਮੰਨੀ ਜਾਂਦੀ। ਹੈਂ, ਉੱਥੇ ਤਿਲ ਜਿੰਨਾ ਵੀ ਇਹਦਾ ਮਾਣ ਨਹੀਂ ਹੁੰਦਾ। ਅਹੰ ਬੁੱਧ ਕਰਮ ਕਮਾਵ ਨੇ, ਗ੍ਰਹਿ ਬਾਲੂ ਨੀਰ ਬਹਾਵ ਨੇ। ਅਹੰ ਬੁੱਧ ਮੈਨੇ ਜਿਹੜੇ ਹੰਗ ਤਾਂ ਮਮਤਾ ਵਾਲੀ ਬੁੱਧੀ ਹੈ, ਇਹਦੇ ਕਰਕੇ ਜਿਤਨੇ ਵੀ ਇਹ ਕਰਮ ਕਰਦਾ ਉਹ ਸਾਰੇ ਨਾਸ ਹੋ ਜਾਣ ਵਾਲੇ। ਜਿਸ ਤਰ੍ਹਾਂ ਬਾਲੂ ਗ੍ਰਹਿ ਉਹ ਰੇਤੇ ਦਾ ਘਰ ਜਿਹੜਾ ਹੈ ਉਹ ਬਣਾ ਲਓ, ਪਾਣੀ ਆਉਂਦੀ ਹੈ, ਪਾਣੀ ਦੀ ਬਾੜ ਉਹਨੂੰ ਰੋੜ ਕੇ ਲੈ ਜਾਂਦੀ ਹੈ। ਜਿਸ ਤਰ੍ਹਾਂ ਜਿਹੜੀ ਹੰਗਤਾ ਮਮਤਾ ਵਾਲੀ ਬੁੱਧੀ ਦੇ ਦੁਆਰਾ ਕੰਮ ਕਰਦਾ, ਇਹ ਬਾਲੂ ਰੇਤ ਦਾ ਘਰ ਆ, ਇਹਨੂੰ ਜਮਰਾਜ ਰੂਪੀ ਪਾਣੀ ਜਿਹੜਾ ਇੱਕ ਦਿਨ ਰੋੜ ਕੇ ਲੈ ਜਾਏਗਾ। ਕਹਿੰਦੇ ਪਰਮੇਸ਼ਰ ਦਾ ਨਾਮ ਕਿਵੇਂ ਮਿਲਦਾ ਹੈ? ਹਜ਼ੂਰ ਕਹਿੰਦੇ ਹਨ, ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ। ਮਹਾਰਾਜ ਕਹਿੰਦੇ ਜੇ ਉਹ ਆਪ ਆਪਣੀ ਕਿਰਪਾ ਕਰ ਦੇਵੇ ਅਤੇ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਕੇ ਜਿਹੜੇ ਹਿਰਦਾ ਸ਼ੁੱਧ ਹੁੰਦਾ, ਅਤੇ ਗੁਰੂ ਮਹਾਰਾਜ ਕਿਰਪਾ ਕਰਕੇ ਨਾਮ ਦੀ ਜਿਹੜੀ ਦਾਤ ਆ ਉਹ ਬਖਸ਼ਿਸ਼ ਕਰਦੇ ਆ। ਗੌੜੀ ਮਹੱਲਾ ਪੰਜਵਾਂ, ਬਾਰ ਨੇ ਬਲਿਹਾਰ ਨੇ ਲੱਖ ਵਰੀਆ। ਇਹ ਸੱਚੇ ਪਾਤਸ਼ਾਹ ਸਿੰਘ ਆਪ ਜੀ ਤੋਂ ਲੱਖਾਂ ਗੁਰੂ ਬਾਰ ਨੇ ਬਲਿਹਾਰ ਨੂੰ ਕੁਰਬਾਨ ਜਾਂਦੇ ਹਨ। ਨਾਮ ਹੋ ਨਾਮ ਸਾਹਿਬ ਕੋ ਪ੍ਰਾਣ ਅਧਰ ਜਾ ਰਹਾ। ਇਹ ਸੱਚੇ ਸਾਹਿਬ ਮਾਲਕ ਪਰਮੇਸ਼ਰ ਨਾਮਾਂ ਵਿੱਚੋਂ ਆਪ ਦਾ ਨਾਮ ਮੇਰੇ ਪ੍ਰਾਣਾਂ ਦਾ ਅਧਰੀਆ ਮੈਨੇ ਆਸਰਾ ਹੈ। ਰਹੋ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਕਰਨ ਕਰਾਵਨ ਤੂਰੀ ਏਕ ਜੀ ਜੰਤ ਕੀ ਤੂਰੀ ਏਕ, ਜੀ ਜੰਤ ਕੀ ਤੂ ਜੀ ਜੰਤ ਕੀ ਤੂਰੀ ਏਕ ਆ ਕਿ ਟੇਕ ਆ? ਟੇਕ ਚਾਹੀਦਾ। ਕਰਨ ਕਰਾਵਨ ਤੂਰੀ ਏਕ ਜੀ ਜੰਤ ਕੀ ਤੂਹੀ ਟੇਕ, ਹਾਂਜੀ ਇੱਕ ਤੂੰ ਹੀ ਸਾਰਾ ਕੁਛ ਕਰਨ ਕਰਾਉਣ ਵਾਲਾ। ਜਿੰਨੇ ਸੂਖਮਿਆਂ ਸਕੂਲ ਜਿੰਨੇ ਵੀ ਜੀਵ ਜੰਤ ਆ ਉਹਨਾਂ ਸਾਰਿਆਂ ਦਾ ਟੇਕ ਉਹ ਡਾਕਸਰਾ ਵੀ ਆਪ ਜੀ ਹੋ। ਰਾਜੋਗਨ ਪ੍ਰਭ ਤੂੰ ਧਨੀ, ਤੂੰ ਨਿਰਗੁਣ ਤੂੰ ਸਰਗੁਣੀ। ਇਹ ਪਰਮੇਸ਼ਰ ਇਹ ਰਾਜ ਭਾਗ ਇਹ ਜਿੰਨਾ ਜੋਗਨ ਜਵਾਨੀ ਦਾ ਇਹ ਧਨੀ ਤੂੰ ਹੀ ਮਾਲਕ ਹੈ। ਇਹ ਤੂੰ ਆਪੇ ਨਿਰਗੁਣ ਬ੍ਰਹਮ ਆ, ਤੂੰ ਆਪੇ ਹੀ ਸਰਗੁਣ ਸਰੂਪ ਵੀ ਆਪੇ ਹੈ, ਨਿਰਗੁਣ ਰੂਪ ਵੀ ਆਪੇ ਹੈ, ਸ਼ਬਦ ਰੂਪ ਵੀ ਆਪ ਹੈ। ਕੀਹਾ ਉਹਾ ਤੁਮਰ ਕੇ ਗੁਰ ਕਿਰਪਾ ਤੇ ਕੋਲ ਕੇ, ਕੀਹਾ ਉਹਾ ਇਸ ਲੋਕ ਲੋਕ ਆਪੇ ਰੱਖਿਆ ਕਰਨ ਵਾਲੇ ਹੈ। ਸਤਿਗੁਰੂ ਕਿਰਪਾ ਨਾਲ ਆਪ ਜੀ ਨੂੰ ਕੋਈ ਬਿਰਲਾ ਲਗੇ ਮੈਨੇ ਜਾਣਦਾ ਹੈ। ਅੰਤਰਜਾਮੀ ਪ੍ਰਭ ਸੁਜਾਨ, ਨਾਨਕ ਕਰਦੀਆ ਤੂਰੀ ਦਾਨ। ਇਹ ਨਿਰੰਕਾਰਾ ਅੰਤਰਜਾਮੀ ਮਨ ਦੀਆਂ ਬੁੱਝਣ ਵਾਲੇ ਵੱਡੇ ਸੁਜਾਨ ਸਿਆਣੇ ਪਾਤਸ਼ਾਹ ਨੇ ਮੇਰਾ ਤਗੀਆ ਆਸਰਾ, ਇਹ ਤਾਣ ਬਲ ਵੀ ਆਪ ਜੀ ਹੈ। ਆਪ ਦਾ ਇਹ ਤਾਣ ਬਲ ਅਸੀਂ ਤੱਕਿਆ ਹੈ। ਗੌੜੀ ਮਹੱਲਾ ਪੰਜਵਾਂ, ਹਰ ਹਰ ਹਰ ਆਰਾਧੀ ਹੈ। ਮਨ ਬਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੀਏ। ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਭਉ ਸਾਧੀ ਜੈ ਰਾਹੁ। ਸੰਤਾਂ ਮਹਾਂਪੁਰਖਾਂ ਦੇ ਸਤਸੰਗ ਵਿੱਚੋਂ ਜੇ ਉਪਦੇਸ਼ ਸੁਣ ਕੇ ਪਰਮਾਤਮਾ ਦਾ ਨਾਮ ਮਨ ਚਵਾ ਜਾ, ਭਰਮ ਦੀ ਮੋਹ ਵੀ ਜਮਾਉਣ ਦਾ ਡਰ ਸਾਧੀ ਹੈ, ਕਹਿੰਦੇ ਸਾਧ ਲਈ ਦਾ ਨਾਸ ਕਰ ਸਕੀਦਾ ਹੈ। ਰਾਹੁ ਦੀ ਸਰਾਮ ਦੇ ਕੇ ਕਿਰਪਾ ਕਰਦੇ ਹਨ। ਵੇਦ ਪੁਰਾਣ ਸਿਮਰਤ ਬਣੇ ਸਭ ਉੱਚ ਬਰਾਜ ਤੇ ਜਨ ਸਮੇਂ, ਚਾਰੇ ਵੇਦ ਅਠਾਰਾਂ ਪੁਰਾਣ ਸਤਾਈ ਸਿਮਰਤੀਆਂ।

ਪੈਰ ਆ ਉਹ ਚੀਨ ਮਹੀਨੇ ਜਾਣਿਆ ਜਾਂਦਾ, ਪੀਤ ਮਹੀਨੇ ਪੈਰ ਜਾਣਿਆ ਜਾਂਦਾ, ਜਮਾਂ ਦੇ ਡਰ ਨਾਲ ਉਹ ਡਰੇ ਹੋਏ ਐਸਾ ਜਾਣਿਆ ਜਾਂਦਾ। ਕੇਵਲ ਕਿ ਜਿਹੜੇ ਆਪ ਜੀ ਦੇ ਸੇਵਕ ਆ ਉਹ ਜਮਾਂ ਦੇ ਡਰ ਤੋਂ ਰਹਿਤ ਕੀਤੇ ਆ, ਰਾਮ ਸੇਵਕ ਪੈ ਰਹਿਤ ਕੀ, ਜਿਹੜੇ ਪਰਮੇਸ਼ੁਰ ਦੇ ਸੇਵਕ ਆ ਉਹਨਾਂ ਨੂੰ ਤੂੰ ਭੈ ਤੋਂ ਰਹਿਤ ਕਰ ਦਿੱਤਾ ਹੈ। ਲੱਖ 84 ਜੂਨ ਫਿਰ ਹੈ ਗੋਬਿੰਦ ਲੋਕ ਨਹੀਂ ਜਨਮ ਮਰ ਹੈ, ਪਾਤਸ਼ਾਹਾਂ ਦੇ ਹੋਰ ਜਿੰਨੇ ਵੀ 84 ਲੱਖ ਜੂਨਾਂ ਚ ਉਹ ਘੁੰਮ ਫਿਰ ਰਹੇ, ਪਰ ਜਿਹੜੇ ਗੋਬਿੰਦ ਦੇ ਲੋਕ ਹਨ ਮਹਾਤਮਾ ਜਨ ਉਹ ਜੰਮਦੇ ਮਰਦੇ ਨਹੀਂ, ਜੰਮਣ ਮਰ ਤੋਂ ਰਹਿਤ ਅਵਸਥਾ ਦੇ ਮਾਲਕ ਬਣ ਗਏ। ਬਲ ਬੁੱਧ ਚੰਦ ਭਹੁਮੈ ਰਹੀ ਹਰ ਸਾਧ ਸਨ ਨਾਨਕ ਗਹੀ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਦਾ ਬਲ ਆ, ਬੁੱਧੀ ਦਾ ਬਲ ਹੈ, ਬੁੱਧੀ ਦੀ ਸਿਆਣਪ ਚਤਰਾਈ ਹੈ, ਕਿ ਜਿੰਨੀ ਵੀ ਹੁਣ ਇਹ ਸਾਡੀ ਸਾਰੀ ਰਹਿ ਚੁੱਕੀ ਖਤਮ ਹੋ ਗਈ। ਪਾਤਸ਼ਾਹ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਸੰਤਾਂ ਦੀ ਸ਼ਰਨ ਗ੍ਰਹਿਣ ਕਰ ਲਈ ਹੈ, ਗੌੜੀ ਮਨ ਦਾ ਪੰਜਵਾਂ ਮਨ ਰਾਮ ਨਾਮ ਗੁਣ ਗਾਈ ਹੈ। ਇਹ ਮਨਾ ਪਰਮੇਸ਼ਰ ਦੇ ਨਾਮ ਨੂੰ ਮੰਨ ਲੈ, ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ, ਕਿਉਂਕਿ ਪਰਮਾਤਮਾ ਦਾ ਨਾਮ ਉਹਦੇ ਨਾਂ ਉਹਦੇ ਗੁਣਾਂ ਨੂੰ ਗਾਉਣਾ ਕਰ। ਪਰਮਾਤਮਾ ਜਿਹੜਾ ਰਮਿਆ ਹੋਇਆ ਉਹਦਾ ਨਾਮ ਹਰ ਜਗ੍ਹਾ ਵਿਆਪਕ ਆ, ਉਹਦੇ ਗੁਣਾਂ ਨੂੰ ਗਾਉਣਾ ਕਰ, ਵਿਆਪਕ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਨੀਤ ਨੀਤ ਹਰ ਸੇਵੀ ਹੈ, ਸਾਧ ਸਾਧ ਹਰ ਧਿਆਈ ਹੈ, ਰਹਾਓ ਨੀਤ ਨੀਤ ਮੈਨੇ ਹਮੇਸ਼ਾ ਹਮੇਸ਼ਾ ਉਹਦੀ ਸੇਵਾ ਕਰੋ, ਅੰਦਰ ਬਾਹਰ ਸਵਾਸ ਆਉਂਦਿਆਂ ਜਾਂਦਿਆਂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੋ, ਰਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭਰਮ ਨਸੈ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨਾ ਮਨ ਪਰਮਾਤਮਾ ਦਾ ਨਾਮ ਵਸਦਾ। ਇਹ ਜੰਮਣ ਮਨ ਦਾ ਦੁੱਖ ਜਿਹੜਾ ਦਰਦ ਆ, ਪੀੜਾ ਆ, ਈਰਖਾ ਆ, ਅਗਿਆਨਤਾ ਦਾ ਹਨੇਰਾ ਭਰਮ ਭੁਰਮੇ ਸਭ ਨਾਸ ਹੋ ਜਾਂਦੇ ਹਨ। ਸੰਤ ਪ੍ਰਸਾਦ ਹਰ ਜਾਪੀ ਹੈ, ਸੋਜਨ ਰੂਹ ਨੂੰ ਵਿਆਪੀ ਹੈ, ਜਿਹੜੇ ਗੁਰੂ ਪਿਆਰੇ ਸੰਤਾਂ ਦੀ ਪ੍ਰਸਾਦ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਜਪਦੇ ਆ, ਉਹਨਾਂ ਗੁਰੂ ਪਿਆਰਿਆਂ ਨੂੰ ਕਦੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪਦਾ ਹੈ। ਜਾ ਕੋ ਗੁਰ ਹਰ ਮੰਤਰ ਦੇ ਸੋ ਭਰਿਆ ਮਾਇਆ ਅਗਨ ਤੇ, ਜਿਹਨਾਂ ਨੂੰ ਸਤਿ ਸੱਚੇ ਪਾਤਸ਼ਾਹ ਨੇ ਆਪਣਾ ਉਪਦੇਸ਼ ਰੂਪੀ ਨਾਮ ਰੂਪੀ ਮੰਤਰ ਦੇ ਦਿੱਤਾ ਹੈ, ਉਹ ਗੁਰਮੁਖ ਪਿਆਰੇ ਤ੍ਰਿਸ਼ਨਾ ਰੂਪੀ ਅੱਗ ਤੋਂ ਉਭਰਿਆ ਮੈਨੂੰ ਬਚ ਗਏ ਹਨ। ਨਾਨਕ ਕੋ ਪ੍ਰਮਾਇਆ ਕਰ, ਮੇਰਾ ਮੰਤਨ ਬਸ ਹੈ ਨਾਮ ਹਰ, ਕਿ ਸੱਚੇ ਪਾਤਸ਼ਾਹ ਸਾਡੇ ਤੇ ਮਾਇਆ ਕਿਰਪਾ ਕਰੋ, ਮੇਰੇ ਮਨ ਚ ਤਨ ਤੇਰਾ ਨਾਮ ਬਸ ਜਾਵੇ। ਗੌੜੀ ਮਹਲਾ ਪੰਜਵਾਂ, ਰਤਨਾ ਜਪਿਆ ਏਕ ਨਾਮ, ਜੀਹਾ ਸੁਖਾ ਆਨੰਦ ਕਨਾ, ਆਗਿਆ ਜੀ ਕੈ ਸੰਗ ਕਾਮ ਰਾਓ। ਕਹਿੰਦੇ ਹੈ ਗੁਰਮੁਖੋ, ਰਸਨਾ ਨਾ ਪਰਮੇਸ਼ਰ ਦਾ ਨਾਮ ਜਪੋ, ਜਿਹਦੇ ਕਰਕੇ ਜੀਹਾ ਇਸ ਲੋਕ ਘਣਾ ਮੈਨੇ ਬਹੁਤ ਤੁਹਾਨੂੰ ਸੁੱਖ ਵੀ ਹੋਏਗਾ, ਆਨੰਦ ਵੀ ਹੋਏਗਾ, ਅੱਗੇ ਪਰਲੋਕ ਚ ਜੀਵਾਂ ਦੇ ਕੰਮ ਆਉਣ ਵਾਲਾ ਇਹਦਾ ਸੰਗ ਇਹ ਸਾਥੀ ਹੋ ਜਾਏਗਾ, ਨਾਮ ਇਹਦਾ ਸਾਥੀ ਬਣ ਜਾਏਗਾ। ਔਰ ਆਹੋ ਵਿਸਰਾਮ ਦੇ ਕੇ ਕਹਿੰਦੇ ਹਨ, ਕਟੀਆ ਤੇਰਾ ਸੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਐਸਾ, ਤੇਰਾ ਜਿਹੜਾ ਹੰਕਾਰ ਹੰਕਾਰ ਰੂਪੀ ਰੋਗ ਕੱਟਿਆ ਜਾਏਗਾ। ਔਰ ਸਤਿਗੁਰੂ ਦੀ ਕਿਰਪਾ ਨੂੰ ਰਾਜਯੋਗ ਮੈਨੇ ਭਗਤੀ ਯੋਗ ਗਿਆਨ ਯੋਗ ਜਿਹੜਾ ਇਹ ਤੈਨੂੰ ਪ੍ਰਾਪਤ ਹੋ ਜਾਵੇਗਾ। ਹਰ ਰਸ ਜਨ ਜਨ ਚਾਖਿਆ ਤਾਂ ਕਿ ਤ੍ਰਿਸ਼ਨਾ ਦਾਸੀਆ, ਜਿਹਨਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਦਾ ਨਾਮ ਰੂਪੀ ਰਸ ਚੱਖਿਆ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਦਾਸੀਆ ਮਿਟ ਗਈ ਹੈ। ਹਰ ਵਿਸਰਾਮ ਨੇ ਤਾਂ ਪਾਇਆ ਤੂੰ ਬਹੁਰਨਾ ਕਾ ਤੀਤ ਆਇਆ, ਜਿਹਨਾਂ ਗੁਰੂ ਪਿਆਰਿਆਂ ਨੇ ਵਿਸਰਾਮ ਨੇ ਦੀ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਪਾ ਲਿਆ, ਉੱਥੇ ਫਿਰ ਟਿਕਾਅ ਅਵਸਥਾ ਬਣ ਗਈ। ਕਹਿੰਦੇ ਉਹਨਾਂ ਨੂੰ ਫਿਰ ਮੁੜ ਕੇ ਹਾਂਜੀ ਉਹ ਫਿਰ ਮੁੜ ਕੇ ਕਿਸੇ ਸੁੱਖ ਦੇ ਮਗਰ ਕਦੇ ਵੀ ਧਾਇਆ ਦੌੜਦੇ ਨਹੀਂ, ਕਿਉਂਕਿ ਸੁੱਖ ਸਰੂਪ ਅਤੇ ਆਤਮਾ ਦਾ ਆਨੰਦ ਆ ਉਹਨੂੰ ਨਹੀਂ ਪਾ ਰਿਹਾ, ਆਤਮਾ ਗਿਆਨ ਨੂੰ ਉਹਨਾਂ ਦੁਨਿਆਵੀ ਸੁੱਖਾਂ ਮਗਰ ਨਹੀਂ ਪਿਓ ਦੌੜਦੇ। ਹਰ ਹਰ ਨਾਮ ਜਾਕੋ ਗੁਰਦੀਆ, ਨਾਨਕ ਦਾ ਕੋ ਭਾਉ ਗਿਆ। ਕਹਿੰਦੇ ਜਿਹਨਾਂ ਨੂੰ ਗੁਰੂ ਮਹਾਰਾਜ ਨੇ ਆਪਣਾ ਪਰਮੇਸ਼ਰ ਦਾ ਨਾਮ ਦੇ ਦਿੱਤਾ ਉਹਨਾਂ ਦਾ ਭਾਉ ਗਿਆ, ਡਰ ਜਿਹੜਾ ਮਿਟ ਗਿਆ ਦੂਰ ਹੋ ਗਿਆ। ਗੌੜੀ ਮਹੱਲਾ ਪੰਜਵਾਂ, ਜਾਕੋ ਬਿਸਰਿਆ ਰਾਮ ਨਾਮ ਤਾਹੂ ਕੋ ਪੀਰ, ਜਿਹਨਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਉਹਨਾਂ ਨੂੰ ਫਿਰ ਜੰਮਣ ਮਰਨ ਦੀ ਜਿਹੜੀ ਪੀੜਾ ਇਹ ਲੱਗੀ ਰਹਿੰਦੀ ਹੈ, ਕੋਈ ਨਹੀਂ ਬਣੀ ਰਹਿੰਦੀ ਹੈ। ਸਾਧ ਸੰਗਤ ਮੇਰਾ ਹਰ ਰਵ ਹੈ ਸੇ ਗੁਣੀ ਗਿਰੀ ਰਹੋ, ਜਿਹੜੇ ਗੁਰੂ ਪਿਆਰੇ ਗੁਰੂ ਕੀ ਸਾਧ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਰਵ ਹੈ ਮੈਨੇ ਆਚਾਰਦੇ ਆ, ਉਹ ਗੁਰੂ ਪਿਆਰੇ ਜਿਹੜੇ ਸ਼ੁਭ ਗੁਣ ਦੇ ਗਿਰੀਰ ਮੈਨੇ ਸਮੁੰਦਰ ਬਣ ਜਾਂਦੇ, ਸਾਗਰ ਬਣ ਜਾਂਦੇ ਆ। ਰਹੋ ਵਿਸਰਾਮ ਦੀ ਪੰਕਤੀ ਦੁਆਰਾ ਕਿਰਪਾ ਕਰਦੇ, ਜਾ ਕਹੋ ਗੁਰੂ ਹਿਰਦੈ ਬੁੱਧ ਤਾਕੈ ਕਰਤਲ ਨਵ ਨਿਧ ਸਿੱਧ, ਜਿਹਨਾਂ ਗੁਰੂ ਪਿਆਰਿਆਂ ਦੇ ਖਿਰਦੇ ਸਤਿਗੁਰਾਂ ਨੇ ਸਿਮਰਨ ਵਾਲੀ

0: ਬੁੱਧੀ ਬਖਸ਼ ਦਿੱਤੀ ਨਾ, ਕਿਰਪਾ ਕਰ ਦਿੱਤੀ ਹੈ। ਉਹ ਤਾਂ ਫਿਰ ਇਵੇਂ ਜਿਵੇਂ ਹਾਥੀ ਤਲੀ ਅਤੇ ਨੌ ਨਿਧੀਆਂ 18 ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਭਾਵ ਇਹਨਾਂ ਚੀਜ਼ਾਂ ਨੂੰ ਪ੍ਰਤੱਖ ਕਰ ਲੈਂਦੇ ਹਨ। ਜੋ ਜਨ ਹੈ ਹਰ ਪ੍ਰਭ ਧਨੀ, ਕਿਸੇ ਨਾ ਹੀ ਤਾਕਿਆ ਕਮੀ। ਜਿਹੜੇ ਗੁਰੂ ਪਿਆਰੇ ਪਰਮਾਤਮਾ ਨੂੰ ਧਨੀ ਮੈਨੇ ਜਿਹੜਾ ਮਾਲਕ ਹੈ ਉਹਨੂੰ ਜਾਣ ਲੈਂਦੇ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਊਣਤਾ ਹੀ ਨਹੀਂ ਰਹਿੰਦੀ, ਕਿਸੇ ਪਦਾਰਥ ਦਾ ਘਾਟਾ ਨਹੀਂ ਰਹਿੰਦਾ। ਕਰਨ ਹਰ ਪਛਾਣਿਆ, ਸਰਬ ਸੁਖ ਰੰਗ ਮਾਣਿਆ, ਉਹਨਾਂ ਗੁਰੂ ਪਿਆਰਿਆਂ ਨੇ ਕਰਨ ਹਰ ਕੌਣ ਪਰਮਾਤਮਾ ਨੂੰ ਪਛਾਣ ਲਿਆ, ਕਿਉਂਕਿ ਉਹਨਾਂ ਨੇ ਸਾਰੇ ਸੁੱਖਾਂ ਦਾ ਰੰਗ ਮਾਣਿਆ, ਜਿੰਨੇ ਵੀ ਆਨੰਦ ਆ ਸਾਰੇ ਆਨੰਦ ਮਾਣ ਲਿਆ, ਕਿਉਂਕਿ ਆਤਮਾ ਆਨੰਦ ਵਿੱਚ ਸਾਰੇ ਆਨੰਦ ਆ ਜਾਂਦੇ ਆ। ਹਰ ਦਿਨ ਜਾ ਕੇ ਗ੍ਰਹਿ ਵਸਿਆ, ਤੁਹਾਨੂੰ ਤਿੰਨ ਸੰਗ ਦੁੱਖ ਨਸਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਗ੍ਰਹਿ ਘਰ ਫਿਰਦੇ ਚ ਪਰਮਾਤਮਾ ਦਾ ਨਾਮ ਰੂਪੀ ਧਨ ਵਸ ਜਾਂਦਾ, ਉਹ ਧਨ ਤਾਂ ਜੋ ਹੈ ਪਰਮਾਤਮਾ ਵੀ ਨਿਵਾਸ ਕਰਦਾ। ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰਨਾ ਜੰਮਣ ਮਰਨ ਦਾ ਜਿਹੜਾ ਦੁੱਖ ਆ ਇਹ ਵੀ ਨਸ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ, ਗਰ ਵੱਡੋ ਮੂਲ ਇਸਨੂੰ ਰਹਿਣ ਨਹੀਂ ਕਹੋ ਕਿਸਨੂੰ ਰਾਓ। ਕਹਿੰਦੇ ਸਰੀਰ ਦਾ ਮੂਲ ਕੀ ਹੈ, ਇਹ ਗੰਦੇ ਪਾਣੀ ਤੋਂ ਇਹਦੀ ਉਤਪਤੀ ਹੁੰਦੀ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਦੇ ਮਾਟੀ ਕੀ ਪੁੱਤਰੀ ਜੋਰੀ। ਕਹਿੰਦੇ ਫਿਰ ਇਸ ਕਰਕੇ ਕਹਿੰਦੇ ਆ, ਕਹਿੰਦੇ ਸਰੀਰ ਦਾ ਹੰਕਾਰ ਕਾਹਦੇ ਲਈ ਐਡਾ ਵੱਡਾ ਕਰੀ ਜਾਂਦੇ, ਸਰੀਰ ਨੇ ਤਾਂ ਸਦਾ ਰਹਿਣਾ ਹੀ, ਰਹਿਣ ਨਹੀਂ ਕਹੋ ਕਿਸਨੂੰ, ਚਾਹੇ ਕਿੰਨਾ ਇਹਨੂੰ ਗੌ ਮੈਨੂੰ ਫੜੀ ਰੱਖ, ਹੈ ਕਿੰਨੀਆਂ ਦਵਾਈਆਂ ਖਾ ਲਾ, ਕਿੰਨੇ ਪਦਾਰਥ ਖਾ ਲਾ, ਇੱਕ ਦਿਨ ਤਿੰਨ ਜਾਣਾ ਨਹੀਂ, ਚਾਹੇ ਕਿੰਨਾ ਗੌ ਕਿੰਨਾ ਮੋਹ ਕਰ ਲਾ, ਫਿਰ ਵੀ ਇਹਨੇ ਰਹਿਣਾ ਨਹੀਂ, ਇੱਕ ਦਿਨ ਤਾਂ ਚਲੇ ਜਾਣਾ। ਅਤੇ ਜਿੰਨਾ ਕਿ ਜ਼ਿਆਦਾ ਮੋਹ ਕਰੇਗਾ ਜਿਹਦੇ ਉਹ ਮਰ ਜਾਂਦਾ, ਫਿਰ ਉਹਨੂੰ ਰੋਣਾ ਵੀ ਜ਼ਿਆਦਾ ਹੀ ਪੈਂਦਾ। ਬੇਵਰਜਤ ਬੇਦ ਸੰਤ ਨਾ ਵਾਹੂ ਕਿਉਂ ਰੇਹਿਤ ਨੂੰ। ਬੇਦ ਵੀ ਅਤੇ ਸੰਤ ਮਹਾਤਮਾ ਜਿਹਨਾਂ ਗੱਲਾਂ ਤੋਂ ਬਿਵਰਜਿਤ ਮੈਨੇ ਰੋਕਦੇ ਟੋਕਦੇ ਆ, ਇਹ ਮੁੜ ਮੁੜ ਕੇ ਫਿਰ ਉੱਧਰ ਨੂੰ ਜਾਂਦਾ। ਹਾਂਜੀ, ਤੈਨੂੰ ਉਹ ਦਿਨ ਰਾਤ ਮਨਾ ਕਰਦੇ ਆ ਵੀ ਮੂਰਖਾ ਝੂਠੇ ਮੋਹ ਚ ਨਾ ਪੈ। ਹਾਂਜੀ, ਕਹਿੰਦੇ ਮੂਰਖ ਐਸਾ ਉਹਨਾਂ ਨਾ ਹਿੱਤ ਨੂੰ ਮੈਨੇ ਵਾਹੂ ਕਿਉਂ ਰੇ ਹਿੱਤ ਨੂੰ, ਉਹਨਾਂ ਚੀਜ਼ਾਂ ਦੇ ਨਾਲ ਹੀ ਹਿੱਤ ਕਰਦਾ ਜਿਹਨੂੰ ਮਹਾਤਮਾ ਰੋਕਦੇ। ਆਰਜੂ ਆਗਦੇ ਇੰਦਰੀ ਵਸਰਾ ਜਿਸਨੂੰ। ਪਾਤਸ਼ਾਹ ਕਹਿੰਦੇ ਜਿਵੇਂ ਉਹ ਜੂਆ ਖੇਲਣ ਵਾਲੇ ਨੇ ਜੂਏ ਦੀ ਬਾਜ਼ੀ ਹਾਰ ਦਿੰਦੇ, ਉਸ ਵੇਲੇ ਉਹਦੇ ਵਾਂਗੂ ਕਹਿੰਦੇ ਤੂੰ ਵੀ ਇਹ ਮਨੁਸ਼ੀਆਂ ਨੂੰ ਹਾਰ ਦਿੱਤਾ ਅਤੇ ਇੰਦਰੀਆਂ ਨੇ ਤੈਨੂੰ ਆਪਣੇ ਬਾਸ ਕਰਕੇ ਤੈਨੂੰ ਜਿੱਤ ਲਿਆ, ਬਸ ਵਿਕਾਰਾਂ ਦੇ ਅਧੀਨ ਹੋ ਕੇ ਜ਼ਿੰਦਗੀ ਬਰਬਾਦ ਕਰਕੇ ਤੁਰ ਜਾਂਦਾ ਹੈ। ਭਰਨ ਭਰਨ ਸੰਪੂਰਨ ਚੰਨ ਕਰਨ ਰੰਗ ਰਿਤ ਨੂੰ। ਸੱਚੇ ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਸੰਪੂਰਨ ਸਾਰੀਆਂ ਗੱਲਾਂ ਦੇ ਕਰਨ ਸਮਰੱਥ ਹੈ। ਹਰਨ ਭਰਨ ਮਾਰਨ ਵਾਲਾ ਵੀ ਆ ਅਤੇ ਪਾਲਣ ਵਾਲਾ ਵੀ ਉਹੀ, ਹਰਨ ਮੈਨੇ ਮਾਰਨ ਵਾਲਾ, ਭਰਨ ਮੈਨੇ ਪਾਲਣ ਵਾਲਾ ਵੀ ਉਹੀ। ਉਹਦੇ ਚੰਨ ਕਮਲਾਂ ਦਾ ਨਾਲ ਤਾਂ ਰੰਗ ਰਿਤ ਨੂੰ ਪ੍ਰੇਮ ਬਨੋ ਰਿਤ ਮੈਨੇ ਖਾਲੀ ਹੋਇਆ ਪਿਆ। ਹੋਰ ਚੀਜ਼ਾਂ ਬਹੁਤ ਕੂੜਾ ਭਰੀ ਫਿਰਦਾ, ਪਰਮਾਤਮਾ ਦੇ ਪ੍ਰੇਮ ਤੋਂ ਰੰਗ ਮੈਨੇ ਪ੍ਰੇਮ ਤੋਂ ਰਿਤ ਨੂੰ ਮੈਨੇ ਖਾਲੀ ਹੈ। ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਰਿਤ ਨੂੰ। ਪਾਤਸ਼ਾਹ ਕਹਿੰਦੇ ਆ ਕਿ ਸਤਸੰਗਤ ਕਰਕੇ ਸੰਸਾਰ ਸਾਗਰ ਤੋਂ ਅਸੀਂ ਤਾਂ ਉਧਰ ਗਏ, ਕਿਰਪਾ ਦਾ ਨਿਧੀ ਕੌਣ ਦਇਆ ਦਾ ਖਜ਼ਾਨਾ ਪਰਮਾਤਮਾ, ਜੇ ਆਪ ਕਿਰਪਾ ਕਰੇ ਤੇ ਮੈਨੂੰ ਸੰਤਾਂ ਦੀ ਜਿਹੜੀ ਸਤਸੰਗਤ ਆ ਉਹਦਾ ਦਾਨ ਤੁਹਾਨੂੰ ਦਾਨ ਦਿੱਤਾ, ਉਹਦੀ ਕਿਰਪਾ ਨਾਲ ਇਹ ਸੰਗਤ ਮਿਲਦੀ। ਗੌੜੀ ਮਹੱਲਾ ਪੰਜਵਾਂ, ਮੋਹੇ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾਓ। ਮੋਹੇ ਮੈਂ ਕਹਿੰਦੇ ਆਪਣੇ ਠਾਕੁਰ ਕੌਣ ਮਾਲਕ ਪਰਮਾਤਮਾ ਦਾ ਦਾਸ ਹਾਂ, ਸੇਵਕ ਹਾਂ, ਪਰਮਾਤਮਾ ਨੇ ਦਿੱਤਾ ਧਾਨ ਮੈਨੇ ਅੰਨ ਪਾਣੀ ਖਾ ਰਿਹਾ ਹਾਂ। ਰਾਓ ਵਿਸਰਾਮ ਦੇ ਕੇ ਕਹਿੰਦੇ ਐਸੋ ਹੈ ਰੇ ਖਸਮ ਮਾਰਾ ਕਿਨਵੇਂ ਸਾਹਿਤ ਵਾਰਨ ਹਾਰ। ਰੇਤ ਮਤਲਬ ਹੁੰਦਾ ਰਾਜਸਥਾਨੀ ਬੋਲੀ ਦਾ ਸ਼ਬਦ ਆ, ਕਿਸੇ ਨੂੰ ਪੁਕਾਰਨ ਵਾਸਤੇ ਹੇ ਕਹਿੰਦੇ ਹੈ ਗੁਰੂ ਪਿਆਰਿਆ ਸਾਡਾ ਖਸਮ ਮਾਲਕ ਪਰਮੇਸ਼ਰ ਕੈਸਾ ਹੈ। ਕਹਿੰਦੇ ਇੱਕ ਖਿਨ ਦੇ ਵਿੱਚ ਸੰਸਾਰ ਨੂੰ ਸਾਜ ਕੇ ਸਵਾਰਨ ਵਾਲਾ, ਜਿਹਦੀ ਪਾਲਣਾ ਪੋਸਣਾ ਕਰਨ ਵਾਲਾ ਹੈ। ਕੰਮ ਕਰੀ ਜੇ ਠਾਕਰ ਭਾਵਾ ਗੀਤ ਕਿਰਤ ਪ੍ਰਭ ਕੇ ਗੁਣ ਗਾਵਾ। ਕਹਿੰਦੇ ਮੈਂ ਤਾਂ ਹੁਣ ਉਹੀ ਕੰਮ ਕਰਦਾ ਜੋ ਪਰਮੇਸ਼ੁਰ ਨੂੰ ਪਾਉਂਦਾ, ਉਹਦੇ ਭਾਣੇ ਤੋਂ ਉਲਟ ਕੋਈ ਵੀ ਕਿਰਿਆ ਨਹੀਂ ਕਰਦਾ। ਪਰਮੇਸ਼ੁਰ ਦੇ ਜਿਹੜੇ ਚਰਿੱਤਰਾਂ ਨੂੰ ਗੀਤਾਂ ਰਾਹੀਂ ਗਾਉਣਾ, ਉਹਦੇ ਕੌਤਕਾਂ ਨੂੰ ਪਰਮਾਤਮਾ ਦੇ ਗੁਣਾਂ ਨੂੰ ਦਿਨ ਰਾਤ ਗਾਉਂਦਾ ਰਹਿੰਦਾ, ਅਤੇ ਉਹਦੀ ਕਿਰਪਾ ਨਾਲ ਇੰਨੇ ਸੋਖਿਆ। ਕਰਨ ਪਰਿਓ ਠਾਕਰ ਵਜ਼ੀਰਾ ਤਿੰਨਾਂ ਦੇਖ ਮੇਰਾ ਮਨ ਧੀਰਾ। ਠਾਕਰ ਪਰਮਾਤਮਾ ਦੇ ਵਜ਼ੀਰ ਕੌਣ ਆ? ਸੰਤ ਮਹਾਤਮਾ। ਕਹਿੰਦੇ ਉਹਨਾਂ ਦੇ ਸ਼ਰਨੀ ਪੈ ਗਏ, ਉਹਨਾਂ ਦਾ ਦਰਸ਼ਨ ਦੇਖ ਕੇ ਮੇਰਾ ਜਿਹੜਾ ਮਨ ਹੈ ਉਹ ਧੀਰਜ ਨੂੰ ਪ੍ਰਾਪਤ ਹੋ ਰਿਹਾ ਹੈ। ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ। ਅਸੀਂ ਮਨ ਕਰਕੇ ਵੀ ਇੱਕ ਅੱਧੀ ਵੋਟ ਤੱਕਦੇ ਹਾਂ, ਤਨ ਕਰਕੇ ਵੀ ਉਹਦਾ ਅਧਾਰਾ ਆਸਰਾ ਸਮਝਦੇ ਹਾਂ। ਪਾਤਸ਼ਾਹ ਕਹਿੰਦੇ ਮੈਂ ਤਾਂ ਪਰਮਾਤਮਾ ਦੀ ਭਗਤੀ ਰੂਪੀ ਕਾਰ ਸੇਵਾ ਦੇ ਵਿੱਚ ਲੱਗਾ ਹੋਣਾ। ਗੌੜੀ ਮਹੱਲਾ ਪੰਜਵਾਂ, ਹੈ ਕੋਈ ਐਸਾ ਹੋਮੈ ਤੋਰਾ ਇਸ ਮਿੱਟੀ ਤੇ ਇਹੋ ਮਨ ਹੋ ਰਿਹਾ ਰਹੋ। ਕੋਈ ਕਹਿੰਦੇ ਐਸਾ ਪੁਰਖ ਹੈ ਜਿਹੜਾ ਇਹ ਹੋਮੇ ਦੀ ਜੰਜੀਰ ਨੂੰ ਤੋੜ ਦੇ, ਔਰ ਕਹਿੰਦੇ ਇਹਦੀ ਮਿੱਟੀ ਮਾਇਆ ਵੱਲੋਂ ਮਨ ਨੂੰ ਹੋ ਰਹੇ ਨੇ ਮੋੜ ਦੇਵੇ, ਇਹਨੂੰ ਖੁੰਡਾ ਕਰਦੇ ਨੇ ਕਿ ਮਨ ਮੌਤ ਜਿਹੜੇ ਰਾਤ ਸੁਪਨਿਆਂ 'ਚ ਵੀ ਮਾਇਆ ਪਦਾਰਥਾਂ ਦਾ ਦੌੜਾ ਫਿਰਦਾ। ਰਾਹੋ ਵਿਸਰਾਮ ਦੇ ਕੇ ਕਹਿੰਦੇ ਹਨ ਅਗਿਆਨੀ ਮਨੁੱਖ ਭਇਆ ਜੋ ਨਾਹੀਂ ਸੋ ਲੋਰਾ। ਇਹ ਕਹਿੰਦੇ ਮਨੁੱਖ ਐਸਾ ਅਗਿਆਨੀ ਬਣ ਰਿਹਾ ਜਿਹੜੇ ਪਦਾਰਥ ਰਹਿਣ ਵਾਲੇ ਨੇ ਨਾ ਉਹਨਾਂ ਨੂੰ ਲੋੜ ਹੈ, ਉਹਨਾਂ ਪਦਾਰਥ ਨੂੰ ਲੋੜ ਇਹਨਾਂ ਨੇ ਚਾਹੁੰਦਾ ਕਿ ਜਿਹੜਾ ਰਹਿਣ ਵਾਲਾ ਪਰਮੇਸ਼ੁਰ ਹੈ ਉਹਨੂੰ ਭੁਲਾ ਦੇ। ਰਹਿਣ ਅੰਧਾਰੀ ਕਾਲੀ ਜਾਂ ਕਵਨ ਜੋਗਤ ਜਿੱਤ ਭੋਰ ਹੈ ਅੰਧਾਰੀ ਰਹਿਣ। ਕਹਿੰਦੇ ਜਿਵੇਂ ਹਨੇਰੀ ਰਾਤ ਵਾਂਗੂ ਬੁੱਧੀ ਜਾਂ ਕਾਲੀ ਐਵੇਂ ਨਹੀਂ, ਦਿਨ ਰਾਤ ਕਾਲੀ ਹੋ ਰਹੀ ਪਾਪਾਂ ਨੂੰ। ਹਾਂਜੀ, ਉਹ ਕਿਹੜੀ ਜੁਗਤੀ, ਉਹ ਕਿਹੜਾ ਢੰਗ ਤਰੀਕਾ ਹੈ ਜਿਹਦੇ ਕਰਕੇ ਗਿਆਨ ਰੂਪੀ ਭੋਰ ਹੈ ਮੈਨੇ ਦਿਨ ਜਿਹੜਾ ਉਦੇ ਹੋ ਜਾਏ, ਦਿਨ ਚੜ੍ਹ ਜਾਏ। ਇਹ ਜਿਹੜੀ ਅਵਸਥਾ ਗੁਰੂ ਰਾਜ ਮੱਸਿਆ ਦੀ ਕਾਲੀ ਬੋਲੀ ਰਾਤ ਵਾਂਗੂ ਪਾਪਾਂ ਨਾਲ ਕਾਲੀ ਹੋ ਰਹੀ ਹੈ। ਭਰਮ ਤੋਂ ਭਰਮ ਤੋਂ ਹਾਰ ਹੈ ਅਣਕੁਲੀ ਦੀ ਕਰ ਟੋਰ ਹੈ, ਹੁਣ ਤਾਂ ਭਰਮ ਤੋਂ ਘੁੰਮਦੇ ਘੁੰਮਦੇ ਹਾਰ ਗਏ, ਅੰਭ ਗਏ, ਥੱਕ ਗਏ ਹਾਂ। ਅਨੇਕਾਂ ਤਰ੍ਹਾਂ ਕਹਿੰਦੇ ਟੋਲਣਾ ਕੀਤਾ, ਬੜੀ ਭਾਲ ਝੂੰਡ ਕੀਤੀ ਪਰ ਲੱਭਾ ਨਹੀਂ। ਪਵਨਾਂ ਨੇ ਕਿਰਪਾ ਪਈ ਸਾਧ ਸੰਗਤ ਨਿਤ ਮੋਰ ਹੈ। ਪਾਤਸ਼ਾਹ ਕਹਿੰਦੇ ਜਦੋਂ ਸਤਸੰਗਤ ਦੀ ਕਿਰਪਾ ਹੋਈ, ਸਤਸੰਗਤ ਵਿੱਚੋਂ ਇਹ ਕਹਿੰਦੇ ਨਿਧੀ ਰੂਪੀ ਖਜ਼ਾਨਾ ਰੂਪੀ ਪਰਮਾਤਮਾ ਮਿਲ ਪਿਆ। ਗੌੜੀ ਮਹੱਲਾ ਪੰਜਵਾਂ, ਪਿੰਡਾ ਮਨ ਕਰਨਾ ਮੈਂ ਰਹਾਉ, ਕਰਨਾ ਮੈਂ ਕਿਰਪਾ ਕਰਨ ਵਾਲਾ ਕੌਣ ਪਰਮਾਤਮਾ, ਉਹ ਚਿੰਤਾਮਣੀ ਨੂੰ ਸਾਰੇ ਫਲਾਂ ਨੂੰ ਦੇਣ ਵਾਲਾ। ਇਹਦੀ ਜਿਹੜੀ ਭਗਤੀ ਉਹ ਚਿੰਤਾਮਣੀ ਹੈ, ਭਗਤੀ ਕਰਨ ਸਾਰੇ ਫਲ ਮਿਲ ਜਾਂਦੇ ਆ। ਰਾਹੁ ਵਿਸਰਾਮ ਦੇ ਕੇ ਕਹਿੰਦੇ ਦੀਨ ਦਿਆਲਾ ਪਾਰਵਨ ਜਾ ਕੇ ਸਿਮਰਨ ਸੁੱਖ ਪਏ, ਉਹ ਪਰਮੇਸ਼ਰ ਐਸਾ ਦੀਨਾਂ ਤੇ ਦਇਆ ਕਰਨ ਵਾਲਾ ਆ ਜਿਸ ਨਿਰੰਕਾਰ ਦਾ ਸਿਮਰਨ ਕਰਨ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਅਕਾਲ ਪੁਰਖ ਅਗਾਧ ਬੋਧ ਸੁੰਦਰ ਜਸੋ ਕੋਟ ਅਗ ਖਏ। ਕਹਿੰਦੇ ਉਹ ਅਕਾਲ ਪੁਰਖ ਬੋਧ ਜਿਹੜਾ ਗਿਆਨ ਬੜਾ ਅਗਾਧ ਡੂੰਘਿਓ ਡੂੰਘਾ ਆ, ਉਹਦਾ ਜਸ ਉਹਦੇ ਜਨ ਨੂੰ ਸੁਣਦੇ ਹਾਂ। ਕੋਟ ਅਗ ਖਏ, ਕਰੋੜਾਂ ਅਗ ਜਿਹੜੇ ਪਾਪ ਸੀ ਉਹ ਨਾਸ ਹੋ ਗਿਆ। ਕਿਰਪਾ ਨੇ ਤੇ ਪ੍ਰਭ ਮਾਇਆ ਧਾਰ, ਨਾਨਕ ਹਰ ਹਰ ਨਾਮ ਲਏ। ਸੱਚੇ ਪਾਤਸ਼ਾਹ ਕਹਿੰਦੇ ਇਹ ਕਿਰਪਾ ਦੇ ਖਜ਼ਾਨੇ ਪਰਮੇਸ਼ਰ, ਸਾਡੇ ਤੇ ਅਸੀਂ ਕਿਰਪਾ ਕਰ, ਅਸੀਂ ਤੇਰੇ ਨਾਮ ਨੂੰ ਲਏ ਮੈਨੇ ਜਪਦੇ ਰਹੀਏ। ਗੌੜੀ ਪੂਰਵੀ ਮਹੱਲਾ ਪੰਜਵਾਂ, ਮੇਰੇ ਮਨ ਸਨ ਪ੍ਰਭੂ ਸੁਖ ਪਾਏ। ਇਹ ਮੇਰੇ ਮਨਿਆ ਮਨ ਪਰਮਾਤਮਾ ਦੀ ਸ਼ਰਨ ਸਾਰੇ ਸੁੱਖ ਪ੍ਰਾਪਤ ਕੀਤੇ ਜਾਂਦੇ ਹਨ। ਜਾ ਦਿਨ ਬਿਸਤਰਾ ਪ੍ਰਾਣ ਤੋਂ ਦਾਤਾ, ਸੋ ਦਿਨ ਜਾਤ ਅਜਾਏ ਰਹੋ। ਉਹ ਦਿਨ ਜਦੋਂ ਪ੍ਰਾਣਾਂ ਨੂੰ ਸੁੱਖ ਦੇਣ ਨਾਲ ਪਰਮਾਤਮਾ ਭੁੱਲ ਜਾਂਦਾ ਨਾ, ਉਹ ਦਿਨ ਕਹਿੰਦੇ ਸਾਡੇ ਨਿਸਫਲੀ ਅਜਾਏ ਮੈਨੇ ਫਜੂਲ ਜਾਤ ਮੈਨੇ ਬਤੀਤ ਹੋ ਜਾਂਦੇ ਹਨ, ਉਹ ਫਜੂਲ ਬੀਤਦੇ ਜਾ ਰਹੇ ਹਨ। ਰਾਹੁ ਵਿਸਰਾਮ ਦੇ ਕੇ ਕਹਿੰਦੇ ਹਨ ਏਕ ਰਹਿਣ ਕੇ ਪਾਹਨ ਤੋਂ ਮਿਆਏ ਬਹੁ ਜੁਗ ਆਸਵਤ ਹੈ। ਕਹਿੰਦੇ ਗੁਰੂ ਪਿਆਰਿਓ, ਇੱਕ ਰਹਿਣ ਰਾਤ ਦੇ ਲਈ ਪ੍ਰਾਹੁਣੇ ਆਏ ਸੀ ਸੰਸਾਰ ਦੇ ਉੱਤੇ, ਹੈਂ, ਪਰ ਤੁਸੀਂ ਬਹੁਤੇ ਜੁਗਨ ਦੀਆਂ ਆਸਾਂ ਬੰਨ ਬੰਨ ਕੇ ਬਹਿ ਗਏ ਹੋ, ਵਧਾਏ ਮੈਨੇ ਬੰਨ ਲਈਆਂ ਆਸਾਂ, ਕਹੀ ਤਾਂ ਜਾਣਾ ਹੀ ਨਹੀਂ ਦੁਨੀਆਂ ਤੋਂ। ਗ੍ਰਹਿ ਮੰਦਰ ਸੰਤ ਹੈ ਜੋ ਦੀਸ ਹੈ ਜਿਉਂ ਤਰ ਵਰਗੀ ਛਾਏ। ਗ੍ਰਹਿ ਘਰ ਕੱਚੇ ਆ ਜਿਹੜੇ, ਮੰਦਰ ਮੈਨੇ ਪੱਕੇ ਆ, ਔਰ ਜਿਹੜੀ ਸੰਪਦਾ ਜਾਇਦਾਦ ਮਾਇਆ ਜੋ ਕੁਝ ਵੀ ਨਜ਼ਰ ਆ ਰਿਹਾ ਇਹ ਸਾਰਾ ਕੁਝ ਦਰਖਤ ਦੀ ਸ਼ਾਮ ਨੂੰ ਥੋੜ੍ਹੇ ਸਮੇਂ ਤੋਂ ਪਿੱਛੋਂ ਨਾਸ ਹੋ ਜਾਣਗੇ। ਸਰਵਰ ਮੈਨੇ ਦਰਖਤ ਦੀ ਛਾਏ, ਦਰਖਤ ਦੀ ਸ਼ਾਮ ਨੂੰ ਉਹ ਟਿਕਦੀ ਨਹੀਂ ਨਾ। ਤਨ ਮੇਰਾ ਸੰਤ ਹੈ ਸਾ ਮੇਰੀ ਬਾਗ ਮਿਲਕ ਸਭ ਜਾਏ। ਇਹ ਜੀਵ ਇਹ ਫੁੱਲਿਆ ਫੁੱਲਿਆ ਕਹਿੰਦਾ ਇਹ ਸਰੀਰ ਮੇਰਾ, ਇਹ ਸੰਪਦਾ ਜਾਇਦਾਦ ਵੀ ਮੇਰੀ, ਅੱਜ ਇੰਨੇ ਹਰੇ ਭਰੇ ਬਾਗ ਹੈ ਇਹ ਵੀ ਮੇਰੇ, ਮਿਲਕ ਜਗੀਰਾਂ ਵੀ ਮੇਰੀਆਂ, ਅੱਜ ਜ਼ਮੀਨ ਵੀ ਸਾਰੀ ਮੇਰੀ ਹੈ। ਦੇਵਨਹਾਰਾ ਬਿਸਰੋ ਠਾਕਰ ਸਿਨਮੇ ਉਸ ਪਰ ਆਏ, ਪਰ ਜਿਹਨੇ ਦਾਤਾਂ ਦਿੱਤੀਆਂ ਨਾ ਠਾਕਰ ਪਰਮੇਸ਼ਰ ਉਹਨੂੰ ਤਾਂ ਭੁੱਲ ਹੀ ਗਿਆ। ਪਰ ਅਗਰ ਇਹ ਚੰਗੀ ਤਰ੍ਹਾਂ ਚੇਤੇ ਕਰ ਲਾਂ ਇਹ ਸਾਰੇ ਪਦਾਰਥ ਇੱਕ ਖਿਣ ਚ ਪਰਾਏ ਮੈਨੇ ਬਗਾਨੇ ਬਣ ਜਾਣੇ। ਪਹਿਰੇ ਬਾਗਾ ਕਰ ਸ਼ਨਾਨਾ, ਚੂਹਾ ਚੰਦਨ ਲਾਏ ਇਨਾਨ ਪਾਣੀ ਕਰਦਾ, ਇਹ ਸੋਹਣੇ ਸੋਹਣੇ ਬਾਗਾ ਮੈਨੇ, ਹਾਂਜੀ, ਡਰੈਸਾਂ ਪੁਸ਼ਾਕਾਂ ਪਹਿਨਦਾ, ਬੜਾ ਫੁੱਲ ਫੁੱਲ ਕਹਿੰਦਾ, ਫਿਰ ਉਹਨੂੰ ਚੰਦਨ ਆਦਿਕ ਲਾ ਕੇ, ਹਾਂਜੀ, ਸੁਗੰਧੀਆਂ ਸਰੀਰ ਦੇ ਉੱਤੇ ਲਾਉਂਦਾ ਹੈ। ਨਿਰਭਉ ਨਿਰੰਕਾਰ ਨਹੀਂ ਚੀਨੀਆਂ ਜੋ ਹਸਤੀ ਨਾ ਵਾਏ, ਜਿਹੜਾ ਨਿਰਭਉ ਨਿਰੰਕਾਰ ਨਹੀਂ ਚੀਨੀਆਂ ਜੋ ਹਸਤੀ ਨਾ ਵਾਏ, ਉਹ ਜਿਹੜਾ ਨਿਰਭਉ ਸਹਿ ਤੁਰਿਆ ਸੀਗਾ ਨਿਰੰਕਾਰ ਪਰਮੇਸ਼ਰ, ਉਹਨੂੰ ਨਾ ਜਾਣਨ ਕਰਕੇ ਇਹਦੇ ਜਿੰਨੇ ਵੀ ਇਹ ਕਰਮ ਕਰ ਰਿਹਾ ਇਹ ਸਾਰੇ ਫਜ਼ੂਲ ਆ। ਜਿਵੇਂ ਹਾਥੀ ਹਾਥੀ ਨੂੰ ਜਿੰਨਾ ਮਰਜ਼ੀ ਨਲਾਰੋ ਨਲਾਉਣਾ ਵਿਆਰਥਿਆ, ਜਦੋਂ ਛੱਡੋਗੇ ਸੁੰਡ ਕਿੱਕੜ ਦੇ ਭਰ ਭਰ ਪੇ ਉੱਤੇ ਪਾ ਲੈਂਦਾ। ਜੋ ਹੋਏ ਕਿਰਪਾਲ ਤਾਂ ਸਤਿਗੁਰ ਮਿਲਦਾ, ਸਭ ਸੁੱਖ ਹਰ ਕਹਿਣ ਆਏ, ਜੇ ਪਰਮੇਸ਼ਰ ਕਿਰਪਾ ਕਰੇ ਉਹ ਗੁਰੂ ਨਾਲ ਮਿਲਦਾ, ਗੁਰੂ ਮਹਾਰਾਜ ਮਿਹਰ ਕਰਨ ਅਤੇ ਫਿਰ ਪਰਮਾਤਮਾ ਦੇ ਨਾਮ ਦੀ ਦਾਤ ਦਿੰਦੇ ਆ, ਅਤੇ ਫਿਰ ਕਹਿੰਦੇ ਉਹਦੇ ਨਾਮ ਜਪਣ 'ਚ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਮੁਕਤ ਪਾਇਆ ਬੰਧਨ ਗੁਰ ਖੋਲੇ ਜਾਂ ਨਾਨਕ ਹਰ ਗੁਣ ਗਾਏ, ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਸੇਵਕ ਸਤਿਗੁਰੂ ਦਾ ਉਪਦੇਸ਼ ਲੈ ਕੇ ਉਹਦੇ ਗੁਣਾਂ ਨੂੰ ਗਾਉਂਦੇ ਆ, ਮਹਾਰਾਜ ਨੇ ਸਤਿਗੁਰਾਂ ਨੂੰ ਉਹਨੇ ਬੰਧਨ ਸਭ ਖੋਲਤੇ, ਬੰਧਨ ਕੱਟ ਦਿੱਤੇ, ਉਹ ਫਿਰ ਮੁਕਤ ਹੋ ਜਾਂਦੇ ਆ, ਜਮਣਾ ਮਰਨਾ ਖਤਮ ਹੋ ਜਾਂਦਾ। ਗੌੜੀ ਪੂਰੀ ਮਹਲਾ ਪੰਜਵਾਂ, ਮੇਰੇ ਮਨ ਗੁਰ ਗੁਰ ਗੁਰਸਦ ਕਰੀਏ, ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਕਿ ਮਨ ਵਾਣੀ ਸਰੀਰ ਕਰਕੇ ਕਿ ਮੇਰੇ ਸਤਿਗੁਰੂ ਧੰਨ ਹਨ ਧੰਨ ਹਨ ਧੰਨ ਹਨ, ਐਸਾ ਸ਼ਬਦ ਦਿਨ ਰਾਤ ਉਚਾਰਦਾ ਰਹੇ। ਰਤਨ ਜਨ ਸਫਲ ਗੁਰ ਕੀਆ ਦਰਸ਼ਨ ਗੋਬਲ ਹਰੀਆ ਰਹੋ, ਜਿਨ੍ਹਾਂ ਨੇ ਕਿਰਪਾ ਕਰਕੇ ਰਤਨ ਅਮੋਲਕ ਜਨਮ ਜਿਹੜਾ ਸੀ ਸਤਿਗੁਰਾਂ ਨੇ ਸਫਲ ਕਰ ਦਿੱਤਾ, ਇਸ ਵਾਸਤੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਤੋਂ ਬਲਿਹਾਰ ਜਾਂਦੇ ਹਾਂ। ਰਹੋ ਜੇਤੇ ਸਾਸ ਵਿਰਾਸ ਮਨ ਲਿੱਤਾ ਤੇਤੇ ਹੀ ਗੁਣ ਗਾਈਏ, ਇਹ ਮਨਾ ਜਿੰਨੇ ਵੀ ਤੂੰ ਸਾਸ ਵਿਰਾਸ ਜਿਹੜਾ ਅੰਦਰ ਜਾਂਦਾ ਉਹ ਵਿਰਾਸ ਹੋ ਗਿਆ, ਬਾਹਰ ਆਉਂਦਾ ਸਾਸ, ਇਹ ਜਿੰਨੇ ਵੀ ਲੈਣਾ ਉਹ ਉਨੇ ਹੀ ਸਾਸਾਂ ਵਿਰਾਸਾਂ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹੀਏ। ਜੋ ਹੋਏ ਦਇਆਲ ਸਤਿਗੁਰ ਆਪਣਾ ਤਾਂ ਇਹ ਮਤਬੁੱਧ ਪਾਈਏ। ਜਦੋਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਨੂੰ ਜਾਲੂ ਹੁੰਦੇ ਆ, ਫਿਰ ਇਹ ਮਤ ਸਿੱਖਿਆ ਵਾਲੀ ਜਿਹੜੀ ਬੁੱਧੀ ਹੈ ਇਹ ਪ੍ਰਾਪਤ ਹੁੰਦੀ, ਨਹੀਂ ਤਾਂ ਪੁੱਠੇ ਪਾਸੇ ਨੂੰ ਜਾਂਦਾ ਹੈ। ਮੇਰੇ ਮਨ ਨਾਮ ਲੈ ਜਮ ਬੰਧ ਤੇ ਛੂਟ ਹੈ ਸਰਬ ਸੋਖਾ ਸੋ ਪਾਈਆ। ਮਨ ਨੂੰ ਸੰਬੋਧਨ ਕਰ ਕਹਿੰਦੇ ਆ ਪਰਮਾਤਮਾ ਦਾ ਨਾਮ ਲੈਣਾ, ਇਹ ਜਿਹੜੇ ਜਮਾਂ ਦੇ ਬੰਨਣ ਪਏ ਕਿ ਉਹ ਛੁਟਕਾਰਾ ਹੋ ਜਾਂਦਾ। ਸਾਰੇ ਸੁੱਖਾਂ ਦਾ ਮੂਲ ਕੌਣ ਹੈ? ਉਹ ਆਤਮਾ ਪਰਮਾਤਮਾ ਦੇ ਮਿਲਾਪ ਦਾ ਸੁੱਖ ਹੈ, ਉਹ ਭਾਲੇ ਦਾ ਹੈ। ਫਿਰ ਸੁਆਮੀ ਸਾਧੂ ਅਰਦਾਸਾਂ ਮਨ ਵੰਸ਼ ਪਰੇ ਆਈਏ, ਸਾਰੇ ਪਦਾਰਥਾਂ ਦੀਆਂ ਦਾਤਾਂ ਦੇਣ ਵਾਲੇ ਕੌਣ? ਸਤਿਗੁਰ ਹੈ। ਉਹਨਾਂ ਨੂੰ ਮਾਲਕ ਜਾਣ ਕੇ ਉਹਨਾਂ ਦੀ ਸੇਵਾ ਕਰ। ਇਹ ਮਨ ਵੰਸ਼ ਜਿਹੜੇ ਮਨ ਭਾਉਂਦੇ ਫਲ ਆ ਉਹ ਤੈਨੂੰ ਸੁਤੇ ਸਦਾ ਕੇ ਪ੍ਰਾਪਤ ਹੋ ਜਾਣਗੇ। ਨਾਮ ਇੱਕ ਮੀਤ ਸੁਧ ਕਰਤਾ ਮਨ ਸੰਗ ਤੁਹਾਰਾ ਚੱਲ ਹੈ, ਸਾਰਿਆਂ ਨੂੰ ਕਰਨ ਵਾਲਾ ਗੁਣ ਪਰਮੇਸ਼ਰ ਹੈ। ਉਹਦੇ ਨਾਮ ਨੂੰ ਇਸ਼ਟ ਕਹਿੰਦੀ ਮੀਤ ਪਿਆਰਾ ਮਿੱਤਰ ਸਮਝਣਾ, ਔਰ ਪੁੱਤਰ ਸਮਝਣਾ ਕਰ। ਕਹਿੰਦੇ ਮਨਾ ਪਰਮਾਤਮਾ ਦਾ ਨਾਮ ਹੀ ਪਰਲੋਕ ਵਿੱਚ ਚੱਲੇਗਾ, ਭਾਵ ਜਿੰਨੇ ਵੀ ਰਿਸ਼ਤੇ ਆ ਉਹ ਪਰਮਾਤਮਾ ਦੇ ਨਾਮ ਨਾਲ ਜੋੜ ਲਾ, ਇਹ ਨਾਮ ਤੇਰੇ ਨਾਲ ਅੱਗੇ ਦਰਗਾਹ 'ਚ ਵੀ ਜਾਏਗਾ, ਇੱਥੇ ਵੀ ਸਹਾਇਕ ਹੈ। ਕਰ ਸੇਵਾ ਸਤਿਗੁਰ ਆਪਣੇ ਕੀ ਗੁਰਤੇ ਪਾਈਏ ਪਾਲਾ, ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸੇਵਾ ਕਰ। ਤੂੰ ਸਤਿਗੁਰਾਂ ਦੇ ਪਾਸੋਂ ਬੁੱਧੀ ਰੂਪੀ ਪੱਲੇ 'ਚ ਨਾਮ ਦੀ ਬਰਕਤ ਪੈਂਦੀ ਹੈ। ਗੁਰ ਕਿਰਪਾਲ ਕਿਰਪਾ ਪ੍ਰਵਧਾਰੀ ਦਿਨ ਤੇ ਸਰਵੰਦੇ ਸਾ, ਜਦੋਂ ਸੱਚੇ ਪਾਤਸ਼ਾਹ ਕਿਰਪਾਲੂ ਹੋ ਗਏ ਪਰਮਾਤਮਾ ਨੇ ਵੀ ਕਿਰਪਾ ਕਰਤੀ, ਫਿਰ ਜਿੰਨੇ ਵੀ ਅੰਦੇਸੇ ਸੰਸੇ ਸੀ ਗੁਰੂ ਦੀ ਕਿਰਪਾ ਨਾਲ ਸਾਰੇ ਦੇ ਸਾਰੇ ਨਾਸ ਹੋ ਗਏ। ਨਾਨਕ ਸੁੱਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ, ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਕਹਿੰਦੇ ਜਦੋਂ ਅਸੀਂ ਪਰਮਾਤਮਾ ਦਾ ਕੀਰਤਨ ਜਾਸ ਕੀਤਾ ਸੁੱਖ ਪ੍ਰਾਪਤ ਕਰ ਲਿਆ, ਸਾਰੇ ਕਲੇਸ਼ ਜਿੰਨੇ ਸਮੂਹ ਸੀ ਸਾਰੇ ਦੇ ਸਾਰੇ ਮਿਟ ਗਏ। ਰਾਗ ਗੌੜੀ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕ੍ਰਿਸ਼ਨ ਬਿਰਲੇ ਹੀ ਕੀ ਬੁੱਝੀ ਹੈ ਰਹੋ। ਵਿਸ਼ਰਾਮ ਦੇ ਕਹਿੰਦੇ ਆ ਇਸ ਸੰਸਾਰ ਦੇ ਉੱਤੇ ਬਹੁਤ ਦੁਨੀਆ ਮਾਇਆ ਵਾਸਤੇ ਭਟਕ ਰਹੀ ਹੈ, ਪਰ ਇਹ ਜਿਹੜੀ ਕ੍ਰਿਸ਼ਨਾ ਦੀ ਅੱਗ ਇਹ ਬਿਰਲੇ ਦੀ ਬੁੱਝੀ ਹੈ। ਕੋਟ ਜੋਰੇ ਲਾਖ ਕਰੋਰੇ ਮਨ ਹੋਰੇ ਪਰੈ ਪਰੈ ਹੀ ਕੌ ਦੂਜੀ ਹੈ। ਪਹਿਲਾਂ ਤਾਂ ਕਹਿੰਦੇ ਲੱਖਾਂ ਰੁਪਏ ਜੋੜਦਾ ਅਤੇ ਕਰੋੜਪਤੀ ਬਣ ਜਾ, ਇੱਛਾ ਲੋੜ ਹੈ ਇਸੀ ਇੱਛਾ ਕਰਦਾ, ਕਰੋੜਾਂ ਹੋ ਜਾਏ ਅਤੇ ਗਾਂਹ ਦੀ ਗਾਂਹ ਵਧ ਜਾਂਦਾ। ਇਹ ਕੋਟ ਬੜ ਬੜੇ ਦੁਰਗਾ ਸਾਦਾ ਕਿਲੇ ਬਣਾਉਂਦਾ, ਹੈਂ ਵਧੀਆ ਤੋਂ ਵਧੀਆ ਹੈਂ ਅਤੇ ਕੋਟ ਬਣਾ ਕੇ ਪਹਿਨਦਾ, ਪਰ ਮਨ ਨਹੀਂ ਹੋ ਰਿਹਾ, ਰੁਕਦਾ ਨਹੀਂ। ਪਰੇ ਤੋਂ ਪਰੇ ਮਾਇਆ ਦੀ ਲੁੱਝੀ ਮਾਇਆ ਵਾਸਤੇ ਲੂਝ ਰਿਹਾ, ਚਾਹ ਰਿਹਾ। ਕਹਿੰਦੇ ਹਜ਼ਾਰਪਤੀ ਹੋਵਾਂ ਲੱਖਪਤੀ ਹੋਵਾਂ ਇੱਛਾ, ਲੱਖ ਕਰੋੜਪਤੀ ਹੋਵਾਂ ਐਵੇਂ ਗਾਂ ਕਰੋੜਪਤੀ ਅਰਬਪਤੀ ਹੈ ਗਾਂ ਦੇ ਗਾਂ ਇੱਛਾ, ਇਹਦੇ ਵਾਸਤੇ ਲੂਝੀ ਜਾਂਦਾ ਦਿਨ ਰਾਤ। ਇਹ ਸਿਮਰਨ ਵੱਲ ਨਹੀਂ, ਸੇਵਾ ਵੱਲ ਨਹੀਂ। ਸੁੰਦਰ ਨਾਰੀ ਅਨਸ ਪ੍ਰਕਾਰੀ ਪਰਗਰੇ ਵਕਾਰੀ ਬੁਰਾ ਭਲਾ ਨਹੀਂ ਸੁਝੀ ਹੈ। ਇਹ ਆਪਣੇ ਘਰ 'ਚ ਹੈ ਪਤੀ ਵਰਤਾ ਇਸਤਰੀ ਹੁੰਦਿਆਂ ਅਨੇਕਾਂ ਤਰ੍ਹਾਂ ਦੇ ਦਾਪ ਆਪ ਭਾਵ ਕਰਦਾ, ਕਈ ਤਰ੍ਹਾਂ ਦੇ ਪਖੰਡ ਚਰਿੱਤਰ ਬਣਾਉਂਦਾ, ਪਰਗਰੇ ਬੁਕਾਰੀ ਪਰਾਇਆਂ ਘਰਾਂ ਵੱਲ ਦਿਖੇ ਬੁਕਾਰਾਂ ਦੀ ਦ੍ਰਿਸ਼ਟੀ ਕਰਦਾ ਪਰਾਏ ਸ੍ਰੀ ਨਾਲ ਬੁਰਾ ਤਾਂ ਕਰਾਂ ਕਿ ਬੁਕਾਰੀ ਜੀ ਨੂੰ ਕੋਈ ਬੁਰਾ ਭਲਾ ਕੋਈ ਸੋਚਦਾ ਹੀ ਨਹੀਂ, ਮਾੜੇ ਕੰਮ ਨਹੀਂ ਦੇਖਦਾ, ਤਾਂ ਕਥਾਮ ਨਹੀਂ ਦੇਖਦਾ। ਅਣਕ ਬੰਧਨ ਮਾਇਆ ਭਰਮੰਤ ਭਰਮਾਇਆ ਗੁਣ ਨਿੰਦ ਨਹੀਂ ਗਾਇਆ। ਇਹ ਜਿਹੜੀ ਬੰਧਨ ਸਰੂਪੀ ਮਾਇਆ ਪੂਰੇ ਭਰਮਾਂ 'ਚ ਭਰਮਿਆ ਅਨੇਕਾਂ ਪਾਸੇ, ਭਰਮੰਤ ਮੈਨੇ ਭੱਜਿਆ ਦੌੜਾ ਕਰਦਾ। ਅਤੇ ਸਾਰੇ ਸ਼ੁਭ ਗੁਣਾਂ ਦਾ ਨਿਧੀ ਜਿਹੜਾ ਨਖਜਾਨਾ ਪਰਮਾਤਮਾ ਸੀ, ਉਹਦੇ ਜਸ ਭੈੜੇ ਨੇ ਗਾਇਆ ਹੀ ਨਹੀਂ। ਮਨ ਵਿਖੈ ਹੀ ਮੈਂ ਲੁੱਝੀ ਹੈ, ਇਹ ਜਿਹੜਾ ਮਨ ਆ ਵਿਖਿਆਂ ਵਿਕਾਰਾਂ 'ਚ ਲੁੱਝ ਰਿਹਾ, ਉੱਚੇ ਫਸ ਰਿਹਾ। ਜਾ ਕੌਰੇ ਕਿਰਪਾ ਕਰੇ, ਜੀਵਤ ਕੋਈ ਮਰਿਆ ਸਾਧ ਸੰਗ ਮਾਇਆ ਕਰ। ਕਹਿੰਦੇ ਰੇ ਮੈਨੇ ਗੁਰੂ ਪਿਆਰੋ, ਜਿਹਨਾਂ ਉੱਤੇ ਪਰਮੇਸ਼ੁਰ ਕਿਰਪਾ ਕਰਦਾ ਹੈ ਉਹ ਜੀਵਤ ਭਾ ਹੰਕਾਰ ਵੱਲੋਂ ਮਰਦੇ ਆ, ਅਤੇ ਸਾਧ ਸੰਗਤ ਦਾ ਆਸਰਾ ਲੈ ਕੇ ਉਹ ਮਾਇਆ ਵਿਕਾਰਾਂ ਤੋਂ ਤਰ ਜਾਂਦੇ ਹਨ। ਨਾਨਕ ਸੋ ਜਨ ਦਰ ਹਰ ਸਿਜੀ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰੂ ਪਿਆਰੇ ਪਰਮਾਤਮਾ ਦਰ ਸਿਜੀ ਮੈਨੇ ਮੁਕਤੀ ਦੀ ਬਾਜੀ ਨੂੰ ਜਿੱਤ ਲੈਂਦੇ ਆ, ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਆ। ਗੌੜੀ ਮਹੱਲਾ ਪੰਜਵਾਂ, ਸਭ ਹੂੰ ਕੋ ਰਸ ਹਰ ਹੋ ਰਹੋ। ਹੋ ਮੈਨੇ ਹੁੰਦਾ ਹੇ ਗੁਰੂ ਪਿਆਰਿਓ, ਪਰਮਾਤਮਾ ਆਪ ਸਾਰਿਆਂ ਵਿੱਚ ਰਸ ਰੂਪ ਹੋ ਰਿਹਾ ਹੈ, ਰਸ ਸਾਰੇ ਉਹਦੇ ਵਿੱਚ ਹੀ ਹੈ। ਰਾਹੂ ਵਿਸਰਾਮ ਦੇ ਕਹਿੰਦੇ ਹਨ, ਕਾਹੂ ਜੋ ਕਾਹੂ ਹੋ, ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਾਰੋ। ਕਿਸੇ ਜਗ੍ਹਾ 'ਤੇ ਉਹ ਯੋਗ ਰੂਪ ਹੈ, ਕਿਸੇ ਜਗ੍ਹਾ 'ਤੇ ਉਹ ਭੋਗ ਰੂਪ ਹੈ, ਕਿਸੇ ਜਗ੍ਹਾ ਗਿਆਨ ਰੂਪ ਹੈ, ਕਾਹੂ ਕਿਸੇ ਜਗ੍ਹਾ ਦੇ ਉੱਤੇ ਉਹ ਆਪਣੇ ਧਿਆਨ ਰੂਪ ਹੈ, ਕਿਸੇ ਥਾਂ ਦੇ ਉੱਤੇ ਤਰਦੰਡ ਧਾਰਨ ਵਾਲਾ ਸੰਨਿਆਸੀ ਰੂਪ ਹੋ ਕੇ ਸੋਭਾ ਪਾ ਰਿਹਾ ਹੈ। ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰੋ। ਕਿਸੇ ਜਗ੍ਹਾ ਜਾਪ ਰੂਪ ਹੋ ਰਿਹਾ, ਕਿਸੇ ਜਗ੍ਹਾ ਤਪ ਰੂਪ ਹੋ ਰਿਹਾ, ਕਿਸੇ ਜਗ੍ਹਾ ਪੂਜਾ ਰੂਪ ਹੋ ਰਿਹਾ, ਔਰ ਕਿਸੇ ਜਗ੍ਹਾ ਹੋਮ ਹਵਨ ਕਰਨਾ, ਕਿਸੇ ਥਾਂ ਕਿਸੇ ਨਿਯਮਾਂ ਨੂੰ ਨਿਭਾਉਣਾ, ਹਾਂਜੀ ਕਿਸੇ ਥਾਂ 'ਤੇ ਉਹ ਹਾਂਜੀ ਗੌਣ ਕਰ ਉਹ ਗਮਨ ਕਰ ਰਿਹਾ, ਤੀਰਥ ਯਾਤਰਾ ਕਰ ਰਿਹਾ, ਯਾਤਰੀ ਬਣ ਕੇ ਸੋਭਾ ਪਾ ਰਿਹਾ ਹੈ। ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕਾ ਭਗਤ ਫਿਰਿਆ ਹੋ। ਕਿਸੇ ਜਗ੍ਹਾ ਤੀਰਥਾਂ ਦਾ ਤੀਰ ਕਿਨਾਰਾ ਜਿਹੜਾ ਕੰਡਾ ਰੂਪ ਹੋ, ਕਿਸੇ ਜਗ੍ਹਾ ਨੀਰ ਜਲ ਰੂਪ ਹੋ ਕੇ, ਕਿਸੇ ਜਥਾਂ ਦੇ ਵੇਦਾਂ ਦਾ ਵਿਚਾਰ ਕਰਨ ਨੂੰ ਕੋਈ ਸੋਭਾ ਪਾ ਰਿਹਾ ਹੈ। ਇਸ ਤਰ੍ਹਾਂ ਵੀ ਇਹ ਕਿਸੇ ਨੂੰ ਯੋਗ ਚੰਗਾ ਲੱਗਦਾ, ਕਿਸੇ ਨੂੰ ਭੋਗ ਚੰਗੇ ਲੱਗਦੇ, ਕਿਸੇ ਨੂੰ ਸ਼ਾਸਤਰ ਗਿਆਨ ਚੰਗਾ ਲੱਗਦਾ, ਕਿਸੇ ਨੂੰ ਧਿਆਨ ਕਰਨਾ ਚੰਗਾ ਲੱਗਦਾ, ਕਿਸੇ ਨੂੰ ਡੰਡਾ ਧਾਰਨਾ ਹੀ ਚੰਗਾ ਲੱਗਦਾ, ਕਿਸੇ ਨੂੰ ਜਪ ਚੰਗਾ ਲੱਗਦਾ, ਕਿਸੇ ਨੂੰ ਤਪ ਚੰਗਾ ਲੱਗਦਾ, ਕਿਸੇ ਨੂੰ ਠਾਕਰਾਂ ਦੀ ਪੂਜਾ ਪ੍ਰਤਿਸ਼ਠਾ ਕਰਨੀ ਚੰਗੀ ਲੱਗਦੀ ਹੈ, ਕਿਸੇ ਨੂੰ ਹੋਮ ਹਵਨ ਕਰਨਾ ਚੰਗਾ ਲੱਗਦਾ, ਕਿਸੇ ਨੂੰ ਨਿਯਮ ਨਿਯਮ ਨਿਭਾਉਣੇ ਚੰਗੇ ਲੱਗਦੇ ਆ, ਕਿਸੇ ਨੂੰ ਗਾਉਣ ਗਮਨ ਕਰਨਾ ਹੀ ਚੰਗਾ ਲੱਗਦਾ। ਉਹ ਫਿਰਦੇ ਰਹਿੰਦੇ ਅਸੀਂ ਚੱਕਰ ਵਰਤੀ ਹੈ, ਡੰਡਕ ਮੰਡਲ ਮੁੰਡੇ ਭਾਰ ਯੋਗ ਨੇ ਕਰਮਾਂ ਕੀ ਮਾਰ, ਇਉਂ ਤੁਰੇ ਫਿਰਦੇ ਹਾਂ। ਅਤੇ ਦੋ ਦੋ ਰੁਪਏ ਮੰਗਦੇ ਆ, ਕਹਿੰਦੇ ਅਸੀਂ ਚੱਕਰ ਵਰਤੀ ਹਾਂ। ਅਤੇ ਚੱਕਰ ਵਰਤੀ ਕਾਹਦੇ ਹੋਏ, ਕਿਸੇ ਨੂੰ ਤੀਰਥਾਂ ਦੇ ਕਿਨਾਰਿਆਂ 'ਤੇ ਰਹਿਣਾ ਚੰਗਾ ਲੱਗਦਾ, ਉਹ ਤੀਰਥਾਂ ਦੇ ਕਿਨਾਰਿਆਂ 'ਤੇ ਹੀ ਰਹਿੰਦੇ ਆ। ਕਿਸੇ ਨੂੰ ਤੀਰਥਾਂ 'ਤੇ ਜਾ ਕੇ ਗੰਗਾ ਜਲ ਚੰਗਾ ਲੱਗਦਾ, ਕਈਆਂ ਨੂੰ ਵੇਦਾਂ ਸ਼ਾਸਤਰਾਂ ਦਾ ਵਿਚਾਰ ਕਰਨਾ ਚੰਗਾ ਲੱਗਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਪਰਮਾਤਮਾ ਦੀ ਭਗਤੀ ਫਿਰਿਆ ਉਹ, ਸਾਨੂੰ ਤਾਂ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ। ਪਹਿਲਾਂ ਗਿਣਿਆ ਕਿਸੇ ਨੂੰ ਆਹ ਚੀਜ਼ਾਂ ਚੰਗੀਆਂ ਲੱਗਦੀਆਂ, ਕਹਿੰਦੇ ਸਾਨੂੰ ਤਾਂ ਭਾਈ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਇਹ ਪਿਆਰੀ ਲੱਗਦੀ ਹੈ, ਇਹਦੇ 'ਚ ਸਾਰੀਆਂ ਬਰਕਤਾਂ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੇ ਸੁਣ ਰਹੇ ਹੋ। ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ sikhnet.com ਦੇ ਵੈਬਸਾਈਟ ਦੇ ਚੈਨਲ 16 ਰਾਹੀਂ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਸਿੱਖਨੈਟ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਆਭਾਰੀ ਹਾਂ।
2: ਮਾਰਗ ਪੈਰ ਧਰੀ ਜੈ ਸਿਰ ਦੀ ਜੈ ਗਾਨ ਨਕੀ ਜੈ।
0: ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿੱਖੀ ਵਿਰਸੇ ਦੀ ਲੜੀ ਚ ਪਰੋਏ ਸਰੋਤਿਓ ਜੂਨ ਦੇ ਮਹੀਨੇ ਦਾ ਨਾਂ ਸੁਣਦੇ ਸਿੱਖਾਂ ਦੇ ਮਨ ਭਰ ਆਉਂਦੇ ਹਨ। ਕੜਕਦੀ ਗਰਮੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਤੱਤੀ ਤਵੀ ਤੇ ਬੈਠ ਸਹਿਣਸ਼ੀਲਤਾ ਦਾ ਪ੍ਰਗਟਾਵਾ ਅਤੇ ਸਾਕ ਅਕਾਲ ਤਖ਼ਤ ਦੌਰਾਨ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਦੇ ਦਮਕਦੇ ਚਿਹਰੇ ਸਾਹਮਣੇ ਦਿਸਣ ਲੱਗ ਪੈਂਦੇ
1: ਹਨ। ਅੱਜ ਦੇ ਪ੍ਰੋਗਰਾਮ ਵਿੱਚ ਇਸ ਸਾਕੇ ਦਾ ਇਤਿਹਾਸ ਅਤੇ ਦਰਦਨਾਕ ਸਾਕੇ ਦੇ ਦੌਰਾਨ ਸ਼ਹੀਦ ਹੋਏ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਨੂੰ ਮਿੱਠੀ ਸ਼ਰਧਾਂਜਲੀ ਵੀ ਭੇਟ ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਫਰਮਾਨ ਜੀਵਤ ਜੀਵਤ ਜੀਵਤ ਰਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1138 ਉੱਪਰ ਸੁਸ਼ੋਭਿਤ ਹਨ।

ਪ੍ਰੋਪਗੈਂਡਾ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਨ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਪ੍ਰੇਰਦੇ ਹਨ। ਆਪ ਜੀ ਸੁਣਾਉਂਦੇ ਹਨ ਕਿ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ

ਸਿਰਫ ਹਰ ਨਾਮ ਦੀ ਰਾਹੀਂ ਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਨਕ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਦੀ ਇਹੀ ਜੁਗਤ ਦੱਸਦਾ ਹੈ।

0: प्यारे श्रोतियो, सन 1984 दा साल सिख कौम दे इतिहास विच 18वीं सदी दे कल्लूकारियां नूं भी मात पाउंदा है। हिंदुस्तानी हुकूमत ने सिखां दे सर्व उच्चतम अते रूहानी केंद्र ते हमले दा नाम ऑपरेशन ब्लू स्टार भाव नीला तारा चीर फाड़ रख्या सी। पर सिख जगत इस हिरदे वेदक दुखांत नूं साका अकाल तख्त नाम नाल याद करदा है।
1: अकाल तख्त साके दी याद अज भी सिखां दे दिलां ते उतनी गहरी ठेस पहुंचाउंदी है जितनी अज तो 23 साल पहला पहुंचाई। फर्क सिर्फ इतना है कि बहुत सारे स्रोतियां दी उस समय घट उम्र होण करके शायद इस दुर्घटना दी जानकारी ना होवे जां फिर सीमित होवे। 23 सालां तो घट नौजवान पीढ़ी ने तां अजे दुनियावी यात्रा भी शुरू नहीं सी कीती।
0: भावे कि नानक शाही कैलेंडर मुताबक गुरु अर्जन साहिब जी का शहीदी पुरब 15 जून का पक्का कर दिता गया है। 1984 विच ए दिन 5 जून नूं मनाया गया। आपो अपनियां श्रद्धांजलियां भेट करन लई अपनियां बिरतियां जोड़ी संगतां बैठियां सन इस सुनहरी दरबार अंदर, जद अचानक उन्हां नूं अग दियां गोलियां दा प्रसाद मिलिया। वाह मेरे सतगुरा, तेरे चोज वी न्यारे हन।
1: ਸਾਡੀ ਆਪਣੀ ਉਮਰ ਭਾਵੇਂ ਉਸ ਵਕਤ ਬਿਲਕੁਲ ਛੋਟੀ ਸੀ, ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਜਗਤ ਦੀ ਲੀਲਾ ਵੀ ਨਾ ਸ਼ੁਰੂ ਕੀਤੀ ਹੋਵੇ, ਪਰ ਇਤਿਹਾਸਿਕ ਤੱਥ ਇਕੱਠੇ ਕਰਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਸਿੱਖਾਂ ਨਾਲ ਮਿਤਰੇਵਾਂ ਵਰਤਾਓ ਕਰਨ ਦੀਆਂ ਘਟਨਾਵਾਂ ਤੁਸੀਂ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਇਤਿਹਾਸਿਕ ਤੱਥ ਪੜਚੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਕੇ ਦੇ ਕੌਣ ਜ਼ਿੰਮੇਵਾਰ ਹਨ।
0: ਡਾਕਟਰ ਕੇ ਟੀ ਲਲਵਾਨੀ ਲੰਡਨ ਅਤੇ ਉਸਦੇ ਸਾਥੀ ਖੋਜੀ ਐਸ ਐਮ ਸਥਾਨਾਥਨ ਲੰਡਨ, ਐਸ ਰਘੁਨਾਥ ਅਯੰਗਰ ਲੋਗਸ, ਪ੍ਰੋਫੈਸਰ ਜੇ ਪੀ ਮੰਸਖਾਨੀ ਬੰਬੇ, ਆਸ਼ਾ ਭਟਨਾਗਰ ਜੈਪੁਰ, ਪ੍ਰੋਫੈਸਰ ਵੀ ਐਸ ਗੋਡ ਬੋਲੇ ਪੂਨਾ ਐਂਡ ਲੇਟ ਸਰਦਾਰ ਹੁਕਮ ਸਿੰਘ, ਸਾਬਕਾ ਲੋਕ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਗਵਰਨਰ, ਨੇ 1984 ਦੇ ਸਾਕੇ ਤੋਂ 6 ਮਹੀਨੇ ਪਹਿਲਾਂ ਆਪਣਾ ਪੜਚੋਲ ਪੱਤਰ ਹਿੰਦੂ ਸਿੱਖ ਕੌਨਫਲਿਕਟ ਇਨ ਪੰਜਾਬ ਕੌਜ਼ਸ ਐਂਡ ਕਿਊਰਸ ਛਾਪਿਆ ਸੀ।
2: ਇਸ ਪੜਚੋਲ ਲਿਖਣ ਦੇ ਚੈਪਟਰ 3 ਵਿੱਚ ਡਾਕਟਰ ਲਲਵਾਨੀ ਲਿਖਦੇ ਹਨ ਕਿ ਹਿੰਦੂ ਸਿੱਖ ਟਕਰਾਉ ਦਾ ਸਭ ਤੋਂ ਮੁੱਢਲਾ ਕਾਰਨ ਪੰਜਾਬ ਦੇ ਹਿੰਦੂਆਂ ਵੱਲੋਂ ਆਰੀਆ ਸਮਾਜ, ਜਲ ਸੰਘ ਅਤੇ ਮੁਕਾਮੀ RSS ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਠੁਕਰਾ ਕੇ ਰਾਤੋ ਰਾਤ ਆਪਣੇ ਆਪ ਨੂੰ ਹਿੰਦੀ ਬੋਲਦੇ ਲਖਵਾਉਣਾ ਤੋਂ ਸ਼ੁਰੂ ਹੁੰਦਾ ਹੈ।
1: ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਸਭ ਕੁਝ ਉਸ ਸਮੇਂ ਦੇ RSS ਦੇ ਨੈਸ਼ਨਲ ਲੀਡਰ ਗੋਲਵਾਕਰ ਦੇ ਰੋਕਣ ਦੇ ਬਾਵਜੂਦ ਵਾਪਰਿਆ। ਗੋਲਵਾਕਰ ਪੰਜਾਬੀ ਹਿੰਦੂਆਂ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਵਾਉਣ ਲਈ ਪ੍ਰੇਰਦੇ ਸਨ, ਪਰ ਉਸ ਸਫਲਤਾ ਪ੍ਰਾਪਤ ਨਾ ਕਰ ਸਕੇ। ਇਸ ਦਾ ਕਾਰਨ ਸਾਡੀ ਸੋਚਣੀ ਮੁਤਾਬਕ ਕੋਈ ਦੂਸਰੀ ਧਿਰ ਪੰਜਾਬੀ ਹਿੰਦੂ ਭਾਈਚਾਰੇ ਨੂੰ ਉਤਸ਼ਾਹਿਤ ਕਰ ਰਹੀ ਸੀ।
0: ਇਨ੍ਹਾਂ ਪਰਪੰਚੀ ਰਾਤੋ ਰਾਤ ਬਣੇ ਹਿੰਦੀ ਬੁਲਾਰਿਆਂ ਨੇ ਇਕੱਲੇ ਸਿੱਖਾਂ ਨੂੰ ਪੰਜਾਬੀ ਦੇ ਰਾਖੇ ਬਣਾ ਉਭਾਰਿਆ ਅਤੇ ਪੰਜਾਬੀ ਹਿੰਦੂ ਭਾਈਚਾਰਾ ਪੰਜਾਬ ਨੂੰ 2 ਭਾਸ਼ਾਈ ਸੂਬਾ ਬਣਾਉਣ ਲਈ ਜ਼ਿੰਮੇਵਾਰ ਬਣ ਗਏ। ਪੰਜਾਬ ਨੂੰ ਬੋਲੀ ਦੇ ਆਧਾਰ ਤੇ ਸੂਬਾ ਮਨਵਾਉਣ ਲਈ ਸਿੱਖਾਂ ਨੂੰ ਅਨੇਕਾਂ ਅੰਦੋਲਨ ਕਰਨੇ ਪਏ।
2: ਸਰੋਤਾ ਜਨ, ਇਹੀ ਕਾਰਨ ਸੀ ਕਿ ਜਿਸ ਨੂੰ ਪੰਜਾਬ ਨੂੰ ਦੂਸਰੇ ਸੂਬਿਆਂ ਵਾਂਗ ਆਪਣਾ ਹੱਕ ਪ੍ਰਾਪਤ ਕਰਨ ਲਈ 10 ਸਾਲ ਜ਼ਿਆਦਾ ਜੱਦੋਜਹਿਦ ਕਰਨੀ ਪਈ। ਪੰਜਾਬ ਦੇ ਪੰਨੇ ਹਿੰਦੁਸਤਾਨ ਸਰਕਾਰ ਦੇ ਇਸ ਵਤੀਰੇ ਨੂੰ ਮਤਰਿਆ ਵਰਤਾਓ ਨਹੀਂ ਤਾਂ ਹੋਰ ਕੀ ਆਖਣ।
1: ਇਸ ਮਤਰੇਏ ਬਤੀਰੇ ਨੇ ਧਾਰਮਿਕ ਵਿਤਕਰਿਆਂ ਨੂੰ ਜਨਮ ਦਿੱਤਾ। ਕਰੋ ਯਾਦ ਜਦ ਗਿਆਨੀ ਜੈਲ ਸਿੰਘ ਨੇ ਆਪਣੇ ਚੀਫ ਮਿਨਿਸਟਰੀ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਤਾਂ ਪੰਜਾਬੀ ਹਿੰਦੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਤੁਲਨਾ ਕਰਦੇ ਰਘੁਨਾਥਨ ਆਯੰਗਰ ਲਿਖਦੇ ਹਨ ਕਿ ਜਦ ਮਹਾਰਾਸ਼ਟਰ ਵਿੱਚ ਸ਼ਿਵਾਜੀ ਮਾਰਗ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਲਈ ਕਿਸੇ ਦਾ ਹਿਆ ਨਹੀਂ ਸੀ ਪਿਆ।

0: ਸਿੱਖਾਂ ਨਾਲ ਈਰਖਾ ਦੀ ਇੱਕ ਹੋਰ ਉਦਾਹਰਣ ਵੀ ਇਸ ਕਿਤਾਬ ਦੇ ਚੈਪਟਰ 4 ਵਿੱਚ ਲਿਖੀ ਮਿਲਦੀ ਹੈ। ਉਹ ਇਹ ਕਿ ਜਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਰੋਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਫੋਟੋ ਰੇਲਵੇ ਸਟੇਸ਼ਨ ਤੇ ਲਾਉਣ ਲਈ ਰੇਲਵੇ ਬੋਰਡ ਤੋਂ ਮਨਜ਼ੂਰੀ ਲੈ ਲਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਹਿੰਦੂ ਜੋਗੀਆਂ ਦੀਆਂ ਫੋਟੋ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇਸ ਖੋਜੀ ਜਨਾਂ ਨੂੰ ਕਹਿਣਾ ਸੀ ਕਿ ਇਹੋ ਜਿਹੀਆਂ ਈਰਖਾ ਭਰੀਆਂ ਹਰਕਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹੋਣ ਦਾ ਅਹਿਸਾਸ ਦਵਾਇਆ। ਸ਼ਾਇਦ ਸਿੱਖ ਪਹਿਚਾਣ ਗਏ ਸਨ ਕਿ ਇਹਨਾਂ ਹਾਕਮਾਂ ਦੇ ਦਿਲ ਕਾਲੇ ਸਨ ਪਰ ਮੂੰਹ ਦੇ ਬਹੁਤ ਮਿੱਠੇ। ਪੰਥੀ ਰਤਨ ਸਿੰਘ ਨੇ ਇਸ ਅਵਸਥਾ ਦਾ ਬਖਿਆਨ ਇਸ ਤਰ੍ਹਾਂ ਕੀਤਾ ਹੈ।
1: ਕਾਲੇ ਕੰਨੋ ਮੂੰਹ ਕਾਲਾ ਚੰਗਾ, ਜੇ ਕੋਈ ਉਸਨੂੰ ਜਾਣੇ

0: ਲੈਫਟੀਨੈਂਟ ਜਨਰਲ ਕੇਐਸ ਬਰਾੜ, ਜੋ ਅਕਾਲ ਤਖ਼ਤ ਉੱਪਰ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਸਨ, ਆਪਣੀ ਕਿਤਾਬ ਨੀਲਾ ਤਾਰਾ ਦੀ ਸੱਚਾਈ ਵਿੱਚ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੀ ਇਸ ਝਮੇਲੇ ਦਾ ਇੱਕ ਕਾਰਨ ਲਿਖਦੇ ਹਨ। ਉਹ ਲਿਖਦੇ ਹਨ ਕਿ 1947 ਤੋਂ ਹੀ ਸਿੱਖ ਚਿੰਤਤ ਸਨ ਕਿ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਲਾਉਣ ਲੱਗ ਪਏ ਸਨ।
1: ਲੱਖ ਲੱਖ ਬਦੀਆਂ ਹਜ਼ਾਰ ਉਲਾਮੇ।
2: ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਨਾਲ ਸੈਂਟਰਲ ਸਰਕਾਰ ਹੁਣ ਚੰਗਾ ਸਲੂਕ ਕਰਨ ਲੱਗ ਪਏਗੀ, ਪਰ ਅਫਸੋਸ ਐਸਾ ਨਾ ਹੋ ਸਕਿਆ। ਅਕਾਲ ਤਖ਼ਤ ਸਾਕੇ ਦੇ ਪਿਛੋਕੜ ਬਾਰੇ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ।
0: ਇਹ ਇੱਕ 2 ਮਹੀਨਿਆਂ ਜਾਂ ਸਾਲ ਦੀ ਘੜੀ ਸਾਜ਼ਿਸ਼ ਨਹੀਂ ਸੀ, ਸਗੋਂ ਇਸ ਦਾ ਪਿਛੋਕੜ ਹਿੰਦੁਸਤਾਨ 'ਚ 1975 ਦੇ ਐਮਰਜੈਂਸੀ ਰੂਲ ਤੋਂ ਹੋਰ ਵੀ ਉੱਗੜ ਕੇ ਸਾਹਮਣੇ ਆਇਆ। ਇਤਿਹਾਸ ਦੀ ਲੜੀ ਜੋੜਨ ਲਈ ਯਾਦ ਕਰਾ ਦੇਈਏ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਰਾਜ ਨਾਰਾਇਣ ਨੂੰ ਹੇਰਾ ਫੇਰੀ ਕਰਕੇ ਵੋਟਾਂ ਵਿੱਚ ਹਰਾਇਆ ਸੀ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਇੰਦਰਾ ਗਾਂਧੀ 'ਤੇ ਠੱਗਬਾਜ਼ੀ ਦਾ ਦੋਸ਼ ਲਾ ਕੇ ਮੁਕੱਦਮਾ ਕੀਤਾ ਸੀ।
2: ਜਗਮੋਹਨ ਲਾਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਕਸੂਰਵਾਰ ਠਹਿਰਾਇਆ ਅਤੇ ਉਸਦੀ ਚੋਣ ਨੂੰ ਰੱਦ ਕਰ ਦਿੱਤਾ। ਪਰ ਬਈ, ਤਾਕਤ ਦਾ ਨਸ਼ਾ ਕੁਝ ਇਹੋ ਜਿਹਾ ਹੈ, ਸਤਿਕਾਰ ਨਾਲ ਕਚਹਿਰੀ ਦਾ ਫੈਸਲਾ ਮੰਨਣ ਦੀ ਬਜਾਏ ਇਸਨੇ ਹਿੰਦੁਸਤਾਨ ਦੇ ਪ੍ਰੈਜੀਡੈਂਟ ਫਖਰੁਦੀਨ ਅਲੀ ਅਹਿਮਦ ਨੂੰ ਆਖ 26 ਜੂਨ 1975 ਨੂੰ ਦੇਸ਼ ਭਰ ਵਿੱਚ ਪ੍ਰੈਜੀਡੈਂਟ ਰੂਲ ਡਿਕਲੇਅਰ ਕਰਕੇ ਐਮਰਜੈਂਸੀ ਲਾ ਦਿੱਤੀ।

0: ਸਰੋਤਿਓ ਤਕਰੀਬਨ 21 ਮਹੀਨੇ 26 ਜੂਨ 1975 ਤੋਂ 21 ਮਾਰਚ 1970 ਐਮਰਜੈਂਸੀ ਰੂਲ ਲਾਗੂ ਰਿਹਾ, ਜਿਸ ਦੌਰਾਨ ਆਵਾਮ ਦੇ ਸਾਰੇ ਮਨੁੱਖੀ ਅਤੇ ਇਖਲਾਕੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ਨੂੰ ਚਾਹਿਆ ਜੇਲ੍ਹ ਵਿੱਚ ਛੋੜ ਦਿੱਤਾ। ਨੋਟ ਕਰੋ, ਵਿਨੋਬਾ ਭਾਵੇ, ਜੇ ਆਰ ਡੀ ਟਾਟਾ, ਖੁਸ਼ਵੰਤ ਸਿੰਘ ਅਤੇ ਮਦਰ ਟਰੀਸਾ ਵਰਗਿਆਂ ਨੇ ਇਸ ਐਮਰਜੈਂਸੀ ਦੀ ਹਾਮੀ ਭਰੀ ਸੀ। ਵਾਹ ਲੋਕਰਾਜ ਅਤੇ ਇਨਸਾਨੀਅਤ ਦੇ ਠੇਕੇਦਾਰੋ, ਤੁਹਾਡਾ ਵੀ ਜਵਾਬ ਨਹੀਂ। ਦੇਖਿਓ, ਕਿਤੇ ਸੋਚਾਂ ਵਿੱਚ ਨਾ ਪੈ ਜਾਇਓ ਕਿ ਇਸ ਐਮਰਜੈਂਸੀ ਦਾ ਅਕਾਲ ਤਖ਼ਤ ਦੇ ਸਾਕੇ ਨਾਲ ਕੀ ਸੰਬੰਧ। ਸਰੋਤਾ ਜਨ, ਇਸ ਦਾ ਇੱਕ ਗੂੜਾ ਸੰਬੰਧ ਹੈ। ਐਮਰਜੈਂਸੀ ਦੌਰਾਨ ਸਭ ਤੋਂ ਮੋਹਰਲੀ ਕਤਾਰ ਵਿੱਚ ਰੋਸ ਮੁਜ਼ਾਹਰੇ ਅਤੇ ਇੰਦਰਾ ਗਾਂਧੀ ਦਾ ਨੱਕ ਵਿੱਚ ਦਮ ਕਰਨ ਵਾਲੇ ਸਨ ਸਿੱਖ ਅਤੇ ਪੰਜਾਬ ਦੀ ਸਿਆਸਤ ਵਿੱਚ ਗੁੜਚ ਅਕਾਲੀ ਦਲ। ਐਮਰਜੈਂਸੀ ਦੌਰਾਨ 40,000 ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ। ਇੰਦਰਾ ਗਾਂਧੀ ਦੀ ਮਾਨਸਿਕ ਅਵਸਥਾ ਦਾ ਇੱਕ ਅਹਿਮ ਤੱਥ ਉੱਗੜ ਕੇ ਸਾਹਮਣੇ ਹੁਣੇ ਹੁਣੇ ਆਇਆ ਹੈ। ਆਪ ਜੀ ਜਾਣਦੇ ਹੋ ਕਿ ਕੈਨੇਡਾ ਵਿੱਚ 1985 ਦੇ ਏਅਰ ਇੰਡੀਆ ਦੇ ਹਾਦਸੇ ਸੰਬੰਧੀ ਜਸਟਿਸ ਜੌਨ ਮੇਜਰ ਦੀ ਨਿਗਰਾਨੀ ਹੇਠ ਪੜਤਾਲ ਚੱਲ ਰਹੀ ਹੈ। ਇਸ ਕਮਿਸ਼ਨ ਦੀ ਜਾਂਚ ਦੌਰਾਨ 7 ਮਈ 2007 ਨੂੰ ਆਪਣੀ ਗਵਾਹੀ ਦਿੰਦਿਆਂ ਮਿਸਟਰ ਵਿਲੀਅਮ ਵਾਰਡਨ ਨੇ ਸਾਫ ਸ਼ਬਦਾਂ ਵਿੱਚ ਆਖਿਆ ਹੈ ਕਿ ਜਦ 1980 ਈਸਵੀ ਨੂੰ ਇੰਦਰਾ ਗਾਂਧੀ ਦੁਆਰਾ ਸਿਆਸੀ ਤਾਕਤ ਵਿੱਚ ਆਈ ਤਾਂ ਉਸਨੇ ਇੱਕ ਤਰ੍ਹਾਂ ਸਿੱਖਾਂ ਨੂੰ ਭਾਜੀ ਮੋੜਨ ਦੀ ਠਾਣ ਲਈ ਸੀ। ਆਪਣੇ ਬਿਆਨਾਂ ਵਿੱਚ ਅੱਗੇ ਚੱਲ ਕੇ ਮਿਸਟਰ ਵਾਰਡਨ ਆਖਦੇ ਹਨ ਕਿ ਸ੍ਰੀਮਤੀ ਗਾਂਧੀ ਦੂਸਰਿਆਂ ਨੂੰ ਵਰਤਣ ਦੀ ਮਾਹਰ ਸੀ। ਸਰੋਤਿਓ, ਮਿਸਟਰ ਵਾਰਡਨ ਉਸ ਸਮੇਂ ਦਿੱਲੀ ਵਿੱਚ ਕੈਨੇਡਾ ਦੇ ਰਾਜਦੂਤ ਸਨ।
1: ਬਦਲੇ ਦੀ ਭਾਵਨਾ ਨਾਲ ਉਸਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਯੋਜਨਾ ਬਣਾਈ। ਸੰਤ ਜਰਨੈਲ ਸਿੰਘ ਵਰਗੇ ਇੱਕ ਧਰਮੀ ਪੁਰਸ਼ ਨੂੰ ਉਸਨੇ ਆਪਣਾ ਹੱਥ ਖੋਕਾ ਬਣਾਉਣਾ ਚਾਹਿਆ।
0: ਪਰ ਵੇ ਸੱਚ ਦੇ ਆਸ਼ਕ ਤਾਂ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ। ਸੰਤਾਂ ਨੇ ਚਾਣਕਿਆ ਨੀਤੀ ਰਾਹੀਂ ਰਾਜ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਸਿੱਖ ਕੌਮ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਖ ਰਹਿਣ ਅਤੇ ਹੱਕ ਲੈਣ ਲਈ ਪ੍ਰੇਰਿਆ। ਭਾਈ ਰਾਮ ਸਿੰਘ ਜੀ ਸਿੱਖ ਦੇ ਫਰਜ਼ ਇਸ ਤਰ੍ਹਾਂ

0: ਸਰੋਤਾਗਣ, ਤੁਸੀਂ ਕੈਰਬੀ ਦੇ ਹਲਕੇ ਵਿੱਚ ਇਹ ਪ੍ਰੋਗਰਾਮ ਐਫਐਮ ਰੇਡੀਓ ਸੀਆਈਐਸਕੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਬਿਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰਜ਼ੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ। ਇਤਿਹਾਸ ਖੋਜੀ ਸਰੋਤਾ ਚੰਨ, ਹੁਣ ਤੱਕ ਤੁਸੀਂ 1984 ਦੇ ਸਾਕਾ ਅਕਾਲ ਤਖ਼ਤ ਪਿੱਛੇ ਕੀ ਕਾਰਨ ਜਾਂ ਫਿਰ ਇਹ ਸਾਜਿਸ਼ ਕਿਸ ਤਰ੍ਹਾਂ ਘੜੀ ਗਈ ਬਾਰੇ ਆਪ ਜੀ ਨੇ ਸਾਡੀ ਖੋਜ ਸੁਣੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਿੱਖਾਂ ਦੀਆਂ ਮੰਗਾਂ ਦਾ ਵਰਣਨ ਕਰਨਾ ਲਾਭਦਾਇਕ ਹੋਵੇਗਾ।
1: ਭਾਵੇਂ ਕਿ 1978 ਵਿੱਚ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਆਜ਼ਾਦ ਖਿੱਤੇ ਦਾ ਵੀ ਜ਼ਿਕਰ ਹੈ। ਕੇ.ਐਸ. ਬਰਾੜ ਆਪਣੀ ਕਿਤਾਬ ਦੇ ਪੰਨਾ 29 ਉੱਪਰ ਲਿਖਦੇ ਹਨ ਕਿ ਜੂਨ ਦੇ ਸਾਕੇ ਤੋਂ ਥੋੜੇ ਦਿਨ ਪਹਿਲਾਂ ਅਕਾਲੀਆਂ ਨੇ ਇਹਨਾਂ ਮੰਗਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਨੈਸ਼ਨਲ ਰੇਡੀਓ ਦੂਰਦਰਸ਼ਨ ਤੋਂ ਪ੍ਰਚਾਰ ਜਾਂ ਸਿੱਖਾਂ ਨੂੰ ਆਪਣਾ ਟ੍ਰਾਂਸਮਿਟਰ ਲਾਉਣ ਦੀ ਇਜਾਜ਼ਤ। ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਇੰਗ ਮੇਲ ਗੱਡੀ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰੱਖਣਾ। ਗੁਰਦੁਆਰਾ ਐਕਟ ਭਾਵ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਿਗਰਾਨੀ ਹੇਠ ਲਿਆਉਣਾ।
2: ਮੰਗਾਂ ਦੀ ਲਿਸਟ ਦਾ ਦੂਸਰਾ ਹਿੱਸਾ ਸੀ ਸਿਆਸੀ, ਤਿੰਨ ਸਿਆਸੀ ਮੰਗਾਂ ਸਨ।
0: ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣਾ ਅਤੇ ਅਬੋਹਰ ਤੇ ਫਾਜ਼ਿਲਕਾ ਦੇ ਹਲਕਿਆਂ ਦੀ ਸ਼ਰਤ ਨੂੰ ਖਤਮ ਕਰਨਾ, ਦਰਿਆਵਾਂ ਦੇ ਪਾਣੀਆਂ ਦਾ ਹੱਲ, ਸੂਬਿਆਂ ਨੂੰ ਵੱਧ ਅਧਿਕਾਰ। ਸੂਝਵਾਨ ਸਰੋਤਾ ਜਨ, ਵਿਚਾਰੋ ਇਹਨਾਂ ਧਾਰਮਿਕ ਜਾਂ ਸਿਆਸੀ ਮੰਗਾਂ ਨੂੰ ਆਮ ਵਿਚਾਰਵਾਨ ਆਖੇਗਾ ਕਿ ਇਹਨਾਂ ਦਾ ਹੱਲ ਲੱਭਣਾ ਬਹੁਤਾ ਮੁਸ਼ਕਲ ਨਹੀਂ ਸੀ, ਪਰ ਇਹ ਸੰਭਵ ਤਦ ਹੀ ਹੋ ਸਕਦਾ ਸੀ ਜਦ ਦੋਨੇ ਧਿਰਾਂ ਚਾਹਵਾਨ ਹੋਣ। ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸਿੱਖਾਂ ਦੀ ਭਾਜੀ ਮੋੜਨਾ ਚਾਹੁੰਦੀ ਸੀ, ਜਿਸ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਤੇ ਤੁਲੀ ਹੋਈ ਸੀ। ਆਮ ਤੌਰ ਤੇ ਸਿੱਖਾਂ ਦਾ ਕਸੂਰ ਕੱਢਦੀ ਸੀ ਕਿ ਇਹਨਾਂ ਵਿੱਚ ਕੋਈ ਲੀਡਰ ਫੈਸਲਾ ਲੈਣ ਦੀ ਕਾਬਲੀਅਤ ਨਹੀਂ ਰੱਖਦਾ।
2: ਸਾਡੀ ਆਪਣੀ ਖੋਜ ਮੁਤਾਬਕ 1947 ਬਟਵਾਰੇ ਦੌਰਾਨ ਸਿੱਖ ਮੁਸਲਮਾਨਾਂ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਤਿਹਾਸਕਾਰ 10 ਲੱਖ ਦੇ ਨੇੜੇ ਮੌਤਾਂ ਦਾ ਜ਼ਿਕਰ ਲਿਖਦੇ ਹਨ।
0: ਜੂਨ 1984 ਦੇ ਇਸ ਤੱਥ ਨਾਲ ਦੋਨੇ ਧਿਰਾਂ ਸਹਿਮਤ ਹਨ ਕਿ 3 ਜੂਨ 1984 ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਸਾਹਿਬ ਜੀ ਦੀ ਪੰਚਮ ਜੋਤ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਿੱਖ ਸੰਗਤਾਂ ਇਸੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਲਈ ਇਕੱਤਰ ਹੋਈਆਂ ਸਨ। ਜੌਨ ਪਾਇਕ ਆਪਣੀ ਕਿਤਾਬ ਸਿੱਖ ਇਨ ਪੰਜਾਬ ਵਿੱਚ ਇਕੱਤਰ ਹੋਈਆਂ ਸੰਗਤਾਂ ਦੀ ਗਿਣਤੀ 10,000 ਦਰਸਾਉਂਦੇ ਹਨ। ਹੋ ਸਕਦਾ ਹੈ ਕਿ ਇਹ ਦਿਨ ਇਸ ਕਰਕੇ ਵੀ ਚੁਣਿਆ ਗਿਆ ਹੋਵੇ ਕਿ ਇਸ ਦਿਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਡਰਾ ਧਮਕਾ ਕੇ ਜਾਂ ਜਾਨੀ ਨੁਕਸਾਨ ਕਰਕੇ ਜਲੀਲ ਕੀਤਾ ਜਾਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਹੀਲੇ ਵਸੀਲੇ ਹੁਕਮਰਾਨ ਜਮਾਤਾਂ ਸਮੇਂ ਸਮੇਂ ਕੌਮਾਂ ਚੋਂ ਗੈਰਤ ਅਤੇ ਅਣਖ ਨੂੰ ਖਤਮ ਕਰਨ ਲਈ ਵਰਤਦੀਆਂ ਆਮ ਦਿਖਾਈ ਸੁਣਾਈ ਦਿੰਦੀਆਂ ਹਨ। ਭਾਵੇਂ ਕਿ ਹਕੂਮਤ ਸਾਮਰਾਜ ਇਸ ਨਜ਼ਰੀਏ ਨਾਲ ਸਹਿਮਤ ਨਹੀਂ, ਸਗੋਂ ਉਹ ਇਸ ਦੇ ਉਲਟ ਇਹ ਕਹਿ ਕੇ ਦੁਨੀਆਂ ਅੱਗੇ ਸਫਾਈ ਪੇਸ਼ ਕਰਦੇ ਹਨ ਕਿ ਸੰਤ ਜਰਨੈਲ ਸਿੰਘ ਦੀ ਚਲਾਈ ਹੋਈ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਹੀ ਇੱਕ ਤਰੀਕਾ ਸੀ।
2: ਇਹ ਵਿਚਾਰ ਹਲਕੀ ਜਾਪਦੀ ਹੈ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਹੀ ਗੌਰਮੈਂਟ ਦਾ ਨਿਸ਼ਾਨਾ ਸੀ
0: ਤਾਂ ਕੁਝ ਚਿਰ ਪਹਿਲਾਂ ਜਦ ਜਰਨੈਲ ਸਿੰਘ ਪੁਲਿਸ ਹਿਰਾਸਤ ਵਿੱਚ ਸੀ ਉਸਨੂੰ ਛੱਡਣ ਦੀ ਕੀ ਲੋੜ ਸੀ? ਕੀ ਇੱਕ ਬੰਦੇ ਨੂੰ ਦੁਬਾਰਾ ਫੜਨ ਲਈ 69,000 ਸਿੱਖਾਂ ਦਾ ਕਤਲੇਆਮ ਕਰਨਾ ਜ਼ਰੂਰੀ ਸੀ?
1: ਜਾਂ ਫਿਰ ਬਾਕੀ 49 ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੀ ਲੋੜ ਪਈ? ਸਾਰੇ ਪੰਜਾਬ ਦਾ ਤਾਲਮੇਲ ਸਾਰੇ ਸੰਸਾਰ ਨਾਲੋਂ ਇੱਕ ਹਫ਼ਤਾ ਪਹਿਲਾਂ ਕਿਉਂ ਤੋੜ ਦਿੱਤਾ ਗਿਆ? ਚਾਰੇ ਪਾਸੇ ਕਰਫਿਊ ਲਾਉਣ ਦੀ ਕੀ ਲੋੜ ਮਹਿਸੂਸ ਹੋਈ? ਦੇਸੀ ਵਿਦੇਸੀ ਰਿਪੋਰਟਰਾਂ ਨੂੰ ਬਾਹਰ ਕੱਢਣ ਦੀ ਕਿਉਂ ਜ਼ਰੂਰਤ ਪਈ? ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਕੀ ਜ਼ਰੂਰਤ ਸੀ? ਸਰੋਤਿਓ, ਇਹ ਸਾਰੇ ਸਵਾਲ ਇੱਕ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਖੜੇ ਹਨ ਅਤੇ ਇਤਿਹਾਸਕਾਰ ਸਮੇਂ ਸਮੇਂ ਆਪੋ ਆਪਣੇ ਨਜ਼ਰੀਏ ਤੋਂ ਇਸ ਤੇ ਵਿਚਾਰ ਦਿੰਦੇ ਰਹਿਣਗੇ। ਸਾਡਾ ਅੱਜ ਦਾ ਵਿਸ਼ਾ ਆਪ ਜੀ ਨੂੰ ਇਸ ਇਤਿਹਾਸਕ ਸਾਕੇ ਤੋਂ ਜਾਣੂ ਕਰਾਉਣਾ ਹੈ ਅਤੇ ਉਹਨਾਂ ਸਿੱਖੀ ਦੇ ਪ੍ਰੇਮੀਆਂ ਨੂੰ ਇੱਕ ਮਿੱਠੀ ਅਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਨਾ ਹੈ। ਅੱਜ ਦੀ ਇਹ ਵਾਰਤਾ ਪੇਸ਼ ਹੈ ਕੁਝ ਇੱਕ ਸੱਜਣਾ ਦੇ ਅੱਖੀ ਦਿੱਥੇ ਹਾਲਾਤਾਂ ਦੇ ਝਰੋਖੇ ਚੋਂ, ਜਿਨ੍ਹਾਂ ਦੀ ਤੁਲਨਾ ਅਸੀਂ ਇਸ ਹਮਲੇ ਦੇ ਇੰਚਾਰਜ ਫੌਜੀ ਜਰਨੈਲ KS ਬਰਾੜ ਦੀ ਲਿਖਤ ਨੀਲਾ ਤਾਰਾ ਸਚਾਈ ਕਿਤਾਬ ਵਿੱਚ ਦਿੱਤੇ ਸਰਕਾਰੀ ਤੱਥਾਂ ਨਾਲ ਕਰਾਂਗੇ। May 31, 1984 ਦਿਨ ਵੀਰਵਾਰ ਨੂੰ ਕੜਾਕੇ ਦੀ ਗਰਮੀ ਪੈ ਰਹੀ ਸੀ। ਹੈ ਅਚਨਚੇਤ ਇਹ ਗੋਲੀਆਂ ਦੀ ਆਵਾਜ਼ ਕਿੱਥੋਂ ਆਉਣ ਲੱਗ ਪਈ? ਸਾਰੇ ਮੁਲਾਜ਼ਮ ਅਤੇ ਯਾਤਰੂ ਇੱਧਰ ਉੱਧਰ ਦੇਖਣ ਲੱਗੇ। ਹਫੜਾ ਦਫੜੀ ਪੈਣੀ ਕੁਦਰਤੀ ਸੀ। ਆਪੋ ਵਿੱਚ ਹੀ ਕੁਸਮਿਸ ਹੋਣ ਲੱਗੀ। ਪਤਾ ਲੱਗਾ ਕਿ ਇੱਕ ਗਿਣੀ ਮਿੱਠੀ ਤਜਵੀਜ਼ ਮੁਤਾਬਕ ਅੱਜ CRPF ਨੂੰ ਹੁਕਮ ਹੋ ਗਿਆ ਸੀ ਫਾਇਰਿੰਗ ਕਰਨ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 May 1984 ਨੂੰ CRPF ਨੇ ਬਹੁਤ ਤੰਗ ਪਰੇਸ਼ਾਨ ਕੀਤਾ। ਮਜ਼ਦੂਰਾਂ ਅਤੇ CRPF ਦਰਮਿਆਨ ਕਾਫੀ ਗਰਮਾ ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤੱਕ ਨੌਬਤ ਆ ਗਈ। CRPF ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ ਮਿੱਠੀ ਸਾਜਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋ। ਤੁਸੀਂ ਉਸ ਸਮੇਂ ਦੀਆਂ ਆਮ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਅੰਦਰੋਂ CRPF ਵੱਲੋਂ ਗੋਲੀ ਚਲਾਉਣ ਕਾਰਨ ਵਾਪਸ ਫਾਇਰ ਕਰਨਾ ਸ਼ੁਰੂ ਕਰ ਹਿੰਦੁਸਤਾਨੀ ਸਰਕਾਰ ਦੇ ਚਿੱਟੇ ਪੇਪਰ ਮੁਤਾਬਕ ਸਰਕਾਰ ਨੂੰ 5 June ਨੂੰ ਮਜਬੂਰਨ ਗੋਲੀ ਚਲਾਉਣੀ ਪਈ, ਪਰ ਅਮੀਆ ਰਾਓ, ਅਰਵਿੰਦੂ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਆਹੂਜਾ ਅਤੇ ND 45 ਦੀ ਖੋਜ ਦਾ ਅਨਟੋਲਡ ਸਟੋਰੀ ਭਾਵ ਨਾ ਦਰਸਾਈ ਦਾਸਤਾਨ ਜੋ ਕਿ ਚਸ਼ਮਦੀਦ ਗਵਾਹਾਂ ਆਧਾਰਿਤ ਹੈ ਮੁਤਾਬਕ CRPF ਨੇ 1 June ਤਕਰੀਬਨ 2:30 ਅਚਾਨਕ ਗੋਲੀ ਚਲਾਉਣੀ ਸ਼ੁਰੂ ਕੀਤੀ ਅਤੇ ਇਸ ਦਿਨ ਇਹ ਗੋਲਾਬਾਰੀ ਤਕਰੀਬਨ ਸ਼ਾਮ ਦੇ 8 ਤੱਕ ਜਾਰੀ ਰਹੀ। ਦਵਿੰਦਰ ਸਿੰਘ ਦੁੱਗਲ ਜੋ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, 1 June ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਨ। ਆਪ ਜੀ ਇਸ ਤੱਥ ਦਾ ਖੁਲਾਸਾ ਕਰਦੇ ਹਨ ਕਿ ਗੋਲੀ CRPF ਵੱਲੋਂ ਹੀ ਪਹਿਲਾਂ ਚਲਾਈ ਗਈ। ਤਕਰੀਬਨ 7 ਚੱਲਦੀ ਗੋਲੀ ਵਿੱਚੋਂ ਉਹ ਬਾਲ ਬਾਲ ਬਚੇ ਸਨ। ਜਦ ਇੱਕ ਗੋਲੀ 3 ਸਟੀਲ ਦੀਆਂ ਅਲਮਾਰੀਆਂ ਨੂੰ ਚੀਰ ਗਈ ਅਤੇ ਉਹ 4th ਅਲਮਾਰੀ ਪਿੱਛੇ ਲੁਕੇ ਹੋਏ ਸਨ। ਫੌਜੀ ਸਰੋਤਿਓ, 8 ਵਿਅਕਤੀ ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਸਨ, ਇਸ ਦਿਨ ਸੁਰੱਖਿਆ ਸੈਨਾ ਹੱਥੋਂ ਮਾਰੇ ਗਏ ਸਨ ਅਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 34 ਗੋਲੀਆਂ ਦੇ ਨਿਸ਼ਾਨ ਸਨ। ਸਰਦਾਰ ਦੁੱਗਲ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੋਲੀਆਂ ਅੰਦਰੋਂ ਚਲਾਈਆਂ ਗਈਆਂ ਸਨ ਤਾਂ ਫਿਰ ਇਹ ਸਭ ਕੁਝ ਕਿਸ ਤਰ੍ਹਾਂ ਵਾਪਰਿਆ? ਕੁਝ ਹੀ ਸਮੇਂ ਬਾਅਦ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਸਰਕਾਰੀ ਮੁਲਾਜ਼ਮ ਸ਼ਾਇਦ ਇਹ ਭੁੱਲ ਗਏ ਸਨ ਕਿ ਸਿੱਖੀ ਦਾ ਕੇਂਦਰੀ ਅਤੇ ਕੇਸਰੀ ਨਿਸ਼ਾਨ ਖਾਲਸੇ ਦੀ ਜਿੰਦ ਜਾਨ ਹੈ। ਜਦ ਕੋਈ ਸਿੱਖ ਦੀ ਅਣਖ ਨੂੰ ਬੰਗਾਰੇ, ਸਿੱਖਾਂ ਦਾ ਆਪਣੇ ਧਰਮ ਦੀ ਰਾਖੀ ਲਈ ਉੱਠਣਾ ਕੁਦਰਤੀ ਸੀ। ਐਸਾ ਹੀ ਹੋਇਆ। ਭਾਈ ਜਸਵੰਤ ਸਿੰਘ ਦੇ ਅੱਖੀਂ ਦਿੱਠੇ ਹਾਲ ਮੁਤਾਬਕ 1 ਜੂਨ 1984 ਨੂੰ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਤੇ ਗੋਲਾਬਾਰੀ ਸ਼ੁਰੂ ਹੋਈ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਸੀ। ਆਪ ਲਿਖਦੇ ਹਨ ਕਿ ਮੈਂ ਅਤੇ ਸਰਦਾਰ ਕੁਲਵੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ। ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਰਸਟ ਹੋ ਰਹੀ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਜਿਨ੍ਹਾਂ ਵਿਚ ਸਰਦਾਰ ਬਲਵੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ ਅਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁੱਕੇ ਸਨ। ਇਨ੍ਹਾਂ ਵਿਚ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸਨ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ, ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਆਪੋ ਆਪਣੇ ਘਰਾਂ ਨੂੰ ਗਏ। ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ PA ਅਵਨਾਸ਼ੀ ਸਿੰਘ ਨੂੰ ਕਰ ਦਿੱਤੀ ਸੀ। ਉਸ ਵਕਤ ਸਰਦਾਰ ਟੌੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨ। ਮੌਕੇ ਤੇ ਮੌਜੂਦ ਇੱਕ ਲੜਕੀ ਨੇ ਵੀ ਇਸ ਵਾਰਤਾ ਨੂੰ ਸਹੀ ਦਰਸਾਇਆ ਅਤੇ ਆਖਿਆ ਕਿ ਗੌਰਮੈਂਟ ਆਖ ਰਹੀ ਸੀ ਕਿ 1 ਜੂਨ ਵਾਲੇ ਦਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ 3 ਵਿਅਕਤੀਆਂ ਨੇ ਉਹਨਾਂ ਦੇ ਅੱਖਾਂ ਸਾਹਮਣੇ ਸਵਾਹ ਛੱਡੇ।
2: ਦੂਸਰਾ ਸਵਾਲ ਆਮ ਜਨਤਾ ਕੇ ਰੱਖਿਆ ਜਾਂਦਾ ਹੈ ਕਿ 1 ਜੂਨ ਦੇ ਹਾਲਾਤਾਂ ਨੂੰ ਨਜ਼ਰ ਚ ਰੱਖਦਿਆਂ ਗੌਰਮੈਂਟ ਨੂੰ ਫੌਜ ਦਾ ਸਹਾਰਾ ਲੈਣਾ ਪਿਆ।
1: ਲੈਫਟੀਨੈਂਟ ਜਨਰਲ KS ਬਰਾੜ ਆਪਣੀ ਕਿਤਾਬ ਬਲੂ ਸਟਾਰ ਦਾ ਟਰੂ ਸਟੋਰੀ ਦੇ ਪੰਨਾ 34 ਉੱਪਰ ਲਿਖਦੇ ਹਨ ਕਿ 31 ਮਈ 1984 ਨੂੰ ਜਦੋਂ ਆਪਣੀ ਪਤਨੀ ਨਾਲ ਮਨੀਲਾ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪੱਛਮੀ ਕਮਾਂਡ ਤੋਂ ਟੈਲੀਫੋਨ ਆਇਆ ਕਿ ਉਹ 1 ਜੂਨ ਸਵੇਰੇ 9 ਵਜੇ ਚੰਡੀ ਮੰਦਰ ਅੰਦਰੂਨੀ ਸੁਰੱਖਿਆ ਕਾਨਫਰੰਸ ਵਿੱਚ ਪਹੁੰਚਣ। ਪੰਨਾ 33 ਉੱਪਰ ਜਨਰਲ ਬਰਾੜ ਲਿਖਦੇ ਹਨ ਕਿ ਜਦ ਉਹ ਚੰਡੀ ਮੰਦਰ ਹੈੱਡਕੁਆਰਟਰ ਪਹੁੰਚੇ ਤਾਂ ਇੱਥੇ ਕੋਈ ਕਾਨਫਰੰਸ ਨਹੀਂ ਸੀ, ਸਗੋਂ ਉਹਨਾਂ ਨੂੰ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਸੁੰਦਰ ਜੀ ਪਾਸੋਂ ਹਮਲੇ ਦੀਆਂ ਹਦਾਇਤਾਂ ਲੈਣ ਲਈ ਆਪਰੇਸ਼ਨ ਕਮਰੇ ਵਿੱਚ ਲਿਜਾਇਆ ਗਿਆ। ਇਸ ਮੀਟਿੰਗ ਵਿੱਚ ਲੈਫਟੀਨੈਂਟ ਜਨਰਲ ਦਿਆਲ, ਲੈਫਟੀਨੈਂਟ ਜਨਰਲ KK ਗੌਰੀ ਸ਼ੰਕਰ ਅਤੇ ਹੋਰ ਸਟਾਫ ਅਫਸਰ ਵੀ ਮੌਜੂਦ ਸਨ।

0: ਇਹਨਾਂ ਅਸਫਲ ਕੋਸ਼ਿਸ਼ਾਂ ਦਾ ਕਾਰਨ ਕੇਸ ਬਰਾੜ ਦੀ ਕਿਤਾਬ ਦੇ ਪੰਨਾ 41-42 ਤੋਂ ਸਾਫ਼ ਹੁੰਦਾ ਹੈ ਕਿ ਉਹ 1 ਜੂਨ ਦੁਪਹਿਰ ਤੱਕ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਅਤੇ ਫੌਜੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦੇ ਫੌਜ ਦੀਆਂ ਯੂਨਿਟਾਂ ਅੰਮ੍ਰਿਤਸਰ ਵੱਲ ਆ ਰਹੀਆਂ ਸਨ ਤਾਂ ਫਿਰ ਰਾਸ਼ਟਰਪਤੀ ਜੈਲ ਸਿੰਘ ਜਾਂ ਸਰਕਾਰ ਦੇ ਉੱਤਰ ਅਧਿਕਾਰੀ ਲੌਂਗੋਵਾਲ ਦੇ ਟੈਲੀਫੋਨਾਂ ਦਾ ਜਵਾਬ ਕਿਉਂ ਦਿੰਦੇ? 2 ਜੂਨ ਨੂੰ ਸਰਦਾਰ ਕੁਲਵੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮੈਂ ਜਸਵੰਤ ਸਿੰਘ ਸਵੇਰੇ ਤਕਰੀਬਨ 6:30 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਕਮਰਾ ਨੰਬਰ 40 ਵਿੱਚ ਗਿਆ ਤਾਂ ਕੀ ਦੇਖਿਆ ਕਿ ਉੱਥੇ 4-5 ਲਾਸ਼ਾਂ ਰੱਖੀਆਂ ਹੋਈਆਂ ਸਨ। ਉਹਨਾਂ ਲਾਸ਼ਾਂ ਉੱਪਰ ਉਹਨਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਹਨਾਂ ਲਾਸ਼ਾਂ ਵਿੱਚੋਂ ਮੈਂ ਸਰਦਾਰ ਬਲਵੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ ਆ ਗਿਆ। ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਪੁਲਿਸ ਦੀ ਇੱਕ ਪੂਰੀ ਪਾਰਟੀ ਲੈਣ ਆਈ, ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸੰਸਕਾਰ ਮੰਜੀ ਸਾਹਿਬ ਦੇ ਨਜ਼ਦੀਕ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸੰਸਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ। ਦੋ ਜੂਨ ਨੂੰ ਸਵੇਰੇ 10 ਵਜੇ ਗੁਰਚਰਨ ਸਿੰਘ ਤੌੜਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਨੇ ਰਸਤੇ ਵਿੱਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜ਼ਿਲ੍ਹਿਆਂ ਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ। ਤਾਂ ਟੌੜਾ ਸਾਹਿਬ ਨੇ ਕਿਹਾ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ, ਬੇਸ਼ੱਕ ਤੁਸੀਂ CRPF ਮੈਨੂੰ ਗੋਲੀ ਮਾਰ ਦਿਓ। ਉੱਥੋਂ ਉਹ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ। ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਹਨਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ DC ਅਤੇ SSP ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰਕੇ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਬਹੁਤ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਨੇ ਅਣਮੰਨੇ ਮਨ ਨਾਲ ਇੱਕ ਹੀ ਫੁਲਕਾ ਛਕਿਆ।
1: ਰਾਤ ਨੂੰ ਪ੍ਰਧਾਨ ਸਾਹਿਬ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ ਵਿੱਚ ਚਲੇ ਗਏ, ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। ਇਸ ਪਾਸੇ ਅਜੇ CRPF ਚੌਂਕ ਪ੍ਰਾਗਦਾਸ ਤੋਂ ਅੱਗੇ ਨਹੀਂ ਸੀ ਆਈ।
0: ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਸੇਵਾਦਾਰ ਤਾਂ ਘਰ ਜਾ ਸਕਦੇ ਸਨ, ਪਰ ਗੁਰੂ ਦੀਆਂ ਖੁਸ਼ੀਆਂ ਲੈਣ ਆਈ ਸੰਗਤ ਤਾਂ ਸਿਰਫ ਅਰਦਾਸ ਹੀ ਕਰ ਸਕਦੀ ਸੀ। ਉਹਨਾਂ ਦੇ ਮਨਾਂ ਦਾ ਨਕਸ਼ਾ ਭਾਈ ਦਵਿੰਦਰ ਸਿੰਘ ਸੋਢੀ ਇਸ ਤਰ੍ਹਾਂ ਖਿੱਚਦੇ ਹਨ।

0: ਇਧਰ ਤੌੜਾ ਅਤੇ ਲੌਂਗਵਾਲ ਸਾਹਿਬ ਸਿੱਖ ਸਰਕਾਰ ਨਾਲ ਰਾਬਤਾ ਪੈਦਾ ਕਰਨ ਦੀ ਸੋਚ ਰਹੇ ਸਨ। ਉਧਰ ਫੌਜੀ ਤਿਆਰੀਆਂ ਜ਼ੋਰਾਂ ਤੇ ਸਨ। ਜਿਸ ਦੀ ਵਰਤਾਂਤ ਜਨਰਲ ਬਰਾੜ ਲਿਖਦੇ ਹਨ ਕਿ 2 ਜੂਨ ਸਵੇਰੇ ਉਹਨਾਂ ਪੁਲਿਸ ਅਤੇ ਸੂਬਿਆਂ ਵਿਭਾਗ ਦੇ ਅੱਵਲ ਅਮਲਾ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਜਾਇਜ਼ਾ ਲਗਾਇਆ ਕਿ ਹਰਿਮੰਦਰ ਸਾਹਿਬ ਅੰਦਰ ਤਕਰੀਬਨ 1500 ਜੁਝਾਰੂ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਸਿਰਫ 500 ਹੀ ਹਾਰਡ ਕੋਰ ਭਾਵ ਦ੍ਰਿੜ ਹਿਰਦਕ ਹੋਣਗੇ।
1: 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਚਾਨਕ ਹੀ ਲੱਗੇ ਕਰਫਿਊ ਵਿੱਚ ਢਿੱਲ ਦੇ ਦਿੱਤੀ ਗਈ। ਸਵੇਰੇ 6:30 ਵਜੇ ਦੇ ਕਰੀਬ ਕਰਫਿਊ ਵਿੱਚ ਢਿੱਲ ਹੋਣ ਕਾਰਨ ਜਸਵੰਤ ਸਿੰਘ ਲਿਖਦਾ ਹੈ ਕਿ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ ਅਤੇ ਮੇਰੇ ਨਾਲ ਭਾਈ ਸ਼ੇਰ ਸਿੰਘ ਤੇ ਕੁਲਵੀਰ ਸਿੰਘ ਵੀ ਆ ਗਏ।
0: ਅਸੀਂ ਸਾਰਾ ਦਿਨ ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜਾ ਥੋੜਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸਰਦਾਰ ਕੁਲਵੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ।

ਉਹਨਾਂ ਕੋਲ ਕਰਫਿਊ ਪਾਸ ਹੋਣ ਕਾਰਨ ਉਹ ਘਰ ਚਲੇ ਗਏ। ਸਰੋਤਾਗੰਜ ਜਸਵੰਤ ਸਿੰਘ ਦੁਖਦਾਈ ਸਾਕੇ ਵਿਚ ਲਿਖਦੇ ਹਨ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆ ਰਹੀ ਸੀ, ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ। ਬਹੁਮਤ ਖੋਜੀ ਇਸ ਆਈ ਸੰਗਤ ਦੀ ਗਿਣਤੀ ਤਕਰੀਬਨ 10,000 ਲਿਖਦੇ ਹਨ। ਬਰਤਾਨਵੀ ਰਿਪੋਰਟਰ ਜੌਨ ਪਾਈਕ ਨੇ ਵੀ 10,000 ਲਿਖੀ ਹੈ, ਪਰ ਲੈਫਟੀਨੈਂਟ ਜਨਰਲ ਬਰਾੜ, ਜੋ ਸਿਰਫ ਆਪਰੇਸ਼ਨ ਕਮਰੇ ਵਿਚ ਬੈਠਾ ਇਤਿਹਾਸ ਲਿਖ ਰਿਹਾ ਸੀ, ਸੰਗਤ ਦੀ ਗਿਣਤੀ ਆਪਣੀ ਕਿਤਾਬ ਦੇ ਪੰਨਾ

0: ਕਿਉਂਕਿ ਤਦ ਤੱਕ CRPS ਅਤੇ ਦੂਸਰੀਆਂ ਸਹਾਇਕ ਫੌਜਾਂ ਉਹਨਾਂ ਦੇ ਆਪਣੇ ਕੰਟਰੋਲ ਥੱਲੇ ਨਹੀਂ ਸਨ ਲਿਆਂਦੀਆਂ ਗਈਆਂ। ਆਪਣੀ ਕਿਤਾਬ ਵਿੱਚ ਅੱਗੇ ਜਾ ਕੇ ਪੰਨਾ 53 ਤੇ ਬਰਾੜ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 5000 ਲਿਖਦੇ ਹਨ। ਬ੍ਰਿਗੇਡੀਅਰ DV ਰਾਵਤ ਦੇ ਕਮਾਂਡ ਹੇਠ 350 ਇਨਫੈਂਟਰੀ ਬ੍ਰਿਗੇਡ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੂਈਆ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਲਈ ਗਈ। ਕੈਪਟਨ ਜਸਵੀਰ ਸਿੰਘ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਇਆ ਅਤੇ ਤਕਰੀਬਨ 1 ਘੰਟਾ ਸਾਰੀ ਪ੍ਰਕਰਮਾ ਕਰਕੇ ਲੰਗਰ ਹਾਲ ਦਾ ਹੀ ਬਾਹਰ ਆਇਆ। ਸਿੱਖ ਵਿਚਾਰੇ ਕੀ ਜਾਣਨ ਕਿ ਫੌਜ ਉਹਨਾਂ ਦਾ ਜਾਇਜ਼ਾ ਲੈ ਰਹੀ
1: ਹੈ।
0: ਬਰਾੜ ਲਿਖਦਾ ਹੈ ਕਿ ਸ਼ਾਮ ਨੂੰ ਜਦ ਉਹ ਲੈਫਟੀਨੈਂਟ ਜਨਰਲ ਸੁੰਦਰ ਜੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਾਮ 8:30 ਵਜੇ ਰਾਸ਼ਟਰੀ ਸੰਦੇਸ਼ ਦੇਣਗੇ। ਉਤਸੁਕ ਹੋਏ ਅਸੀਂ ਆਪਣੇ TV ਸੈੱਟ ਆਨ ਕਰਕੇ ਇੰਤਜ਼ਾਰ ਕਰਨ ਲੱਗੇ। ਸ਼੍ਰੀਮਤੀ ਗਾਂਧੀ ਆਪਣਾ ਰਾਸ਼ਟਰੀ ਸੁਨੇਹਾ ਪਛਾਣ ਪਾਉਂਦੀ ਗਈ। ਤਕਰੀਬਨ 9:15 ਤੇ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਸਨੇ ਅਕਾਲੀਆਂ ਦਾ ਕਸੂਰ ਕੱਢਿਆ ਅਤੇ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਾ ਰਹਿਣ ਦਾ ਜ਼ਿਕਰ ਕੀਤਾ। ਉਸਨੇ ਅਕਾਲੀਆਂ ਨੂੰ 3 ਜੂਨ ਦੇ ਮੋਰਚੇ ਨੂੰ ਰੋਕਣ ਦੀ ਅਪੀਲ ਕੀਤੀ, ਜਿਸ ਰਾਹੀਂ ਸਾਰੇ ਪੰਜਾਬ ਵਿੱਚੋਂ ਅਨਾਜ ਬਾਹਰ ਜਾਣ ਤੇ ਰੋਕ ਲਾਉਣਾ ਸੀ। ਜਨਰਲ ਬਰਾੜ ਲਿਖਦੇ ਹਨ ਕਿ ਉਸਨੇ ਆਪਣੇ ਭਾਸ਼ਣ ਵਿੱਚ ਫੌਜੀ ਘਿਰਾਓ ਦਾ ਕੋਈ ਜ਼ਿਕਰ ਨਾ ਕੀਤਾ, ਪਰ ਸਭ ਜਾਣਦੇ ਸਨ ਕਿ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ। ਜਸਵੰਤ ਸਿੰਘ ਲਿਖਦੇ ਹਨ ਕਿ 3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ ਤਾਂ ਜੋ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਪ੍ਰਦੇਸ਼ ਦੇ ਦੂਰ ਦੇ ਖਿੱਤਿਆਂ ਵਿੱਚ ਪਤਾ ਨਾ ਲੱਗ ਸਕੇ।
1: ਜਨਰਲ
0: ਬਰਾੜ ਵੀ ਲਿਖਦੇ ਹਨ ਕਿ 3 ਜੂਨ ਦੀ ਸਵੇਰ ਤੱਕ ਸਾਰੀਆਂ ਫੌਜੀ ਤਿਆਰੀਆਂ ਹੋ ਚੁੱਕੀਆਂ ਸਨ। 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੀ ਚਾਰ ਦੀਵਾਰੀ ਤੋਂ ਬਾਹਰ ਆਪਣੇ ਮੋਰਚੇ ਲਾ ਚੁੱਕੇ ਸਨ। CRPF ਦਾ ਕੰਟਰੋਲ ਵੀ ਫੌਜੀਆਂ ਦੀ ਹਕੂਮਤ ਥੱਲੇ ਕਰ ਦਿੱਤਾ ਗਿਆ ਸੀ। ਸਰੋਤਾ ਜਨ ਸ਼ਾਮ 9 ਵਜੇ ਕਰਫਿਊ ਦਾ ਜ਼ਿਕਰ ਬਰਾੜ ਨੇ ਆਪਣੀ ਕਿਤਾਬ ਵਿੱਚ ਵੀ ਕੀਤਾ ਹੈ। ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਆਪਣੀ ਕਿਤਾਬ ਟ੍ਰੈਜਡੀ ਆਫ ਪੰਜਾਬ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਭਾਵ ਪੰਜਾਬ ਦਾ ਦੁਖਾਂਤ ਅਤੇ ਨੀਲਾ ਤਾਰਾ ਦੇ ਮਗਰੋਂ ਵਿੱਚ ਲਿਖਦੇ ਹਨ ਕਿ ਫੌਜੀ ਹਮਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਹੋ ਰਹੀਆਂ ਸਨ ਕਿਉਂਕਿ ਕਿਸੇ ਨੇ ਮੇਜਰ ਜਨਰਲ KS ਬਰਾੜ ਇੱਕ ਹਜਾਮਤ ਕੀਤੇ ਹੋਏ ਫੌਜੀ ਅਫਸਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਰਧਾਲੂਆਂ ਨਾਲ 1 ਜੂਨ ਨੂੰ ਦੇਖਿਆ ਸੀ। ਪਰ ਕੁਲਦੀਪ ਸਿੰਘ ਬਰਾੜ ਇਸ ਲਿਖਤ ਨੂੰ ਆਪਣੀ ਕਿਤਾਬ ਦੇ ਪੰਨਾ 55 ਉੱਪਰ ਬੇਬੁਨਿਆਦ ਲਿਖਦੇ ਹਨ।
1: ਖੋਜੀ
0: ਸਰੋਤਿਓ ਜਨਰਲ ਬਰਾੜ ਦੀ ਕਿਤਾਬ ਜਿਸ ਦਾ ਨਾਂ ਉਸਨੇ ਨੀਲਾ ਤਾਰਾ ਦੀ ਸੱਚੀ ਕਹਾਣੀ ਦਿੱਤਾ ਹੈ, ਪੜ੍ਹਦੇ ਪੜ੍ਹਦੇ ਹੈਰਾਨੀ ਹੁੰਦੀ ਹੈ ਕਿ ਇਹ ਫੌਜੀ 1 ਜੂਨ ਤੱਕ ਹਰਿਮੰਦਰ ਸਾਹਿਬ ਦੇ ਹਮਲੇ ਬਾਰੇ ਨਾ ਵਾਕਫੀ ਵੀ ਲਿਖਦਾ ਹੈ ਅਤੇ ਨਾਲ ਹੀ ਕਿਤਾਬ ਦੇ ਪੰਨਾ 40 ਉੱਪਰ ਲਿਖਦਾ ਹੈ ਕਿ 1 ਜੂਨ ਸਾਜਰੇ ਮੇਤੋਂ ਇੱਕ ਪਦਵੀ ਛੋਟਾ ਅਫਸਰ ਬ੍ਰਿਗੇਡੀਅਰ ਨਿੱਕੀ ਤਲਵਾਰ ਜੋ ਗ੍ਰਨੇਡੀਅਰ ਰੈਜੀਮੈਂਟ ਦਾ ਇਨਫੈਂਟਰੀ ਅਫਸਰ ਸੀ ਮੇਰੇ ਅਵਲ ਅਮਲਾ ਅਫਸਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਇੱਕਦਮ 15 ਇਨਫੈਂਟਰੀ ਡਿਵੀਜ਼ਨ ਨਾਲ ਸੰਪਰਕ ਕਰਕੇ ਫੌਜੀਆਂ ਦੇ ਰਹਿਣ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਕਿਤਾਬ ਕਿੰਨੇ ਕੁ ਸੱਚ ਤੇ ਆਧਾਰਿਤ ਹੈ ਇਸ ਦਾ ਅੰਦਾਜ਼ਾ ਸਰੋਤਾ ਜਨ ਆਪ ਲਗਾ ਸਕਦੇ ਹੋ। ਸਰੋਤਾ ਜਨ ਕੈਰਬੂ ਦੇ ਹਲਕੇ ਵਿੱਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸਿੱਖ ਇਤਿਹਾਸ ਵਿੱਚ ਵਾਪਰੇ ਇੱਕ ਉਸ ਦੁਖਾਂਤ ਕਾਂਡ ਨਾਲ ਜਿਸ ਨੇ 1984 ਵਿੱਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਝੰਜੋਲ ਕੇ ਰੱਖ ਦਿੱਤਾ ਸੀ। ਇੱਥੋਂ ਤੱਕ ਕਿ ਉਸ ਸਮੇਂ ਦੇ ਦੁਨੀਆਂ ਦੇ ਬਹੁਮਤ ਧਰਮ ਦੇ ਆਗੂ ਜੌਨ ਪਾਲ ਦੂਜੇ ਨੇ ਵੀ ਸਿੱਖ ਜਗਤ ਨਾਲ ਹਮਦਰਦੀ ਦਿਖਾਈ ਸੀ।
2: ਸਰੋਤਾ ਚੰਦ, ਜੂਨ 4 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੇ ਸਾਰਿਆਂ ਦੇ ਹਿਰਦੇ ਸ਼ਾਨੀ ਕਰ ਦਿੱਤੇ।
0: ਲਿਖਦੇ ਹਨ ਕਿ 4 ਜੂਨ 1983 ਨੂੰ ਸਵੇਰੇ ਅਸੀਂ ਬਾਗ ਵਿੱਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁੱਖ ਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁੱਖ ਵਾਕ ਸਰਵਣ ਕਰਨ ਲੱਗੇ।
3: ਸਿੰਘ ਸਾਹਿਬ ਜੀ ਨੇ ਮੁੱਖ ਵਾਕ ਉਪਰੰਤ ਗੁਰੂ ਫਤਿਹ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ CRPF ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾ ਕੇ ਰੱਖ ਦਿੱਤਾ। ਉਦੋਂ 4:40 ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿੱਚ ਸੁੱਤੇ ਹੀ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਨੂੰ ਦੱਸਣ ਲਈ ਗਏ ਸੀ, ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ ਭਾਵ ਪ੍ਰਗਟ ਕਰ ਰਹੇ ਸਨ।
0: ਉਸ ਤੋਂ ਬਾਅਦ ਅਸੀਂ ਪ੍ਰਧਾਨ ਟੋਹਰਾ ਸਾਹਿਬ ਪਾਸ ਉਹਨਾਂ ਦੇ ਰਹਾਇਸ਼ੀ ਕਮਰੇ ਵਿੱਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਹਨਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ 4 ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ।
3: ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੋਛਾਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਸਿੱਖੀ ਦੇ ਰਾਖਿਆਂ ਵੱਲੋਂ ਵੀ ਆ ਰਹੀਆਂ ਸਨ, ਕਿਉਂਕਿ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਹਾਇਸ਼ੀ ਕਮਰਾ ਸੀ।
0: ਅਸੀਂ 4 ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ ਬਚਾ ਕੇ ਸਾਰਾ ਦਿਨ ਦਫ਼ਤਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਹਾਇਸ਼ੀ ਕਮਰੇ ਵਿੱਚ ਜੋ ਰਾਸ਼ਨ ਸੀ ਉਸਨੂੰ ਹੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ, ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
3: ਜਨਰਲ ਬਰਾੜ ਲਿਖਦਾ ਹੈ ਕਿ ਉਹਨਾਂ ਦੀ ਸੂਰਿਆ ਰਿਪੋਰਟ ਮੁਤਾਬਕ 4 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲ ਤਖ਼ਤ ਦੀ ਦੂਸਰੀ ਮੰਜ਼ਿਲ ਉੱਪਰ ਸਨ। ਜਨਰਲ ਸੁਖਦੇਵ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਸਨ।
0: ਬਰਾੜ ਦੀ ਲਿਖਤ ਅਧਾਰਤ ਗੌਰਮੈਂਟ ਦਾ ਸੂਰਿਆ ਜੋ ਅੰਦਰੋਂ ਬਾਹਰ ਨਹੀਂ ਆ ਸਕਦਾ ਸੀ, ਆਖ ਰਿਹਾ ਸੀ ਕਿ ਲੌਂਗੋਵਾਲ ਅਤੇ ਟੋਹੜਾ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਟੈਲੀਫੋਨ ਲਾਈਨਾਂ ਕੱਟੀਆਂ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ। ਵਿਚਾਰੇ ਟੈਲੀਫੋਨ ਲਾਈਨ ਜੋੜੀ ਵੀ ਗਈ ਸੀ, ਪਰ ਦਫ਼ਤਰ ਵਿੱਚ ਕੋਈ ਨਾ ਹੋਣ ਕਰਕੇ ਇਹ ਕੋਸ਼ਿਸ਼ ਵੀ ਨਾਕਾਮਯਾਬ ਰਹੀ।
3: 5 ਦੀ ਸਵੇਰ ਬਰਾੜ ਲਿਖਦਾ ਹੈ ਕਿ ਉਸਨੇ ਤਕਰੀਬਨ 6 ਸਾਰੇ ਫੌਜੀਆਂ ਦੇ ਟਿਕਾਣਿਆਂ ਦਾ ਮੁਆਇਨਾ ਕੀਤਾ ਅਤੇ ਉਸਨੇ ਫੌਜੀਆਂ ਨੂੰ ਖੁੱਲ੍ਹੇ ਤੌਰ 'ਤੇ ਆਖਿਆ ਕਿ ਜੇਕਰ ਉਹ ਧਾਰਮਿਕ ਵਿਸ਼ਵਾਸ ਕਰਕੇ ਇਸ ਹਮਲੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਕਰ ਸਕਦੇ ਹਨ। ਬੜੇ ਮਾਣ ਨਾਲ ਲਿਖਦਾ ਹੈ ਬਰਾੜ ਕਿ ਇੱਕ ਵੀ ਫੌਜੀ ਨੇ ਨਾ ਕੀਤੀ, ਜਿਨ੍ਹਾਂ ਵਿੱਚ ਸਿੱਖ ਵੀ ਸਨ। ਸ਼ਾਇਦ ਜਨਰਲ ਬਰਾੜ ਭੁੱਲ ਗਿਆ ਸੀ ਕਿ ਫੌਜੀਆਂ ਨੂੰ ਪਹਿਲਾਂ ਆਰਡਰ ਮੰਨਣਾ ਅਤੇ ਫਿਰ ਇਤਰਾਜ਼ ਕਰਨਾ ਸਿਖਾਇਆ ਜਾਂਦਾ ਹੈ।
0: ਜਸਵੰਤ ਸਿੰਘ ਲਿਖਦਾ ਹੈ ਕਿ 5 ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਤਾ ਨਹੀਂ ਸੀ, ਪਰ ਸ਼ਾਮ ਦੇ ਤਕਰੀਬਨ 4 ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿੱਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਇੱਕ ਡੋਰੋ ਪ੍ਰਸ਼ਾਦੇ ਚੱਕ ਕੇ ਹੀ ਗੁਜ਼ਾਰਾ ਕੀਤਾ।
3: ਇਹ ਸਮਾਂ ਹੀ ਇਹੋ ਜਿਹਾ ਸੀ, ਕਿਸੇ ਨੂੰ ਉੱਚੀ ਬੋਲਣ ਦਾ ਹੁਕਮ ਨਹੀਂ ਸੀ। ਸਿੱਖ ਸੰਗਤਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਇੱਕ ਵਿਅਕਤੀ ਇੱਕ ਅਕਾਲ ਪੁਰਖ ਉੱਪਰ ਭਰੋਸਾ ਰੱਖ ਬੇਨਤੀ ਵਿੱਚ ਜੁੜਿਆ ਸੀ।

0: ਕਰਾਂਗੀ।
1: 5 ਜੂਨ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸੋਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। 10:30 ਵਜੇ ਦੇ ਕਰੀਬ ਬੱਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਸ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਣ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ। ਮੈਂ ਉਹਨਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ। ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿੱਚ ਆ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਗਿਆ, ਉੱਥੋਂ ਰੈਬਰ ਲੈ ਕੇ ਕੂਲਰ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਰੈਬਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਹਨਾਂ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ੀ ਸਿੰਘ ਪੀਏ, ਬਲਵੰਤ ਸਿੰਘ ਰਾਮੂ ਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਕਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਹੀ ਰਹਿ ਗਏ ਸਨ। ਰੈਵਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। 5 ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਸਰਾਂ ਦੇ ਬਿਲਕੁਲ ਸਾਹਮਣਿਓਂ ਵੱਡੇ ਵੱਡੇ ਫਾਇਰ ਫੋਨ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਅਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ। ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਤੇ ਪਹਿਲੇ ਮਿੰਟ 2 ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਹੀਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ 1 ਜੂਨ ਨੂੰ ਸੂਹ ਲੈਣ 1 ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਿਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ। ਸਰਦਾਰ ਅਵਿਨਾਸ਼ੀ ਸਿੰਘ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ। ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅਗਲੀਆਂ ਲੱਤਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਹੈ। ਅੱਗੇ ਮਿਲਟਰੀ ਵਾਲੀ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ। ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਚੱਲੋ। ਸਾਨੂੰ ਗੁਰੂ ਰਾਮਦਾਸ ਸਰਾਂ ਦੇ ਬਰਾਂਡੇ ਵਿੱਚ ਖੜਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੋਜੀਸ਼ਨਾਂ ਲੈ ਕੇ ਖੜੇ ਸਨ।

ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਹੀ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੇਵਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫਤਾਰੀ ਦੇਣ ਲਈ ਕੁਝ ਸੰਗਤ ਤੇ ਹੋਰ ਯਾਤਰੀ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਹਨਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਤਰਛੱਲੀ ਮਚ ਗਈ ਅਤੇ ਚੀਖ ਚਿਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾ ਚੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਕਤਲ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਕਤਲ ਹੋ ਗਏ ਸਨ। ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਭਰਾ ਦਿੱਤਾ। ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਅਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ। ਇੱਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ। ਸਰੋਤਾਜਨ, ਇਹੋ ਜਿਹੀ ਹਾਲਾਤ ਸੁਣ ਕੇ ਧਾਰ ਨਿਕਲਦੀ ਹੈ। ਅੰਦਾਜ਼ਾ ਲਾਓ ਜੋ ਇਹ ਹਾਲਾਤ ਅੱਖੀਂ ਦੇਖ ਰਹੇ ਸਨ ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ। ਪਰ ਮੈਂ ਹੋਰ ਅੱਗੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਪਹਿਲਾਂ ਸੱਚੇ ਦੇ ਗਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ ਪਾਸੇ ਨਹੀਂ ਦੇਖਣਾ। ਸਿਰਫ ਫੌਜੀ ਹੀ ਕਹਿੰਦੇ ਸਨ ਕਿ ਇਹ ਗਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿੱਥੇ ਜਿੱਥੇ ਵੀ ਉਹ ਮੌਜੂਦ ਸਨ ਉੱਥੇ ਉੱਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਅਸੀਂ ਜੋ ਜ਼ਿੰਦਾ ਬਚ ਗਿਆ ਸੀ ਤੜਫਦੇ ਜ਼ਖਮੀਆਂ ਅਤੇ ਖਿਲਰੀਆਂ ਮਨੁੱਖੀ ਲਾਸ਼ਾਂ ਵਿੱਚ ਹੀ ਬੈਠੇ ਸਨ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕ੍ਰਾਸ ਵਾਲੇ 1 ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਆਏ। ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਦੇ DSP ਵੀ ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਵਿਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ ਉਸ ਫੌਜ ਵਿੱਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ। ਮਿਲਟਰੀ ਵਾਲਿਆਂ ਵੱਲੋਂ
ਸਾਡੀ ਸਾਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ ਕਹਾਂ ਹੈ, ਲਾਹੌਰ ਕੋ ਸਰੋਂ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸਕੋ ਆਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ ਤਿੰਨ ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ। ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। 6 ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ ਭਾਈ, ਮੀਟ ਮੈਨੇਜਰ ਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ ਦੇ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਇਕਾਈ ਤੋਂ ਵਧਾਈ ਵੀ ਚੁਣੇ ਗਏ ਸਨ, ਤੇ ਸਰਦਾਰ ਭਾਨ ਸਿੰਘ ਜੀ ਸਕੱਤਰ, ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ ਦੀ

ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਰਤੀ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਕੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਭਾਣੇ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੀ ਜਾ ਰਹੇ ਸਨ। ਲੋਕਾਂ ਦਾ ਚੀਕ ਚਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ, ਉਹ ਇਹ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ

ਆਪਣੇ ਹੀ ਦੇਸ਼ ਅੰਦਰ ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਸੰਗਤ ਨੂੰ 4 June 1984 ਤੋਂ 6 June 1984 ਤੱਕ 5 ਮਿੰਟ ਦਾ ਵੀ ਸਮਾਂ

0: ਸਿੱਖਾਂ ਵਿੱਚ ਪ੍ਰਮਾਣਿਤ ਸੇਵਾਦਾਰ ਜਰਨੈਲ ਸਿੰਘ ਖਾਲਸਾ ਨੇ ਗੁਰੂ ਭਾਣੇ ਨੂੰ ਮੰਨਦੇ ਹੋਏ 6 ਜੂਨ ਨੂੰ ਸ਼ਹੀਦੀ ਪ੍ਰਾਪਤ ਕੀਤੀ।
1: ਸਰਵਣ ਕਰੋ ਇਹ ਸ਼ਰਧਾਂਜਲੀ ਉਸ ਵਿਛੜੀਆਂ ਰੂਹਾਂ ਨੂੰ

0: ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਜੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਹਨਾਂ ਨੂੰ ਸ਼ਾਮੀ 4 ਵਜੇ ਲਿਜਾਇਆ ਗਿਆ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਮਾਰਨ ਲਈ ਲੈ ਗਏ ਹਨ ਅਤੇ ਜਦ ਸਾਨੂੰ ਕੈਂਪ ਵਿੱਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵੀ ਵਾਰੀ ਆ ਗਈ ਹੈ। ਪਰ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚ ਗਏ ਹਾਂ।
1: ਕਈ ਵਾਰੀ ਹੈਰਾਨੀ ਹੁੰਦੀ ਹੈ ਜਦ ਸਿੱਖੀ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਇਹ ਕਹਿੰਦੇ ਸੁਣਦੇ ਹਨ ਕਿ ਸਾਨੂੰ ਉਹ ਸਮਾਂ ਭੁਲਾ ਦੇਣਾ ਚਾਹੀਦਾ ਹੈ। ਇੰਜ ਲੱਗਦਾ ਹੈ ਕਿ ਇਹ ਸੁਝਾਓ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਸਿੱਖੀ ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ।
0: ਸੰਨ 1984 ਦਾ ਇਹ ਸਾਕਾ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਹੈ ਸਾਕਾ? ਬਲਿਊ ਸਟਾਰ, ਇੰਝ ਲੱਗਦਾ ਹੈ ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੀ ਨਿਸ਼ਾਨੀ ਨਾਲ ਧਰਿਆ ਗਿਆ ਸੀ। ਇਹ ਆਪਰੇਸ਼ਨ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ, ਜਿਸ ਦੇ ਜ਼ਖਮ ਹੰਦਾਲ ਨਿਰੰਜਨ ਰਾਏ, ਗੰਗੂ ਰਸੋਈਆ ਅਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।
2: ਰੋਤਾ ਚੰਦ, ਭਾਈ ਗੁਰਚਰਨ ਸਿੰਘ ਰਾਗੀ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਜੂਨ ਦੇ ਸਾਕੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਸ਼ਹੀਦ ਹੋਏ ਸਨ। ਕਈ ਸਾਲ ਉਹਨਾਂ ਦੀ ਸ਼ਹਾਦਤ ਉੱਪਰ ਕਈ ਸਵਾਲੀਆ ਚਿੰਨ੍ਹ ਉਠਾਏ ਜਾਣ ਬਾਅਦ ਪਿਛਲੇ ਸਾਲ ਦਮਦਮੀ ਟਕਸਾਲ ਨੇ ਵੀ ਇਸ ਭਾਣੇ ਨੂੰ ਮੰਨ ਲਿਆ ਹੈ।
0: ਇਸ ਗੁਰੂ ਦੇ ਲਾਡਲੇ ਸਿੱਖ ਦਾ ਜਗਤ ਹੋਣਾ ਮੁਬਾਰਕ ਹੈ, ਜਿਸ ਦੀ ਸੰਗਤ ਕਰਕੇ ਅਨੇਕਾਂ ਨੌਜਵਾਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਗੁਰੂ ਦੇ ਲੜ ਲੱਗ ਆਪਣਾ ਜੀਵਨ ਸਫਲ ਕਰ ਰਹੇ ਹਨ।
1: ਪਿਆਰੇ ਸਰੋਤਿਓ, ਦਰਬਾਰ ਸਾਹਿਬ ਸਿੱਖਾਂ ਦਾ ਸਰਵ ਉੱਚਤਮ ਅਤੇ ਰੂਹਾਨੀ ਕੇਂਦਰ ਹੈ। ਜੋ ਕੁਝ ਜੂਨ 1984 ਦੇ ਸਾਕੇ ਦੌਰਾਨ ਉੱਥੇ ਵਾਪਰਿਆ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਲੋਕ ਰਾਜ ਦੇ ਢੋਲ ਵਜਾਉਣ ਵਾਲੇ ਕਾਰਕੁਨ ਸ਼ਾਇਦ ਇਹ ਭੁੱਲ ਗਏ ਸਨ ਕਿ ਰੱਬ ਹਰ ਜਗ੍ਹਾ ਅਤੇ ਹਰ ਵਿਅਕਤੀ ਵਿੱਚ ਵੱਸਦਾ ਹੈ।
0: ਸਿੱਖੀ ਵਿਰਸੇ ਦੇ ਵਾਰਸੋ, ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿੱਖ ਫਿਲਾਸਫੀ ਅਤੇ ਸਿੱਖ ਸੱਭਿਆਚਾਰ 'ਚ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਇਹਨਾਂ ਬੱਚਿਆਂ, ਬੀਬੀਆਂ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਵਸਲ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਕਰੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਈ ਮਾਰਗ 'ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
0: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁੱਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਕੁਲਦੀਪ ਨਈਅਰ, ਸਰਦਾਰ ਜਸਵੰਤ ਸਿੰਘ, ਲੈਫਟੀਨੈਂਟ ਜਨਰਲ ਕੇ ਐਸ ਬਰਾੜ, ਡਾਕਟਰ ਕੇ ਪੀ ਲਲਵਾਨੀ ਅਤੇ ਉਸਦੇ ਖੋਜੀ ਸਾਥੀ ਜੌਨ ਪਾਇਕ, ਮਾਰਕ ਤੁਲੀ, ਅਮੀਆ ਰਾਓ, ਅਰਬਿੰਦੋ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ਐਨ ਡੀ ਪੰਚਾਲੀ ਅਤੇ ਸਿੱਖ ਐਨਸਾਈਕਲੋਪੀਡੀਆ ਸਿੱਖੀ ਵਿਕੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ।
2: ਤੁਸੀਂ ਕੈਲਗੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਮਨ ਸਲੇਟ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
0: ਸਿੱਖੀ ਵਿਰਸੇ ਦੇ ਵਾਰਸੋ, ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਇਹ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
1: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ area code 250-392-4342।
0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। area code 250-392-3374 ਅਤੇ ਟੈਕਸਟ ਨੰਬਰ ਹੈ area code 250-392-3375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@dallas.net।
1: ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
2: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
1: ਰਣਦੀਪ ਕੌਰ,
3: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਗੇ ਮੇਰੇ ਗੁਰੂ ਨਾਨਕ ਨੂੰ, ਮੇਰੇ ਗੁਰੂ ਨਾਨਕ ਨੂੰ।

ਟਕਸ ਸਹੇ ਮੇਰੇ ਗੁਰੂ ਪੰਚ ਮੈਨੇ

ਕੀਤੀ ਬੜਾ ਗੁਰੂ ਨੂੰ ਮੈਂ ਕੀਤੀ ਰੱਖਿਆ ਸੀ ਹਿੰਦੂਆਂ ਦੀ ਓ ਮੇਰੇ ਗੁਰੂ ਨੂੰ ਮੈਂ ਕੀਤੀ ਮੇਰੇ ਗੁਰੂ ਨੂੰ ਮੈਂ ਕੀਤੀ ਰੱਖਿਆ ਸੀ ਹਿੰਦੂਆਂ ਦੀ ਆਪਣੇ ਨੂੰ ਜਾ ਕੇ ਦਿੱਲੀ ਵਿੱਚ ਆਇਆ ਇਸ ਆਪਣੇ

ਕਿਹਾ ਹਿੰਦੂਆਂ ਦੇ, ਹੁਣ ਮੈਂ ਸਾਰੇ ਜੰਜੂ ਲੁਆ ਦਿਆਂਗਾ। ਗੁਰਾਂ ਆਖਿਆ ਆਪਣੀਆਂ ਆਂਦਰਾਂ ਦਾ ਮੈਂ ਜੰਜੂ ਇਹਨਾਂ ਦੇ ਗਲਾਂ ਵਿੱਚ ਪਾ ਦਿਆਂਗਾ। ਔਰੰਗਜ਼ੇਬ ਨੇ ਆਖਿਆ ਮੰਦਰਾਂ ਚੋਂ, ਹੁਣ ਮੈਂ ਇੱਕ ਜੋਤ ਬੁਝਾ ਦਿਆਂਗਾ। ਗੁਰਾਂ ਆਖਿਆ ਫੇਰ ਕੇ ਹੋਣ ਲੱਗਾ, ਮੈਂ ਦਿਲਾਂ ਵਿੱਚ ਜੋਤਾਂ ਜਗਾ ਦਿਆਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਨੂੰ ਕੀ ਕਹਿਣ ਲੱਗੇ ਹੈ ਸੁਣੋ। ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ?

0: ਰਾਤ ਵੇਲੀ ਚੁੱਕਣਾ ਚਟਾਊਗਾ,
1: ਸੱਚੀ ਰਾਤ ਵੇਲੀ

ਔਰੰਗਜ਼ੇਬ ਐਡਾ ਜ਼ਾਲਮ ਬੰਦਾ ਸੀ ਜਿਸ ਨੇ ਆਪਦੇ ਪਿਤਾ ਨੂੰ ਸ਼ਾਹਜਹਾਨ ਦਾ ਪਿਤਾ ਸੀ ਉਸ ਨੂੰ ਆਗਰੇ ਦੇ ਕਿਲੇ ਵਿੱਚ ਗੱਦੀ ਦੇ ਬਦਲੇ ਉਸ ਨੂੰ 8 ਸਾਲ ਕੈਦ ਰੱਖਿਆ। ਕਹਿੰਦੇ ਉਹਨੂੰ ਇੱਕ ਪਿਆਲਾ ਰੋਜ਼ ਦਾ ਪਾਣੀ ਦਾ ਦਿੰਦਾ ਸੀ ਪੀਣ ਨੂੰ ਤੇ ਇੱਕ ਲੂਣ ਦੇ ਗਲੇ ਖਾਣ ਨੂੰ ਦਿੰਦਾ ਸੀ। ਇੱਕ ਦਿਨ ਇਹ ਸ਼ਾਹਜਹਾਨ ਤੋਂ ਪਿਆਲਾ ਪਾਣੀ ਦਾ ਸੀ ਜਿਹੜਾ ਉਹ ਡੁੱਲ ਗਿਆ। ਇਸ ਨੇ ਆਪਦੇ ਪੁੱਤਰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ, ਪੁੱਤਰ ਮੈਨੂੰ ਇੱਕ ਪਿਆਲਾ ਪਾਣੀ ਦਾ ਜਿਹੜਾ ਉਹ ਦੇ। ਇਹਨੇ ਆਖਿਆ ਕਿਸਰ ਮਨ ਬਹਾਦਰ ਮਨ ਵੀ ਰੋਜ਼ ਲੱਕ ਸਵਾਰ ਸਵਾਰ ਬੂਦਮ ਇਮ ਰੋਜ ਮੋਹਤਾ ਯਕ ਸਾਏ ਆਵਮ ਗਰੀ ਦੁਨੀਆ ਮਗਰ ਹੋਰ ਨਾ ਮਾਇਦ ਬੋਲ ਸਾਰ ਹਿੰਦੁਸਤਾਨ ਇਹ ਹਿੰਦੁਸਤਾਨ ਮੁਸਲਮਾਨ ਹਮਾ ਬੇਈਮਾਨ ਬਰਾਏ ਨਾਲੋਂ ਪਾਰਚਾ ਦੇਨੇ ਖੁਦ ਮੈਂ ਫਰੋਸ਼ਨ ਕਹਿਣ ਲੱਗਿਆ। ਓ ਪੁੱਤਰ ਓ ਫਰਜੰਦ ਕਦੇ ਮੈਂ ਲੱਖਾਂ ਸਵਾਰਾਂ ਦਾ ਮਾਲਕ ਸਾਂ ਤੇ ਅੱਜ ਮੈਂ ਇੱਕ ਪਿਆਲੇ ਪਾਣੀ ਨੂੰ ਤਰਸਦਾ। ਆਪਦੇ ਪਿਤਾ ਔਰੰਗਜ਼ੇਬ ਨੂੰ ਆਪਦੇ ਪਿਤਾ ਸ਼ਾਹਜਹਾਨ ਨੂੰ ਇਸ ਨੇ ਲਿਖਿਆ। ਪਿਤਾ ਜਿਹੜੇ ਕਲਮ ਦੁਆਤ ਦੇ ਵਿੱਚੋਂ ਤੂੰ ਚਿੱਠੀ ਲਿਖਦਾ ਨਾ ਮੈਨੂੰ ਉਹਦੇ ਵਿੱਚ ਜਿਹੜਾ ਜੂਸ ਹੈ ਪੁਰਾਣੇ ਹੁੰਦੇ ਸੀਗੇ ਕਹਿੰਦੇ ਕਲਮਾਂ ਪਾਈਆਂ ਦੁਆਤਾਂ ਜਿਹੀਆਂ ਹੁੰਦੀਆਂ ਸੀ ਏਡੀਆਂ ਨੇ ਉਹਨਾਂ ਵਿੱਚ ਇੱਕ ਲੀਰ ਦੀ ਪਾਈ ਹੁੰਦੀ ਸੀ ਉਹਦੇ ਵਿੱਚੋਂ ਕਲਮ ਡਬੋ ਡਬੋ ਕੇ ਚਿੱਠੀ ਜਿਹੜੀ ਲਿਖਦੇ ਹੁੰਦੇ ਸੀ। ਕਹਿੰਦਾ ਇਹ ਜਿਹੜੀ ਲੀਰ ਦੇ ਵਿੱਚ ਪਾਇਆ ਹੋਇਆ ਨਾ ਜੂਸ ਜਾ ਉਹ ਚੂਸ ਕੇ ਉਹਦੇ ਨਾਲ ਆਪਦੇ ਤੇ

सामने उसने प्राण त्याग दिए और औरंगजेब बादशाह नु उसने सलाम नहीं कीते गए। आओ उस औरंगजेब ऐडा जालम बंदा मेरा कहण तो भाव है, उसने हुक्म देता वे जेड़े गुरु नु कैद कर दियो। कैद कीता एक लोहे का पिंजरा बनवा के ओदियां सिखियां सीखां जड़ियां ओ अंदर वार नु मुड़ियां होईयां सन ते महाराज कहंदे ओदे विच कैद कर दिते है। पिंजरा इस किस्म दा बनाया से महाराज नु तसीहे दिते जा रहे है। महाराज इधर हुंदे है किल वजदे है, इधर हुंदे है किल वजदे, उपर हुंदे है किल वजदे है। औरंगजेब कहण लग्या वी जेड़े इन्हां दे नाल सिख आए आ ਉਹਨਾਂ ਨੂੰ ਪਹਿਲਾਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਾਹਮਣੇ ਸ਼ਹੀਦ ਕਰੋ ਤਾਂ ਕਿ ਗੁਰੂ ਆ ਜਿਹੜਾ ਪਿੰਜਰੇ ਵਿੱਚ ਬੈਠਾ ਡਰ ਜਾਵੇ। ਸਭ ਨਾਲ ਪਹਿਲਾਂ ਹੁਕਮ ਹੋਇਆ ਭਾਈ ਮਤੇ ਦਾ, ਇਹ ਲੌਂਗੋਵਾਲ ਦਾ ਸੀ, ਬ੍ਰਾਹਮਣਾਂ ਦਾ ਮੁੰਡਾ ਸੀ ਇਹ, ਤੇ ਗੁਰੂ ਦਾ ਪੱਕਾ ਸਿੱਖ ਸੀ। ਮਹਾਰਾਜ ਦੇ ਪੰਜਾਂ ਪਿਆਰਿਆਂ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਦਿੱਲੀ ਵਿੱਚ ਇਹ ਗਿਆ ਸੀਗਾ। ਇਹਦੇ ਕੋਲੇ ਪਹਿਲਾਂ ਹੁਕਮਨਾਮਾ ਗਿਆ ਤੇ ਭਾਈ ਮਤੀ ਦਾਸ ਕਹਿੰਦੇ ਇਸ ਨੂੰ ਜਲਾਦ ਲੈਣ ਵਾਸਤੇ ਗਏ। ਹੁਣ ਇਹ ਅੱਗੇ ਕਹਿੰਦੇ ਜਪਜੀ ਸਾਹਿਬ ਜੀ ਦਾ ਪਾਠ ਹੈ ਜਿਹੜਾ ਉਹ ਸੰਪੂਰਨ ਕਰਕੇ ਹਲੇ ਹਟਿਆ ਸੀ। ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ, ਉਹਨਾਂ ਜਲਾਦਾਂ ਨੇ ਕਾਜ਼ੀਆਂ ਨੇ ਹੁਕਮ ਸੁਣਾ ਤਾ ਔਰੰਗਜ਼ੇਬ ਬਾਦਸ਼ਾਹ ਦਾ, ਕਿਆ ਮਤੇ ਦਾ ਤੈਨੂੰ ਕਚਹਿਰੀ ਦੇ ਵਿੱਚ ਯਾਦ ਕੀਤਾ ਜਾਂਦਾ ਤੇ ਚੱਲ। ਜਦੋਂ ਆਹ ਗੱਲ ਸੁਣੀ ਕਹਿੰਦੇ ਭਾਈ ਸਾਹਿਬ ਜੀ ਅਰਦਾਸ

ਆਵਾਜ਼ ਵਿਚ ਕਹਿਣ ਲੱਗੇ, ਭਾਈ ਮਤੀਦਾਸ, ਇੱਥੇ ਸੀਸ ਦੇਣ ਵਾਸਤੇ ਆਏ ਆ ਤੇ ਸੀਸ ਲੈਣ ਵਾਸਤੇ ਨਹੀਂ ਆਏ। ਬਚਾਵ ਦੇ ਝਟਕੇ ਆ ਜਿਹੜੇ ਇਹ ਬੰਦ ਹੋਏ ਹਨ। ਭਾਈ ਮਤੀਦਾਸ ਜੀ ਨੂੰ ਤਲਵਾਰਾਂ ਦੀਆਂ ਛਾਵਾਂ, ਤੇਗਾਂ ਦੀਆਂ ਛਾਵਾਂ ਥੱਲੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ, ਪੈਰਾਂ ਨੂੰ ਬੇੜੀਆਂ ਲਾ ਕੇ ਕੋਤਵਾਲੀ ਬਣੀ ਇਧਰ ਪਾਸੇ ਚਾਂਦਨੀ ਚੌਕ ਬਣੇ ਲਿਆਂਦਾ ਜਾ ਰਿਹਾ। ਤੇ ਭਾਈ ਮਤੀਦਾਸ ਇਸ ਤਰ੍ਹਾਂ ਕਰ ਕਰਕੇ ਖੁਸ਼ੀ ਦੇ ਗੀਤ ਹੈ ਜਿਹੜੇ ਉਹ ਗਾਉਂਦਾ ਜਾ ਰਿਹਾ। ਤੇ ਇਹ ਕਹਿਣ ਲੱਗੇ ਜਲਾ ਦੇ ਅਨੋਖੇ ਗਵਈਏ ਹੈ, ਹੋਰ ਗਵਈਏ ਹੁੰਦੇ ਹਨ ਤੰਬੂਰਾਂ ਨਾਲ, ਸਾਰਿਆਂ ਵੱਡੇ ਵੱਡੇ ਸਾਜ ਹੁੰਦੇ ਆ ਉਹਨਾਂ ਕੋਲੇ। ਇਹ ਸਿੱਖ ਹੈ ਜਿਹੜੇ ਇਹਨਾਂ ਕੋਲੇ ਸਾਜ ਵੇਖੋ, ਹੱਥ ਕੜੀਆਂ ਦੇ ਨਾਲ ਹੀ ਖੁਸ਼ੀਆਂ ਦੇ ਗੀਤ ਆ ਜਿਹੜਾ ਗਾਉਂਦਾ ਜਾਂਦਾ ਹੈ। ਲੋ ਭਾਈ ਮਤੀਦਾਸ ਕਚਹਿਰੀ ਦੇ ਵਿੱਚ ਪੁੱਜੇ ਹੈ ਤੇ ਕਹਿੰਦੇ, ਇਹ ਕਹਿਣ ਲੱਗੇ ਭਾਈ ਮਤੀਦਾਸ, ਸਮਾਂ ਜਿਹੜਾ ਬੜਾ ਥੋੜਾ ਜਿਹਾ ਹੀ ਰਹਿ ਗਿਆ ਹੈ, ਤੇ ਛੇਤੀ ਕਰ, ਇੱਕ ਤੁਕ ਫੈਸਲਾ ਕਰ ਦੇ ਵੀ ਤੈਨੂੰ ਮਨ ਮੌਤ ਮਨਜ਼ੂਰ ਹੈ ਤੇ ਸਿੱਖੀ ਮਨਜ਼ੂਰ ਹੈ। ਕਹਿੰਦਾ ਕਲਮਾ ਪੜ੍ਹਨਾ, ਕਹਿੰਦੇ ਪੁੱਜੇ ਕਾਜ਼ੀ ਆ ਜਿਹੜਾ ਬੜਾ ਰੋਹਬ ਦਾ ਵਿਖਾ ਕੇ ਭਾਈ ਮਤੀਦਾਸ ਜੀ ਨੂੰ ਕਿਹਾ ਉਸਨੇ, ਭਾਈ ਮਤੀਦਾਸ ਉਹਨਾਂ ਕਾਜ਼ੀਆਂ ਨੂੰ ਜਿਨ੍ਹਾਂ ਨੇ ਆਖਿਆ ਕਿ ਭਾਈ ਮਤੀਦਾਸ, ਕਾਜ਼ੀ ਆ ਜਿਹੜਾ ਉਹ ਕੀ ਆਖ ਰਿਹਾ ਭਾਈ ਮਤੀਦਾਸ ਨੂੰ, ਸਾਡੀ ਜੱਥਾ ਕਿਉਂ ਬਿਆਨ ਕਰਦਾ।

ਮਤੀ ਸਾਸ ਤੇਰੀ ਦੇ ਵਿੱਚ ਪੁਜਾ ਮਤੀ ਸਾਸ ਤੇਰੀ ਦੇ ਵਿੱਚ ਪੁਜਾ ਕਰੀ ਦੇਖ ਕੇ ਪੂਰੀਆਂ ਪਾਉਣ ਲੱਗ

ਆਖਦਾ ਸੀ ਵੀ ਕਹਿੰਦੇ ਆਖਦਾ ਸੀ ਠੇਕੇ ਸਾਰੇ ਅਸਲਾਮ ਦਾ ਆਖਦਾ ਸੀ ਸਿੱਖਾ।

ਕਹਿੰਦੇ ਨਾਲ ਲੈ ਕੇ ਸਿੱਧੂ ਕਿੰਨ ਜਸ ਵੀਰ ਨੂੰ ਨਾਲ ਲੈ ਕੇ ਜਿਨੀ ਕਰਤਨਾ ਸਾਰ ਜਿੱਤ ਚ ਰੌਣ ਲੱਗਾ ਦਿਲੀ ਕਰਤਨਾ ਸਾਰ

ਗਏ ਹੈ ਸਾਰੀਆਂ ਸੰਗਤਾਂ ਦੇ ਸਭ ਮਾਏ ਭਾਈ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਗੁਰੂ ਦੀਆਂ ਸੰਗਤਾਂ ਗੁਰੂ ਦੇ ਦਰਸ਼ਨ ਦਾਰੇ ਕਰਨ ਵਾਸਤੇ ਗੁਰੂ ਕੀ ਸੰਗਤ ਕਰਨ ਵਾਸਤੇ ਸਭ ਮਾਏ ਭਾਈ ਆਏ ਹੋ। ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਇਤਿਹਾਸ ਭੇਟ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਮਹਾਰਾਜ ਖੁਸ਼ੀਆਂ ਬਖਸ਼ਣ। ਆਉਣ ਆਉਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਭ ਮਾਈ ਭਾਈ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਰਾਮ ਕਲੀ

ਦਰੋਪਤੀ ਰੱਖ ਲਿਆ ਪਰਿਵਾਰ ਨੇ ਮੈਂ ਸਜ ਕੇ ਮਹਾਰਾਜ ਜੀ ਤੋਂ

ਉਹ ਲਾਜ ਤੇ ਰੋਪਤੀ ਦੀ ਰੱਖ ਲਿਆ ਪਰਵਾਨ ਨੇ ਮਾਇਆ ਜੀ ਤੋਂ ਸਕੀ ਨੇ ਕਈ ਸਵਾਦ ਚਨਾਰਾ ਰੂਪ ਧਾਰ ਕੇ

ਹੁਣ ਮੈਂ ਇੱਕ ਇੱਕ ਜੋਤ ਬੁਝਾ ਦਿਆਂਗਾ। ਗੁਰਾਂ ਆਖਿਆ ਫੇਰ ਕੀ ਹੋਣ ਲੱਗਾ, ਮੈਂ ਦਿਲਾਂ ਵਿੱਚ ਜੋਤਾਂ ਜਗਾ ਦਿਆਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਕੁਤਵਾਲੀ ਦੇ ਵਿੱਚ ਕੈਦ ਕਰ ਦਿੱਤਾ। ਇਹ ਪਿੰਜਰਾ ਸੀ ਜਿਹੜਾ ਕਹਿੰਦੇ ਕਮਾਨ ਤਰ੍ਹਾਂ ਝੁਕਿਆ ਹੋਇਆ ਸੀ, ਜਿਸ ਦੀਆਂ ਤਿੱਖੀਆਂ ਸੀਖਾਂ ਜਿਹੜੀਆਂ ਉਹ ਅੰਦਰ ਵਾਰ ਨੂੰ ਮੁੜੀਆਂ ਹੋਈਆਂ ਸਨ। ਮਹਾਰਾਜ ਨੂੰ ਤਸੀਹੇ ਦਿੱਤੇ ਜਾ ਰਹੇ ਹਨ, ਕਹਿੰਦੇ ਮਹਾਰਾਜ ਇੱਧਰ ਹੁੰਦੇ ਆ ਕਿੱਲ ਵੱਜਦੇ ਹੈ, ਇੱਧਰ ਹੁੰਦੇ ਕਿੱਲ ਵੱਜਦੇ ਹੈ, ਉੱਪਰ ਹੁੰਦੇ ਆ ਸਰੀਰ ਦੇ ਉੱਤੇ ਕਿੱਲ ਵੱਜਦੇ ਹੈ। ਕਹਿੰਦੇ ਸੰਤਰੇ ਪਹਿਰੇਦਾਰ ਨੇ ਆ ਕੇ ਦੱਸਿਆ, ਕਹਿਣ ਲੱਗਿਆ ਜਿਹੜਾ ਕੈਦੀ ਪਿੰਜਰੇ ਦੇ ਵਿੱਚ ਹੈ ਉਹਦੇ ਦਮ ਦੇ ਉੱਤੋਂ ਖੂਨ ਜਿਹੜਾ ਨਿਕਲ ਰਿਹਾ, ਸਿੱਖੀਆਂ ਸੀਖਾਂ ਜਿਹੜੀਆਂ ਉਸ ਨੂੰ ਵੱਜੀਆਂ ਹਨ, ਕੀ ਕੀਤਾ ਜਾਵੇ? ਬਾਦਸ਼ਾਹ ਕਹਿਣ ਲੱਗਿਆ ਨਿਮਕ ਹੈ ਜਿਹੜਾ ਮਿਰਚਾਂ ਜਿਹੜੀਆਂ ਉਹ ਲੈ ਜਾ ਪੀਸ ਕੇ ਉਹਨਾਂ ਜ਼ਖਮਾਂ ਦੇ ਉੱਤੇ ਆਏ ਚੱਲੋ। ਤੁਸੀਂ ਦਿੱਤੇ ਜਾ ਰਹੇ ਹੈ। ਔਰੰਗਜ਼ੇਬ ਕਹਿਣ ਲੱਗੇ ਹੈ ਵੀ ਜਿਹੜੇ ਇਹਨਾਂ ਦੇ ਨਾਲ ਸਿੱਖ ਆਏ ਹੈ ਪਹਿਲਾਂ ਉਹਨਾਂ ਨੂੰ ਤਸੀਹੇ ਦਿੱਤੇ ਜਾਣ, ਤੇ ਗੁਰੂ ਦੇ ਸਾਹਮਣੇ ਤਸੀਹੇ ਜਿਹੜੇ ਦਿੱਤੇ ਜਾਣ। ਲੋ ਸਭ ਨਾਲ ਪਹਿਲਾਂ ਮਤੀ ਦਾਸ ਹੈ ਜਿਹੜਾ ਇਸ ਨੂੰ ਲਿਆਂਦਾ, ਇਸ ਨੂੰ ਮਤੀ ਦਾਸ ਬ੍ਰਾਹਮਣ ਸੀ, ਲੌਂਗੋਵਾਲ ਦੇ ਰਹਿਣ ਵਾਲਾ ਸੀ, ਸਿੱਖੀ ਵਿੱਚ ਜਾਤ ਪਾਤ ਹੈ ਜਿਹੜੇ ਇਹ ਕੋਈ ਨੀ, ਇਹ ਜਾਤਾਂ ਪਾਤਾਂ ਸੀ ਜਿਹੜੀਆਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਖਤਮ ਕਰਤੀਆਂ। ਜਾਤਾਂ ਪਾਤਾਂ ਦੇ ਵਹਿਮ ਬੜੇ ਹੁੰਦੇ ਸੀ, ਇੱਕ ਪਾਸੇ ਭਾਏ ਮਰਦਾਨਾ, ਇੱਕ ਪਾਸੇ ਭਾਏ ਬਾਲਾ ਜੱਟ, ਸਤਿਗੁਰੂ ਆਪ ਵਿਚਾਲੇ ਬੈਠੇ ਉਹ ਮੁਸਲਮਾਨ ਵੀਰ ਭਾਏ ਮਰਦਾਨਾ ਜਿਹਨਾਂ ਨੂੰ ਸਤਿਗੁਰੂ ਨੇ ਸਭ ਜਾਤਾਂ ਪਾਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦਮ ਕੀਤੀਆਂ। ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਫਿਰ ਇੱਕ ਬੌਲੀ ਹੈ ਜਿਹੜੀ ਇਹ ਬਣਾਈ ਹੈ, ਜਿਹਦੇ 84 ਪੌੜੀਆਂ ਹਨ, ਇੱਥੇ ਇਸ਼ਨਾਨ ਕੀਤਿਆਂ 84 ਕੱਟੀ ਜਾਂਦੀ ਹੈ। ਤੇ ਮਹਾਰਾਜ ਨੇ ਵਿਚਾਰ ਕੀਤਾ ਵੀ ਪਾਣੀ ਦੀ ਭੇਟ ਹੈ ਜਿਹੜੇ ਬ੍ਰਾਹਮਣ ਲੋਕ ਬੜੇ ਮੰਨਦੇ ਹਨ, ਮਹਾਰਾਜ ਦੇ ਕੋਲੇ ਜਿਹੜਾ ਵੀ ਸਿੱਖ ਜਾਂਦਾ ਸੀ ਕੋਈ ਵੀ ਜਾਂਦਾ ਦਰਸ਼ਨ ਕਰਨ, ਮਹਾਰਾਜ ਕਹਿੰਦੇ ਪਹਿਲਾਂ ਬੌਲੀ ਵਿੱਚ ਇਸ਼ਨਾਨ ਕਰੋ ਤੇ ਫਿਰ ਗੁਰੂ ਕੇ ਲੰਗਰ ਵਿੱਚੋਂ ਜਲ ਪਾਣੀ ਛਕੋ, ਪ੍ਰਸ਼ਾਦਾ ਪਾਣੀ, ਫਿਰ ਸਾਡੇ ਦਰਸ਼ਨਾਂ ਨੂੰ ਆਓ। ਕਹਿੰਦੇ ਇਹ ਬ੍ਰਾਹਮਣਾਂ ਦਾ ਮੁੰਡਾ ਭਾਈ ਮਤੀ ਦਾਸ, ਇਸ ਨੂੰ ਹੁਕਮ ਹੋ ਗਿਆ, ਜਿਹੜਾ ਹੁਕਮ ਹੋ ਗਿਆ ਕਾਲੀਆਂ ਵੱਲੋਂ ਬਾਦਸ਼ਾਹ ਵੱਲੋਂ ਵੀ ਇਸ ਨੂੰ ਆਰੇ ਦੇ ਨਾਲ ਚੀਰ ਦਿਓ, ਇਸ ਦੇ ਤੋਂ ਫਾੜ ਕਰ ਦਿਓ ਤੇ ਗੁਰੂ ਦੇ ਸਾਹਮਣੇ ਕਰੋ। ਭਾਈ ਸਾਹਿਬ ਨੂੰ ਕਹਿੰਦੇ ਜਲਾਦ ਲੈਣ ਵਾਸਤੇ ਗਏ ਹੈ, ਉਹਨਾਂ ਨੇ ਬਾਦਸ਼ਾਹ ਦਾ ਹੁਕਮ ਸੀ ਜਿਹੜਾ ਇਹ ਭਾਈ ਮਤੀ ਦਾਸ ਨੂੰ ਸੁਣਾ ਦਿੱਤਾ। ਉਸ ਵੇਲੇ ਕਹਿੰਦੇ ਭਾਈ ਮਤੀ ਦਾਸ ਨਿਤਨੇਮ ਕਰਕੇ ਅਰਦਾਸ ਕਰ ਰਿਹਾ ਸੀ, ਜਿੰਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ, ਜਲਾਦਾਂ ਨੇ ਹੁਕਮ ਸੁਣਾ ਤਾ। ਜਿਸ ਵੇਲੇ ਅਰਦਾਸ ਦਾ ਭੋਗ ਅਰਦਾਸ ਆ ਜਿਹੜੀ ਹੋਈ ਹੈ, ਇਸ ਕੁਤਵਾਲੇ ਦੀਆਂ ਬੂਹੇ ਤੇ ਬਾਰੀਆਂ ਸੀ ਜਿਹੜੀਆਂ ਉਹ ਖੜਕੀਆਂ ਹਲਕੇ ਹਲਕੇ ਭੂਚਾਲ ਦੇ ਝਟਕੇ ਆਏ ਹਨ। ਤੀਸਰੀ ਕੋਠੜੀ ਦੇ ਵਿੱਚੋਂ ਆਵਾਜ਼ ਆਈ, ਇਹ ਆਵਾਜ਼ ਸੀ ਭਾਈ ਜਿਆਲਾ ਜੀ ਦੀ। ਜਿਆਲਾ ਜੀ ਦੀ ਆਵਾਜ਼ ਆਏ, ਮਤੀ ਦਾਸ ਇੱਥੇ ਸਿਰ ਦੇਣ ਵਾਸਤੇ ਆਏ ਆ, ਸਿਰ ਲੈਣ ਵਾਸਤੇ ਨਹੀਂ ਆਏ, ਭੂਚਾਲ ਦੇ ਝਟਕੇ ਬੰਦ ਹੋਏ ਹਨ। ਭਾਈ ਮਤੀ ਦਾਸ ਨੂੰ ਮਰਦਾਂ ਦਾ ਗਹਿਣਾ ਜਿਹੜਾ ਅਪਣਾਇਆ ਗਿਆ, ਹੱਥਾਂ ਨੂੰ ਬੇੜੀਆਂ ਲਾ ਦਿੱਤੀਆਂ, ਗਲ ਵਿੱਚ ਜੰਜੀਰ ਪਾ ਕੇ ਪੈਰਾਂ ਨੂੰ ਬੇੜੀਆਂ ਲਾ ਦਿੱਤੀਆਂ, ਹੱਥਾਂ ਨੂੰ ਹੱਥ ਕੜੀਆਂ ਲਾ ਗਈਆਂ ਹਨ। ਭਾਈ ਮਤੀ ਦਾਸ ਇਹ ਜੇਲ ਦੇ ਵਿੱਚੋਂ ਨਿਕਲੇ ਹੈ, ਆ ਰਹੇ ਨਾਲ ਇਹਨਾਂ ਹੱਥ ਕੜੀਆਂ ਨੂੰ ਵਜਾ ਜਾ ਕੇ ਨਾਲ ਕੁਝ ਗੀਤ ਗਾ ਰਹੇ ਹੈ ਤੇ ਤੁਰੇ ਆਉਂਦਾ। ਇਹ ਜਲਾਬ ਸਨ, ਕਾਜੀ ਸਨ, ਇਹ ਕਹਿਣ ਲੱਗੇ ਵੇਖੋ ਨੇ ਅਨੋਖੇ ਗੋਈਏ ਹਨ, ਇਹ ਜਿਹੜੇ ਦੂਸਰੇ ਧਰਮਾਂ ਦੇ ਗੋਈਏ ਹਨ ਉਹ ਸਾਜਾ ਦੂਸਰੇ ਸਾ ਤੰਬੂਰ ਅਤੇ ਹੋਰ ਵਹਿਨ ਆਦਿਕ ਵਾਜੇ ਜੋੜੀ ਉਹਨਾਂ ਨਾਲ ਗੀਤ ਗਾਉਂਦੇ ਹੈ। ਇਹ ਹੱਥ ਕੜੀਆਂ ਨਾਲ ਇਸ ਤਰ੍ਹਾਂ ਵਜਾ ਵਜਾ ਕੇ ਖੁਸ਼ੀ ਦੇ ਵਿੱਚ ਗੀਤ ਆ ਜਿਹੜਾ ਇਹ ਗਾ ਰਹੇ ਹੈ। ਭਾਈ ਮਤੀ ਦਾਸ ਕਚਹਿਰੀ ਦੇ ਵਿੱਚ ਪੁੱਜ ਗਏ ਹੈ ਤੇ ਭਾਈ ਮਤੀ ਦਾਸ ਨੂੰ
ਕਹਿਣ ਲੱਗੇ ਅਕਾਲੇ ਭਾਰੀ ਵੱਡਾ ਅਕਾਲੇ ਕਹਿਣ ਲੱਗਿਆ ਭਾਈ ਮਤੇ ਦਾਸ ਮੈਨੂੰ ਤੇਰੀ ਜਵਾਨੀ ਦੇ ਉੱਤੇ ਬੜਾ ਤਰਸ ਆਉਂਦਾ ਮੈਂ ਚਾਹੁੰਦਾ ਵੀ ਤੈਨੂੰ ਛੱਡ ਦਿੱਤਾ ਜਾਵੇ ਤੇ ਤੂੰ ਕਲਮਾ ਪੜ ਲੈ ਕਹਿੰਦਾ ਮੈਂ ਕਲਮਾ ਨਹੀਂ ਪੜਨਾ ਤਾਂ ਭਾਈ ਮਤੀ ਦਾਸ ਇਹਨਾਂ ਨੂੰ ਕੀ ਕਹਿਣ ਲੱਗੇ ਅਕਾਲੇ ਨੂੰ ਸੁਣੋ ਤੁਹਾਡੇ ਜੱਥਾ ਆਹ ਭਾਈ ਮਤੀ ਦਾਸ ਹੁਣ ਕਹਿੰਦੇ ਇਸ ਨੂੰ ਹੁਕਮ ਹੋਇਆ ਕਾਜੀ ਕਹਿਣ ਲੱਗਿਆ ਮਤੀ ਦਾਸ ਮੈਂ ਇਹ ਕਾਨੂੰਨ ਆ ਜਿਹੜਾ ਤੈਨੂੰ ਆਰੇ ਦੇ ਨਾਲ ਚੀਰਨ ਵਾਲਾ ਕਾਨੂੰਨ ਇਹ ਮੈਂ ਘੜਿਆ ਕਾਨੂੰਨ ਮੈਂ ਬਣਾਇਆ ਤੇ ਇਹ ਕਾਨੂੰਨ ਆ ਜਿਹੜਾ ਮੈਂ ਤੋੜ ਵੀ ਸਕਦਾ ਪਰ ਇੱਕ ਸ਼ਰਤ ਦੇ ਉੱਤੇ ਜੇ ਤੂੰ ਕਲਮਾ ਪੜ ਲਵੇ ਇਹ ਕਹਿੰਦਾ ਮੈਂ ਤਾਂ ਕਲਮਾ ਨਹੀਂ ਪੜਨਾ ਗਾ ਮੈਂ ਗੁਰੂ ਦਾ ਸਿੱਖ ਹਾਂ ਇਹ ਕਹਿਣ ਲੱਗਿਆ ਮੇਰੀ ਮੌਤ ਝੋਲੀ ਵਿੱਚ ਪਾ ਦਿਓ ਤੇ ਕਹਿੰਦੇ ਕਾਲੇ ਕਹਿਣ ਲੱਗਿਆ ਭਾਈ ਮਤੀ ਦਾਸ ਤੂੰ ਮੌਤ ਲਾਈ ਹੈ ਜਦੋਂ ਮੌਤ ਦੇ ਚਿਰਖੜੇ ਚੜੀ ਚੱਲੀ ਨਾ ਉਸ ਵੇਲੇ ਤੇਰੀਆਂ ਚੀਖਾਂ ਜਿਹੜੀਆਂ ਉਹ ਅੰਬਰ ਪਾਰ ਦੇਣਗੀਆਂ ਤਾਂ ਭਾਈ ਮਤੀ ਦਾਸ ਕੀ ਕਹਿਣ ਲੱਗੇ ਹੈ ਸੁਣੋ ਸਾਡੀ ਜਥੇ ਤੋਂ

मेरे मौत को मिल पायो मैं कल बाप बाप बन जा गई।

ਧੋਲੀ ਵਿੱਚ ਸਾਰਿਓ ਮੈਂ ਕਲਮਾ।

ਦਲਾਦਾ ਨੂੰ ਕਹਿਣ ਲੱਗੇ ਹੈ ਕਿ ਤੁਸੀਂ ਆਪਦਾ ਆਰਾ ਜਿਹੜਾ ਇਸ ਨੂੰ ਤਿੱਖਾ ਕਰੋ ਤੇ ਮੈਂ ਆਪਣਾ ਮਨ ਤਿੱਖਾ ਕਰਦਾ। ਇਹ ਕਹਿਣ ਲੱਗੇ ਵੀ ਅਸੀਂ ਤਾਂ ਆਰਾ ਜਿਹੜਾ ਟਕੋਰੇ ਨਾਲ ਪਿਉਂਦ ਲਾ ਕੇ ਇਸ ਨੂੰ ਫਿਰ ਤਿੱਖਾ ਕਰਾਂਗੇ ਤੇ ਤੂੰ ਆਪਦਾ ਮਨ ਕਾਹਦੇ ਨਾਲ ਤਿੱਖਾ ਕਰੇਗਾ। ਇਹ ਕਹਿਣ ਲੱਗਿਆ ਮੈਂ ਆਪਣਾ ਮਨ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਨਾਲ ਤਿੱਖਾ ਕਰੂੰਗਾ। ਭਾਈ ਸਾਹਿਬ ਭਾਈ ਮਤੀ ਦਾਸ ਜਲਾਦਾ ਨੂੰ ਕਹਿਣ ਲੱਗਿਆ ਕਿ ਮੇਰੇ ਸਿਰ ਤੇ ਆਰਾ ਧਰੋ। ਜਲਾਦਾ ਨੇ ਆਰਾ ਸੀ ਜਿਹੜਾ ਉਹ ਸਿਰ ਦੇ ਉੱਤੇ ਰੱਖ ਦਿੱਤਾ। ਕਹਿੰਦਾ ਇੱਕ ਮੇਰੀ ਗੱਲ ਯਾਦ ਰੱਖਿਓ ਜੀ ਵੀ ਮੇਰੇ ਸਿਰ ਦੇ ਉੱਤੇ ਜਿਹੜਾ ਤੀਰ ਆ ਨਾ ਇਹ ਸਿੱਧਾ ਤੀਰ ਪਾਇਓ ਜੀ। ਮੇਰੇ ਮਗਰ ਹੋਰ ਵੀ ਸਿੱਖਾਂ ਨੇ ਆਉਣਾ ਹੈ ਤੇ ਉਹਨਾਂ ਵਾਸਤੇ ਮੈਂ ਰਸਤਾ ਜਿਹਾ ਬਣਾਉਣਾ ਤੇ ਕੋਈ ਇਸ ਤਰ੍ਹਾਂ ਨਾ ਕਹਿ ਦੇ ਸਰ ਤੈਨੂੰ ਫੱਟਾਂ ਵਿੱਚ ਬੰਨਣ ਲੱਗੇ ਇਸਨੂੰ ਜਦੋਂ ਕਹਿਣ ਲੱਗਿਆ ਮੈਨੂੰ ਫੱਟਾਂ ਵਿੱਚ ਨਾ ਬੰਨੋ। ਪਰ ਕਹਿੰਦੇ ਬਾਦਸ਼ਾਹ ਦਾ ਹੁਕਮ ਹੈ ਤੈਨੂੰ ਫੱਟਾਂ ਦੇ ਵਿੱਚ ਬੰਨ ਕੇ ਤੇ ਫਿਰ ਤੈਨੂੰ ਆਰੇ ਦੇ ਨਾਲ ਚੀਰਨਾ। ਇਹ ਕਹਿਣ ਲੱਗਿਆ ਫਿਰ ਇਹ ਫੱਟ ਹੈ ਨਾ ਜਿਹੜੇ ਇਹ ਜੇ ਦੋ ਚਾਰ ਫੱਟ ਕਰਿਓ ਜੇ ਕਿਉਂਕਿ ਮੈਂ ਸਿੱਖੀ ਦੇ ਮਹਿਲ ਦੇ ਉੱਤੇ ਫੱਟ ਆ ਜਿਹੜੇ ਇਹ ਪਾਉਣੇ ਆ ਤੇ ਤੀਰ ਮਹਿੰਗਾ ਨਾ ਕਰਿਓ। ਮੇਰੇ ਗੁਰੂ ਹਨ ਉਹ ਸਤਿਗੁਰੂ ਇਉਂ ਨਾ ਆਖਦੇ ਨੇ ਮਤੇ ਦਾਸ ਪਤਾ ਨੀ ਡੋਲ ਗਿਆ ਸੀ ਇੱਧਰ ਉੱਧਰ ਸਿਰ ਹਿੱਲ ਰਿਹਾ ਸੀ ਉਸਦਾ। ਕੋਈ ਇਉਂ ਨਾ ਕਹਿ ਦੇਵੇ ਤੀਰ ਮਹਿੰਗੇ ਪਏ ਹਨ ਤੀਰ ਸਿੱਧੇ ਪਾਉਣੇ ਆ। ਲੋ ਜਲਾਦਾ ਨੇ ਆਰਾ ਜਿਹੜਾ ਸਿਰ ਦੇ ਉੱਤੇ ਰੱਖ ਦਿੱਤਾ। ਭਾਈ ਮਤੇ ਦਾਸ ਜਲਾਦਾ ਕਹਿੰਦੇ ਆਰੇ ਨਾਲ ਗੱਲਾਂ ਕਰੀ ਜਾ ਰਹੇ ਆ ਕੀ

0: ਕਰੀ ਉਹ ਮੇਰੇ ਉੱਤੇ ਨਾ ਕਰੀ
1: ਆਏ ਜਾਨ ਭਾਈ ਮਤੀ ਦਾਸ ਨੂੰ ਪੁੱਛਿਆ ਸੀ ਜਲਾਦਾ ਨੇ ਕਾਜ਼ੀਆਂ ਨੇ ਕਹਿੰਦੇ ਭਾਈ ਮਤੀ ਦਾਸ ਕੋਈ ਅੰਤ ਮਿਲ ਗਿਆ ਹੈ ਤਾਂ ਉਹ ਵੀ ਦੱਸ ਦੇ ਪੂਰੀ ਕਰ ਦਈਏ ਇੱਛਾ ਵੇਖੋ ਦੇਖੀ ਸੀ ਭਾਈ ਮਤੀ ਦਾਸ ਕਹਿਣ ਲੱਗੇ ਹੈ ਇੱਕ ਨੁਕਰੇ ਖੜਾ ਜਲਾਦ ਬੋਲੇ ਮਤੀ ਦੀ ਦਾਸ ਨਾ ਦੂਸਰੀ ਗੱਲ ਹੋਵੇ ਜੋ ਕੁਝ ਮੰਗਣਾ ਹੈ ਮੂੰਹਾਂ ਮੰਗ ਸਾਥੋਂ ਹਾਜ਼ਰ ਕਰੀਏ ਘੜੀ ਨਾ ਪਲ ਹੋਵੇ ਮਤੀ ਦਾਸ ਨੇ ਮੋੜ ਜਵਾਬ ਦਿੱਤਾ ਅੰਤ ਸਮੇਂ ਮੇਰੇ ਮੁਸ਼ਕਲ ਹੱਲ ਹੋਵੇ ਮੇਰੇ ਸੀਸ ਉੱਤੇ ਜਦੋਂ ਚੱਲੇ ਆ ਰਹਾ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ ਸਾਰੇ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਨ ਸੀ ਭਾਈ ਮਤੀ ਦਾਸ ਲੌਂਗੋ ਵਾਲ ਦੇ ਰਹਿਣ ਵਾਲਾ ਇਹ ਆਏ ਨਾ ਗੱਲਾਂ ਕਰੀ ਜਾ ਰਹੇ ਹੈ ਕੀ ਗੱਲਾਂ ਕਰਦਾ ਸੁਣੋ ਤੁਹਾਡੇ ਜੱਥੇ ਤਾਂ
2: ਜੋ ਤਲਤੀ ਤੇ ਡੁੱਲੂ ਮੇਰਾ ਬਪੂਰੂ ਏ ਜੋ ਤਾਂ ਦੇਸ਼

ਮੁੜਦ ਪਰ ਪਕਾਰ ਦਾ ਕੋਈ ਇਨਸਾਨ ਕਰਦਾ ਜਿਹੜੇ ਜ਼ਿੰਦਗੀ ਲਈ ਮਰਨਾ ਜਾਣਦੇ ਨੇ ਸਾਈ ਤੇ ਉਹਨਾਂ ਨੇ ਤਾਈਆਂ ਸਮਾਨ ਕਰਦਾ ਪਰ ਸਬਰ ਦੇ ਸਿਦਕ ਦੇ ਹੌਸਲੇ ਦੇ ਸਮੇਂ ਸਮੇਂ ਉੱਤੇ ਇਮਤਿਹਾਨ ਕਰਦਾ ਕੋਈ ਮਾਈ ਦਾ ਲਾਲ ਮਰਨ ਵੇਲੇ ਚਮਕ ਹੱਥ ਕੇ ਮੌਤ ਪ੍ਰਵਾਨ ਕਰਦਾ ਭਾਈ ਮਤੇ ਦਾ ਆਰੇ ਦੇ ਨਾਲ ਚੀਰ ਦਿੱਤਾ ਗਿਆ ਇੱਕ ਸ਼ਹਿਰ ਨੇ ਬੜਾ ਸੁੰਦਰ ਲਿਖੇ ਹੈ ਉਹਨੇ ਕਿਹਾ ਜਾਂਚ ਦਿੱਤੀ ਹੈ ਗਰਜੇ ਦੌਰਾਨ ਜ਼ਿੰਦਗੀ ਇੰਤਕਾਮ ਕਰਤੀ ਹੈ ਇਸ਼ਕ ਜਦ ਮੌਤ ਉੱਤੇ ਪੁੱਜਦਾ ਹੈ ਤੋ ਮੌਤ ਵਿੱਚ ਝੁਕੇ ਸਲਾਮ ਕਰਦੀ ਹੈ ਪਰ ਭਾਈ ਮਤੇ ਦਾ ਆਰੇ ਦੇ ਨਾਲ ਚੀਰ ਦਿੱਤਾ ਹੋਇਆ ਦੋ ਫੱਟ ਹੋ ਗਏ ਹਨ ਉਹਨਾਂ ਫੱਟਾਂ ਨੂੰ ਧਰਤੀ ਤੇ ਲਟਾਇਆ ਗਿਆ ਪਰ ਉਹਨਾਂ ਫੱਟਾਂ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਪੁੱਜਲੇ ਕੇਤੀ ਛੁੱਟੀ ਨਾਲ ਫਿਰ ਬਾਦਸ਼ਾਹ ਵੱਲੋਂ ਹੁਕਮ ਹੋ ਗਿਆ ਇਹਨਾਂ ਦਾ ਪਿਆਰਾ ਸਿੱਖ ਜਿਹੜਾ ਭਾਈ ਦਿਆਲਾ ਇਹ ਵੀ ਲੌਂਗੋਵਾਲ ਦਾ ਸੀ ਕਿ ਕਹਿੰਦੇ ਉਸ ਨੂੰ ਲਿਆਓ ਇਸ ਨੂੰ ਲਿਆਂਦਾ ਗਿਆ ਇਸ ਨੇ ਕਹਿੰਦੇ ਅਰਦਾਸ ਕੀਤੀ ਹੈ ਇਹਨੂੰ ਕਹਿਣ ਲੱਗੇ ਭਾਈ ਦਿਆਲਾ ਤੈਨੂੰ ਦੇਗ ਵਿੱਚ ਬਾਲ ਦੇਣਾ ਤੂੰ ਸਿੱਖੀ ਆ ਜਿਹੜੀ ਇਸ ਨੂੰ ਛੱਡ ਦੇ ਕਰਮਾ ਜਿਹੜਾ ਪੜ ਲੈ ਸੁਖ ਮਾਨ ਕਾਰੇ ਕਹਿਣ ਲੱਗੇ ਤੇਰੀ ਜ਼ਿੰਦਗੀ ਹੈ ਜਿਹੜੀ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ ਤੇਰੀ ਜਵਾਨੀ ਹੈ ਜਿਹੜੀ ਸਰੋ ਵਰਗਾ ਕੱਦ ਸੁਖ ਮਾਰੇਗਾ ਜੋ ਚੀਜ਼ ਤੂੰ ਮੰਗਣੀ ਹੈ ਸੁੱਖਾਂ ਦੇ ਉਹ ਬਾਦਸ਼ਾਹ ਦੇਣ ਨੂੰ ਤਿਆਰ ਹੈ ਪਰ ਇੱਕ ਗੱਲ ਹੈ ਤੂੰ ਕਲਮਾ ਜਿਹੜਾ ਇਸ ਨੂੰ ਪੜ ਲੈ ਤੇ ਮੁਸਲਮਾਨ ਬਣ ਜਾ ਇਹ ਕਹਿਣ ਲੱਗਿਆ ਮੈਂ ਗੁਰੂ ਦਾ ਸਿੱਖ ਹੈ ਮੈਂ ਕਲਮਾ ਪੜ੍ਹਨ ਵਾਸਤੇ ਨੀ ਇੱਥੇ ਆਇਆ ਮੈਂ ਸ਼ਹੀਦ ਹੋਣ ਵਾਸਤੇ ਆਇਆ ਇਸ ਨੇ ਅਰਦਾਸ ਕੀਤੀ ਜਿਹਾ ਸੱਚੇ ਪਾਤਸ਼ਾਹ ਸਾਹਮਣੇ ਦੇਗਾ ਜਿਹੜਾ ਮੇਰੇ ਉੱਭਰ ਰਿਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਤੁਹਾਨੂੰ ਜਨਮ ਜਾਵਾਂਗੇ ਬਾਦਸ਼ਾਹ ਦੇ ਹੁਕਮ ਦੇ ਨਾਲ ਦੇਗੇ ਵਿੱਚ ਉਬਾਲ ਦਿੱਤਾ ਸੀ ਤੇ ਹੁਣ ਔਰੰਗਜ਼ੇਬ ਬਾਦਸ਼ਾਹ ਜਿਹੜਾ ਇਹ ਮੈਨੂੰ ਉਹ ਲਾਹੌਰ ਤੇ ਇਹ ਦਿੱਲੀ ਹੈ ਮੈਨੂੰ ਤੁਸੀਂ ਇਹ ਸ਼ਕਤੀ ਬਖਸ਼ੋ ਮੈਂ ਇਹ ਦੇਗੇ ਦੇ ਵਿੱਚ ਜਾਲਮਾਂ ਦੇ ਹੁਕਮ ਦੇ ਨਾਲ ਉੱਪਰ ਲੱਗਿਆ ਮੇਰੇ ਸਿਰ ਤੇ ਹੱਥ ਰੱਖੋ ਲਓ ਆਓ ਭਾਈ ਦਿਆਲਾ ਜੀ ਅਰਦਾਸ ਕਰਕੇ ਚੌਂਕੜਾ ਲਾਉਣ ਲੱਗਿਆ ਦੇਗੇ ਦੇ ਵਿੱਚ ਉਸ ਸਮੇਂ ਦਾ ਇਤਿਹਾਸ ਸਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਸੀ ਉਹ ਤਨ ਪਿਤਾ ਸੀ ਸਾਰੀਆਂ ਖਾਲੀ ਉਸੀ ਮਾਤਾ

ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਦਾ ਪਿਆਰਾ ਸਿੱਖ ਸੀ ਜਿਹੜਾ ਭਾਈ ਦਿਆਲਾ ਜੀ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੇ ਦਾਸ, ਭਾਈ ਸਤੀ ਦਾਸ, ਭਾਈ ਸਤੀ ਦਾਸ ਜੀ ਦੇ ਉਦਾਲੇ ਉਦਾਲੇ ਰੂਲ ਫੇਟ ਕੇ ਇਸ ਨੂੰ ਅੱਗ ਲਾ ਦਿੱਤੇ ਗਏ। 8 ਦਿਨ ਭਾਈ ਸਤੀ ਦਾਸ ਚਾਂਦਨੀ ਚੌਂਕ ਦੇ ਵਿੱਚ ਸੜਦਾ ਰਿਹਾ, ਤੜਫਦਾ ਰਿਹਾ, ਪਰ ਇਹ ਲੋਕਾਂ ਨੂੰ ਭੈ ਭੀਤ ਕਰਨ ਵਾਸਤੇ ਔਰੰਗਜ਼ੇਬ ਇਹ ਸਾਰਾ ਕੁਝ ਕਰ ਰਿਹਾ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਉਹ ਮਹਾਨ ਸ਼ਹੀਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਗੁਰੂ ਤੇਗ ਬਹਾਦਰ ਸਿਮਰਿਆ ਗੱਲ ਨੌਨਕ ਆਵੈ ਤਾਏ, ਉਹਨਾਂ ਦਾ ਇਤਿਹਾਸ ਹੈ ਜਿਹੜਾ ਸਾਰੀਆਂ ਸਿੱਖ ਸੰਗਤਾਂ ਸਭ ਮਾਈ ਪਾਈ ਸੁਣ ਰਹੇ ਹਾਂ ਲੜੀਵਾਰ ਇਤਿਹਾਸ। ਆਪਾਂ ਸਮਾਂ ਜਿਹੜਾ ਹੁਣ ਹੋ ਗਏ ਹੈ, ਸਾਰੀਆਂ ਸੰਗਤਾਂ ਨੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ ਰਲ ਮਿਲ ਕੇ ਆਪਾਂ ਅਨੰਦ ਸਾਹਿਬ ਜੀ ਦਾ ਪਾਠ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਦੇ ਸਤਿਕਾਰੇ ਹੋਏ ਪੰਥ ਦੇ ਪ੍ਰਸਿੱਧ ਕਾਦੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਵਾਂ ਸ਼ਹਿਰ ਦੁਆਬਾ ਜ਼ਿਲ੍ਹਾ ਜਲੰਧਰ ਵਾਲੇ ਅਤੇ ਪ੍ਰਸਿੱਧ ਸੰਗੀਤ ਕਲਾਕਾਰ ਪੰਥ ਦੇ ਰਾਗੀ ਸਰਦਾਰ ਬਲਵੰਤ ਸਿੰਘ ਜੀ ਲਿਤਰਾ, ਡਰਲੀ ਵਾਲਿਆਂ ਦੇ ਸਹਿਯੋਗ ਨਾਲ ਸੰਗਤਾਂ ਦੇ ਕਰ ਕਮਲਾਂ ਚ ਕੈਸ਼ ਪੇਸ਼ ਕੀਤੀ ਜਾ ਰਹੀ ਹੈ। ਕੰਧਾਂ ਵਿਚੋਂ ਨਾਲ ਮੋਲਦੇ ਐ ਕਲਗੀ ਪਰਦੇ ਵੀਰ ਦਲੇਰ ਸਿੰਘ ਆ, ਇਸ ਪੰਥ ਬਦਲੇ ਦਸ਼ਮੇਸ਼ ਪਿਤਾ ਨੇ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਵਕਤ ਯਾਦ ਕਰ, ਨਿਕਲੇ ਸੀ ਜਦ ਚਮਕੌਰ ਤੋਂ, ਘਰ ਘਾਟ ਸਭ ਬਰਬਾਦ ਸੀ, ਪੈਰੀ ਸੀ ਛਾਲੇ ਪੈ ਗਏ, ਘਰ ਤੇ ਲੁਟੇ ਦਿਲ ਸਾਜ ਸੀ, ਨਾ ਤਖਤ ਸੀ ਨਾ ਤਾਜ ਸੀ, ਨਾ ਨੀਲਾ ਸੀ ਨਾ ਬਾਜ ਸੀ, ਆਖਣ ਲੱਗੇ ਕਰਤਾਰ ਨੂੰ ਜਿਸ ਦੀ ਹਰ ਦਮ ਯਾਦ ਸੀ, ਕਰਸਾਂ ਸੁਰਾਹੀ ਸੂਨ ਦੀ ਖੰਜਰ ਪਿਆਲੇ ਪੀਆਂਗਾ, ਐ ਪ੍ਰਭੂ ਮੇਰੇ ਪੰਥ ਨੂੰ ਸੁਖ ਮਿਲੇ ਨਾ ਦੁੱਖਾਂ ਦੇ ਜੀਵਨ ਜੀਆਂਗਾ। ਜਿਸ ਪੰਥ ਦੀ ਆਨ ਸ਼ਾਨ ਬੁਲੰਦ ਰੱਖਣ ਲਈ ਸਾਹਿਬਜ਼ਾਦੇ ਸ਼ਹੀਦ ਹੋਏ, ਸਿੰਘ ਸਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਅੱਜ ਫਿਰ ਪੰਥ ਤੇ ਸੰਕਟ ਹੈ, ਕੌਮ ਦੀ ਜਵਾਨੀ ਲਹੂ ਲੁਹਾਨ ਹੈ, ਕਿਉਂ ਨਾ ਸਭ ਕੁਝ ਵਾਰੀਏ ਇਸ ਤੋਂ, ਪੰਥ ਹੀ ਤਨ ਜਾਗੀਰ ਸਾਡੀ, ਪੰਥ ਹੀ ਜ਼ਿੰਦਗੀ ਦਾ ਸਰਮਾਇਆ, ਪੰਥ ਹੀ ਹੈ ਤਕਦੀਰ ਸਾਡੀ, ਪੰਥ ਹੀ ਸਾਡਾ ਮੱਕਾ ਕਾਬਾ, ਪੰਥ ਹੀ ਸਾਡਾ ਤੀਰਥ ਮੰਦਰ, ਪੰਥ ਰਿਹਾ ਨਾ ਜੇਕਰ ਕਿੱਥੇ ਰਹਿਣੇ ਕਾਸ਼ੀ ਤੇ ਹਰ ਮੰਦਰ, ਪੰਥ ਬਿਨਾ ਅਸੀਂ ਨਿਰੀਆਂ ਲੋਥਾਂ, ਸਾਡੀ ਅਣਖ ਤੇ ਆਨ ਨਾ ਕੋਈ, ਲੱਖ ਪੈ ਜੰਗੀ ਚੰਗੀ ਪੜੀਏ ਸਾਡਾ ਧਰਮੀ ਨਾਂ ਨਾ ਕੋਈ, ਪੰਥ ਪਿਆਰੇ ਦੇ ਨਾਂ ਅੱਗੇ ਸਭਨਾਂ ਦੇ ਸਿਰ ਝੁਕ ਜਾਂਦੇ ਨੇ, ਪੰਥ ਸਦਕੇ ਹੋਣ ਲੱਗਿਆਂ ਕੁੱਲ ਵਖੇਵੇਂ ਮੁੱਕ ਜਾਂਦੇ ਨੇ, ਪੰਥ ਹੀ ਅਫਜ਼ਲ, ਪੰਥ ਮੁਕੱਦਸ, ਪੰਥ ਹੀ ਪਹਿਲਾਂ, ਪੰਥ ਹੀ ਅੱਗੇ, ਗੁਰੂ ਅਰਜਨ ਖੜਦੇ ਹੋਏ ਬੋਲੇ, ਪੰਥ ਨੂੰ ਤੱਤੀ ਵਾਰ ਨਾ ਲੱਗੇ, ਲੋੜ ਪਈ ਤਾਂ ਹਿੱਕਾਂ ਤੇ ਫਿਰ ਪੰਥ ਦੇ ਮਹਿਲ ਉਸਾਰ ਦਿਆਂਗੇ, ਦੁਨੀਆਂ ਵੇਖੂ ਹੱਸਦਿਆਂ ਹੱਸਦਿਆਂ ਪੰਥ ਤੋਂ ਜਾਣਾ ਵਾਰ ਦਿਆਂਗੇ। ਕਲਗੀ ਤਰਦੇ ਅਣਖੀਲਿਆ ਹਠੀਲਿਆ ਜੋ ਚੀਲਿਆ ਫੁਲਕੀਲਿਆ ਸਿੰਘਾ, ਅੱਜ ਸਰਹੰਦ ਦੀਆਂ ਨੀਆਂ ਵਿੱਚੋਂ ਕਲਗੀ ਤਰਦੇ ਛੋਟੇ ਲਾਲ ਤੈਨੂੰ ਕੁਝ ਇਉਂ ਕਹਿ ਰਹੇ ਨੇ, ਕਿਤੇ ਭੁੱਲ ਨਾ ਜਾਈ ਉਪਕਾਰ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

ਫੁੱਲਾਂ ਬਹੁਤ ਕਰਦਾ, ਪਰ ਜਦੋਂ ਇੱਕ ਵਾਰੀ ਆਪਣੀ ਮਾਂ ਦੇ ਗੱਲ ਨੂੰ ਆ ਕੇ ਚਿੰਬੜਦਾ ਮਾਂ ਭੁੱਲ ਜਾਂਦੀ। ਬੱਚੇ ਦੇ ਕੀਤੇ ਔਗਣ ਭੁੱਲ ਜਾਂਦੇ।

ਸਤਿਗੁਰੂ ਵੀ ਯਾਦ ਨਹੀਂ ਰੱਖਦੇ। ਅਰਦਾਸ ਇਹੀ ਕਰਨੀ ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੇ ਬੱਚੇ ਹਾਂ।

ਨਹੀਂ ਗਿਣ ਸਕਦਾ ਕੋਈ ਕਿ ਕਿੱਡਾ ਕਡੂੰਗਾ, ਕਿੰਨੀ ਕੁ ਲੰਬਾਈ ਆ ਤੇ ਕਿੰਨੀ ਕੁ ਚੌੜਾਈ ਆ, ਕਿੰਨਿਆ ਮਿਲਿਆ ਮਿਣਿਆ ਮਾਪਿਆ ਨਹੀਂ ਜਾ ਸਕਦਾ। ਇਹ ਸਤਿਗੁਰੂ ਮੇਰੇ ਔਗਣ ਵੀ ਇੰਨੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ।

0: ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹਾਂ ਵਿੱਚ ਜੁੜ ਬੈਠੇ ਵਡਭਾਗੀ ਸਤਸੰਗੀਓ, ਸਤਸੰਗਤ ਕਰਨ ਦਾ ਇਸ ਪਾਗ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ। ਤਿੰਨ ਦਿਨ ਦਾ ਸਮਾਂ ਮਿਲਿਆ, ਅੱਜ ਦੂਸਰਾ ਦੀਵਾਨ ਹੈ। ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ। ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਜਿੱਥੇ ਪਹੁੰਚੀਆਂ ਹਨ, ਪ੍ਰਬੰਧਕਾਂ ਦੇ ਉਪਰਾਲੇ ਨੂੰ ਇਹ ਫਲ ਲੱਗਿਆ, ਕਿਉਂਕਿ ਪਿੰਡ ਪਿੰਡ ਇਸ਼ਤਿਹਾਰ ਲਾਏ, ਦਿਨ ਰਾਤ ਮਿਹਨਤ ਕੀਤੀ, ਅਣਥੱਕ ਮਿਹਨਤ ਦਾ ਫਲ ਅੱਜ ਸਤਿਗੁਰਾਂ ਨੇ ਇਹਨਾਂ ਗੁਰਮੁਖ ਪਿਆਰਿਆਂ ਦੀ ਝੋਲੀ ਪਾਈ। ਸੋ ਰਸਨਾ ਪਵਿੱਤਰ ਕਰੋ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੱਜ ਕੇ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇਸ ਵਾਰੀ ਸਾਰੇ ਆਖੋ ਜੀ
1: ਵਾਹਿਗੁਰੂ ਜੀ ਕੀ ਫਤਿਹ।
0: ਆਓ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ 460 ਪ੍ਰਾਣੀਆਂ ਦੇ ਨਾਮ ਆ ਚੁੱਕੇ ਨੇ ਅੰਮ੍ਰਿਤ ਛਕਣ ਵਾਸਤੇ। ਤੁਹਾਡੇ ਬਖਸ਼ੇ ਪਰਲੇ ਬਖਸ਼ੇ ਘੁਮਾ ਦਿਓ। ਜੈਕਾਰੇ ਦੀ ਆਵਾਜ਼ ਤੇ ਆਈ ਹੈ, ਪਰ ਸਟੇਜ ਤੋਂ ਕੋਈ ਵੀ ਨਹੀਂ ਬੋਲਿਆ। ਕੀ ਗੱਲ ਭਾਈ, ਜਿਹੜੇ ਸਟੇਜ ਤੇ ਚੋਲਿਆਂ ਵਾਲੇ ਬੈਠੇ ਨੇ ਉਹਨਾਂ ਨੂੰ ਜੈਕਾਰਾ ਚੰਗਾ ਨਹੀਂ ਲੱਗਦਾ? ਜੇ ਗੁਰੂ ਗੋਬਿੰਦ ਸਿੰਘ ਦੇ ਜੈਕਾਰੇ 'ਚ ਨਹੀਂ ਬੋਲਦੇ, ਕੀ ਖੁਸ਼ੀ ਲਓਗੇ ਤੁਸੀਂ? ਸਾਰੇ ਬੋਲਿਆ ਕਰੋ, ਚਾਹੇ ਕੋਈ ਵੀ ਹੈ, ਥੱਲੇ ਬੈਠਾ ਕੋਈ, ਖਲੋਤਾ ਚਾਹੇ ਕੋਈ ਸਟੇਜ 'ਤੇ, ਸਾਰਿਆਂ ਨੇ ਬੋਲਣਾ ਹੈ। ਜੋ ਬੋਲੇ ਸੋ ਨਿਹਾਲ, ਜਿਹੜਾ ਬੋਲਦਾ ਉਹ ਨਿਹਾਲ ਹੋ ਜਾਂਦਾ, ਜਿਹੜਾ ਬੋਲਿਆ ਹੀ ਨਹੀਂ ਉਹ ਨਿਹਾਲ ਕਿੱਥੋਂ ਹੋਏਗਾ? ਖਾਲੀ ਰਹਿ ਜਾਏਗਾ, ਉਹ ਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਏਗਾ, ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਏਗਾ, ਕੋਰਾ ਹੀ ਰਹਿ ਜਾਣਾ। ਕਿ ਸਤਨਾ ਜੈਕਾਰਾ ਕਿਸੇ ਬੰਦੇ ਦਾ ਨਹੀਂ, ਜੈਕਾਰਾ ਕਿਸੇ ਸੰਤ ਦਾ ਨਹੀਂ, ਇਹ ਜੈਕਾਰਾ ਤੇ ਸਤਿਗੁਰਾਂ ਦਾ ਹੈ, ਇਹਦੇ ਵਿੱਚ ਬੋਲਣਾ। ਸੋ ਸਾਧ ਸੰਗਤ ਕਿਸੇ ਵਾਸਤੇ ਨਹੀਂ ਬੋਲਣਾ, ਅਸੀਂ ਕਿਸੇ ਵਾਸਤੇ ਨਹੀਂ ਬੋਲ ਰਹੇ। ਇਹ ਕੋਈ ਮੇਰੇ ਵਾਸਤੇ ਬੋਲਦੇ ਹੋ? ਨਹੀਂ, ਕਿਸੇ ਵਾਸਤੇ ਨਹੀਂ ਬੋਲਣਾ, ਇਹ ਤਾਂ ਅਸੀਂ ਆਪਣੇ ਭਲੇ ਵਾਸਤੇ ਬੋਲਣਾ, ਇਹ ਤਾਂ ਅਸੀਂ ਆਪਣੀ ਰਚਨਾ ਪਵਿੱਤਰ ਕਰਨ ਵਾਸਤੇ ਬੋਲਣਾ। ਇਹਦੇ ਵਿੱਚ ਸਾਡਾ ਭਲਾ ਹੈ, ਇਹਦੇ ਵਿੱਚ ਕਿਸੇ ਦਾ ਭਲਾ ਹੈ, ਇਹਦੇ 'ਤੇ ਸਾਡਾ ਭਲਾ ਹੈ। ਸੋ ਬੇਨਤੀ ਹੈ ਸਤਿਗੁਰਾਂ ਦੀ, ਇਹ ਮਹਾਨ ਬਖਸ਼ਿਸ਼ ਹੋਈ ਜੋ ਕਿ ਸੰਗਤਾਂ ਦਾ ਇਹ ਮਹਾਨ ਉਪਰਾਲਾ, ਔਰ ਮਹਾਨ ਉਪਰਾਲੇ ਦਾ ਮਹਾਨ ਫਲ ਝੋਲੀ ਪੈ ਰਿਹਾ। ਜੇ ਅੱਜ 460 ਦੇ ਨਾਮ ਨੇ ਤੇ ਮਹਾਰਾਜ ਨੇ ਕਿਰਪਾ ਕਰਨੀ ਹੈ, 100-200 ਹੋਰ ਵੀ ਵੱਧ ਜਾਣਾ, ਆਪੇ ਹੀ ਰੰਗ ਲੱਗ ਜਾਣੇ। ਔਰ ਇਲਾਕੇ ਏਰੀਏ ਵਿੱਚ ਇਹ ਜੋ ਗੁਰੂ ਅੰਗਦ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਇਹ ਭੇਟਾ ਹੈ ਆਪਣੇ
1: ਸਤਨਾਮ,
0: ਇਹ ਸਾਰੇ ਇਲਾਕੇ ਏਰੀਏ ਦੀ ਭੇਟਾ ਹੈ। ਜੋ ਇਹ ਅੰਮ੍ਰਿਤ ਸੰਚਾਰ, ਦਿਨੇ ਅੰਮ੍ਰਿਤ ਸੰਚਾਰ ਹੋ ਰਿਹਾ, ਕੱਲ੍ਹ ਨੂੰ ਪਿੰਡ ਬਾਗਵਾਨ ਭਗਵਾਨਪੁਰ, ਉੱਥੇ 3 ਦੀਵਾਨ, ਔਰ ਕੱਲ੍ਹ ਨੂੰ ਅੱਜ ਉੱਥੇ ਵੀ 80-85 ਦੇ ਨਾਮ ਆ ਚੁੱਕੇ ਸਨ, ਔਰ ਕੱਲ੍ਹ ਨੂੰ ਉੱਥੇ ਵੀ ਅੰਮ੍ਰਿਤ ਸੰਚਾਰ ਦਿਨੇ 11 ਵਜੇ ਹੋ ਰਿਹਾ, ਔਰ ਉਸੇ ਲੜੀ ਤਹਿਤ ਕੱਲ੍ਹ ਨੂੰ ਰਾਤ ਨੂੰ ਇੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਪਰਸੋਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਜਿੱਥੋਂ ਇਹ ਜਥਾ ਚੱਲਿਆ, ਜਿੱਥੋਂ ਇਹ ਜਥਾ ਤੁਹਾਡੇ ਚਰਨਾਂ ਦੀ ਹਾਜ਼ਰੀ ਭਰਨ ਵਾਸਤੇ ਆਉਂਦਾ, ਉੱਥੇ ਵੀ 1852 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ ਸੀ। ਔਰ ਅੰਮ੍ਰਿਤ ਸੰਚਾਰ ਹਰ ਇੱਕ ਜਗ੍ਹਾ 'ਤੇ ਇੱਕ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਪਰ ਉੱਥੇ ਤਿੰਨ ਦਫ਼ਾ ਅੰਮ੍ਰਿਤ ਸੰਚਾਰ, ਤਿੰਨ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਪੰਜ ਪਿਆਰੇ। ਸੋ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਰਹਿਮਤ ਹੈ। ਯਤਨ ਇਹੀ ਕਰੀਦਾ ਕਿ ਇੱਕ ਦੋ ਚਾਰ ਜਿੰਨਾ ਵੀ ਹੋ ਸਕੇ ਜੁੜੇ, ਕੋਈ ਨਾ ਕੋਈ ਟੁੱਟਿਆ ਜੁੜ ਜਾਵੇ, ਇਹ ਬਹੁਤ ਵੱਡਾ ਮਹਾਨ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਪਰ ਗਾਏਗਾ ਉਹ ਜਿਹੜਾ ਜੁੜੇਗਾ। ਜਦੋਂ ਜੁੜਿਆ ਹੀ ਨਹੀਂ ਤਾਂ ਗਾਏਗਾ ਕੀ ਹੈ, ਜਿਹਨੂੰ ਅਜੇ ਪਤਾ ਹੀ ਨਹੀਂ। ਸੋ ਸਾਧ ਸੰਗਤ ਮਹਾਰਾਜ ਦੀ ਕਿਰਪਾ ਹੋਣੀ ਹੈ, ਪਹਿਲੇ ਨੰਬਰ 'ਤੇ ਜੁੜਨਾ। ਸੋ ਗਿਆਨ ਪ੍ਰਾਪਤ ਹੋਣਾ, ਚਾਰ ਪਦਾਰਥ ਧਰਮ ਅਰਥ ਕਾਮ ਮੋਖ ਮੁਕਤੀ। ਸੋ ਸਾਧ ਸੰਗਤ ਇਹ ਚਾਰ ਪਦਾਰਥ ਮੰਨੇ ਨੇ, ਪਰ ਸ਼ਾਸਤਰਾਂ ਨੇ ਚਾਰ ਪਦਾਰਥ ਹੋਰ ਵੀ ਮੰਨੇ। ਇੱਕ ਜਨਮ ਹੋ ਜਾਣਾ, ਇਹ ਜਨਮ ਪਦਾਰਥ। ਫਿਰ ਸਾਧ ਸੰਗਤ ਜੀ ਨਾਮ ਪਦਾਰਥ, ਫਿਰ ਗਿਆਨ ਪਦਾਰਥ, ਫਿਰ ਸਾਧ ਸੰਗਤ ਜੋ ਸਭ ਤੋਂ ਲਾਸਟ ਚੌਥਾ ਉਹ ਹੈ ਪ੍ਰੇਮ ਪਦਾਰਥ। ਪਹਿਲੇ ਨੰਬਰ 'ਤੇ ਜਨਮ ਮਿਲ ਗਿਆ, ਇਹ ਜਨਮ ਪਦਾਰਥ 'ਤੇ ਸਭ ਨੂੰ ਮਿਲਿਆ। ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਇਹ ਜਨਮ ਪਦਾਰਥ ਹੈ ਜਿਹੜਾ ਸਾਨੂੰ ਸਭ ਨੂੰ ਮਿਲਿਆ। ਔਰ ਗੁਰਮੁਖੋ ਦੂਜਾ ਹੈ ਨਾਮ ਪਦਾਰਥ, ਉਹਦੇ ਤੋਂ ਆਪਾਂ ਬਹੁਤ ਵਿੱਚ ਐਸੇ ਨੇ ਜਿਹੜੇ ਹੀਣੇ ਨੇ, ਨਾਮ ਪਦਾਰਥ ਜਿਨ੍ਹਾਂ ਨੇ ਅਜੇ ਪ੍ਰਾਪਤ ਨਹੀਂ ਕੀਤਾ। ਉਹ ਕੀ ਹੈ? ਨਾਮ ਮਿਲੇਗਾ ਪੰਜ ਪਿਆਰਿਆਂ। ਇੱਥੇ ਹੁਣ ਗੱਲ ਸਮਝ ਲੈਣਾ, ਇਸ ਇਲਾਕੇ ਵਿੱਚ ਵੀ, ਸਾਰੇ ਇਲਾਕੇ 'ਚ ਕੀ, ਸਾਡੇ ਸਾਰੇ ਪੰਜਾਬ ਵਿੱਚ, ਸਾਰੇ ਹਿੰਦੁਸਤਾਨ ਵਿੱਚ, ਜ਼ਿਆਦਾਤਰ ਪੰਜਾਬ ਵਿੱਚ ਸੌਦਾ ਲੈ ਕੇ ਉਹ ਜਿਹੜੇ ਕੋਈ ਇੱਕ ਵਾਰੀ ਆ ਜਾਂਦਾ, ਜਦੋਂ ਵੇਖਦਾ ਵੀ ਇੱਥੇ ਕੋਈ ਖਰੀਦਦਾ ਨਹੀਂ ਮੁੜ ਕੇ ਨਹੀਂ ਆਉਂਦੇ, ਲੈ ਕੇ ਆਵੇ ਕੋਈ ਸਮਾਨ ਲੈ ਕੇ ਆਵੇ ਮੁੜ ਕੇ ਨਹੀਂ ਆਉਂਦਾ। ਪੰਜਾਬ ਵਿੱਚ ਪਤਾ ਹੈ ਪਖੰਡ ਦੇ ਡੇਰੇ ਇਸੇ ਕਰਕੇ ਜ਼ਿਆਦਾ ਨੇ ਕਿਉਂਕਿ ਗਾਹਕ ਵੀ ਪੰਜਾਬ ਵਿੱਚ, ਗਾਹਕ ਪੰਜਾਬ ਵਿੱਚ ਜ਼ਿਆਦਾ ਨਹੀਂ, ਆਪਾਂ ਬਹੁਤੇ ਹਾਂ ਥੋੜ੍ਹੇ ਜਿਹੇ ਜ਼ਿਆਦਾ, ਇਸ ਕਰਕੇ ਥਾਂ ਥਾਂ 'ਤੇ ਪਖੰਡ ਦਾ ਜ਼ੋਰ ਹੈ। ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਬਹੁਤ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜਨ ਵਾਲੇ ਬੜੇ ਨੇ, ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਸਾਧ ਸੰਗਤ ਜੀ, ਇਹ ਜੋ ਪਖੰਡ ਦਾ ਥਾਂ ਥਾਂ ਦੇ ਉੱਤੇ ਜ਼ੋਰ ਹੈ, ਅਸੀਂ ਗਾਹਕ ਬਣੇ ਹਾਂ ਅਤੇ ਤਾਂ ਹੀ ਲੋਕ ਇਹ ਥਾਂ ਥਾਂ ਦੇ ਉੱਤੇ ਆਪੋ ਆਪਣਾ ਪੰਥ ਚਲਾਇਆ ਸਭ ਨੇ। ਮੈਂ ਬੇਨਤੀ ਕਰ ਰਿਹਾ ਸੀ ਨਾਮ ਪਦਾਰਥ, ਦੂਜਾ ਪਦਾਰਥ, ਪਹਿਲੇ ਨੰਬਰ 'ਤੇ ਹੈ ਜਨਮ ਪਦਾਰਥ। ਔਰ ਨਾਮ ਪਦਾਰਥ ਉਹ ਕਿੱਥੋਂ ਮਿਲੇਗਾ? ਨਾਮ ਪਦਾਰਥ ਕਿਸੇ ਇੱਕ ਬੰਦੇ ਨੇ ਕਿਸੇ ਨੂੰ ਨਹੀਂ ਦੇਣਾ, ਨਾਮ ਪਦਾਰਥ ਦੋ ਨਹੀਂ ਦੇ ਸਕਦੇ। ਜਿਹੜਾ ਨਾਮ ਦੇਣਾ ਇਹਦਾ ਅਧਿਕਾਰ ਕੇਵਲ ਸਿੱਖ ਪੰਥ ਵੱਲੋਂ, ਗੁਰੂ ਗੋਬਿੰਦ ਸਿੰਘ ਵੱਲੋਂ, ਗੁਰੂ ਨਾਨਕ ਸਾਹਿਬ ਵੱਲੋਂ ਕਹਿ ਲਓ, ਇਹ ਪੰਜਾਂ ਨੂੰ ਅਧਿਕਾਰ ਹੈ। ਸਤਨਾਮ ਪੰਜ ਦੇਣਗੇ, ਨਾਮ ਪੰਜ ਅੰਮ੍ਰਿਤ ਛਕਾਉਣਗੇ, ਔਰ ਅੰਮ੍ਰਿਤ ਛਕਾ ਕੇ ਫਿਰ ਤੈਨੂੰ ਦੱਸਣਗੇ ਵੀ ਨਾਮ ਜਪਣਾ ਹੈ। ਉਹੀ ਹੈ ਨਾਮ, ਉਹੀ ਹੈ ਜਿਹੜਾ ਆਪਾਂ ਰੋਜ਼ ਸਪੀਕਰਾਂ 'ਚ ਸੁਣਦੇ ਹਾਂ, ਸਤਨਾਮ ਸਤਨਾਮ ਨਾਮ।

0: ਸਮੇਂ ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਬਣ ਜਾਂਦਾ, ਉਹ ਪੰਜ ਪਿਆਰਿਆਂ ਦੇ ਵਿੱਚ ਬਾਜਾਂ ਵਾਲੇ ਖੁਦ ਪ੍ਰਵੇਸ਼ ਕਰਦੇ ਨੇ। ਪਰ ਹਾਂ, ਇੱਕ ਸ਼ਰਤ ਹੈ, ਪੰਜ ਪਿਆਰਿਆਂ ਵਿੱਚ ਪੰਜ ਪਿਆਰਿਆਂ ਵਾਲੇ ਗੁਣ ਹੋਣੇ ਜ਼ਰੂਰੀ ਹੈ। ਇਹ ਜ਼ਰੂਰੀ ਗੁਣ ਹੋਣ ਪੰਜ ਪਿਆਰੇ, ਕਮਾਈ ਵੀ ਜ਼ਰੂਰੀ ਹੈ, ਜੱਟ ਸੱਤ ਵੀ ਜ਼ਰੂਰੀ ਹੈ। ਅਤੇ ਗੁਰੂ ਗੋਬਿੰਦ ਸਿੰਘ ਵੱਸਦੇ ਨੇ ਵਿੱਚ, ਉਸ ਸਮੇਂ ਵਿੱਚ ਹੁੰਦੇ। ਖਾਲਸਾ ਮੇਰੋ ਰੂਪ ਹੈ ਖਾਸ, ਇਹ ਮੇਰਾ ਖਾਸ ਬੰਦਾ ਹੈ, ਇਹ ਮੇਰਾ ਹੀ ਬੰਦਾ। ਐਮ ਐਲ ਏ ਕਹਿੰਦਾ ਬਸ ਇੱਕ ਖਾਸ ਹੀ ਹੈ, ਭੋਗ ਤੇ ਆ ਗਿਆ ਅਤੇ ਮੈਂ ਆ ਗਿਆ। ਇੱਕੋ ਗੱਲ ਮੰਤਰੀ ਕਹਿੰਦਾ ਮੇਰਾ ਹੀ ਬੰਦਾ ਖਾਸ, ਸਤਿਗੁਰੂ ਕਹਿੰਦੇ ਇਹ ਮੇਰਾ ਖਾਸ ਰੂਪ ਹੈ। ਇਹ ਪੰਜ ਪਿਆਰੇ ਆਉਣਗੇ, ਤੁਸੀਂ ਮੇਰਾ ਖਾਸ ਰੂਪ ਜਾਣ ਕੇ ਇਹਨਾਂ ਦਾ ਸਤਿਕਾਰ ਕਰਨਾ ਹੈ। ਤੁਸੀਂ ਇਹਨਾਂ ਦਾ ਸਤਿਕਾਰ ਕਰ ਲਿਓ, ਮੇਰਾ ਵੀ ਨਾਲ ਹੀ ਹੋ ਜਾਣਾ। ਇੰਨਾ ਸਤਿਕਾਰ ਗੁਰੂ ਗੋਬਿੰਦ ਸਿੰਘ, ਐਡਾ ਸਤਿਕਾਰ ਸਤਿਗੁਰੂ ਝੋਲੀ ਸਾਡੀ ਪਾ ਗਏ, ਕਿੱਡੀ ਵੱਡੀ ਕਿਰਪਾ ਕਰ ਗਏ। ਸੋ ਪੰਜ ਪਿਆਰੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਣਗੇ, ਪੰਜ ਨਾਮ ਦੇਣਗੇ, ਇਕੱਲਾ ਨਹੀਂ ਦੇ ਸਕਦਾ। ਕਈ ਹੁਣ ਅੱਜ ਬਹੁਤ ਨੇ ਜਿਹੜੇ ਆਪੋ ਆਪਣਾ ਪੰਥ ਚਲਾਉਂਦੇ ਨੇ, ਪਰ ਮੈਂ ਇਤਿਹਾਸ ਦੀ ਗੱਲ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜੇ ਆਉਂਦੇ ਸੀ ਜਿਹੜੇ ਕਹਿੰਦੇ ਸੀ ਸੱਚੇ ਪਾਤਸ਼ਾਹ ਅਸੀਂ ਤੇ ਤੁਹਾਡੇ ਤੋਂ ਨਾਮ ਲੈਣਾ, ਗੁਰੂ ਤੁਸੀਂ ਹੋ, ਧਿਆਨ ਦੇਣਾ, ਗੁਰੂ ਤੁਸੀਂ ਹੋ, ਅਸੀਂ ਤੁਹਾਡੇ ਤੋਂ ਨਾਮ ਲੈਣਾ। ਜੋ ਕਿ 1699 ਤੋਂ ਲੈ ਕੇ 1708 ਤੱਕ ਮਹਾਰਾਜ ਸਰੀਰ ਕਰਕੇ ਸਾਡੇ ਵਿੱਚ ਰਹੇ ਗੁਰੂ ਗੋਬਿੰਦ ਸਿੰਘ। ਸਤ ਸੰਗਤ ਜੀ, 1699 ਅੰਮ੍ਰਿਤ ਪੰਜ ਪਿਆਰੇ ਤਿਆਰ ਕਰਤੇ, ਵਿਸਾਖੀ ਜਿਹੜੀ ਪਰਸੋਂ ਲੰਘੀ, 1705 ਸਾਲ ਹੋ ਗਏ। ਸਤ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਸਾਜ ਦਿੱਤਾ, ਬੜੇ ਆਉਂਦੇ ਸੀ ਕਹਿੰਦੇ ਜੀ ਗੁਰੂ ਤੇ ਤੁਸੀਂ ਹੋ, ਨਾਮ ਅਸੀਂ ਤੁਹਾਡੇ ਤੋਂ ਲੈਣਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਭਾਈ, ਮੈਂ ਨਾਮ ਨਹੀਂ ਦੇ ਸਕਦਾ, ਮੈਂ ਨਹੀਂ ਨਾਮ ਦੇ ਸਕਦਾ। ਕਹਿੰਦੇ ਮਹਾਰਾਜ, ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਮਾਰਗ ਚਲਾਇਆ, ਗੁਰੂ ਤੇਗ ਬਹਾਦਰ ਮਹਾਰਾਜ ਜੋੜਦੇ ਸੀ, ਤੁਸੀਂ ਨਾਮ ਕਿਉਂ ਨਹੀਂ ਦਿੰਦੇ? ਗੁਰੂ ਗੋਬਿੰਦ ਸਿੰਘ ਕਹਿੰਦੇ ਇਹ ਪਾਵਰ ਮੇਰੇ ਕੋਲ ਸੀ, ਇਹ ਅਹੁਦਾ ਮੇਰੇ ਕੋਲ ਸੀ, ਅਧਿਕਾਰ ਮੇਰੇ ਕੋਲ ਸੀ। ਗੁਰੂ ਤੇਗ ਬਹਾਦਰ ਮਹਾਰਾਜ ਤੋਂ ਇਹ ਅਧਿਕਾਰ ਮੈਨੂੰ ਮਿਲਿਆ ਹੈ, ਪਰ ਜਦੋਂ ਤੋਂ ਮੈਂ ਖਾਲਸਾ ਸਾਜ ਦਿੱਤਾ ਹੈ, ਉਸ ਦਿਨ ਤੋਂ ਇਹ ਅਧਿਕਾਰ ਖਾਲਸੇ ਦੀ ਝੋਲੀ 'ਚ ਪਾ ਦਿੱਤਾ ਹੈ। ਹੁਣ ਜੇ ਨਾਮ ਦੇਣਗੇ, ਪੰਜ ਪਿਆਰੇ ਦੇਣਗੇ, ਮੇਰੇ ਦੀ ਹਿੰਮਤ ਨਹੀਂ ਵੀ ਮੈਂ ਨਾਮ ਦੇ। ਗੁਰੂ ਗੋਬਿੰਦ ਸਿੰਘ ਕਿਸੇ ਨੂੰ ਕਦੇ ਇਕੱਲੇ ਨਾਮ ਨਹੀਂ ਸੀ ਦਿੰਦੇ, ਕਦੇ ਵੀ। ਮਹਾਰਾਜ ਨੇ ਕਦੇ ਇਕੱਲੇ ਕਦੇ ਵੀ ਕਿਸੇ ਨੂੰ ਨਾਮ ਨਹੀਂ ਦਿੱਤਾ। ਕਿਵੇਂ ਕਰਨਾ, ਅੱਜ ਦੇ ਜਿਹੜੇ ਲੋਕ ਦਿੰਦੇ ਨੇ, ਹੋ ਸਕਦਾ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਹੋਣ, ਵੱਡੇ ਨੇ ਭਾਈ ਜਿਹੜੇ ਅੱਜ ਵਾਲੇ ਨੇ, ਵੱਡੇ ਨੇ। ਸਤਿਗੁਰਾਂ ਨੇ ਤੇ ਹੱਥ ਖੜੇ ਕਰਤੇ, ਮੇਰੇ 'ਚ ਪਾਵਰ ਨਹੀਂ, ਮੈਂ ਤੇ ਦੇਤੀ ਸ਼ਕਤੀ, ਅਧਿਕਾਰ ਇਹਨਾਂ ਨੂੰ ਦੇਤਾ। ਖਾਲਸਾ ਮੇਰੋ ਰੂਪ ਹੈ ਖਾਸ, ਜੇ ਅੰਮ੍ਰਿਤ ਛਕਣਾ ਪੰਜ ਪਿਆਰਿਆਂ ਕੋਲ ਜਾਓ, ਮੇਰੇ ਕੋਲ ਨਹੀਂ। ਅਤੇ ਸਾਡਾ ਵੀ ਫਰਜ਼ ਹੈ, ਜੇ ਕੋਈ ਪ੍ਰਚਾਰਕ ਹੈ, ਪ੍ਰਚਾਰ ਜ਼ਰੂਰ ਕਰੇ, ਪਰ ਇਹ ਨਹੀਂ ਕਿ ਨਾਮ ਖੁਦ ਦੇਵੇ। ਇਹ ਪੰਜ ਪਿਆਰਿਆਂ ਦਾ ਹੀ ਅਧਿਕਾਰ ਹੈ। ਸਿੱਖ ਪੰਥ ਵਿੱਚ ਅੱਜ ਭਾਵੇਂ ਕਿਵੇਂ ਕਰਨਾ, ਗਿਰਾਵਟਾਂ ਸਾਡੇ 'ਚ ਬਹੁਤ ਨੇ। ਕਈ ਸਾਡੇ ਬਾਣਾ ਪਾਇਆ ਹੈ, ਵੇਖਣ ਨੂੰ ਸੰਤ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟਾ ਲੈਂਦੇ ਨੇ, ਪਰ ਉਹ ਵੀ ਨਾਮ ਦਿੰਦੇ ਨੇ। ਕਈ ਤੇ ਪ੍ਰਗਟ ਨੇ ਨਾ, ਜਿਹਨਾਂ ਦੇ ਡੇਰੇ ਨੇ, ਤੇ ਕਈ ਗੁਪਤ ਰੂਪ ਵਿੱਚ ਵੀ ਨੇ, ਪਰ ਉਹਨਾਂ ਦਾ ਵੇਖਣ ਨੂੰ ਤੇ ਮਾਰਗ ਇਹ ਹੈ ਵੀ ਇਹ ਸਾਧੂ ਹਨ, ਪਰ ਅੰਦਰੋਂ ਅੰਦਰ ਗੁਰੂ ਵੀ ਬਣੇ ਹੋਏ ਨੇ ਕਿਤੇ ਕਿਤੇ। ਜੇ ਉਹੋ ਜਿਹਾ ਬੰਦਾ ਮਿਲ ਗਿਆ, ਉਹੋ ਜਿਹਾ ਤਰੀਕਾ ਅਪਣਾ ਲਿਆ, ਜੇ ਵੇਖਿਆ ਵੀ ਅੰਮ੍ਰਿਤ ਛਕਦਾ ਠੀਕ ਹੈ, ਜੇ ਵੇਖਿਆ ਵੀ ਇਹ ਤਾਂ ਹਿੰਦੂ ਪਰਿਵਾਰ, ਅੰਮ੍ਰਿਤ ਇਹਨਾਂ ਨੇ ਜਗਣਾ ਨਹੀਂ, ਉਹਨਾਂ ਨੂੰ ਆਪਣੇ ਵੱਲੋਂ ਨਾਮ ਦੇ ਦੇਣਾ, ਆਪ ਗੁਰੂ ਜੀ ਬਣ ਜਾਣਾ, ਇਸ ਤਰ੍ਹਾਂ ਵੀ। ਪਰ ਸੰਤਾਂ ਦਾ ਕੰਮ ਕੀ ਹੈ? ਕਬੀਰ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ
1: ਨਾਮ,
0: ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ
1: ਨਾਮ।
0: ਹੁਣ ਇੱਥੇ ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਦੇ ਹਾਂ, ਸੰਤ ਕਿਸੇ ਚੋਲੇ ਦਾ ਨਾਮ ਨਹੀਂ, ਆਖੋ ਸਤਨਾਮ।
1: ਵਾਹਿਗੁਰੂ।
0: ਸੰਤ ਜਪਾਵੇ ਨਾਮ, ਉਹ ਕੋਈ ਵੀ ਹੋ ਸਕਦਾ ਸੰਤ, ਹੋ ਸਕਦਾ ਭਾਈ ਕਹਿੰਦੇ ਹੁਣ ਲੋਕ ਤੇ ਹੋਵੇ ਸੰਤ, ਲੋਕ ਸਰਦਾਰ ਕਹਿੰਦੇ ਹੁਣ ਹੋਵੇ ਸੰਤ, ਲੋਕ ਦਿਹਾੜੀਦਾਰ ਕਹਿੰਦੇ ਹੁਣ ਹੋਵੇ ਸੰਤ, ਇਹ ਵੀ ਹੋ ਸਕਦਾ ਲੋਕ ਕਹਿੰਦੇ ਹੁਣ ਸੰਤ ਹੋਵੇ ਠੱਗ, ਆਖੋ ਸਤਨਾਮ।

0: ਔਖਾ ਰਾਹ ਹੈ, ਇਹ ਮੰਜ਼ਿਲ ਬੜੀ ਔਖੀ ਹੈ, ਬੜਾ ਔਖਾ ਰਸਤਾ ਹੈ। ਕੋਈ ਵਿਰਲਾ ਹੈ ਜਿਹੜਾ ਬਾਬਾ ਪ੍ਰੇਮ ਸਿੰਘ ਵਰਗਾ ਹੋਵੇ ਤੇ ਪਾਰ ਲੰਘ ਜਾਏ ਫਿਰ ਸਤਨਾਮ।
1: ਸ੍ਰੀ ਵਾਹਿਗੁਰੂ।
0: ਕੋਈ ਐਸਾ ਸਾਧੂ ਹੋਵੇ ਜਿਹੜਾ ਦੁਨੀਆਂ ਨੂੰ ਤੀਰਦਾ ਹੋਇਆ ਲੰਘ ਜਾਵੇ, ਜੀਵਨ ਜਿਉਣਾ ਹੈ ਰਹਿਣਾ ਵਿੱਚ ਪਰ ਮਨ ਮਾਰ ਕੇ, ਦੁਨੀਆਂ ਤੋਂ ਭੱਜਣਾ ਨਹੀਂ, ਸੰਸਾਰ ਤੋਂ ਭੱਜਣਾ ਨਹੀਂ, ਮਨ ਕਾਬੂ 'ਚ ਰੱਖਣਾ। ਸੰਸਾਰ ਨੂੰ ਜੇ ਸਾਧੂ ਸੰਸਾਰ ਤੋਂ ਭੱਜੇਗਾ ਤੇ ਸੰਸਾਰ ਦਾ ਭਲਾ ਕੌਣ ਕਰੇਗਾ? ਜੇ ਸਾਧੂ ਦੁਨੀਆਂ ਤੋਂ ਭੱਜਣਗੇ ਬਾਹਰ ਭੋਰਿਆਂ 'ਚ ਵੜ ਵੜ ਬਹਿਣਗੇ ਤੇ ਦੁਨੀਆਂ ਦਾ ਭਲਾ ਕੌਣ ਕਰੇਗਾ? ਇਹ ਮਾਰਗ ਸਾਧੂਆਂ ਦਾ ਨਹੀਂ ਹੈ। ਸਾਧੂਆਂ ਦਾ ਮਾਰਗ ਕੀ ਹੈ? ਸਾਧੂ ਦੁਨੀਆਂ ਵਿੱਚ ਵਿਚਰੇ ਤੇ ਦੁਨੀਆਂ ਤੋਂ ਨਿਰਲੇਪ ਉੱਚਾ ਵੀ ਰਵੇ, ਡਰੇ ਨਾ। ਸਾਧੂਆਂ ਦਾ ਮਾਰਗ ਕੀ ਹੈ? ਸਾਧੂ ਦੁਨੀਆਂ ਵਿੱਚ ਵਿਚਰੇ ਤੇ ਦੁਨੀਆਂ ਤੋਂ ਨਿਰਲੇਪ ਉੱਚਾ ਵੀ ਰਵੇ, ਡਰੇ ਨਾ। ਜੇ ਸਾਧੂ ਨੂੰ ਡਰ ਲੱਗਦਾ ਉਹ ਸਾਧੂ ਨਹੀਂ। ਰਹਿਣਾ ਦੁਨੀਆਂ ਦੇ ਵਿੱਚ, ਰਹਿਣਾ ਸੰਸਾਰ ਦੇ ਵਿਆਹ ਨੂੰ ਆਪਣੀਆਂ ਧੀਆਂ ਭੈਣਾਂ ਸਨ, ਮਾਤਾ ਪਿਤਾ ਨੂੰ ਆਪਣੇ, ਮਾਤਾ ਪਿਤਾ ਬੱਚਿਆਂ ਨੂੰ ਆਪਣੇ, ਹਰ ਕੋਈ ਇਹੀ ਸੁਭਾਅ ਹੋਵੇ। ਰਹਿਣਾ ਸੰਸਾਰ ਦੇ ਵਿੱਚ ਹੈ, ਬੜਾ ਔਖਾ ਮਾਰਗ ਹੈ। ਫਕੀਰਾ ਫਕੀਰੀ ਦੂਰ ਹੈ, ਬੜੀ ਦੂਰ ਹੈ, ਇਹ ਮੰਜ਼ਿਲ ਬੜੀ ਦੂਰ ਹੈ। ਜਿਤਨੀ ਉੱਚੀ ਖਜੂਰ ਹੈ, ਕਹਿੰਦੇ ਜਿੰਨੀ ਉੱਚੀ ਖਜੂਰ ਹੈ, ਪ੍ਰਮਾਣ ਵੇਖੋ ਪੈਸਾ, ਚੜ੍ਹ ਗਿਆ ਤੋ ਖਾਏਗਾ ਅਮਰ ਫਲ। ਖੰਜੂਰ 'ਤੇ ਜਿਹੜਾ ਚੜ੍ਹ ਜਾਂਦਾ ਉਹ ਤਾਂ ਖਾਂਦਾ, ਆਨੰਦ 'ਤੇ ਲੈਂਦਾ, ਫਿਰ ਉਹ ਪੱਕੀਆਂ ਖੰਜੂਰਾਂ ਖਾਏਗਾ। ਚੜ੍ਹ ਗਿਆ ਤੋ ਖਾਏਗਾ ਅਮਰ ਫਲ, ਡਿੱਗ ਗਿਆ ਤੋ ਚੱਕਣਾ ਚੂਰ ਹੈ। ਜੇ ਖੰਜੂਰ ਤੋਂ ਡਿੱਗ ਪਵੇ ਤਾਂ ਹੱਡੀਆਂ ਟੁੱਟ ਜਾਣੀਆਂ ਸਾਰੀਆਂ, ਉਹੀ ਕੰਮ ਹੈ। ਉਹ ਖੰਜੂਰ 'ਤੇ ਚੜ੍ਹ ਕੇ ਖੰਜੂਰਾਂ ਖਾਏਗਾ ਜਿਹੜਾ ਇਹ ਫਕੀਰੀ ਦੇ ਉੱਪਰ ਇਸ ਮੰਜ਼ਿਲ 'ਤੇ ਤੁਰਦਾ ਗਿਆ ਤੁਰਦਾ ਗਿਆ। ਉਹ ਅਮਰ ਫਲ ਖਾਏਗਾ, ਅਮਰ ਹੋ ਜਾਏਗਾ, ਹੋਰਾਂ ਨੂੰ ਵੀ ਅਮਰ ਕਰੇਗਾ। ਤੇ ਜੇ ਡਿੱਗ ਪਿਆ ਫਿਰ ਸਾਰੇ ਪੰਥ ਨੂੰ ਬਦਨਾਮ ਕਰੇਗਾ। ਕੋਈ ਸਤਨਾਮ, ਕੱਲੇ ਦੀਆਂ ਹੱਡੀਆਂ ਟੁੱਟ ਜਾਣ, ਫਿਰ ਵੀ ਬਥੇਰਾ ਅਖਬਾਰਾਂ ਪੜ੍ਹਦੇ ਹੀ ਆਪਾਂ, ਉਹ ਸਾਰੇ ਪੰਥ ਨੂੰ ਦਾਗ ਲਵਾ ਜਾਂਦਾ, ਉਹ ਸਾਰੇ ਸੰਤ ਸਮਾਜ ਨੂੰ ਦਾਗ ਲਵਾ ਜਾਂਦਾ ਹੁੰਦੇ ਨੇ। ਉਹ ਕੱਲੇ ਨੂੰ ਫਿਰ ਨਹੀਂ ਲੱਗਦਾ, ਦਾ ਨਾਲ ਹੀ ਤੋੜਦਾ ਸਭ ਦਾ ਨਾਮ ਬਦਨਾਮ। ਇੱਕ ਮੱਝ ਦਿੱਬੜੀ ਸਾਰੀਆਂ ਹੀ ਦਬੇੜ ਦਿੰਦੀ, ਫਿਰ ਉਹ ਆਪਣੀਆਂ ਪੂਛਾਂ ਮਾਰ ਮਾਰ ਕੇ ਜੇ ਚੜ੍ਹ ਗਿਆ ਤਾਰੇਗਾ ਵੀ ਹੋਰਾਂ ਨੂੰ ਨਾਲ ਹੀ, ਡੁੱਬ ਗਿਆ ਤੇ ਕੇਲੇ
1: ਚੜ੍ਹਨਾ
0: ਚਾਹੀਦਾ। ਐ ਮਹਾਰਾਜ ਕਿਰਪਾ ਕਰੇ। ਇਸੇ ਕਰਕੇ ਮੈਂ ਸਦਾ ਆਪਣੀ ਦੇ ਚਰਨਾਂ 'ਚ ਇੱਕ ਬੇਨਤੀ ਕਰਦਾ। ਕਈ ਪ੍ਰੇਮੀ ਸੰਗੀ ਨੇ, ਕਈ ਅੱਜ ਪਹਿਲੀ ਦਫ਼ਾ ਆਏ ਨੇ, ਕਈ ਦੂਜੀ ਵਾਰੀ, ਕਈ ਇਲਾਕੇ 'ਚ ਆਉਣਾ ਅਤੇ ਫੇਰ ਹੀ ਆਉਂਦੇ ਨੇ, ਅਤੇ ਕਈ ਐਸੇ ਨੇ ਜਿਹੜੇ ਇੱਕ ਮਹੀਨੇ ਦੇ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾ ਕੇ ਵੀ ਮਿਲ ਕੇ ਆਉਂਦੇ ਨੇ, ਸੰਗਤ ਕਰਦੇ। ਹੁਣ ਕਈ ਮਹੀਨੇ ਬਾਅਦ ਮਿਲਦੇ ਨੇ, ਕਈ ਹਫ਼ਤੇ ਪਿੱਛੋਂ ਇਹੋ ਜਿਹੇ ਹੈਗੇ ਨੇ ਜਿਹੜੇ ਹਫ਼ਤੇ 'ਚ ਜਾਂਦੇ ਨੇ, ਕਈ ਮਹੀਨੇ, ਕਈ ਇਸ ਇਲਾਕੇ 'ਚ ਆਉਂਦਾ ਅਤੇ ਫਿਰ। ਚਲੋ ਤੁਸੀਂ ਸੁਣਿਆ ਹੋਏਗਾ, ਇਸੇ ਕਰਕੇ ਮੈਂ ਬੇਨਤੀਆਂ ਕਰਦਾ ਹੈ। ਤੈਨੂੰ ਡੁੱਬਣ ਦਾ ਵੀ ਖਤਰਾ ਹੀ ਲੱਗਿਆ ਰਹੇ ਅਤੇ ਤਰਨ ਦਾ ਵੀ ਖਤਰਾ ਹੀ ਲੱਗਿਆ ਰਹੇ ਜੇ ਸਾਧੂ ਨਾਲ ਜੁੜਨਾ। ਜੇ ਉਹ ਮੰਨੇ ਲੱਗੇਗਾ ਤੇ ਤੂੰ ਲੱਗੇਗਾ, ਜੇ ਉਹ ਡੁੱਬ ਗਿਆ ਤੇ ਨਾਲ ਹੀ ਡੁੱਬਾਂਗੇ। ਇਸੇ ਕਰਕੇ ਬੇਨਤੀਆਂ ਕਰੀ ਦੀਆਂ, ਛੱਡ ਦਿਓ ਸਭ ਦਾ ਖਹਿੜਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ, ਬੌਰਾ ਹੀ ਤੁਰਿਆ ਫਿਰਦਾ ਸੰਸਾਰ। ਇਸੇ ਕਰਕੇ ਬੇਨਤੀਆਂ ਕਰੀ ਦੀਆਂ ਨੇ, ਕਿਉਂ ਵਹਿਮਾਂ 'ਚ ਪਏ ਹੋ? ਪਤਾ ਨਹੀਂ ਡੁੱਬਾਂਗੇ ਕਿ ਤਰਾਂਗੇ। ਸਾਧੂ ਬਾਬਾ ਜੀ ਦੇ ਨਾਲ ਅਸੀਂ ਜੁੜੇ ਹਾਂ, ਜੇ ਉਹ ਡੁੱਬ ਗਿਆ ਅਸੀਂ ਵੀ ਨਾਲ ਹੀ ਡੁੱਬ ਗਏ, ਸਾਡੀ ਵੀ ਬੇਇੱਜ਼ਤੀ ਨਾਲ ਹੀ, ਲੋਕ ਕਹਿਣਗੇ ਇਹਦੇ ਮਗਰ ਲੱਗੇ ਫਿਰਦੇ ਤੁਸੀਂ। ਇਸੇ ਕਰਕੇ ਬੇਨਤੀਆਂ ਕਰੀ ਦੀਆਂ, ਸੰਗਤ ਕਰੋ ਸਭ ਦੀ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਤਾਰਨਾ ਹੀ ਤਾਰਨਾ। ਕਿਉਂ ਖਤਰਾ ਮੁੱਲ ਲਈ ਬੈਠਾ ਹੈ? ਬੜੇ ਡੁੱਬੇ ਨੇ, ਬਹੁਤ ਡੁੱਬੇ ਨੇ, ਐਸੀ ਗੱਲ ਕੋਈ ਨਹੀਂ। ਹਜ਼ਾਰਾਂ ਦੇ ਵਿੱਚੋਂ ਕੋਈ ਵਿਰਲਾ ਪਾਰ ਹੋਇਆ, ਬਾਬਾ ਪ੍ਰੇਮ ਸਿੰਘ ਵਰਗਾ, ਬਾਬਾ ਈਸ਼ਰ ਸਿੰਘ ਵਰਗਾ, ਬਾਬਾ ਅਤਰ ਸਿੰਘ ਮਹਾਰਾਜ ਵਰਗਾ, ਐਸੇ ਮਹਾਂਪੁਰਖ ਪਾਰ ਹੋਏ। ਡੁੱਬੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਨੇ। ਜੇ ਅਸੀਂ ਸੰਤਾਂ ਨਾਲ ਜੁੜ ਕੇ ਡੁੱਬਣਗੇ ਵੀ ਤੇ ਕਈ ਵਾਰੀ ਡੁੱਬ ਵੀ ਦੇਣਗੇ, ਤਾਰਨ ਦਾ ਜਾਂ ਨਾ ਤਾਰਨ ਦਾ ਸਾਨੂੰ ਕੀ ਪਤਾ, ਇਸ ਜੀਵਨ ਦਾ ਕੀ ਭਰੋਸਾ ਹੈ? ਖੁਦ ਨੂੰ ਨਹੀਂ ਪਤਾ, ਲੋਕਾਂ ਨੂੰ ਕੀ ਪਤਾ ਲੱਗਦਾ, ਦੁਨੀਆਂ ਨੂੰ ਕੀ ਪਤਾ ਲੱਗਦੀ, ਪਤਾ ਤੇ ਆਪ ਨੂੰ ਨਹੀਂ ਹੁੰਦਾ। ਇੱਕ ਬੜਾ ਸੋਹਣਾ ਪ੍ਰਮਾਣ ਹੈ, ਇੱਕ ਵੇਸ਼ਵਾ ਕੁੱਤੇ ਨੂੰ ਘੁਮਾਉਣ ਵਾਸਤੇ ਲਿਜਾਂਦੀ ਹੈ, ਫਕੀਰ ਬੈਠਾ ਹੁੰਦਾ, ਉਹਨੂੰ ਜਾ ਕੇ ਪੁੱਛਦੀ ਹੈ, ਫਕੀਰਾ ਤੇਰੀ ਦਾੜੀ ਚੰਗੀ ਤੇ ਮੇਰੇ ਕੁੱਤੇ ਦੀ ਪੂਛ ਚੰਗੀ? ਧਿਆਨ ਦਿਓ ਜਰਾ, ਹੱਸਣ ਵਾਲੀ ਗੱਲ ਨਹੀਂ ਹੈ, ਤੇਰੀ ਦਾੜੀ ਚੰਗੀ ਤੇ ਮੇਰੇ ਕੁੱਤੇ ਦੀ ਪੂਛ ਚੰਗੀ? ਹੰਕਾਰ ਚ ਬੋਲਿਆ ਕਰੇ ਇੱਕ ਵੇਸ਼ਵਾ। ਇੱਕ ਦਫਾ ਫਕੀਰ ਨੇ ਆਖਿਆ, ਕੋਈ ਗੱਲ ਨੀ, ਸਮਾਂ ਆਏਗਾ ਤੇ ਦੱਸਾਂਗਾ, ਅੱਜ ਨਹੀਂ ਜਵਾਬ ਦੇਣਾ। ਰੋਜ਼ ਪੁੱਛਿਆ ਕਰੇ, ਉੱਧਰ ਹੰਕਾਰ ਬੋਲੇ, ਉੱਧਰ ਨਿਮਰਤਾ ਬੋਲੇ, ਇਹ ਸਾਧੂ ਦੀ ਨਿਸ਼ਾਨੀ ਹੈ। ਗੁਰ ਸਤਨਾਮ। ਹੰਕਾਰੀ ਨੂੰ ਵੀ ਗੱਲ ਨਾਲ ਲਾਉਣਾ, ਮਾੜੇ ਨੂੰ ਵੀ ਨੇੜੇ ਲਾਉਣਾ, ਇਹ ਰੱਬ ਦੇ ਪਿਆਰਿਆਂ ਦਾ ਮਾਰਗ ਹੈ। ਭੱਜਣਾ ਨਹੀਂ, ਭੱਜ ਕੇ ਕਿੱਥੇ ਜਾਵਾਂਗੇ? ਸਤਿਗੁਰਾਂ ਨੇ ਡਿਊਟੀ ਲਾਈ ਹੈ, ਫਿਰ ਡਿਊਟੀ ਤੋਂ ਕਤਾਹੀ ਕਰਾਂਗੇ, ਨਾ ਲੋਕ ਵਿੱਚ ਥਾਂ ਤੇ ਨਾ ਪਰਲੋਕ ਵਿੱਚ। ਚੰਗਿਆਂ ਨੂੰ ਤੇ ਚੰਗੇ ਤੇ ਚੰਗੇ ਹਨ ਹੀ, ਮਾੜਿਆਂ ਨੂੰ ਚੰਗੇ ਬਣਾਉਣਾ, ਬੁਰੇ ਤੇ ਉਹਨਾਂ ਨੂੰ ਭਲੇ ਬਣਾਉਣਾ, ਭਲੇ ਤੇ ਪਹਿਲੇ ਹੀ ਭਲੇ ਨੇ। ਉਹਨਾਂ ਨੇ ਆਖਿਆ, ਕੋਈ ਗੱਲ ਨਹੀਂ, ਐਡਾ ਸ਼ਬਦ ਕਹਿ ਦੇਣਾ, ਤੇਰੀ ਦਾੜੀ ਚੰਗੀ ਤੇ ਮੇਰੇ ਕੁੱਤੇ ਦੀ ਪੂਛ। ਫਕੀਰ ਚੁੱਪ। ਆਏਗਾ ਸਮਾਂ ਤੇ ਜਵਾਬ ਮਿਲੇਗਾ, ਅੱਜ ਨਹੀਂ। ਸਮਾਂ ਲੰਘਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ, ਫਕੀਰ ਨੂੰ ਲੱਗ ਗਿਆ ਪਤਾ ਵੀ ਮੈਂ ਮਰ ਜਾਣਾ। ਫਕੀਰ ਨੂੰ ਪਤਾ ਲੱਗ ਗਿਆ ਕਿ ਮੈਂ ਮਰ ਜਾਣਾ, ਮੇਰਾ ਸਮਾਂ ਆ ਗਿਆ। ਇੱਥੇ ਮੈਂ ਬੇਨਤੀ ਕਰਦੇ ਹਾਂ ਤੁਹਾਡੇ ਚਰਨਾਂ 'ਚ, ਹਰ ਇੱਕ ਬੰਦੇ ਦੇ ਅੰਦਰ ਇੱਕ ਸਵਾਸਾਂ ਦੀ ਗੰਢ ਹੁੰਦੀ ਹੈ, ਹਰ ਇੱਕ ਬੰਦੇ ਦੇ ਅੰਦਰ ਸਵਾਸਾਂ ਦੀ ਇੱਕ ਗੰਢ ਹੁੰਦੀ ਹੈ, ਜਿਹੜੀ ਮਰਨ ਤੋਂ 6 ਮਹੀਨੇ ਪਹਿਲਾਂ ਖੁੱਲ੍ਹ ਜਾਂਦੀ ਹੈ ਹਰ ਇੱਕ ਬੰਦੇ ਦੇ ਅੰਦਰ। ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਪਤਾ ਕਿਵੇਂ ਲੱਗੇਗਾ? ਜਿਹੜੇ ਚੌਂਕੜਾ ਮਾਰਦੇ ਨੇ, ਸਵੇਰੇ ਉੱਠਦੇ ਨੇ, ਕਰਦੇ ਨੇ ਇਸ਼ਨਾਨ, ਆਸਣ ਵਿਛਾਇਆ, ਸਿੱਧੇ ਹੋ ਕੇ ਬਹਿ ਕੇ ਚੌਂਕੜਾ ਮਾਰਿਆ, ਜਪਣਾ ਸ਼ੁਰੂ ਕਰਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੌਲੀ ਹੌਲੀ ਅੰਦਰ ਚੱਲਦਾ, ਚਾਰ ਬਾਣੀ, ਚਲੋ ਗੱਲ ਮੁਕਾਓ, ਅੰਦਰ ਚੱਲਦਾ। ਜਦੋਂ ਅੰਦਰ ਚੱਲਣ ਲੱਗ ਪਿਆ, ਜਿਨ੍ਹਾਂ ਦਾ ਸਿਮਰਨ ਜਿਹੜੇ 2 ਸਾਲ ਤੋਂ, 4 ਸਾਲ ਤੋਂ, 5 ਸਾਲ ਤੋਂ ਰੋਜ਼ ਸਿਮਰਨ ਕਰਦੇ ਨੇ ਨਿਰੰਤਰ, ਨਾਗਾ ਨਹੀਂ ਪੈਣ ਦਿੱਤਾ, ਪੈ ਵੀ ਗਿਆ ਤਾਂ ਵੀ ਕੋਈ ਨਹੀਂ, ਫਿਰ ਵੀ ਕਰਦੇ ਰਹੇ ਨੇ, ਪਛਤਾਵਾ ਵੀ ਲੱਗਦਾ ਵੀ ਅੱਜ ਨਾਗਾ ਪੈ ਗਿਆ। ਹੁਣ ਸਿਮਰਨ ਜਿਹੜਾ ਬੰਦਾ ਕਰਦਾ, ਸਵੇਰੇ ਉੱਠੇਗਾ, ਇਸ਼ਨਾਨ ਕਰੇਗਾ, ਚੌਂਕੜਾ ਮਾਰੇਗਾ, ਅੰਦਰ ਝਾਤੀ ਮਾਰੇਗਾ, ਤੇ ਪਤਾ ਲੱਗ ਜਾਣਾ ਵੀ ਅੰਦਰ ਤੇ ਹਿਲਜੁਲ ਹੋ ਚੁੱਕੀ ਹੈ, ਗੰਢ ਖੁੱਲ੍ਹ ਚੁੱਕੀ ਹੈ, ਡੈਰੀ ਤੇ ਨੋਟ ਕਰ ਲੈਂਦਾ, ਪੂਰੇ 6 ਮਹੀਨੇ ਬਾਅਦ ਮੌਤ ਹੋ ਜਾਂਦੀ। ਅੰਦਰ ਪਹਿਲਾਂ ਪਤਾ ਲੱਗ ਜਾਂਦਾ, ਧਿਆਨ ਦੇਣਾ ਜਿਹੜਾ, ਹੱਥ ਮਿਲਾਇਆ, ਪੁੱਛਦਾ ਕੀ ਹਾਲ ਹੈ, ਜੇ ਤੂੰ ਪੁੱਛ ਲੈ ਵੀ ਤੈਨੂੰ ਪਤਾ ਤੇਰਾ ਕੀ ਹਾਲ ਹੈ, ਪੁੱਛਦਾ ਫਿਰ ਤਾਂ ਕੀ ਹਾਲ ਹੈ, ਤੈਨੂੰ ਆਪਣੇ ਅੰਦਰ ਦਾ ਪਤਾ ਵੀ ਕੀ ਹਾਲ ਹੈ? ਲੋਕਾਂ ਨੂੰ ਪੁੱਛਦਾ, ਰਿਸ਼ਤੇਦਾਰਾਂ ਨੂੰ ਪੁੱਛਦਾ, ਆਪਣੇ ਯਾਰਾਂ ਨੂੰ ਪੁੱਛਦਾ, ਮਿੱਤਰਾਂ ਨੂੰ ਪੁੱਛਦਾ, ਬੱਚਿਆਂ ਨੂੰ ਪੁੱਛਦਾ, ਉਹ ਆਪਣੇ ਆਪ ਦੇ ਅੰਦਰ ਕਿਤੇ ਝਾਤੀ ਮਾਰ ਕੇ ਵੇਖੀ ਆ ਵੀ ਸਾਡੇ ਅੰਦਰ ਦਾ ਕੀ ਹਾਲ ਹੈ, ਆਪਣੇ ਆਪ ਦਾ ਪਤਾ ਨਹੀਂ, ਲੋਕਾਂ ਦਾ ਹਾਲ ਚਾਲ ਪੁੱਛਦਾ ਫਿਰਦਾ, ਆਪਣੇ ਆਪ ਦਾ ਪਤਾ? ਬਾਬਾ ਪ੍ਰੇਮ ਸਿੰਘ ਵਰਗੇ ਮਹਾਂਪੁਰਖਾਂ ਨੂੰ ਪਤਾ ਹੁੰਦਾ ਸਾਡੇ ਅੰਦਰ ਕੀ ਹੋ ਰਿਹਾ। ਕਿ
1: ਸਤਿ ਵਾਹਿਗੁਰੂ,
0: ਉਹਨਾਂ ਨੂੰ ਪਤਾ ਹੁੰਦਾ ਇਸ ਟਾਈਮ ਅੰਦਰ ਕੀ ਹੋ ਰਿਹਾ। ਅੰਦਰ ਧਰਤੀ ਕਦੇ ਮਾਰੀ ਨਹੀਂ, ਇੱਕੋ ਹੀ ਟਾਈਮ ਹੈ, ਇੱਕੋ ਹੀ ਤਰੀਕਾ ਹੈ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰੋ, ਬਾਹਰ ਮੁਖਤਾ ਤੋਂ ਆਪਣੀ ਵਿਰਤੀ ਹਟਾ ਕੇ ਅੰਤਰਮੁਖ ਕਰੋ, ਝਾਤੀ ਮਾਰ ਕੇ ਵੇਖਾਂਗੇ, ਫਿਰ ਅੰਦਰ ਦਾ ਪਤਾ ਲੱਗੇਗਾ ਵੀ ਅੰਦਰ ਕੀ ਹੋ ਰਿਹਾ। ਬਹੁਤ ਕੁਝ ਹੈ ਸਾਡੇ ਸਰੀਰ ਦੇ ਵਿੱਚ, ਇਹ ਰੱਬ ਦਾ ਘਰ ਹੈ, ਇਹ ਕੋਈ ਗੰਦਗੀ ਦਾ ਭਰਿਆ ਹੋਇਆ ਹੈ, ਕਹਿੰਦੇ ਆਪਾਂ ਹੈ, ਮੰਨਦਾ ਇਹ ਲਹੂ ਨਿੱਜ ਬੜਾ ਕੁਝ ਹੈ ਸਰੀਰ ਦੇ ਵਿੱਚ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਰੱਬ ਦਾ ਘਰ ਵੀ ਹੈ, ਇਸੇ ਕਰਕੇ ਇਹਦੀ ਸਫਾਈ ਰੱਖਣੀ ਹੈ। ਅਤੇ ਰੱਬ ਦੇ ਘਰ ਦੀ ਸਫਾਈ ਕਿਵੇਂ ਕਰਨੀ? ਵਿਸੇ ਵਿਕਾਰ ਦੇ ਵਿੱਚ ਕੂੜਾ ਕਰਕਟ ਬਣ ਚੁੱਕੇ, ਵਿਸੇ ਵਿਕਾਰਾਂ ਨੇ ਭਰ ਲਿਆ, ਵਿਸੇ ਵਿਕਾਰਾਂ ਨਾਲ ਭਰ ਗਿਆ ਅੰਦਰ, ਗੰਦ ਪਿਆ ਹੋਇਆ। ਘਰ ਵੜਨ ਚੰਗਾ ਹੋਵੇ, ਉਹਦੇ ਅੰਦਰ ਰੱਬ ਕਿਵੇਂ ਵੜ ਜਾਏਗਾ? ਇਹਦੀ ਸਫਾਈ ਕਰੀਏ ਤੇ ਵੇਚੇ ਉਦਣ ਹੀ ਉਹਨੇ ਪ੍ਰਗਟ ਹੋ ਜਾਣਾ ਵੀ ਆ ਗਿਆ ਅੰਦਰ ਤੇ ਝਾਤੀ ਮਾਰੀ ਹੀ ਨਹੀਂ ਕਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣ ਅਸੀਂ ਕੀ ਹਾਂ ਆਤਮ ਸ਼ਹਿਜਾਦੇ ਹਾਂ ਪਰਮਾਤਮਾ ਦੇ ਪੁੱਤਰ ਅੰਸ਼ ਹਾਂ ਅਸੀਂ ਸੂਰਜ ਦੀ ਕਿਰਨਾਂ ਹੀ ਸਾਡੇ ਤੱਕ ਪਹੁੰਚਦੀਆਂ ਰੱਬ ਦੀ ਅੰਸ਼ ਹਾਂ ਜਿੰਨੇ ਵੀ ਫਿਰਦੇ ਹਾਂ ਨਾ ਸਾਡੇ ਵਿੱਚ ਰੱਬ ਦੀ ਅੰਸ਼ ਹੈ ਤਾਂ ਸੰਗਤ ਜੀ ਸਮੁੰਦਰ ਦੀ ਇੱਕ ਬੂੰਦ ਵਿੱਚ ਸਮੁੰਦਰ ਦੇ ਸਾਰੇ ਗੁਣ ਨੇ ਸੂਰਜ ਦੀ ਇੱਕ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਨੇ ਇਸੇ ਤਰ੍ਹਾਂ ਅਸੀਂ ਵੀ ਰੱਬ ਦੀ ਇੱਕ ਬੂੰਦ ਹੈ ਨਾ ਜਿਵੇਂ ਸਮੁੰਦਰ ਚੋਂ ਨਿਕਲੀ ਇਹ ਵੀ ਸਾਧ ਸਾਧ ਅੰਸ਼ ਹੈ ਇਹਦੇ ਵਿੱਚ ਵੀ ਰੱਬ ਵਾਲੇ ਸਾਰੇ ਗੁਣ ਨੇ ਅਥ
1: ਸਤਨਾਮ ਵਾਹਿਗੁਰੂ
0: ਗੁਣ ਸਾਰੇ ਨੇ ਪਰ ਪਰਦਾ ਪਿਆ ਹੋਇਆ ਜਿੱਦਣ ਹੋਮੇ ਦਾ ਪਰਦਾ ਚੁੱਕਿਆ ਗਿਆ ਉਸੇ ਦਿਨ ਪ੍ਰਗਟ ਹੋ ਜਾਣਗੇ ਜਰਾ ਧਿਆਨ ਦੇਣਾ ਛੇ ਮਹੀਨੇ ਪਹਿਲੀ ਪੁਰਸ਼ਾਂ ਨੂੰ ਕਿ ਮੈਂ ਚਲੇ ਜਾਣਾ ਇੰਨੇ ਵਜੇ ਇੰਨੀ ਤਾਰੀਖ ਮੇਰੀ ਮੌਤ ਹੋ ਜਾਣੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਹਿੱਲਜੁੱਲ ਹੋ ਗਈ ਛੇ ਮਹੀਨੇ ਬਾਅਦ ਮੌਤ ਹੋ ਗਈ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜਿਹੜੇ ਮਹਾਂਪੁਰਖ ਹੋਏ ਨੇ ਨਾ ਮਾਲਵੇ ਇਲਾਕੇ ਵਿੱਚ ਉਹਨਾਂ ਨੇ ਇੰਗਲੈਂਡ ਜਾਣਾ ਸੀ ਇੰਗਲੈਂਡ ਮਹਾਂਪੁਰਖਾਂ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਐਦਕੀ ਜਾਣਾ ਮੁੜ ਕੇ ਨਹੀਂ ਜਾਣਾ ਇੰਗਲੈਂਡ ਆਏ ਸਾਲ ਜਾਂਦੇ ਸੀ ਕਹਿੰਦੇ ਐਦਕੀ ਜਾਣਾ ਹੈ ਮੁੜ ਕੇ ਨਹੀਂ ਜਾਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਮੁੜ ਕੇ ਆਉਣਾ ਹੀ ਨਹੀਂ ਤੇ ਜਾਣਾ ਕਿੱਥੇ ਏਅਰਪੋਰਟ ਤੇ ਸੰਗਤਾਂ ਚੜ੍ਹਾਉਣ ਗਈਆਂ ਮਹਾਂਪੁਰਖਾਂ ਨੂੰ ਜਦੋਂ ਗਏ ਚੜ੍ਹਾਉਣ ਵਾਸਤੇ ਵਾਜੇ ਤੋਂ ਬਿਨਾਂ ਕਦੇ ਕੀਰਤਨ ਨਹੀਂ ਸੀ ਕੀਤਾ ਪਰ ਜਦੋਂ ਬਹਿਣ ਲੱਗੇ ਸੀ ਨਾ ਸੰਗਤਾਂ ਛੱਡਣ ਗਈਆਂ ਸਾਰੀ ਸੰਗਤ ਦਿੱਲੀ ਦੀ ਸੰਗਤ ਖੜੀ ਹੈ ਪੰਜਾਬ ਦੀ ਸੰਗਤ ਕਹਿ ਲਓ ਸਾਰੇ ਹਿੰਦੁਸਤਾਨ ਤੋਂ ਕੋਨੇ ਕੋਨੇ ਤੋਂ ਸੰਗਤਾਂ ਮਹਾਂਪੁਰਖਾਂ ਨੂੰ ਵਧਾਈ ਦੇਣ ਵਾਸਤੇ ਆਈਆਂ ਕਿ ਸਾਡੇ ਪਿਆਰੇ ਦੇ ਸਾਨੂੰ ਹੁਣ ਇੱਕ ਇੱਥੇ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਦਰਸ਼ਨ ਨਹੀਂ ਹੋਣੇ ਵਧਾਈ ਇਹ ਨਹੀਂ ਪਤਾ ਕਿ ਸਦਾ ਵਾਸਤੇ ਵਿਛੋੜਾ ਪਿਆ ਮਹਾਂਪੁਰਖ ਲੱਗੇ ਜਾਣ ਉਹਨਾਂ ਨੇ ਫਿਰ ਦਿੱਲੀ ਏਅਰਪੋਰਟ ਤੇ ਖਲੋਤੇ ਮਹਾਂਪੁਰਖ ਨਾਲੇ ਚੁਟਕੀਆਂ ਵਜਾਉਣ ਲੱਗ ਪਏ ਨਾਲੇ ਸ਼ਬਦ ਪੜ੍ਹਿਆ ਕੀ ਇੱਥੇ ਕੱਟ ਕੇ ਜੀ ਰਹਿਣ ਜਿਵੇਂ ਪੰਛੀ ਰਾਤ ਕੱਟਦੇ ਨੇ ਦਰਖਤ ਦੇ ਉੱਤੇ ਸਵੇਰ ਵੇਲੇ ਅਗਲੇ ਦਰਖਤ ਤੇ ਉਦੂ ਅਗਲੇ ਦਿਨ ਉਦੂ ਅਗਲੇ ਬਸ ਜਿਵੇਂ ਪ੍ਰਾਹੁਣਾ ਹੁੰਦਾ ਰਾਤ ਕੱਟਦਾ ਚਲਿਆ ਜਾਂਦਾ ਸਦਾ ਨਹੀਂ ਬੈਠੇ ਰਹੀਦਾ

ਉਹਨਾਂ ਪਤਾ ਸੀ ਕਿ ਅੱਜ ਚੱਲੇ ਆ, ਅੱਜ ਤੋਂ ਵਾਪਸ ਮੁੜ ਕੇ ਆਉਣਾ ਹੀ ਨਹੀਂ ਕਦੇ। ਉਹਨਾਂ ਨੂੰ ਪਤਾ ਸੀ ਜਹਾਜ਼ ਤੇ ਦੁਨੀਆ ਚੜ੍ਹਦੀ ਹੈ, ਉੱਥੇ ਬਿਨਾਂ ਜਹਾਜ਼ ਤੋਂ ਵੀ ਆਕਾਸ਼ ਵਿੱਚ ਅਡਾਰੀਆਂ ਲਾਉਣ ਦੀ ਹਿੰਮਤ ਰੱਖਦੇ। ਉਹ ਬਿਨਾਂ ਜਹਾਜ਼ ਤੋਂ ਵੀ ਉੱਚੀਆਂ ਉਡਾਰੀਆਂ ਲਾ ਸਕਦੇ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਸਿਮਰਨ ਦੀ

ਬੜਾ ਸਮਾਂ ਕੀਰਤਨ ਕੀਤਾ। 26 ਅਗਸਤ ਮਹਾਂਪੁਰਖਾਂ ਨੇ ਸਰੀਰ ਛੱਡਿਆ। 26 ਅਗਸਤ 1975 ਹੈਰਾਨੀ ਦੀ ਗੱਲ ਇਹ ਹੈ, 26 ਨੂੰ ਸਰੀਰ ਛੱਡਿਆ ਤੇ 25 ਨੂੰ ਰਾਤ ਨੂੰ ਦੀਵਾਨ ਲਾਇਆ। ਛੱਬੀ ਨੂੰ ਸਰੀਰ ਛੱਡਿਆ। ਗੁਰੂ ਸਤੋਤਰ ਪੜ੍ਹਨ ਤੋਂ ਪਹਿਲਾਂ ਧਾਰਨਾ ਪੜ੍ਹੀ ਸੀ,

0: ਥੋੜਾ ਪੁਰਾਣਾ ਹੋ ਗਿਆ। ਸਤਸੰਗ ਜੀ ਬੇਨਤੀ ਹੈ ਕਿ ਜਿਹੜੇ ਵੀਡੀਓ ਬਣਾ ਰਹੇ ਨੇ ਬੈਠ ਕੇ ਬਣਾਓ, ਸਾਰੀ ਖੜ੍ਹਨਾ ਨਹੀਂ ਕਿਸੇ, ਸਾਰਿਆਂ ਨੇ ਬੈਠਣਾ, ਕਿਉਂਕਿ ਮੈਨੂੰ ਸੰਗਤ ਦੇ ਦਰਸ਼ਨ ਨਹੀਂ ਹੁੰਦੇ ਅਤੇ ਜਿੰਨਾ ਚਿਰ ਦਰਸ਼ਨ ਨਾ ਹੋਣ ਉਹਨਾਂ ਚਿਰ ਆਨੰਦ ਵੀ ਨਹੀਂ ਆਉਂਦਾ।
1: ਸੰਗਤ ਵਿੱਚੋਂ ਹੀ
0: ਮਿਲਦੀ ਬੋਲਣ ਦੀ ਸਮਰੱਥਾ ਜੋ ਹੈ ਇਹ ਸੰਗਤ ਵਿੱਚੋਂ ਹੀ ਮਿਲਦੀ। ਸੋ ਬੈਠ ਕੇ ਧਿਆਨ ਦਿਓ, ਰਾਤ ਨੂੰ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ ਕਿ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ। ਸਤਸੰਗ ਧੰਨ ਜੋਬਣ ਰੰਗ ਮਾਣ ਲੈ ਇਹ ਜੋਬਣ ਨੂੰ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ
2: ਕਿਹਦੇ ਦਿਨ ਰਹਿ ਗਏ ਥੋੜੇ ਚੋਲਾ ਹੋ ਗਿਆ ਪੁਰਾਣਾ।
0: ਸੰਗਤਾਂ ਨੂੰ ਸਮਝ ਨਾ ਆਈ ਰਮਜ ਸਮਝਣੀ ਤੇ ਦੱਸੋ ਕੀ ਪਤਾ ਹੀ ਨਾ ਲੱਗਿਆ ਕਹਿੰਦੇ ਕੀ ਨੇ ਸਮਝ ਨਾ ਆਈ। ਵਿਰਲੇ ਵਿਰਲੇ ਸਮਝਦੇ ਨੇ, ਵਿਰਲੇ ਵਿਰਲਿਆਂ ਦੇ ਅੰਦਰ ਸਤਿਕਾਰ ਹੁੰਦਾ ਹੈ। ਕੌਣ ਕੌਣ ਹੈ ਇੱਥੋਂ ਤੱਕ ਪਹੁੰਚਣ ਵਾਲਾ, ਗੱਲਾਂ ਕਰਨ ਵਾਲੇ ਲੋਕ ਅੱਜ ਵੀ ਗੱਲਾਂ ਕਰਦੇ ਨੇ ਇੱਥੋਂ ਤੱਕ ਕਿ ਬਹੁਤ ਕੁਛ ਕਹਿੰਦੇ ਨੇ, ਪਰ ਕਿਹਦੇ ਵਿੱਚ ਪਾਵਰ ਹੈ ਜਿਹੜਾ ਇੱਥੋਂ ਤੱਕ ਪਹੁੰਚ ਜਾਵੇ। ਪਹਿਲਾਂ ਦੱਸ ਦੇਣਾ ਇਹ ਰਿਕਾਰਡ ਗੱਲਾਂ ਨੇ, ਰਿਕਾਰਡ ਐਵੇਂ ਨਹੀਂ ਇੱਕ ਸੁਣੀ ਸੁਣਾਈ ਕਈ ਕਈ, ਇਹ ਰਿਕਾਰਡ ਹੈ ਕਿ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਦਿਨੇ 26 ਨੂੰ ਅਤੇ 25 ਨੂੰ ਰਾਤ ਨੂੰ ਕਹਿ ਦਿੱਤਾ ਸੀ ਚਲੇ ਜਾਂਦੇ ਦੱਸ, ਅਤੇ ਸਾਰੀ ਸੰਗਤ ਨੂੰ ਕਹਿ ਕੇ ਕਿ ਪ੍ਰਬੰਧ ਕਰਨਾ, ਇੰਡੀਆ ਜਾਏਗਾ ਸਾਡਾ ਸਰੀਰ ਕਿਵੇਂ ਜਾਏਗਾ, ਕਿਹੋ ਜਿਹੇ ਪ੍ਰਬੰਧ ਨੇ, ਕਿੰਨੇ ਦਿਨਾਂ 'ਚ ਪਹੁੰਚਦਾ, ਅਤੇ ਕਿਹਾ ਸੀ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਿਓ ਭਾਈ, ਇਹਦਾ ਸੰਸਕਾਰ ਨਾ ਕਰਿਓ। ਮਹਾਰਾਜ ਤੁਹਾਡੇ ਸਰੀਰ ਨੂੰ ਜਲ ਪ੍ਰਵਾਹ ਕਿਉਂ ਕੀ ਕਰੀਏ? ਮਹਾਂਪੁਰਖ ਕਹਿਣ ਲੱਗੇ ਇਹ ਸੜਕ ਸਾੜਨਾ ਕਿਉਂ ਹੈ, ਇਹ ਸਾਰੀ ਜ਼ਿੰਦਗੀ ਸੰਗਤਾਂ ਦੇ ਕੰਮ ਆਇਆ ਹੈ, ਮੈਂ ਚਾਹੁੰਦਾ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਿਓ, ਮੇਰੇ ਜਾਣ ਤੋਂ ਬਾਅਦ ਵੀ ਮੱਛੀਆਂ ਦੇ ਕੰਮ ਹੈ। ਇਹਨੂੰ ਕਹਿੰਦੇ ਨੇ ਪਰ ਉਪਕਾਰੀ ਮਹਾਂਪੁਰਖ, ਪਰ ਉਪਕਾਰ ਕਾਰ ਸਾਰੇ ਕਰਦੇ ਨੇ, ਉਪਕਾਰ ਆਮ ਕੰਮ ਤੋਂ ਉੱਚਾ ਕੰਮ ਕਰਨਾ ਉਹ ਕੀ ਹੈ? ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਵੀ ਆਪ ਜਪਣਾ, ਸੇਵਾ ਕਰਨੀ, ਇਹ ਉਪਕਾਰ ਕਰਦਾ, ਬੰਦਾ ਉੱਚਾ ਕੰਮ ਕਰਦਾ, ਗੁਰਦੁਆਰੇ ਜਾਣਾ, ਇੱਥੇ ਸੰਗਤ 'ਚ ਆਉਣਾ, ਇਹ ਉਪਕਾਰ ਹੈ, ਇਹ ਉਪਕਾਰ ਕਰ ਰਹੇ ਸਾਰੇ। ਪਰ ਇੱਕ ਹੈ ਪਰ ਉਪਕਾਰ, ਅੱਗੇ ਪਰ ਲਾ ਦਿਓ, ਇਹਦਾ ਅਰਥ ਬਣ ਜਾਂਦਾ ਹੈ ਜਿਹੜਾ ਵੀ ਕੰਮ ਕਰਨਾ ਆਪਣੇ ਵਾਸਤੇ ਨਹੀਂ, ਉਹ ਪਰਾਇਆਂ ਵਾਸਤੇ ਹੀ ਕਰਨਾ, ਜੋ ਸੋਚਣਾ ਪਰਾਇਆਂ ਵਾਸਤੇ, ਜੋ ਸੋਚਣਾ ਪਰਾਇਆਂ ਵਾਸਤੇ, ਦਿਨ ਰਾਤ ਇੱਕ ਕਰਨੀ ਉਹ ਪਰਾਇਆਂ ਵਾਸਤੇ, ਦੁਨੀਆਂ ਵਾਸਤੇ। ਜਨਮ ਮਰਨ ਦੋਹੂ ਮੈਂ ਨਾ ਹੀ, ਜਨ ਪਰ ਉਪਕਾਰੀ ਆਏ। ਉਹ ਪਰ ਉਪਕਾਰੀ ਜਿਹੜੇ ਆਉਂਦੇ ਨੇ ਉਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ, ਅਤੇ
2: ਪਰ ਉਪਕਾਰੀ ਜਿਵੇਂ ਪ੍ਰੇਮ ਦੀ ਮੂਰਤ ਬਾਬਾ ਪ੍ਰੇਮ ਸਿੰਘ ਜੀ, ਐਸੇ ਮਹਾਂਪੁਰਖ ਜਿਹੜੇ ਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ, ਆਪਣਾ ਭਲਾ ਨਹੀਂ ਸੰਸਾਰ ਦਾ ਭਲਾ ਜਿਹੜੇ ਕਰਦੇ ਨੇ, ਦੁਨੀਆਂ ਦਾ ਭਲਾ ਲੋੜਦੇ ਨੇ। ਹੁਣ ਧਿਆਨ ਦਿਓ, ਮਹਾਂਪੁਰਖਾਂ ਨੇ ਪਹਿਲਾਂ ਦੱਸ ਦਿੱਤਾ ਸੀ ਚਲੇ ਜਾਣਾ, ਸੰਤ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾਂ ਵਾਲੇ, ਉਹ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਇਹ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾਂ ਵਾਲੇ, ਇਹ ਵੀ ਰਿਕਾਰਡ ਗੱਲਾਂ ਹਨ। ਸਾਰੀ ਜ਼ਿੰਦਗੀ ਵਿੱਚ ਕੀਰਤਨ ਤੋਂ ਬਾਅਦ ਕਦੇ ਫਤਿਹ ਨਹੀਂ ਸੀ ਬੁਲਾਉਂਦੇ, ਇਸ ਤਰ੍ਹਾਂ ਹੀ ਬਚਨ ਕਰਨੇ, ਚੰਗਾ ਭਾਈ ਕੱਲ੍ਹ ਮਿਲਾਂਗੇ ਸਮਾਪਤੀ, ਕੱਲ੍ਹ ਮਿਲਾਂਗੇ ਸਮਾਪਤੀ ਕਰ ਦੇਣੀ, ਸਰੀਰ ਛੱਡਣਾ ਸਵੇਰੇ, ਰਾਤ ਨੂੰ ਕਥਾ ਕੀਤੀ, ਕਥਾ ਤੋਂ ਬਾਅਦ ਗੱਜ ਕੇ ਫਤਿਹ ਬੁਲਾਈ ਸੀ ਸਾਰੀ। ਜਦੋਂ ਮਹਾਂਪੁਰਖਾਂ ਨੇ ਫਤਿਹ ਬੁਲਾਈ ਨਾ, ਤਾਂ ਸੰਗਤ ਹੈਰਾਨ ਹੋ ਗਈ ਸਾਰੀ, ਇਹ ਕੀ ਗੱਲ ਬਣੀ? ਸਵਾਲ ਕਰਤਾ ਮਹਾਰਾਜ, ਅੱਗੇ ਕਦੇ ਫਤਿਹ ਨਹੀਂ ਬੁਲਾਈ, ਅੱਜ ਫਤਿਹ ਬੁਲਾਉਣ ਦਾ ਕਾਰਨ? ਕਹਿੰਦੇ ਅੱਜ ਫਤਿਹ ਹੋ ਗਈ ਆ ਗੁਰਸਤਨਾਮ। ਅੱਜ ਜੀਵਨ ਤੋਂ ਫਤਿਹ ਪਾ ਲਈ।
0: ਫਤਿਹ ਪਾਉਣੀ ਬੜੀ ਔਖੀ, ਹਾਰਦੇ ਬੜੇ ਵਿੱਚ ਜਿੱਤਦਾ, ਜੀਵਨ ਦੀ ਬਾਜੀ ਕੋਈ ਵਿਰਲੇ ਜਿੱਤਦਾ। ਬੜੇ ਛੁੱਟ ਜਾਂਦੇ, ਬੜਿਆਂ ਦੀ ਜੀਵਨ ਰੂਪੀ ਗੱਡੀ ਲੈਣ ਤੋਂ ਲੈ ਜਾਂਦੀ। ਵਿਰਲੇ ਵਿਰਲੇ ਹਨ ਜਿਹੜੇ ਸਹੀ ਮੰਜ਼ਿਲ ਤੇ ਮੰਜ਼ਿਲੇ ਮਕਸੂਦ ਤੱਕ ਜਿਹੜੇ ਪਹੁੰਚਦੇ ਨੇ, ਉਹ ਤੇ ਵਿਰਲੇ ਹੁੰਦੇ ਨੇ। ਬੜੇ ਲੈਂਦੇ, ਹਾਰਦੇ ਬੜੇ ਵੇਖੇ। ਅੱਜ ਫਤਿਹ ਬੁਲਾਤੀ, ਕਿਉਂਕਿ ਅੱਜ ਫਤਿਹ ਹੋ ਗਿਆ ਮੋਰਚਾ, ਜੀਵਨ ਦੀ ਬਾਜੀ ਜਿੱਤ ਗਏ। ਸਵੇਰੇ ਹੀ ਸਰੀਰ ਛੱਡਦਾ ਇੱਥੇ ਸਤਨਾਮ। ਹੁਣ ਧਿਆਨ ਦਿਓ, ਪਤਾ ਸੀ ਨਾ ਚਲੇ ਜਾਣਾ, ਛੇ ਮਹੀਨੇ ਪਹਿਲਾਂ ਪਤਾ ਲੱਗ ਜਾਂਦਾ। ਇੱਕ ਦਿਨ ਦੀ ਤਾਂ ਗੱਲ ਛੱਡੋ, ਛੇ ਮਹੀਨੇ ਪਹਿਲਾਂ ਪਤਾ ਲੱਗ ਜਾਂਦਾ। ਜੇ ਅਭਿਆਸ ਕਰਦੇ ਹੋਵਾਂਗੇ ਸਾਨੂੰ ਵੀ ਪਤਾ ਲੱਗ ਜਾਏਗਾ, ਚੋਲੇ ਪਾਉਣ ਦੀ ਵੀ ਲੋੜ ਨਹੀਂ ਆ। ਫਿਰ ਸਤਨਾਮ, ਪਤਾ ਲੱਗ ਜਾਏਗਾ। ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਲਿਖ ਕੇ ਲੈ ਲਓ, ਅਭਿਆਸ ਕਰਨ ਲੱਗ ਜਾਓ। ਸਵੇਰੇ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਘੱਟ ਤੋਂ ਘੱਟ ਸ਼ੁਰੂਆਤ ਕਰੋ। 15 ਮਿੰਟ ਤੋਂ ਫਿਰ 20 ਮਿੰਟ, ਅੱਧਾ ਘੰਟਾ, ਘੰਟਾ ਡੇਢ ਘੰਟਾ, 2 ਘੰਟੇ, 2 ਘੰਟੇ ਜਿਹੜਾ ਰੋਜ਼ ਅਭਿਆਸ ਕਰਦਾ ਹੈ, ਪਹਿਲਾਂ ਜੀਭ ਤੋਂ ਬੋਲਦਾ, ਹੌਲੀ ਹੌਲੀ ਘੰਟ ਤੋਂ ਆਵਾਜ਼ ਆਉਂਦੀ, ਹੌਲੀ ਹੌਲੀ ਹਿਰਦੇ 'ਚੋਂ, ਮਿਹਨਤ ਅੱਗੇ ਹੋਏਗੀ, ਅਭਿਆਸ ਸ਼ੁਰੂ ਕਰ ਦਿਓ, ਆਪਣੇ ਆਪ ਪਤਾ ਲੱਗ ਜਾਏਗਾ। ਮੇਰੇ ਦਿਨ ਥੋੜ੍ਹੇ ਰਹੇਗੇ, ਸਮਾਂ ਆ ਗਿਆ ਮੇਰੇ। ਪਤਾ ਲੱਗਦਾ ਹੈ, ਹਰ ਇੱਕ ਨੂੰ ਲੱਗਦਾ ਹੈ, ਪਰ ਹੁਣ ਸਾਧ ਸੰਗਤ ਗੰਢ ਖੁੱਲ੍ਹੀ ਹੈ, ਸਾਨੂੰ ਪਤਾ ਹੀ ਨਹੀਂ ਲੱਗਣਾ। ਅਸੀਂ ਉਵੇਂ ਜਿਵੇਂ ਹੱਸਦੇ ਰਹਿਣਾ, ਖੇਡਦੇ ਰਹਿਣਾ, ਕੰਮ ਕਾਰ ਕਰਦੇ ਰਹਿਣਾ, ਉਦੋਂ ਨਹੀਂ ਪਤਾ ਲੱਗਣਾ ਜਿਹਦੇ ਭਾਣਾ ਵਰਤ ਗਿਆ। ਜੇ ਸਤਨਾਮ, ਪਤਾ ਹੀ ਉਦਣ ਲੱਗਣਾ, ਉਦਣ ਨਹੀਂ ਪਤਾ ਲੱਗਣਾ ਵੀ ਉਹ ਆ ਗਿਆ, ਸਮਾਂ ਆ ਗਿਆ। ਸਾਨੂੰ ਨਹੀਂ ਪਤਾ ਲੱਗਣਾ, ਅਸੀਂ ਇੰਨੇ ਅਭਿਆਸੀ ਨਹੀਂ, ਸਾਡੀ ਮਿਹਨਤ ਨਹੀਂ ਏਡੀ, ਪਰ ਜਿਹੜੇ ਮਿਹਨਤੀ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ। ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਉਹਨਾਂ ਨੂੰ ਖੁਦ ਹੀ ਆ ਜਾਂਦੀ ਹੈ, ਆਉਣ ਵਾਲੇ ਸਮੇਂ ਦਾ ਪਤਾ ਲੱਗਦਾ। ਪਰ ਇਹ ਮਤ ਸਮਝ ਲੈਣਾ ਕਿ ਸਾਧੂ ਸੰਤਾਂ ਨੂੰ ਹੀ ਪਤਾ ਲੱਗਦਾ, ਹਰ ਕੋਈ ਕੋਈ ਵੀ ਹੋਵੇ ਮਿਹਨਤ ਕਰੇ। ਜਿਹੜਾ ਗ੍ਰਿਸ਼ਤੀ ਹੈ ਨਾ, ਗ੍ਰਿਸ਼ਤੀ, ਉਹਨੂੰ ਇੰਨੀ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ। ਫਿਰ ਸਤਨਾਮ, ਇਹ ਵੀ ਗੱਲ ਨਾਲ ਨੋਟ ਕਰਨ, ਗ੍ਰਿਸ਼ਤੀ ਨੂੰ ਓਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਜਿੰਨੀ ਇੱਕ ਸਾਧੂ ਨੂੰ ਲੋੜ ਪੈਣੀ। ਗ੍ਰਿਸ਼ਤੀ ਨੂੰ ਸਤਿਗੁਰੂ ਰਾਹ ਆਪ ਬਖਸ਼ਦੇ ਨੇ, ਕਿਉਂਕਿ ਗ੍ਰਿਸ਼ਤ ਵਿੱਚ ਰਹਿ ਕੇ ਨਿਰਲੇਪ ਰਹਿਣਾ ਬੜਾ ਔਖਾ ਹੈ। ਜਿਹੜੇ ਹੈ ਹੀ ਘਰ ਬਾਰ ਛੱਡੀ ਫਿਰਦੇ ਨੇ, ਉਹਦੇ ਹੈ ਹੀ ਨਿਰਲੇਪ, ਉਹ ਤਾਂ ਸੌਖਾ ਹੈ, ਉਹਨਾਂ ਨੂੰ ਤਾਂ ਮੋਹ ਛੱਡਤਾ ਉਹਨਾਂ ਨੇ, ਉਹਨਾਂ ਵਾਸਤੇ ਘਰ ਛੱਡਣੇ ਸੌਖੇ ਨੇ। ਪਰ ਜੇ ਕੋਈ ਗ੍ਰਿਸ਼ਤੀ ਉੱਦਮ ਕਰੇ, ਉਹਦਾ ਤਾਂ ਸਤਿਗੁਰੂ ਕਿਰਪਾ ਕਰਦੇ ਨੇ, ਉਹਨੂੰ ਇੰਨਾ ਉੱਦਮ ਕਰਨ ਦੀ ਲੋੜ ਨਹੀਂ ਪਈ, ਸਤਿਗੁਰੂ ਬਖਸ਼ਿਸ਼ ਬੜੀ ਵੱਡੀ ਕਰਦੇ ਨੇ। ਹੁਣ ਧਿਆਨ ਦੇਣਾ, ਆਓ ਉੱਥੇ ਮਨ ਲੈ ਕੇ ਆਓ। ਗੱਲ ਮੈਂ ਕਰ ਰਿਹਾ ਸੀ ਜੀਵਨ ਦੀ ਬਾਜੀ ਜਿੱਤ ਕੇ ਜਾਣੀ। ਫਕੀਰਾ ਤੇਰੀ ਦਾੜੀ ਚੰਗੀ ਤੇ ਮੇਰੇ ਕੁੱਤੇ ਦੀ ਪੂਛ ਚੰਗੀ, ਲਿਆਓ ਗੱਲ ਉੱਥੇ। ਉਹ ਕਹਿ ਰਿਹਾ, ਕਰੇ ਕੋਈ ਗੱਲ ਨਹੀਂ, ਸਮਾਂ ਆਏਗਾ ਦੱਸਾਂਗਾ। ਕਈ ਮਹੀਨੇ ਨਹੀਂ, ਕਈ ਸਾਲ ਪੁੱਛਦੀ ਰਹੀ, ਸਮਾਂ ਲੰਘਦਾ ਗਿਆ, ਸਮਾਂ ਲੰਘਦਾ ਗਿਆ। ਆਖਿਰਕਾਰ ਉਹ ਦਿਨ ਆ ਗਿਆ ਜਿੱਦਣ ਮਹਾਂਪੁਰਖਾਂ ਨੇ ਸਰੀਰ ਛੱਡਣਾ। ਅੱਜ ਬੁਲਾ ਲਿਆ, ਬੁਲਾ ਲਿਆ, ਜੇਸਵਾ ਆ ਗਈ। ਹਾਂ ਬਾਬਾ ਦੱਸ, ਹੋਮੇ ਬੋਲੇ। ਫਕੀਰ ਕਹਿਣ ਲੱਗਾ, ਤੂੰ ਮੈਨੂੰ ਬੜਾ ਚਿਰ ਹੋ ਗਿਆ ਪੁੱਛਦੀ ਰਹੀ ਹੈ ਕਿ ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਤੈਨੂੰ ਕਿਹਾ ਸੀ ਦੱਸਾਂਗਾ, ਅੱਜ ਉਹ ਸਮਾਂ ਹੈ, ਮੈਂ ਤੈਨੂੰ ਦੱਸਣ ਲੱਗਿਆ। ਦੱਸ, ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਹਜ਼ਾਰਾਂ ਨਹੀਂ ਲੱਖਾਂ ਗੁਣਾ ਚੰਗੀ। ਯੇਸ਼ਵਾ ਨੇ ਅਗਲਾ ਸਵਾਲ ਕੀਤਾ, ਉਹਨੇ ਅਗਲਾ ਸਵਾਲ ਕਰਤਾ, ਕੀ ਆਖਿਆ? ਕਹਿੰਦੀ ਜੀ, ਇਹ ਜਵਾਬ ਤੁਸੀਂ ਅੱਜ ਤੋਂ 2-4 ਸਾਲ ਪਹਿਲਾਂ ਵੀ ਦੇ ਸਕਦੇ ਸੀ। ਮੈਂ ਹਰ ਰੋਜ਼ ਸੈਰ ਕਰਨ ਆਉਂਦੀ ਰਹੀ ਹਾਂ, ਕੁੱਤੇ ਨੂੰ ਰੋਜ਼ ਲੈ ਕੇ ਆਉਂਦੀ ਸੀ, ਇਹ ਪਹਿਲਾਂ ਜਵਾਬ ਕਿਉਂ ਨਹੀਂ ਦਿੱਤਾ, ਅੱਜ ਕਿਉਂ ਦਿੱਤਾ? ਫਕੀਰ ਦਾ ਆਖਰੀ ਸਾਹ ਚੱਲ ਰਿਹਾ, ਬਸ ਜਾਂਦਾ ਜਾਂਦਾ ਜਵਾਬ ਦੇ ਗਿਆ, ਮੈਂ ਤਾਂ ਨਹੀਂ ਤੈਨੂੰ ਪਹਿਲਾਂ ਕਿਹਾ ਸੀ ਕਿਉਂਕਿ ਮੈਨੂੰ ਭਰੋਸਾ ਨਹੀਂ ਸੀ, ਕੀ ਪਤਾ ਮਨ ਨੇ ਕਦੋਂ ਡੋਲ ਜਾਣਾ। ਤੂੰ ਸਤਨਾਮ,
2: ਸ੍ਰੀ ਵਾਹਿਗੁਰੂ।
0: ਜਿਹੜਾ ਕਹੇ ਮੈਂ ਪੂਰਾ ਹੋ ਗਿਆ ਉਹ ਫਕੀਰ ਕਾਹਦਾ, ਜਿਹੜਾ ਕਹੇ ਮੈਂ ਫਕੀਰੀ ਦੀ ਮੰਜ਼ਿਲ ਤੈਅ ਕਰ ਲਈ ਹੈ ਉਹ ਫਕੀਰ ਕਾਹਦਾ, ਜਿਹੜਾ ਕਵੇ ਮੈਂ ਖੰਜੂਰ ਤੇ ਭਾਵ ਫਕੀਰੀ ਦੀ ਮੰਜ਼ਿਲ ਤੈਅ ਕਰ ਚੁੱਕੇ ਹਾਂ ਚੜ ਗਿਆ ਉਹ ਫਕੀਰ ਕਾਹਦਾ। ਮੈਂ ਤੈਨੂੰ ਕਿਵੇਂ ਕਹਿ ਦਿੰਦਾ ਮੇਰੀ ਦਾੜੀ ਚੰਗੀ ਹੈ, ਕਿਉਂਕਿ ਕੀ ਪਤਾ ਲੱਗਦਾ ਇਸ ਮਨ ਨੇ ਕਿੱਥੇ ਡੋਲ ਜਾਣਾ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਉਦਮਾ ਦਾ ਇਹ ਮਨ ਮਿੰਟ ਤੇ ਇੱਥੇ ਆ, ਮਿੰਟ ਜਲੰਧਰ, ਮਿੰਟ ਕਿਤੇ ਦੀ ਕਿਤੇ ਪਹੁੰਚ ਜਾਂਦਾ, ਕੀ ਪਤਾ ਇਹ ਮਨ ਖੋਟਾ ਹੈ। ਮਹਾਂਪੁਰਖ ਕਹਿੰਦੇ ਕੀ ਪਤਾ ਇਸ ਮਨ ਨੇ ਕਦੋਂ ਡੋਲ ਜਾਣਾ ਹੈ। ਬੜੇ ਫਕੀਰ ਨੇ ਜਿਹੜੇ ਲਕੀਰ ਦੇ ਹੀ ਫਕੀਰ ਹੁੰਦੇ ਨੇ, ਤੇ ਸਤਨਾਮ
2: ਵਾਹਿਗੁਰੂ।
0: ਬੜੇ ਤਰ੍ਹਾਂ ਦੀ ਫਕੀਰੀ ਹੈ, ਕੀ ਪਤਾ ਇਸ ਮਨ ਨੇ ਕਿੱਥੇ ਡੋਲ ਜਾਣਾ ਸੀ। ਅੱਜ ਮੈਨੂੰ ਪਤਾ ਲੱਗ ਗਿਆ ਵੀ ਆਖਰੀ ਸਵਾਸ ਹੈ, ਮੈਂ ਜੀਵਨ ਦੀ ਬਾਜੀ ਜਿੱਤ ਲਈ। ਜਿਵੇਂ ਬਾਬਾ ਈਸਾ ਸਿੰਘ ਨੇ ਫਤਿਹ ਬੁਲਾਤੀ ਹੈ, ਫਤਿਹ ਪਾਈ ਹੈ ਤੇ ਫਤਿਹ ਬੁਲਾਈ ਹੈ।
3: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
3: Suhi Mahalla Panjwa Sajan Purakh Satgur Mera Pura Tis Bine Avar Na Jana Ram Maat Pita Pai Sut Bandap Ji Pran Man Pana Ram Jiyo Pind Sab Tis Ka Diya ਸਰਬ ਗੁਣਾ ਭਰਪੂਰੇ

ਸਗਲ ਮਨੋਰਥ ਪਾਈ ਸ਼ਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਿਆ ਘਟ ਘਟ ਅਬਨਾਸੀ।

ਨਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ।

ਬੋਹਿਥੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਐ ਬਹੁੜ ਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਆਗੈ ਧਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਣਦ ਬਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਡ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਣਦ ਬਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸ਼ਿੰਗਾਰੀ ਸੋਭਾਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੀ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੀ ਗੁਣ ਗੋਪਾਲ ਗਾਵ ਹੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੁਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਲਾਏ ਸੂਹੀ ਮਹੱਲਾ ਪੰਜਵਾਂ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੈ ਕਟੀਐ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣੈ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੀ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਿਤ ਪਾਲਾ ਦਹਿ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਪਵ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧ ਹੈ ਮੈਲ ਸਭ ਕੱਟ ਹੈ ਕਿਲਵਿਕ ਸਗਲੇ ਖੋਵੈ ਤਹਿ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੁਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ

ਐਜ ਸੁਖ ਆਨੰਦ ਕਨੇਰੇ ਹਉਮੈ ਬਿਨਠੀ ਗਾਠੇ ਸਭ ਕੈ ਮੱਧ ਸਭ ਹੂੰ ਤੇ ਬਾਹਰ ਰਾਗ ਦੁਖ ਤੇ ਨਿਆਰੂ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੈ ਸਧਾਰੂ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਘਰ ਪਾਇਆ ਸਭ ਆਤਰੋ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ।

ਸਾਧੂ ਵਧਿਆ ਰੂਗ ਸੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ

ਖਿਨ ਮੈਂ ਝੂਠ ਸਭ ਬਿਨ ਸਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਤ ਸਚੜਾਉ ਉਲਟੀ ਸਕਤ ਸਿਰੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ।

ਮਨਾ ਹੋਵੇ ਰੰਡ ਬੈਠੀ ਦੂਜੇ ਭਾਏ ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਪਰਮਾਈ ਮਨਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਯਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਧਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸ਼ਿੰਗਾਰ ਪਈਐ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਸ਼ਾਰ ਪੌੜੀ ਇਹੋ ਜਗ ਆਪ ਉਪਾਇਨ ਕਰ ਚੋਜ ਵਡਾਨ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗਮਾਨ ਆਵੇ ਜਾਹੇ ਭਵਾਈਐ ਮਨਮੁਖ ਅਗਿਆਨ ਇਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦਾ ਜਮੂਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹਉ ਮੈਂ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ

ਤਤੀਆਂ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਅਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਿਹਦੀਆਂ ਛੇਤੀ ਅੱਗ ਜਲਾਹੇ ਜੇ ਜਾਣ ਹੈ ਤੇਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋਂ ਹੀ ਭੱਜ ਜਾਹੇ ਪੌੜੀ ਤੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ।

ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਇਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵਹੀ ਕੀਤੀ ਲਹਾਂ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਲਾਇਨ ਕਰ ਸੱਚ ਫੁਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰ ਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨੀਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ ਅਗਮ ਅਗੋਚਰ ਅਲੱਖ ਹੈ ਗੁਰ

ਪੁੱਤਰ ਚਾਹਿਆ ਹਰ ਸੱਚੇ ਆਪੀ ਇੱਕ ਦੂਜੇ ਭਾਈ ਖੁਆਇਨ ਹਉਮੈ ਵਿੱਚ ਵਿਆਪੀ ਇਹੋ ਮਾਨਸ ਜਨਮ ਦਲੰਬ ਸਾ ਮਨਮੁਖ ਸੰਤਾਪੀ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ

0: झगड़ा पायुन झगड़ा जग मोया गुरमुख झगड़ चुकायुन इको रव रहया सब आत्म राम पछाणिया पौजल तर गया जोत समाणी जोत विच हर नाम समया।
1: केलबू दी रंगीली धरती दे वसनीक स्रोतियो तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-3924। ਰਾਵਣ ਦੇ ਬਣ ਵਿੱਚ ਜਿੱਥੇ ਸੀਤਾ ਜੀ ਕੈਦ ਰੱਖੇ ਸੀ ਤੇ ਮੁੜ ਕੇ ਆ ਗਿਆ ਗੱਲ ਮੁਕਾਈਏ ਤੇ ਰਾਮ ਜੀ ਨੂੰ ਬੜੀਆਂ ਛਾਲਾਂ ਮਾਰਨਾ ਤਾਂ ਇਹਨਾਂ ਦਾ ਉਹੀ ਕੰਮ ਹੈ। ਭਲਾ ਉਦਣ ਜ਼ਿਆਦਾ ਹੀ ਮਾਰੇ ਕਿਉਂਕਿ ਸੀਤਾ ਜੀ ਲੱਭ ਗਈ। ਭਗਵਾਨ ਕਹਿੰਦੇ ਦੱਸ ਹਨੁਮਾਨਾ ਬੜਾ ਖੁਸ਼ ਹੈ, ਕਹਿੰਦਾ ਮਾਤਾ ਜੀ ਸੀਤਾ ਜੀ ਲੱਭ ਗਏ, ਮੈਂ ਮਿਲ ਕੇ ਆਇਆ ਦੇਖ ਕੇ ਆਇਆ। ਇਸ ਪਿਆਰ ਨਾਲ ਬਚਨ ਸੁਣਿਓ ਹਨੂੰਮਾਨ ਨਾਟਕ ਦਾ, ਬੜਾ ਔਖਾ ਗ੍ਰੰਥ ਹੈ, ਪੰਡਿਤ ਹਿਰਦੇ ਪ੍ਰਕਾਸ਼ ਜੀ ਨੇ ਲਿਖਿਆ। ਰਾਮ ਜੀ ਕਹਿੰਦੇ ਆਏ ਦੱਸ ਤੋ ਹਨੁਮੰਤ, ਐ ਹਨੁਮੰਤ ਸੱਚੀ ਗੱਲ ਕਹੀ, ਤੂੰ ਸੀਤਾ ਨੂੰ ਦੇਖਿਆ? ਕਹਿੰਦਾ ਹਾਂਜੀ। ਕਹਿੰਦਾ ਇਹ ਦੱਸ ਜੀਵਤ ਹੈ ਕਿ ਮ੍ਰਿਤਕ ਹੈ? ਮੈਨੂੰ ਐ ਦੱਸ ਵੀ ਜਿਉਂਦੀ ਨੂੰ ਦੇਖਿਆ ਕਿ ਮਰੀ ਪਈ ਨੂੰ ਦੇਖਿਆ? ਹਨੁਮਾਨ ਕਹਿੰਦਾ ਜੀ ਸੁਖ ਬੋਲੋ ਜੀਵਤ ਹੈ। ਸੁਣਿਓ ਪਿਆਰ ਨਾਲ ਰਾਮ ਦੇ ਬਚਨ, ਉਹ ਹਨੁਮਾਨ ਜੀਵਤ ਹੈ ਤੋ ਪ੍ਰੀਤ ਨਹੀਂ। ਰਾਮ ਜੀ ਜੇ ਉਹ ਜਿਉਂਦੀ ਹੈ ਤਾਂ ਮੇਰੇ ਨਾਲ ਪਿਆਰ ਨਹੀਂ, ਜੇ ਪਿਆਰ ਹੁੰਦਾ ਮੇਰੇ ਵਿਛੋੜੇ ਵਿੱਚ ਮਰ ਜਾਂਦਾ। ਜੋ ਜੀਵਤ ਹੈ ਤੋ ਪ੍ਰੀਤ ਨਹੀਂ, ਬੋਲਤ ਸੱਚ ਕਹਿੰਦਾ ਤੋ, ਪਰ ਉਹ ਮਰੀ ਕਿਉਂ ਨਹੀਂ ਮੇਰੇ ਪੁੱਛਤਾ ਲੈ, ਉਹ ਜਿਉਂਦੀ ਕਿਉਂ ਹੈ ਤਾਂ ਤੋ ਵਿਛੜ ਕੇ। ਜਮ ਆਵਤ ਹੈ ਪਰ ਪਾਵਤ ਨਾਹੀ, ਪ੍ਰਾਨ ਬਸੈ ਪਦ ਪੰਕਜ ਮਾਹੀ। ਉਹਨੂੰ ਜਮ ਦੇਣ ਆਉਣੇ ਉਹਦੇ ਪ੍ਰਾਣਾਂ ਨੂੰ, ਪ੍ਰਾਣਾਂ ਨੂੰ ਰਜਾਨੇ ਜਮ ਦੇਣੀ ਤੁਸੀਂ ਪਈ ਹੁੰਦੀ ਹੈ, ਉਹ ਤਾਂ ਨੀ ਮਰੀ ਰਾਮ, ਉਹਦੇ ਪ੍ਰਾਣ ਉੱਥੇ ਨੀ, ਉਹ ਤਾਂ ਤੇਰੇ ਚਰਨਾਂ ਵਿੱਚ ਹੈ। ਫਿਰ ਕੋਲ ਸਕਦਾ ਜਮਾਂ ਉਹਦੇ ਪ੍ਰਾਣ ਲੱਭੇ ਨੀ। ਜਮ ਆਵਤ ਹੈ ਪਰ ਪਾਵਤ ਨਾਹੀ, ਪ੍ਰਾਣ ਬਸੈ ਪਦ ਪੰਕਜ ਮਾਹੀ। ਇੰਨੀ ਪ੍ਰੀਤ ਉਹ ਰਾਮ ਦੀ ਛੜਿਆ ਗਿਆ ਤੀ ਸੁੱਕ ਲੈ ਲੋ। ਹੁਣ ਰਾਮ ਹੋਣਾ ਜਾਨੀ ਮੇਰੀ ਸੀਆ ਖੜੀ ਰਾਵਣ ਨੇ, ਰਾਵਣ ਹੋਣਾ ਜਾਨੀ ਇਹ ਸੀਆ ਪਰਮ ਜੋਤ ਹੈ, ਰਾਵਣ ਵੀ ਛੜਿਆ ਗਿਆ। ਲੰਕਾ ਢੋਹਾਲੀ ਨਾਸ ਕਰਾ ਲਈ ਕੁਲ ਗਾਹਾਂ, ਸ਼ਿਵ ਹੋਣਾ ਜਾਨੀ ਤ੍ਰਿਲੋਕੀ ਨਾਥ ਸ਼ਿਵ ਜੀ ਸੰਭੂ ਭਗਵਾਨ, ਉਹਨੂੰ ਨੀ ਪਤਾ ਲੱਗਿਆ। ਸ਼ਿਵ ਹੋਣਾ ਜਾਨੀ ਕੰਕਨ ਪਸਮੇਸ਼ਰ ਦੀਨੋ, ਪਸਮੇਸ਼ਰ ਹੋਣਾ ਜਾਨੀ ਇਸ ਕੰਕਨ ਮੈਂ ਮੌਤ ਹੈ। ਸ਼ਿਵ ਜੀ ਦਾ ਚੇਲਾ ਸੀ ਇੱਕ ਪਸਮੇਸ਼ਰ, ਚੇਲੇ ਦਾ ਨਾਂ ਸ਼ਿਵ ਜੀ ਦਾ, ਕੁੱਠੀ ਕਾਪੀ ਕਰਦਾ ਸੀ। ਇੱਕ ਦਿਨ ਇੰਨਾ ਕੁਛ ਹੋਇਆ ਨਾ, ਸ਼ਿਵ ਜੀ ਕਹਿੰਦਾ ਵੀ ਮੰਗਣਾ ਜੋ ਕੁਛ ਮੰਗਣਾ। ਸ਼ਿਵ ਜੀ ਕੋਲ ਕਾਲ ਪਤਾ ਕਿਹੜੀ ਚੀਜ਼ ਹੈ, ਉਹਦੇ ਹੱਥ ਵਿੱਚ ਇੱਕ ਕੜਾ ਹੈ, ਭਗਵਾਨ ਨੇ ਦਿੱਤੀ ਹੋਈ ਸ਼ਕਤੀ, ਹੱਥ ਵਿੱਚ ਕੜਾ ਹੈ, ਉਹ ਕੜਾ ਹੀ ਕਾਲ ਦੀ ਸ਼ਕਤੀ। ਤੇ ਜਦ ਉਹਨੂੰ ਯਾਦ ਕਰਕੇ ਕਹਿ ਦੇ ਉਹੀ ਚੀਜ਼ ਭਸਮ ਹੋ ਜਾਂਦੀ। ਤੇ ਜੇ ਕਿਸੇ ਬੰਦੇ ਨੇ ਜੀਵਤ ਨੂੰ ਮਾਰਨਾ ਹੋਵੇ ਉਹ ਕੜਾ ਸਿਰ ਪਰ ਕਰਕੇ ਕਹਿ ਦੋ, ਭਸਮ ਜਦੇ ਸਵਾਹ ਹੋ ਜੂਗੀ, ਇੰਨੀ ਸ਼ਕਤੀ ਹੋ ਜਾਵੇ। ਤੇ ਪਰਮੇਸ਼ਰ ਨੂੰ ਕਹਿੰਦਾ ਮੰਗ ਜੋ ਕੁਛ ਮੰਗਦਾ, ਪਰਮੇਸ਼ਰ ਕਹਿੰਦਾ ਤੇ ਹੋਰ ਕਿਆ ਮੰਗਣਾ, ਆ ਕੜਾ ਮੰਗੋ। ਕਿਹੜੇ ਕਿਹੜਾ ਕੱਟ ਹੈ ਗਾਂ ਗੁਰੂਆਂ ਕ चलो जे कुछ हो चला दे चलिया गया शिवजी भगवान तो लोकी नाथ अपना हथियार देता थानू भी बेनती है हथियार किसी ना दे कि सज्जन मित्र आवे हथियार भी किसी दे हथियार के अर्थ पढ़े हथियार चक्की तो पहले बहुत हथियार के अर्थ है हथ जमा यार दो शब्दों का जोड़ है ये खरीदया तैर वाल पैसे तैंते लसंस तेरे नौ है पर जिदे हथ बच है उसे का यार है यही लसंस देखना भी जिसे नौ चढ़े हुए हैं किने खरीद जिसे हथ बच उसे का यार ठीक है मैंने अपना रिवालवर लिखा दे कदे ना दो कि सज्जन मित्र मंगे मेरे वर्गे भोले कहते जी गोलियां कट के दिखा दे देखो ये भी बहुत गलती है जिन्हें कुछ करने दो बोल देगा हथियार भी किसी ने नहीं देना कदे भी वो शिवजी ने देता भुल गया चले आ गया चार सौ शब्द है गुरु नानक नु अछर क्यों के चले नहीं गए बाबे नानक वो देता कड़ा हथियार गह सेवक चले आ गए उनकी मत मारी कहना कड़ा तो मिल गया ये ना होर कानू किसी मारने शिवजी का ही भोग पाओ ते पार्वती नु ब्याहो देखो मत जो मरना माया सब शिवजी नु पता लगे भी गल तो बिगड़ गई इन्हें मेरे ही समाप्ति खाती वो रात रात नट पिया शिवजी का पिछले हूं भी पता लगे भी शिकार तो गया पिछले पिछले चेला मूहरे मूहरे शिवजी लोई दौड़ कुर्सी प्यारे हो ते किसे जा रहे नेपाल दिया पहाड़िया मंदिर बनिया वह जब थक गया ना शिवजी चेले तकड़े होने सेवा कराने वाले साधु मोटे मोटे नहीं खुले वे उन्हें किसे नट हो गए जब देखे ना भी नहीं मार देने फिर शिवजी ने झोटे का रूप धारण किया झोटा बनिया शिवजी महखासर जाके सिंगा के नाल तुस मारी पहाड़ के बीच उसे मंदिर है हूं अपना सिर पहाड़ के बीच दे लिया क्योंकि जब तक सिर पर नहीं सी जाता उदों तक मरना नहीं सी वो मेरे वर्गा चलिया होया मूर्ख वो पिठ पर घसाई जाए वो पिठ पर घसा के कही जाए भसम भसम भसम जाना भजमोड़ा से ताऊ टीका लेके थोड़ी धूई पर कोई डॉक्टर घसाई जाए उन्हें की असर करने जब तक सिंह ना दिख नहीं जाओ टीका फजिया बाद शिवजी मर लग्या भुखा उदों फिर भगवान ने बेनती की भगवान कृपा कर छा मैं सफा सत्या चले हट गया उदों तुम याद कर रहे होने कदे मोहनी अवतार सुने होने मोहनी उदों भगवान ने मोहनी अवतार धारण शिवजी नु छाउन सर पार्वती का सुंदर रूप धारण करके विष्णु उसे चले गए जिथे पिछ पर घटा ओनू कहते आजा मूर्खा तू इधर की मिलना मैंने मिलना ब्याह कराना सी आ चलिए तो मर गया वो तो मर गया क्यों खड़े वो देश के रूप चेहरे कोई बाहर सुन दे उन्हें चेपा सुन के कोई विद्वान एक समय करतार बसंबर मोहनी रूप धरे बंत मेरे दाने कान में फूक दे जन्मे हनुमान बड़े बलवंत सखी सत्य की बात मैं सच कहूं मेरे वीर के वीर सुता के सुता मोर काहे की लाज भी हो सखी मेरे कंत के कंत पिता के कहे जे सवाल पत पता लगते हैं जिसे दरख्त न हो गए उस तरिंडे प्रधान होंगी है सवाल है हम भी बाप भी ओही पति भी ओही कितने हो सकती है ना कंत के कंत पिता के पिता भाई भी ओही गुरमुख प्यारे वीर भी ओही पुत भी ओही कदे दो गल मई बहुत लंबी कथ है छेडो ओदो मोहनी रूप धारण किया मोहनी रूप दे के भरम गया परमेश्वर छड़िया गया तुर पिया नाल नाल पार्वती गल करे भगवान का रूप धारण कर आप मौजा मारा गे एक सुह पल के रखते मेरे घर आला सपकती फिर एवं डौरू बजाई जाता था मैं तो एवं पस खींची हूं आप आनंद महूर चकता छा ही हमें गुरमुख फिर कहा आ गए बाद ਉਹ ਪਾਰਵਤੀ ਕਹਿੰਦੀ ਵੀ ਇੱਕ ਗੱਲ ਦੱਸ, ਹੋਰ ਤਾਂ ਤੂੰ ਬਹੁਤ ਚੰਗਾ ਹੈ, ਤੇ ਮੇਰੇ ਭੋਲੇ ਨਾਲ ਤੂੰ ਨੱਚਦੇ ਹੁੰਦੇ ਤੇ ਤੈਨੂੰ ਨੱਚਣਾ ਹੋਣਾ। ਜੇ ਮੇਰਾ ਵਿਆਹ ਕਰਾਉਣਾ ਨੱਚ ਕੇ ਵਿਖਾ। ਉਹ ਪਰਮੇਸ਼ਰ ਕਹਿੰਦਾ ਪਾਰਵਤੀ ਕਿਤੇ ਨੱਚਣਾ ਵੀ ਕਿਤੇ ਸਿੱਖਣਾ ਪੈਂਦਾ, ਜਿੰਨਾ ਮਰਜ਼ੀ ਵਿਚਾਰ ਹੈ ਗੁੱਸਾ ਤਾਂ ਨਹੀਂ ਕਰਾਉਂਦੇ ਤੁਹਾਨੂੰ ਵਿਆਹ ਚ। ਮੈਂ 80-80 ਸਾਲ ਦੇ ਨੂੰ ਨੱਚਦੇ ਦੇਖੇ, ਚਾਲੀ ਚਾਲੀ ਪੱਗ ਕਿਤੇ ਜੁੱਤੀ ਕਿਤੇ, ਇਹ ਕੋਈ ਕੋਰਸ ਕਰਨਾ ਜਬ ਵੀ ਉਹ ਨਹੀਂ ਪੜ੍ਹਨੀ ਆਈ, ਜਬ ਵੀ ਉਹ ਨਹੀਂ ਪੜ੍ਹਨੀ ਆਈ, ਇਹ ਕੰਮ ਤਾਂ ਫਿਰ ਸਿੱਖੇ ਆਪਾਂ ਨੇ। ਪਰਮੇਸ਼ਰ ਕਹਿੰਦਾ ਉਹ ਮੈਂ ਤੈਨੂੰ ਨੱਚ ਕੇ ਦਿਖਾਉਣਾ, ਮੈਂ ਕੋਲੇ ਹੁੰਦਾ ਸੀ ਜਦੋਂ ਨੱਚਦਾ ਹੁੰਦਾ ਸੀ। ਦੇਖੋ ਸੁੰਦਰ ਬਾਗ ਨੱਚਣ ਲੱਗ ਗਿਆ, ਹੁਣ ਜਦ ਬੰਦਾ ਨੱਚਦਾ ਉਹਦੀ ਬਾਂਹ ਸਿਰ ਪਰ ਜਾਣੀ ਹੋ ਜਾਣੀ, ਉਹ ਬਾਂਹ ਚ ਕੜਾ ਪਾਇਆ ਤਾਂ ਜਦ ਸਿਰ ਪਰ ਗਿਆ, ਜਦ ਪਾਰਵਤੀ ਨੇ ਭਸਮ ਕਹਿ ਤਾਂ ਉੱਥੀ ਸੁਆਹ ਹੋ ਗਿਆ। ਸਤਿਗੁਰ ਨਾਨਕ ਅਛਲ ਦੇਖੋ ਕਿੱਡੇ ਕਿੱਡੇ ਸਾਰ ਹੋ ਗਏ, ਦੇਵਦੂਤ ਮਿਲਿਆ, ਕਲਯੁਗ ਮਿਲਿਆ, ਰਾਖ ਸੌਦਾ ਮਿਲਿਆ, ਕਿੰਨੇ ਕਿੰਨੇ ਧਨੀ ਮਿਲੇ, ਕਾਰੂ ਬਾਦਸ਼ਾਹ ਮਿਲਿਆ, ਗੁਰਸਿੱਖ ਪਿਆਰੇ ਚੱਕੀਆਂ ਪੀਲੀਆਂ ਪਰ ਛਲੇ ਨਹੀਂ ਗਏ ਗੁਰੂ ਨਾਨਕ ਦੇ। ਕਿਉਂ ਜਸ ਗਾਉਂਦੇ ਨੇ ਬ੍ਰਹਮਾ, ਕਿਉਂ ਸੰਕਾਰ ਜਿੰਨੇ ਵੀ ਅਵਤਾਰ ਆਏ ਸਤਿਗੁਰ ਤੋਂ ਲੈ ਕੇ ਸਾਰੇ ਛਲ ਹੋ ਗਏ, ਮਾਇਆ ਨੇ ਛਲ ਲਏ, ਪਰ ਇੱਕ ਗੁਰੂ ਨਾਨਕ ਦੇਵ ਅਛਲ ਛਲਾ। ਅਛਲ ਛਲਾ ਦਾ ਅਰਥ ਕੀ, ਜਿਹੜੀ ਮਾਇਆ ਨੇ ਦੁਨੀਆਂ ਨੂੰ ਛੜਿਆ, ਬਾਬੇ ਨਾਨਕ ਨੇ ਉਸ ਮਾਇਆ ਨੂੰ ਛਲ ਲਿਆ। ਸਰਬ ਵਾਲੀ ਚੀਜ਼ ਨੂੰ ਬਾਬੇ ਨਾਨਕ ਨੇ ਛੜਿਆ। ਨੋਟ ਕਰਿਓ, ਹਿਰਦੇ ਵਿਚਾਰਿਓ, ਬੱਚੇ ਨੇ ਗੁਰੂ ਨਾਨਕ ਦੇਵ ਤੋਂ 1200 ਮਾਇਆ ਦੂਰ ਰਹੀ, 1200 ਮਾਇਆ ਪਰੇ ਜਦੋਂ ਤੁਰਦੇ ਸੀ ਮਾਇਆ ਦਾ ਅਸਰ 1200 ਪਾਸੇ ਹਟਦਾ ਜਾਂਦਾ ਸੀ। ਗੁਰੂ ਅੰਗਦ ਦੇਵ ਜੀ ਤੋਂ ਸਵਈਆਂ ਚਾਹੂਗੀ ਕਥਾ, 600 ਮਾਇਆ ਪਰੇ ਰਹੀ 600। ਤੇ ਜਦੋਂ ਗੁਰੂ ਅਮਰਦਾਸ ਦੇ ਸਵਈਏ ਆਉਣਗੇ, ਗੁਰੂ ਅਮਰਦਾਸ ਜੀ ਗੱਦੀ ਤੇ ਬੈਠੇ ਗੋਇੰਦਵਾਲ, ਤਾਂ ਗੁਰੂ ਅੰਗਦ ਅਮਰਦਾਸ ਜੀ ਦੇ ਦਰਬਾਰ ਵਿੱਚ ਜਿੱਥੇ ਸੰਗਤ ਜੁੱਤੀਆਂ ਖੋਲਦੀ ਸੀ, ਉੱਥੇ ਲਕਸ਼ਮੀ ਮਾਤਾ ਸਾਕਸ਼ਾਤ ਰੂਪ ਧਾਰਨ ਕਰਕੇ ਆਈ, ਜਿਹਨੂੰ ਲਕਸ਼ਮੀ ਕਹਿੰਦੇ, ਵਿਸ਼ਨੂੰ ਜੀ ਦੇ ਘਰ ਵਾਲੀ ਮਾਇਆ ਸਾਕਸ਼ਾਤ ਰੂਪ ਧਾਰਨ ਕਰਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਜੋੜਿਆਂ ਵਿੱਚ ਆ ਕੇ ਖੜੀ ਹੋਈ। 1200 ਮਾਇਆ ਗੁਰੂ ਨਾਨਕ ਦੇਵ ਮਾਇਆ ਨੇ ਦੁਨੀਆਂ ਛਾਲੀ, ਬ੍ਰਹਮਾ ਵਿਸ਼ਨੂੰ ਮਹਾਦੇਵ ਛਲੀਆ, ਬ੍ਰਹਮਾ ਵਰਗੇ ਵਿਸ਼ਨੂੰ ਵਰਗੇ ਸਿੰਧੀ ਵਰਗੇ ਛਾਲੇ, ਉਹ ਮਾਇਆ ਤੁਹਾਡੇ ਗੁਰੂ ਨਾਨਕ ਨੇ ਛਲੀ ਹੈ। ਅਰਖੇ ਅਕੁਲ ਸਤਨਾਮ। ਹਾਂਜੀ, ਗਾਵੇ ਗੁਣ ਧੋਮ, ਧੋਮ ਦਾ ਅਰਥ ਹੈ ਭਾਈ ਧਰੂ, ਨੋਟ ਕਰ ਲਿਓ, ਧੋਮ ਪਾਠ ਧਰੂ ਭਗਤ। ਇੱਕ ਧੋਮ ਹੋਇਆ ਪਾਂਡਵਾਂ ਦਾ ਪੁਰੋਹਿਤ ਰਿਸ਼ੀ, ਉਹ ਵੀ ਧੋਮ ਹੋਇਆ ਗ੍ਰੰਥਾਂ ਵਿੱਚ ਪਾਂਡਵਾਂ ਦਾ ਪੁਰੋਹਿਤ ਸੀ, ਪਰ ਇੱਥੇ ਜਿਹੜਾ ਅਗਲਾ ਸ਼ਬਦ ਹੈ ਨਾ ਉਹ ਦੱਸੂਗਾ ਕਿਹੜਾ ਧੋਮ ਹੈ। ਤੇ ਅਕਲ ਮੰਡਲ ਵੈ, ਉਹ ਅਕਲ ਮੰਡਲ ਉਹ ਹੈ ਜਿਹੜਾ ਕਦੇ ਵੀ ਮੰਡਲ ਨਾਸ ਨਾ ਹੋਵੇ, ਕਦੇ ਵੀ ਖਤਮ ਨਾ ਹੋਵੇ, ਨਾ ਟਲੇ। ਉਹ ਧਰੂ ਨੂੰ ਮਿਲਿਆ ਤਿੰਨਾਂ ਲੋਕਾਂ ਵਿੱਚ, 14 ਭਵਨਾਂ ਵਿੱਚ। ਇੱਕ ਧਰੂ ਦੀ ਪੂਰੀ ਅਕਲ ਹੈ, ਬ੍ਰਹਮਪੁਰੀ ਅਕਲ ਨਹੀਂ ਹੈ, ਬ੍ਰਹਮਪੁਰੀ ਤ੍ਰਿਪੁਰੀ ਤਾਂ ਕਾਲ ਵਿੱਚ ਨੇ, ਬ੍ਰਹਮਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਵਿਸ਼ ਬਤਲ, ਪਰ ਜਿੱਥੇ ਧਰੂ ਬੈਠਾ ਹੈ ਨਾ ਉਹ ਹੈ ਅਕਲ। ਪਾਂਚ ਵਰਗ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਅਟਾਰੇ ਕਹੀਏ ਅਟਾਰੀ ਮਹਿਲ, ਉਹਨੇ ਸਿਮਰਤ ਕਰਕੇ ਉਹ ਜਗ੍ਹਾ ਪ੍ਰਾਪਤ ਕੀਤੀ ਹੈ। ਅਮਰ ਸੱਚਖੰਡ ਦੇ ਦਰਵਾਜ਼ੇ ਵਿੱਚ ਬੈਠਾ ਹੈ, ਜਿੱਥੇ ਦਰਵਾਜ਼ਾ ਹੈ ਸੱਚਖੰਡ। ਦੇਖ ਲਓ ਸਾਰੀ ਧਰਤੀ ਘੁੰਮਦੀ ਆ, ਸੱਤ ਰਿਸ਼ੀ ਦੇਖਿਓ, ਧਿਆਨ ਦਿਓ, ਸੱਤ ਰਿਸ਼ੀ ਪ੍ਰਕਰਮਾ ਕਰਦੇ, ਸਭ ਤੋਂ ਨੇੜੇ ਧਰੂ ਦੇ ਸੱਤ ਰਿਸ਼ੀ ਨੇ, ਉਹ ਸੱਤ ਤਾਰੇ ਨੇ, ਦੇਖ ਲਿਓ ਸਭ ਦਾ, ਉਹ ਸੱਤ ਰਿਸ਼ੀ ਘੁੰਮਦੇ ਨੇ ਸੱਚਖੰਡ ਦੇ ਦਰਵਾਜ਼ੇ ਤੇ ਹੈ ਧਰੂ। ਉਹ ਤੋਂ ਥੋੜੀ ਜਿਹੀ ਦੂਰੀ ਤੇ ਸੱਤ ਰਿਸ਼ੀ ਨੇ ਅਕਾਲ ਪੁਰਖ ਦੇ ਸੱਚਖੰਡ ਅਮਰ ਅਟਾਰੇ, ਗੁਰੂ ਨਾਨਕ ਦੇਵ ਗਏ ਉੱਥੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਿਲੇ ਧਰੂ ਜੀ ਨੂੰ, ਕਹਿੰਦੇ ਭਾਈ ਤੇਰੀ ਨੀਚੇ ਦੀ ਭਗਤੀ ਨੇ ਤੈਨੂੰ ਇੱਥੇ ਪਹੁੰਚਾਇਆ। ਕਹਿੰਦਾ ਮਹਾਰਾਜ ਕਿੱਥੋਂ ਆਏ? ਕਹਿੰਦੇ ਅਕਾਲ ਪੁਰਖ ਦੇ ਦਰਸ਼ਨ ਕਰਕੇ ਆਏ, ਬੁਲਾਏ ਸੀ ਉਹਨੇ। ਜਦ ਬੀਨ ਵਿੱਚ ਚੁੱਭਾ ਮਾਰੇ ਸੱਚਖੰਡ ਪੁੱਜੇ, ਸੋ ਡਰ ਕੇ ਆ, ਸੋ ਕਰਕੇ ਆ, ਤੇ ਆਉਂਦੇ ਹੋਏ ਧਰੂ ਨੂੰ ਮਿਲੇ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਕਿੰਨਾ ਕੁ ਦੂਰ ਹੈ, ਮੈਨੂੰ ਦੱਸੋ ਤੂੰ ਇੱਥੇ ਜਾ ਕੇ ਆਇਆ, ਮੈਂ ਤਾਂ ਦਰਵਾਜ਼ੇ 'ਤੇ ਹੀ ਬੈਠਾ। ਤੇ ਗੁਰੂ ਨਾਨਕ ਦੇਵ ਕਹਿੰਦੇ ਧਰੂ ਜੀ ਇਹ ਗੱਲ ਨਾ ਪੁੱਛੋ, ਬੇਅੰਤ ਹੈ ਇੱਥੇ ਤੋਂ ਅੱਗੇ ਜਿਹੜੀ ਦੂਰੀ ਹੈ ਉਹਦਾ ਪਤਾ ਹੀ ਨਹੀਂ ਕਿੰਨੀ, ਉਹ ਪਤਾ ਹੀ ਨਹੀਂ ਕਿੰਨੀ ਕੁ ਦੂਰ ਹੈ, ਉਹ ਤਾਂ ਖੰਡ ਹੈ ਬੇਅੰਤ ਹੈ ਉਸ ਪਰਮੇਸ਼ਰ ਦਾ। ਫਿਰ ਧਰੂ ਨੇ ਪਤਾ ਕਿਵੇਂ ਜਸ ਗਾਇਆ ਉਹਨਾਂ ਦਾ, ਧਰੂ ਅੰਤ ਅਕਲ ਮਤਲਬ ਹੱਥ ਬੰਨ ਕੇ ਖੜਾ ਹੋ ਗਿਆ, ਕਹਿੰਦਾ ਸਤਿਗੁਰ ਨਾਨਕ ਮੈਂ ਉੱਥੇ ਕਾਹਨੂੰ ਜਾਣਾ, ਮੈਨੂੰ ਤਾਂ ਤੁਹਾਡੇ ਦਰਸ਼ਨ ਹੀ ਅਕਾਲ ਪੁਰਖ ਦੇ ਦਰਸ਼ਨ ਹੈ, ਮੈਨੂੰ ਤਾਂ ਤੁਸੀਂ ਅਕਾਲ ਪੁਰਖ ਦਿਖ ਰਹੇ, ਉਹ ਪ੍ਰਮਾਣ ਦੱਸਿਆ ਭੱਟਾ ਨੇ। ਧਰੂ ਮੈਂ ਕਿਹਾ ਸੱਚਖੰਡ ਦੇ ਦਰਵਾਜ਼ੇ ਤੇ ਅਕਲ ਮੰਡਲ ਜਿਹਨੂੰ ਉਹ ਪਦਵੀ ਮਿਲੀ ਹੈ ਜਿਹੜੀ ਸਦਾ ਹੀ ਅਮਰ ਰਹਿਣੀ ਹੈ, ਉੱਥੇ ਬੈਠਾ ਗੁਰੂ ਨਾਨਕ ਦਾ ਜਸ ਗਾ ਰਿਹਾ ਹੈ। ਜਿਹਨੇ ਭਗਤ ਭਾਏ ਪ੍ਰੇਮਾ ਭਗਤੀ ਦਾ ਰਸ ਮਾਣੇ, ਪੰਜ ਵਰਗ ਦਾ ਕਿੱਥੇ ਬਾਲਕ ਭਗਤੀ ਕਰੇ, ਪਰ ਪ੍ਰੇਮ ਕਰਾ ਦਿੰਦਾ ਸਭ ਕੁਝ, ਤੁਹਾਤੋਂ ਵੀ ਕਰਾਉਂਦਾ। ਇੱਕ ਸਾਲ ਦਾ ਮੁੰਡਾ ਕੁੜੀ ਗੋਦ ਚੱਕੀ ਫਿਰਦੇ ਹੋ ਤੇ ਨਿਆਣਾ ਕਹੂਗਾ ਬਾਪੂ ਘੋੜਾ ਬਣਨਾ, ਤੇਰੀ ਧੂਰੀ ਪਰ ਬੈਠਣਾ, ਵਿਹੜੇ ਵਿੱਚ ਘੋੜਾ ਬਣ ਜਾਓਗੇ, ਪ੍ਰੇਮ ਕਰਾ ਦਿੰਦਾ ਹੈ। ਤੂੰ ਤੁਹਾਡੀ ਡਾਹੀ ਨੂੰ ਰੱਬ ਨਾ ਕਰੇ ਕੋਈ ਹੱਥ ਪਾਵੇ, ਜਦੇ ਤੂੰ ਕਰੋਗੇ ਡਾਂਗ ਚੱਕ ਲਓਗੇ, ਗੋਦੀ ਚੱਕਿਆ ਪੁੱਤ ਐਨ ਪੱਟਦਾ ਤੇ ਐਨ ਹੱਸਦਾ ਬਾਪੂ, ਕਹਿੰਦਾ ਪੱਟ ਲੈ ਚੰਗਾ ਲੱਗਦਾ। ਪ੍ਰੇਮ ਵਿੱਚ ਨੇਮ ਨੀ, ਸ੍ਰੀ ਗੁਰੂ ਨਾਨਕ ਦੇਵ ਨੂੰ ਕਿਉਂ ਗਾਉਂਦਾ ਧਰੂ, ਕਿਉਂ ਰੱਬ ਦਾ ਰੂਪ ਦੇਖਿਆ, ਉਹਨੇ ਭਗਤ ਭਾਈ ਰਸ ਉਹਨੇ ਭਾਈ ਪ੍ਰੇਮਾ ਭਗਤੀ ਕੀਤੀ, ਪੰਜ ਵਰਖ ਦੇ ਨੇ ਜੰਗਲਾਂ ਵਿੱਚ ਲਾ ਕੇ ਸਮਾਧੀ ਰੱਬ ਦੀ ਪ੍ਰਾਪਤੀ ਕੀਤੀ। ਕੱਲ ਕਵੀ ਭੱਟ ਕਹਿੰਦੇ ਨੇ ਇਹ ਸੰਸਾਰ ਦੇ ਲੋਕੋ, ਇਹ ਸੰਤੋ ਜਨੋ, ਤੁਸੀਂ ਵੀ ਉਸ ਗੁਰੂ ਨਾਨਕ ਦਾ ਜਸ ਗਾਓ ਜਿਹਨੂੰ ਧਰੂ ਗਾ ਰਿਹਾ, ਜਲਕ ਗਾ ਰਿਹਾ, ਰਿਸ਼ੀ ਮੁਨੀ ਗਾ ਰਹੇ ਨੇ, ਆਪਾਂ ਵੀ ਉਸ ਦਾ ਸੁਜਸ ਸ੍ਰੇਸ਼ਟ ਉੱਤਮ ਜਸ ਗਾਉਣਾ ਕਰੀਏ। ਜਿਸ ਗੁਰੂ ਨਾਨਕ ਨੇ ਫਿਰ ਘਰ ਬਾਰ ਛੱਡ ਕੇ ਭਗਤੀ ਨਹੀਂ ਕੀਤੀ, ਪਦਾਰਥ ਛੱਡ ਕੇ ਭਗਤੀ ਨਹੀਂ ਕੀਤੀ, ਰਾਜ ਵਿੱਚ ਯੋਗ, ਰਾਜੇ ਸਭ ਕੁਝ ਕੋਲ ਹੋਵੇ ਤੇ ਫਿਰ ਯੋਗ ਰੱਬ ਨਾਲ ਮਿਲ ਕੇ ਰਹਿਣਾ, ਹੋਵੇ ਪਦਾਰਥ ਕੋਲ ਤੇ ਸੂਤੀ ਹੋਵੇ। ਇਹੀ ਤਾਂ ਬਾਬੇ ਨਾਨਕ ਨੇ ਮੁਲਤਾਨ ਕਿਹਾ ਸੀ ਨਾ ਕਾਜ਼ੀਆਂ ਨੂੰ, ਜਦ ਮੁਲਤਾਨ ਗਏ ਗੁਰੂ ਨਾਨਕ ਦੇਵ ਜੀ ਤਾਂ ਗੁਰਸਿੱਖ ਰਿਹਾ ਰਹੇ ਹੋ, ਕਾਜ਼ੀਆਂ ਨੇ ਬੜਾ ਬੁਰਾ ਮਨਾਇਆ ਭਾਈ ਜੇ ਬਾਬਾ ਨਾਨਕ ਇੱਥੇ ਚਾਰ ਦਿਨ ਅੱਜ ਗਏ ਨਾ, ਸਾਡੇ ਡੇਰੇ ਡੂਰੇ ਨੇ ਖਤਮ ਕਰ ਦੇਣੇ ਨੇ, ਸੱਚ ਦਾ ਪ੍ਰਚਾਰ ਕਰਨਾ, ਸਾਡਾ ਪਖੰਡ ਉਧਰ ਜਾਣਾ। ਬਹੁਤ ਔਖੇ ਆ ਲੋਕ ਸੱਚ ਤੋਂ ਸੁਣਨਾ ਨਹੀਂ ਚਾਹੁੰਦੇ, ਇਹਨੇ ਪਖੰਡ ਦੇ ਦੇਣੇ। ਉਹ ਕਾਜ਼ੀ ਇਕੱਠੇ ਹੋ ਗਏ, ਕਹਿੰਦੇ ਉਹ ਤੋਰੀਏ ਕਿਵੇਂ, ਤਾਂ ਆ ਗਏ ਇਹ ਤਾਂ ਬੈਠਾ ਮੇਲੇ ਵਿੱਚ ਤੇ ਤਰੀਕਾ ਕੀ ਸੁੱਟਿਆ ਪੜ੍ਹੇ ਲਿਖੇ ਸੀ। ਉਹ ਮੌਲਾ ਬਖਸ਼ ਵੱਡਾ ਕਾਜ਼ੀ ਉਹ ਕਹਿੰਦਾ ਕੋਈ ਨੀ ਮੇਰੇ ਕੋਲ ਹੈਗਾ ਤਰੀਕਾ, ਭਰ ਕੇ ਛੰਨਾ ਦੁੱਧ ਦਾ ਸ੍ਰੀ ਗੁਰੂ ਨਾਨਕ ਦੇਵ ਦੇ ਮੂਹਰੇ ਦਾ। ਮੁੱਖ ਕਾਜ਼ੀ ਬੈਠੇ ਸੀ ਤੇ ਗੁਰਸਿੱਖ ਪਿਆਰੇ ਮਹਾਰਾਜ ਬੈਠੇ ਰਹੇ ਰਾਮ ਨਾਲ, ਦੋ ਚਾਰ ਮਿੰਟ ਦਸ ਮਿੰਟ ਕੋਲ ਬੈਠਾ ਮਰਦਾਨਾ। ਮਰਦਾਨੇ ਨੇ ਸੋਚਿਆ ਕਿ ਇਹ ਮੁਸਲਮਾਨਾਂ ਦੇ ਹੱਥਾਂ ਦਾ ਦੁੱਧ ਇਹਨੇ ਨਹੀਂ ਪੀਣਾ, ਕਿਤੇ ਮੋੜ ਨਾ ਦੇਵੇ। ਉਹਨੇ ਆਪਣਾ ਗੱਲ ਕੀਤੀ, ਕਹਿੰਦਾ ਬਾਬਾ ਜੀ ਤੂੰ ਨੀ ਛੱਡਣਾ ਮੈਂ ਛੱਡਾਂ, ਲਾਵਾਂ ਗੱਫਾ। ਉਹ ਸਤਿਗੁਰ ਕਹਿੰਦੇ ਮਰਦਾਨੇ ਕਿਉਂ ਤ੍ਰਿਸ਼ਨਾ ਕਰਦਾ, ਛੱਡਣ ਨੂੰ ਨੀ ਆਇਆ, ਇਹ ਆਪਾਂ ਨੂੰ ਵਿਦਾ ਕਰਨਾ ਹੈ। ਸਿਆਣੇ ਇਸ਼ਾਰੇ ਕਰਦੇ ਹੁੰਦੇ ਹੈ ਵਿਦਾ ਕਿਉਂ, ਉਹ ਕਾਜ਼ੀਆਂ ਨੇ ਸਲਾਹ ਕਰਕੇ ਛੰਨਾ ਭਰ ਕੇ ਦੁੱਧ ਰੱਖਤਾ। ਐ ਨਾਨਕ ਇਹ ਮੁਲਤਾਨ ਪੀਰਾਂ ਨਾਲ ਪਹਿਲਾਂ ਹੀ ਭਰਿਆ ਵਾ, ਤੂੰ ਇੱਥੇ ਕੀ ਕਰਨਾ। ਜਿਵੇਂ ਇਸ ਛੰਨੇ ਵਿੱਚ ਇੱਕ ਕੌਲੀ ਵੀ ਦੁੱਧ ਹੋਰ ਨੀ ਪੈ ਸਕਦੀ, ਇੱਥੇ ਮੁਲਤਾਨ ਵਿੱਚ ਪੀਰਾਂ ਨੂੰ ਜਗ੍ਹਾ ਨੀ, ਅਸੀਂ ਬਹੁਤ ਹੈ, ਤੂੰ ਕਿਤੇ ਹੋਰ ਜਗ੍ਹਾ ਡੇਰਾ। ਉਹ ਤਾਂ ਵਿਦਾ ਕਰਨ ਦਾ ਤਰੀਕਾ, ਬੀਬੀ ਉਹ ਤੁਹਾਨੂੰ ਵੀ ਤਰੀਕਾ ਹੈਗਾ ਪੰਜਾਬ ਵਿੱਚ ਵਿਦਾ ਕਰਨ ਦਾ, ਜਿਹੜਾ ਪ੍ਰਾਹੁਣਾ ਨਹੀਂ ਉੱਠਦਾ ਹੁੰਦਾ ਸੀ ਨਾ, ਯਾਦ ਹੋਣਾ ਤੁਹਾਨੂੰ, ਬੀਬੀਆਂ ਝਾੜੀ ਵੇ ਕੇ ਸਿੰਬਰ ਲੱਗ ਜਾਂਦੀਆਂ ਸੀਗੀਆਂ, ਪਤਾ ਆਪ ਤੁਸੀਂ ਭੁੱਲੇ ਨਾ ਪਾਣੀ ਕਹਿੰਦਾ, ਉਹਨੂੰ ਕਹਿਣਾ ਬੀਬੀ ਜਾ ਬੇਲ ਚ ਝਾੜੋ, ਆਪੇ ਜਾਊ ਜਾਂਦਾ ਸਾਫ ਅੱਜ ਹੋਣ, ਆਪੇ ਉੱਠ ਕੇ ਬਾਹਰ ਨਿਕਲੂ। ਇਹ ਤਰੀਕਾ ਜੀ ਚੰਗਾ ਭਰ ਕੇ ਦੇਤਾ ਵੀ ਜਾ ਕੇ ਬੜੇ ਪੀਰ ਨੇ, ਪਰ ਬਾਬਾ ਨਾਨਕ ਅਸਾਲ ਉਹਨੂੰ ਕਿੱਥੇ ਛੱਡ ਦਿੰਦੇ। ਤੇ ਬਾਬੇ ਨਾਨਕ ਨੇ ਕੱਢ ਚਮੇਲੀ ਬਗਲ ਤੇ ਬੋਝੇ ਵਿੱਚੋਂ ਚਮੇਲੀ ਦਾ ਫੁੱਲ ਕੱਢਿਆ ਤੇ ਉੱਪਰ ਰੱਖਤਾ ਦੁੱਧ ਦੇ। ਤਿੰਨ ਜਵਾਬ ਦੇ ਤੇ ਬਾਬੇ ਨੇ ਤਿੰਨ, ਓ ਕਾਜੀਆ ਤੇਰਾ ਧਰਮ ਵੀ ਚਿੱਟਾ ਮੇਰਾ ਵੀ ਚਿੱਟਾ, ਧਰਮ ਕਿਸੇ ਦਾ ਮਾੜਾ ਨੀ ਉਹਨੂੰ ਵਰਤੋਂ ਮਾੜੀ ਨੀ, ਜਿਵੇਂ ਤੇਰਾ ਦੁੱਧ ਵਰਗਾ ਧਰਮ ਹੈ ਮੇਰਾ ਵੀ ਚਿੱਟਾ, ਮਿਲ ਗਏ ਦੋਏ ਦੇਖ ਲੈ ਦੁੱਧਰ ਚਮੇਲੀ। ਨੰਬਰ ਦੋ, ਇਹ ਦੁੱਧ ਵਿੱਚ ਸਾਡਾ ਫੁੱਲ ਡੁੱਬਿਆ ਨਹੀਂ ਹੈ, ਉੱਪਰ ਤਰ ਰਿਹਾ, ਮੈਂ ਇੱਥੇ ਡੇਰਾ ਨਹੀਂ ਬਣਾਉਣ ਆਇਆ, ਮੈਂ ਚਲੇ ਗਏ। ਨੰਬਰ ਤਿੰਨ, ਇਸ ਦੁੱਧ ਵਿੱਚ ਮੇਰੇ ਫੁੱਲ ਨੇ ਕੋਈ ਖੜਬੜੀ ਨਹੀਂ ਪਾਈ, ਰੰਗ ਨਹੀਂ ਬਦਲਿਆ, ਬਾਹਰ ਨਹੀਂ ਕੱਢਿਆ, ਮੈਂ ਤੁਹਾਡੇ ਧਰਮ ਵਿੱਚ ਕੋਈ ਨੁਕਤਾ ਚੀਨ ਨਹੀਂ ਕਰਨ ਨਹੀਂ। ਤਿੰਨ ਜਵਾਬ, ਪਰ ਮੂਰਖ ਕਿੱਥੇ ਮੰਨਣ, ਉਹਨੂੰ ਤਾਂ ਡਰ ਵੀ ਸੱਚ ਦਾ ਪੇਸ਼ ਹੋ ਜਾਣਾ। ਇੱਥੇ ਸਤਿਗੁਰ ਨਾਨਕ ਨੂੰ ਕਹਿੰਦਾ ਚੰਗਾ ਸਾਨੂੰ ਇੱਕ ਗੱਲ ਦਾ ਜਵਾਬ ਦੇ ਵੀ ਸਾਰੇ ਗੁਰੂ ਪੀਰਾਂ ਨੇ ਮਾਇਆ ਦਾ ਤਿਆਗ ਕੇ ਹੈ, ਤੂੰ ਸਿੱਖਾਂ ਨੂੰ ਕਹਿਤਾ ਮਾਇਆ ਦੇ ਵਿੱਚ ਰਹੋ, ਤੂੰ ਨਾਮ ਜਪਣ ਤੋਂ ਵੀ ਪਹਿਲਾਂ ਕਹਿਤਾ ਸਿੱਖਾਂ ਨੂੰ ਮਾਇਆ ਕਮਾਓ ਕਿਰਤ ਕਰੋ, ਫਿਰ ਨਾਮ ਜਪਿਓ, ਕਿਰਤ ਕਰੋ ਨਾਮ ਜਪੋ ਵੰਡ ਕੇ ਸਕੋ, ਤੇਰੇ ਸਿੱਖ ਮਾਇਆ ਵਿੱਚ ਕਿਵੇਂ ਰੱਬ ਨੂੰ ਮਿਲਣਗੇ, ਤੂੰ ਬੰਧਨ ਵਿੱਚ ਪਾਤਾ, ਇਹ ਕਰਨਗੇ ਨਹੀਂ। ਸਤਿਗੁਰ ਕਹਿੰਦੇ ਦੇ ਦਿੰਦੇ ਜਵਾਬ, ਚੱਕ ਆਪਣਾ ਛੰਨਾ, ਆ ਜਿਹੜਾ ਮੇਲਾ ਲੱਗਿਆ ਮਾਸੇ ਦੇ ਆਲੇ ਦੁਆਲੇ, ਮੇਲੇ ਵਿੱਚ ਇੱਕ ਗੇੜਾ ਕੱਢ ਕੇ ਆ, ਮੁੜ ਕੇ ਆ ਜਾ, ਹੁਣ ਤੈਨੂੰ ਜਵਾਬ ਦਿੰਦੇ ਮੇਰੇ ਸਿੱਖ ਮਾਇਆ ਵਿੱਚ ਕਿਵੇਂ ਕਰਨਗੇ। ਤੁਰ ਪਿਆ, ਕਹਿੰਦੇ ਇੱਕ ਗੱਲ ਖਿਆਲ ਰੱਖੀ, ਛੰਨੇ ਵਿੱਚੋਂ ਦੁੱਧ ਡੁੱਲਣਾ ਨਹੀਂ ਚਾਹੀਦਾ, ਜੇ ਡੁੱਲ ਗਿਆ ਅਸੀਂ ਜਵਾਬ ਨਹੀਂ ਦੇਣਾ। ਹੁਣ ਤੁਰ ਪਿਆ ਛੰਨਾ ਭਰਿਆ ਵਾ ਲੈ ਕੇ, ਮੇਲਾ ਕਿਤੇ ਮੁਜਰੇ ਕਿਤੇ ਕੁਆਲੀਆਂ ਹੋਣ ਮੁਸਲਮਾਨਾਂ ਦੇ ਮੇਲੇ, ਕਿਤੇ ਨਾਚ, ਕਿੰਨੇ ਚੀਜ਼ਾਂ ਹੋਣੀਆਂ ਮੇਲੇ ਵਿੱਚ, ਉਹ ਤੁਰਿਆ ਜਾਂਦਾ ਮੇਲੇ ਵਿੱਚ, ਪਰ ਧਿਆਨ ਹੈ ਛੰਨੇ ਵਿੱਚ ਕਿਤੇ ਡੁੱਲ ਨਾ ਜਾਵੇ। ਸਾਰਾ ਗੇੜਾ ਮਾਰ ਕੇ ਆ ਗਿਆ, ਕਹਿੰਦਾ ਲਓ ਬਾਬਾ ਨਾਨਕ ਮੈਂ ਦੁੱਧ ਡੁੱਲ ਨਹੀਂ ਦਿੰਦਾ, ਹੁਣ ਮੈਨੂੰ ਦੱਸੋ ਤੁਹਾਡੇ ਸਿੱਖ ਮਾਇਆ ਵਿੱਚ ਕਿਵੇਂ ਕਰਨਗੇ, ਤੁਸੀਂ ਗ੍ਰਿਸਤੀ ਬਣਾ ਤੇ ਪਦਾਰਥ ਵਿੱਚ ਪਾ ਤੇ। ਸਤਿਗੁਰ ਨਾਨਕ ਕਹਿੰਦੇ ਐਂ ਦੱਸ ਕਾਜੀਆ, ਜਿਹੜੇ ਮੇਲੇ ਵਿੱਚ ਤੂੰ ਘੁੰਮ ਕੇ ਆਇਆ, ਕਿਹੜੇ ਕਿਹੜੇ ਰਾਗ ਹੁੰਦੇ ਤੇ, ਉੱਥੇ ਲੋਕਾਂ ਦੇ ਕੱਪੜੇ ਕਿਹੋ ਜਿਹੇ ਪਾਏ ਤੇ, ਪੁਆਲ ਕਿਹੜੇ ਲੱਗੇ ਹੋਏ ਤੇ, ਨੱਚ ਕਿਹੜਾ ਚੱਲ ਰਿਹਾ ਤਾ। ਸਤਿਗੁਰਾਂ ਨੂੰ ਪੁੱਛੇ ਜੇ ਹੋ ਕੇ ਕਹਿੰਦਾ ਮੈਂ ਉੱਥੇ ਮੇਲਾ ਦੇਖਦਾ ਤਾ, ਤੇਰਾ ਛੰਨਾ ਦੇਖਦਾ ਤਾ, ਨਾਲੇ ਮੈਨੂੰ ਛੱਡ ਲਾ ਕੇ ਦੁੱਧਣਾ ਜੋੜਦੇ, ਉਹਨੂੰ ਮੇਲੇ ਦਾ ਹੱਥ ਪੁੱਛਣ ਦੇ, ਮੈਂ ਨੀ ਮੇਲਾ ਵੇਖਿਆ, ਮੈਂ ਤਾਂ ਘੁੰਮ ਕੇ ਹੀ ਆਇਆ, ਮੇਰੀ ਨਿਗਾਹ ਤਾਂ ਦੁੱਧ ਚ ਰਹੀ ਹੈ। ਕਹਿੰਦੇ ਆਹੀ ਤਾਂ ਸਿੱਖੀ ਹੈ, ਮੇਰੇ ਸਿੱਖ ਫਿਰਨਗੇ ਜੱਗ ਦੇ ਮੇਲੇ ਵਿੱਚ, ਪਰ ਨਿਗਾਹ ਮੇਰੇ ਵਿੱਚ ਰੱਖਣਗੇ, ਜਿਵੇਂ ਤੈਨੂੰ ਮੇਲੇ ਦਾ ਅਸਰ ਨਹੀਂ ਹੋਇਆ, ਮੇਰੇ ਸਿੱਖ ਨੂੰ ਮਾਇਆ ਦਾ ਅਸਰ ਨਹੀਂ ਹੋਵੇਗਾ, ਰਹਿਣਗੇ ਪਦਾਰਥ ਵਿੱਚ, ਹੋਣਗੀਆਂ ਕੋਠੀਆਂ ਤਾਰਾ ਜਾਇਦਾਦ, ਪਰ ਹੱਥ ਬੰਨ ਕੇ ਕਹੂੰਗਾ ਮੇਰਾ ਮੁਝ ਮੈਂ ਕਿਚ ਨਹੀਂ, ਜੋ ਕਿਚ ਹੈ ਸੋ ਤੇਰਾ। ਗੁਰਮੁਖ ਮਾਇਆ ਵਿੱਚ ਉਹਦਾ ਸੀ, ਸਤਿਗੁਰ ਨਾਨਕ ਦੇ ਪਾਤਸ਼ਾਹ ਦਾ ਗੁਰਸਿੱਖ ਪਿਆਰੇ ਉਪਦੇਸ਼ ਹੀ ਹੈ, ਮਾਇਆ ਦਾ ਤਿਆਗ ਨਹੀਂ, ਇਹਦੀ ਵਰਤੋਂ ਠੀਕ, ਦੁੱਧ ਹੈ ਉਹਦੀ ਵਰਤੋਂ ਵੀ ਠੀਕ ਫਾਇਦਾ ਕਰੂਗੀ, ਥੋੜੀ ਗਲਤ ਵਰਤੋਂ ਕਰ ਲਓ ਫਿਰ ਡਾਕਟਰ ਕੋਲ ਭੇਜੂਗੀ, ਦੇਸੀ ਘੀ ਜੋ ਵੀ ਹੈ ਬੜਾ ਪ੍ਰਸ਼ਾਦ, ਚੀਜ਼ ਮਾੜੀ ਨਹੀਂ ਚੀਜ਼ ਦੀ ਵਰਤੋਂ ਮਾੜੀ, ਸੰਖੀਆ ਮਾੜਾ ਨਹੀਂ, ਸੰਖੀਆ ਦੀ ਵਰਤੋਂ ਕਰਨੀ ਆ ਜਾਵੇ ਉੱਥੋਂ ਦਵਾਈ ਹੈ, ਜੇ ਵਰਤੋਂ ਕਰਨੀ ਆ ਜਾਵੇ। ਸਤਿਗੁਰ ਪਾਤਸ਼ਾਹ ਜੀ ਦਾ
5: ਉਪਦੇਸ਼
4: ਰਾਜ ਯੋਗ ਜਿਨ ਮਾਣਿਓ, ਛੱਡਿਆ ਨੀ ਘਰ ਬਾਰ, ਦਸ ਦਸ ਸਾਲ ਬਾਹਰ ਰਹੇ ਮਹਾਰਾਜ, ਜਦੋਂ ਸੰਸਾਰ ਨੂੰ ਤਾਰ ਕੇ ਆਉਣਾ ਉਦੋਂ ਹੀ ਆਪਣੇ ਖੇਤਾਂ ਵਿੱਚ ਜੁੜ ਜਾਣਾ, 60 ਸਾਲ ਦੀ ਉਮਰ ਵਿੱਚ ਵੀ ਧਾਨ ਲਾਏ ਕਰਤਾਰਪੁਰ, ਜਿੱਥੇ ਤੁਸੀਂ ਦਰਸ਼ਨ ਕਰਦੇ ਹੋ ਜਾ ਕੇ, ਡੇਰਾ ਬਾਬਾ ਨਾਨਕ ਖੂਹ ਹੈ ਮਹਾਰਾਜ, ਉੱਥੇ ਤੱਕ ਵੀ ਕਿਰਤ ਨਹੀਂ ਛੱਡੀ, ਰਾਜ ਵਿੱਚ ਰਹਿੰਦੇ ਹਾਂ, ਰੱਬ ਨੂੰ ਮਿਲਣ ਦੀ ਜੁਗਤੀ ਆਪਣੇ ਸਿੱਖਾਂ ਨੂੰ ਦੱਸੀ, ਇਹ ਕਪਲ ਮੁਨੀ ਜੀ ਹੋਏ ਨੇ ਗੁਰਮੁਖ ਪਿਆਰੇ, ਉਹ ਕਪਲ ਜੀ ਕਪਲ ਆਦ ਕਪਲ ਆਦ ਗੁਰਸਿੱਖ ਪਿਆਰੇ, ਇਹ ਸਾਰਿਆਂ ਤੋਂ ਪਹਿਲਾ ਮੁਨੀ ਹੈ, ਨਵਾਂ ਵਿੱਚੋਂ ਕਪਲ ਮੁਨੀ, ਇੱਕ ਨੰਬਰ ਤੇ ਜਿਹੜਾ ਮੁਨੀ ਹੋਏ, ਇਹ ਗੁਰਮੁਖ ਪਿਆਰੇ ਤਪ ਕਰਦਾ ਸੀ ਪਤਾਲ ਵਿੱਚ, ਇਹਦੀ ਕਥਾ ਆਉਂਦੀ ਹੈ, ਉਧਰ ਰਾਜਾ ਸਗੜ ਹੋਇਆ, ਉਹਦੇ 60,000 ਪੁੱਤ ਸੀ ਰਾਜੇ ਸਗੜ ਦਾ, ਰਾਜੇ ਸਗੜ ਨੇ
5: ਘੋੜਾ ਛੱਡ ਦਿੱਤਾ। ਅਸ਼ਵ ਮੇਧ ਘੋੜਾ ਛੱਡਦੇ ਹੁੰਦੇ ਸੀ ਰਾਜੇ ਨਾਲ ਉਹਨਾਂ ਦੇ ਸੇਵਕ, ਵੀ ਜਿਹੜਾ ਰਾਜ ਵਿੱਚ ਨੂੰ ਘੋੜਾ ਲੰਘਣ ਦੇਵੇ ਨਾ ਘੇਰੇ ਨਾ ਘੋੜੇ ਨੂੰ, ਉਹ ਸਮਝੋ ਅਧੀਨ ਹੋ ਗਏ, ਉਹਨੇ ਉਹਨੂੰ ਆਪਣਾ ਵੱਡਾ ਮੰਨ ਲਿਆ। ਤੇ ਜਿਹੜਾ ਘੋੜਾ ਫੜ ਲਵੇ ਉਹਦੇ ਨਾਲ ਜੰਗ ਆਉਂਦਾ ਸੀ। ਤੇ ਗੁਰਮੁਖ ਪਿਆਰੇ ਉਹ ਰਾਜੇ ਸ਼ਗਨ ਦਾ 60,000 ਫੁੱਟ ਜਿੱਥੇ ਜਾਵੇ ਘੋੜਾ ਕੋਈ ਵੀ ਨਾ ਫੜੇ ਜੰਗ, ਸਾਰੇ ਸ੍ਰਿਸ਼ਟੀ ਤੇ ਕਿਸੇ ਨੇ ਘੋੜਾ ਨਹੀਂ ਫੜਿਆ। ਥੋੜਾ ਜਿਹਾ ਚਿੱਟਾ ਰਹਿ ਗਿਆ, ਇੰਦਰ ਨੂੰ ਪੈ ਗਿਆ ਫਿਕਰ ਵੀ ਇਹਨੇ ਸ੍ਰਿਸ਼ਟੀ ਦੇ ਬਾਅਦ ਮੇਰੇ ਕਨੀ ਨੂੰ ਤੁਰਨਾ, ਮੇਰਾ ਵੀ ਕੰਮ ਗਿਆ। ਇਹਨੇ ਸ੍ਰਿਸ਼ਟੀ ਦਾ ਰਾਜ ਲੈਣ ਤੋਂ ਬਾਅਦ ਇੰਦਰਪੁਰੀ ਵੱਲ ਆਉਣਾ। ਉਹਨੇ ਕੀ ਕੀਤਾ ਜੀ, ਰਾਤ ਨੂੰ ਜਿੱਥੇ ਘੋੜਾ ਬੰਨਿਆ ਸੀ ਨਾ ਚੋਰ ਬਣ ਕੇ, ਉਹ ਤਾਂ ਇਹਦਾ ਸਗਲ ਰਾਜੇ ਦੇ ਪੁੱਤਾਂ ਦਾ ਘੋੜਾ ਖੋਲ ਕੇ ਜਾ ਕੇ ਪਤਾਲ ਵਿੱਚ ਜਿੱਥੇ ਕਪਲ ਮੁਨੀ ਕਰਦਾ ਸੀ ਨਾ ਤਪੱਸਿਆ ਸਮਾਧੀ ਲਾਈ ਬੈਠਾ, ਉਹਦੇ ਕੋਲ ਕੀਲਾ ਕੱਢ ਕੇ ਬੰਨਤਾ। ਸ਼ਰਾਰਤ, ਹੁਣ ਘੋੜਾ ਇੱਥੇ ਬੰਨੀ, ਉਹਨੂੰ ਗੁਣ ਹਿਲਕਣਾ ਵੀ ਹੈਗਾ, ਰੌਲਾ ਵੀ ਪਾਉਣਾ। ਤੇ ਗੁਰਸਿੱਖ ਪਿਆਰੇ ਹੋ, ਉਹਦੀ ਬਿਰਤੀ ਟੁੱਟ ਗਈ ਭਜਨ ਵਿੱਚ। ਤੇ ਟੋਲਦੇ ਟੋਲਦੇ ਉਹ ਅੱਜ ਨੂੰ ਕੀ ਪਤਾ ਕਿਹਨੇ ਬੰਨਿਆ, ਉਹਨੇ ਸ਼ਰਾਬ ਦੇ ਦਿੱਤਾ ਸਾਰੇ ਹੀ ਭੱਤ ਨੂੰ। 60,000 ਫੁੱਟ ਰਾਜੇ ਸਗਨ ਦਾ ਸਵਾ ਬਣਾ ਦਿੱਤਾ ਗੁੱਸੇ ਵਿੱਚ ਆ ਕੇ, ਕਪਲ ਮੁਨੀ ਨੇ ਮੇਰੀ ਬਿਰਤੀ ਤੋੜੀ ਹੈ, ਸ਼ਰਾਰਤ ਕਰਨਾ ਹੋਰ ਚਲੇ ਗਿਆ, ਤੁਸੀਂ ਫਿਰ ਪੁਰੀ ਵਿੱਚ ਬੈਠੇ ਆਰਾਮ ਨਾਲ। ਫਸੇ ਵਿਚਾਰੇ ਹੋਏ ਨੀ, ਉਹ 60,000 ਉਹਨੂੰ ਗੱਡੀ ਵਿੱਚ ਪਿਆ ਹੋਇਆ। ਜਦ ਉਹਨੂੰ ਗੱਲ ਦੱਸੀ ਕਿ ਗੱਲ ਤਾਂ ਆ ਹੈ ਰਿਸ਼ੀ ਜੀ, ਆ ਹੁਣ ਇਹ ਵਿਚਾਰਿਆਂ ਦੀ ਗੱਡੀ ਨੀ ਹੋਈ, ਉਥੋਂ ਆਈ ਹੈ ਗੰਗਾ ਗੁਰਸਿੱਖ ਪਿਆਰਿਓ, ਉਹ ਗਿਆ ਗੰਗਾ ਮਾਤਾ ਜੀ ਕੋਲ, ਜਿਹੜਾ ਕਪਲ ਮੁਨੀ ਦਾ ਦਿੱਤਾ ਪ੍ਰਮਾਣ ਭੱਟਾ ਨੇ ਕਿ ਆ ਮਾਤਾ ਪਾਪ ਹੋ ਗਿਆ, ਉਹ 60,000 ਬੰਦਾ ਮਰਿਆ ਪਿਆ, ਉਹਦੀ ਗੱਤ ਨੀ ਹੋਣੀ, ਸਰਾਪਿਆ ਹੋਇਆ, ਤੂੰ ਮਾਤ ਲੋਕ ਵਿੱਚ ਆ। ਤੇ ਗੰਗਾ ਕਹਿਣ ਲੱਗੀ, ਆ ਤਾਂ ਜਾਊਂਗੀ, ਮੈਨੂੰ ਝੱਲੂ ਕੌਣ, ਉੱਥੇ ਸੰਭਾਲੂ ਕੌਣ। ਤਾਂ ਸ਼ਿਵਜੀ ਭਗਵਾਨ ਨੂੰ ਅਰਾਧਿਆ, ਸ਼ਿਵਜੀ ਭਗਵਾਨ ਜੀ ਨੇ ਆਪਣੇ ਸਿਰ ਵਿੱਚ ਗੰਗਾ ਨੂੰ ਨਿਵਾਸ ਦਿੱਤਾ। ਫਿਰ ਇੱਕ ਜੱਟ ਪੱਟੀ, ਹੁਣ ਜਿਹੜੀ ਗੰਗਾ ਹੈ ਇਹ ਸ਼ਿਵਜੀ ਭਗਵਾਨ ਦੇ ਸੀਸ ਵਿੱਚੋਂ ਨਿਕਲਦੀ ਹੈ। ਦੇਖੋਗੇ ਫੋਟੋ ਤੁਸੀਂ, ਜਿੱਥੇ ਵੀ ਸ਼ਿਵਜੀ ਦੀ ਫੋਟੋ ਹੋ ਉਹਦੇ ਸਿਰ ਵਿੱਚੋਂ ਧਾਰ ਪੈਂਦੀ ਹੈ ਪਾਣੀ ਦੀ। ਬਾਕੀ ਉਹਨੇ ਜੋਰ ਗੰਗਾ ਦਾ ਸੰਭਾਲਿਆ, ਇੱਕ ਜੱਗ ਪੱਟ ਕੇ ਗੰਗਾ ਜਿਹੜੀ ਆਉਂਦੀ ਹੈ ਰਸਤੇ ਵਿੱਚ ਭਗੀਰਤ ਕਰਦਾ ਤਾਂ ਤਾਪ, ਤੇ ਗੁਰਸਿੱਖ ਪਿਆਰੇ ਵਾਲੀ ਕੀ ਭਗੀਰਤ, ਉਹਦੀ ਸਮਾਨ ਪੈ ਤੇ ਦੀਵੇ ਦੂਵੇ ਕਹਿੰਦੇ ਉਹ ਉਡਾ ਤੇ। ਉਹਨੇ ਫਿਰ ਗੁੱਸਾ ਕੀਤਾ ਕਿ ਤੂੰ ਕੌਣ ਨਹੀਂ ਹੈ, ਉਹਦੀਆਂ ਮਿੰਨਤਾਂ ਕੀਤੀਆਂ, ਉਹ ਮੁੜ ਕੇ ਲਿਆਇਆ ਗੰਗਾ ਨੂੰ। ਇਸ ਗੰਗਾ ਦਾ ਨਾਮ ਤਾਂ ਭਗੀਰਥੀ ਗੰਗਾ ਹੈ ਜਿਹੜੀ ਹਰਿਦੁਆਰ ਚੱਲਦੀ ਹੈ, ਇਹਦਾ ਨਾਮ ਹੈ ਭਗੀਰਥੀ ਗੰਗਾ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਭਗੀਰਥ ਦਾ ਨਾਮ ਗੰਗਾ ਦਾ ਪੜ੍ਹਨਾ, ਪੜ੍ਹਨਾ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਹੋਇਆ ਕਪਲ ਮੁਨੀ ਗੁਰਸਿੱਖ ਪਿਆਰੇ, ਜਿਹਨਾਂ ਦਾ ਧੋਖਾ ਕਰਕੇ ਇੰਦਰ ਨੇ ਘੋੜਾ ਬੰਨ ਕੇ ਉਹਦਾ ਜਪ ਤਪ ਭੰਗ ਕੀਤਾ ਸੀ। ਅਪਰੰਪਰ ਅਵਤਾਰ ਬਣੋ, ਜਿਸ ਕਪਲ ਮੁਨੀ ਨੂੰ ਵੇਦਾਂ ਪੁਰਾਣਾ ਨੇ ਅੰਸਾ ਅਵਤਾਰ ਮੰਨੇ, ਇਹਨੇ ਗ੍ਰੰਥ ਵੀ ਬਹੁਤ ਵੱਡੇ ਵੱਡੇ ਲਿਖੇ ਨੇ। ਅਪਰੰਪਰ ਜਿੱਥੇ ਪਾਠ ਆਵੇ ਨਾ ਗੁਰਮੁਖੋ, ਅਪਰੰਪਰ ਪਰ ਨਾਮ ਹੈ ਪ੍ਰਕਿਰਤੀ ਦਾ, ਮਾਇਆ ਦਾ, ਜੋ ਮਾਇਆ ਤੋਂ ਪਰੇ ਉਹਨੂੰ ਕਹਿੰਦੇ ਅਪਰੰਪਰ। ਪਰ ਕਹੀਏ ਪ੍ਰਕਿਰਤੀ ਮਾਇਆ ਪਦਾਰਥ ਤਿੰਨੇ ਰੂਪ, ਉਹ ਤੋਂ ਜਿਹੜਾ ਪਰੇ ਹੋਵੇ ਉਹ ਕਪਲ ਮੁਨੀ ਹੈ ਜੀ, ਸ਼ਕਤੀ ਰੱਖਣ ਵਾਲਾ। ਉਹ ਵੀ ਸ੍ਰੀ ਗੁਰੂ ਨਾਨਕ ਦਾ ਜਸ ਗਾਉਂਦਾ, ਕਿਉਂਕਿ ਗੁਰੂ ਨਾਨਕ ਇੱਕ ਅਵਤਾਰ ਹੋਏ ਜੋ ਅਵਤਾਰਾਂ ਤੋਂ ਵੀ ਉੱਪਰ, ਜੋ ਪ੍ਰਕਿਰਤੀ ਤੋਂ ਪਰੇ, ਪ੍ਰਕਿਰਤੀ ਜਿਹਨਾਂ ਪਰ ਆਸਰੇ ਨਹੀਂ ਕਰ ਸਕੀ, ਛੋਟੇ ਛੋਟੇ ਪੁੱਤ ਛੱਡ ਕੇ ਸੰਸਾਰ ਦੇ ਭਲੇ ਨੂੰ ਤੁਰ ਪਏ, ਕੱਡਾ ਕਾਰੋਬਾਰ ਛੱਡ ਕੇ ਤੁਰ ਪਏ। ਨਹੀਂ ਤਾਂ ਬਾਬਾ ਨਾਨਕ ਜੇ ਕੋਈ ਮੇਰੇ ਵਰਗਾ ਹੁੰਦਾ, ਨਨਕਾਣਾ ਸਾਹਿਬ ਡੇਰਾ ਬਣਾ ਕੇ ਪੁੱਛਿਆ ਨਹੀਂ ਜਾਂਦਾ, ਉੱਥੇ ਹੀ ਕਾਗਜ਼ ਜ਼ਮੀਨ ਬਣਾਈ ਜਾਂਦੇ। ਬਥੇਰੀ ਮਾਇਆ ਇਹਦੇ ਕੰਮ ਕੋਲ ਬਹੁਤ ਜਾਂਦੇ, ਤੁਸੀਂ ਪਤਾ ਫਿਰ ਤੁਹਾਨੂੰ, ਮੈਂ ਇਹਨੂੰ ਵੀ 40 ਸਾਲ ਹੋ ਗਏ ਹੁਣ ਸੇਵਾ ਕਰਦੇ, ਕੋਈ ਮਾੜਾ ਜਿਹਾ ਪਖੰਡ ਬਾਬਾ ਕਰ ਲਵੇ ਬਸ ਦੇਸ਼ ਰਾਲੀਆਂ ਜਾਣੀਆਂ। ਦੇਖ ਉੱਥੇ ਭੀੜ ਲੱਡੂਆਂ ਦੀਆਂ, ਜਲੇਬੀਆਂ ਦੀਆਂ, ਪੰਗਤਾਂ ਲੱਗੀਆਂ ਪਈਆਂ ਹੋਣਗੀਆਂ, ਭੰਡਾਰ ਪੁੱਛਿਆ ਜਾਂਦੀ ਹੈ ਮਾਤਾ ਤੇ ਬੀਬੀਆਂ ਹੀ ਬਾਬੇ ਬਣੀਆਂ ਹੋਈਆਂ ਨੇ, ਵੇਖੋ ਹੁੰਦੀ ਬੀਬੀ ਹੈ ਨਾ ਉਹ ਬਾਬਾ ਰੱਖਿਆ ਵਾ, ਫਿਰ ਉਹ ਸੰਗਤਾਂ ਕਰੋ ਰੱਬ ਤੇ ਵੀ ਉੱਠ ਜਾਂਦੇ, ਬੀਬੀ ਨੂੰ ਬੀਬੀ ਕਹੋ, ਬਾਬੇ ਨੂੰ ਬਾਬਾ ਕਹੋ, ਜੇ ਉਹ ਗੱਲ ਸ਼ਬਦ ਵਰਤਦੇ ਹੈ ਹੈ ਹੋ ਗਈ ਬੀਬੀ ਭੈਣ ਮਾਤਾ ਤੇ ਉਹਦੇ ਚੇਲੇ ਚੱਲਦੇ ਕਹਿੰਦੇ ਬਾਬਾ ਜੀ ਆ ਗਏ ਕਿੱਧਰ ਬੁੱਧ ਬਣਾਉਣੇ ਲੋਕਾਂ ਨੂੰ ਇੱਕ ਪੰਜਾਬੀਆਂ ਦੇ ਜੱਟਾਂ ਦੀ ਕਹਾਵਤ ਹੁੰਦੀ ਸੀ ਉਹ ਚੱਲਦੀ ਹੈ ਜੇ ਕਿਹੜੀ ਯਾਦ ਹੈ ਤੁਹਾਡੇ ਘੀ ਖਾਈਏ ਸ਼ੱਕਰ ਤੇ ਦੁਨੀਆ ਖਾਈਏ ਮਕਰ ਤੇ ਘੀ ਸ਼ੱਕਰ ਨਾਲ ਖਾਓ ਬਹੁਤ ਤਾਕਤ ਦਿੰਦਾ ਹਜ਼ਮ ਹੁੰਦਾ ਤੇ ਦੁਨੀਆ ਮਕਰ ਨਾਲ ਪਖੰਡ ਨਾਲ ਇਸੇ ਗੁਰਸਿੱਖ ਪਿਆਰੇ ਵਿੱਚ ਗੁਰੂ ਨਾਨਕ ਅਪਰੰਪਰ ਅਵਤਾਰ ਵਰੋ ਵਰੋ ਕਹੀਏ ਸ੍ਰੇਸ਼ਟ ਸਾਰੀ ਪ੍ਰਕਿਰਤੀ ਤੋਂ ਪਰੇ ਜਿਨ੍ਹਾਂ ਦੀ ਇੱਛਾ ਪਰੇ ਸ਼ਕਤੀ ਤੇ ਸਾਰੇ ਅਵਤਾਰਾਂ ਵਿੱਚੋਂ ਵਰੋ ਸ੍ਰੇਸ਼ਟ ਵਰ ਗੁਰੂ ਨਾਨਕ ਦੇਵ ਜੀ ਅਵਤਾਰ ਸਭ ਤੋਂ ਉੱਚੇ ਅਵਤਾਰ ਉਹਨਾਂ ਦਾ ਕਪਲ ਮੁਨੀ ਵੀ ਜਸ ਕਰ ਰਿਹਾ ਜਮ ਗਗਨ ਰਾਜਾ ਹੋਏ ਜਿਹਦਾ ਪੁੱਤ ਸੀ ਪਰਸ ਰਾਮ ਰਾਮ ਤਿੰਨ ਆਉਂਦੇ ਭਾਈ ਸੂਰਜ ਪ੍ਰਕਾਸ਼ ਬਾਣੀ ਵਿੱਚ ਤਿੰਨ ਰਾਮ ਇੱਕ ਰਾਮ ਚੰਦਰ ਤ੍ਰੇਤੇ ਯੁਗ ਦੇ ਅਵਤਾਰ ਇੱਕ ਬਾਲ ਰਾਮ ਇਹਨਾਂ ਦਾ ਭਾਈ ਬਾਲ ਰਾਮ ਇੱਕ ਪਰਸ ਰਾਮ ਇੱਥੇ ਹੁਣ ਪਰਸ ਰਾਮ ਹੈ ਇਹ ਪਰਸ ਰਾਮ ਭਾਈ ਗੁਣ ਗਾਉਂਦਾ ਰਾਮ ਵੀ ਗੁਣ ਗਾਉਂਦਾ ਰਾਮ ਦੇ ਨਾਲ ਵੀ ਗੱਲ ਹੋਈ ਹੈ ਇਹਦੇ ਹੱਥ ਵਿੱਚ ਸੀ ਕੁਹਾੜਾ ਇਹਨੇ ਛੱਤਰੀਆਂ ਨੂੰ ਦਿੱਤਿਆ ਸੀ ਕੁਹਾੜੇ ਨਾਲੇ ਖਤਮ ਕਰਤੀਆਂ ਸੀ ਕੁਲਾਂ ਦੀਆਂ ਕੁਲੀਆਂ ਕਿਉਂਕਿ ਇਹਦੇ ਵਿੱਚ ਅਵਤਾਰ ਅੰਸ਼ ਸੀ ਛੇ ਤਰ੍ਹਾਂ ਦੇ ਅਵਤਾਰ ਦੁਨੀਆਂ ਵਿੱਚ ਆਉਣੇ ਇੱਕ ਅਵਤਾਰ ਆਉਂਦਾ ਨਿਤ ਅਵਤਾਰ ਉਹ ਹੁੰਦੇ ਨੇ ਰੱਬ ਦੇ ਪਿਆਰੇ ਮਹਾਂਪੁਰਖ ਹਮੇਸ਼ਾ ਹੀ ਸੰਸਾਰ ਵਿੱਚ ਆਉਂਦੇ ਨੇ ਇੱਕ ਹੁੰਦਾ ਨਿਮਿਤ ਅਵਤਾਰ ਨਿਮਿਤ ਅਵਤਾਰ ਹੁੰਦਾ ਇੱਕ ਕੰਮ ਕਰਨ ਖਾਤਰ ਵਾਹਿਗੁਰੂ ਸ਼ਕਤੀ ਭੇਜ ਦਿੰਦੇ ਜਿਵੇਂ ਸਾਜੂ ਵਿੱਚ ਛੇ ਦੇ ਛੇ ਅਵਤਾਰ ਨਿਮਿਤ ਆਏ ਨੇ ਨਰਸਿੰਘ ਅਵਤਾਰ ਆਇਆ ਨਾ ਉਹਨੇ ਹੋਰ ਕੰਮ ਨਹੀਂ ਕੋਈ ਕੀਤਾ ਹਰਨਾਕਸ਼ ਨੂੰ ਮਾਰਿਆ ਬਸ ਮਾਰ ਕੇ ਸਮਾਪਤ ਇੱਕ ਕੰਮ ਨਿਮਿਤ ਕਰਨਾ ਆਵੇ ਕੋਈ ਉਹ ਹੁੰਦਾ ਨਿਮਿਤ ਅਵਤਾਰ ਇੱਕ ਹੁੰਦਾ ਅੰਸ਼ਾ ਅਵਤਾਰ ਵਾਹਿਗੁਰੂ ਦੁਨੀਆਂ ਦੇ ਲੋਕਾਂ ਨਾਲੋਂ ਆਪਣੀ ਸ਼ਕਤੀ ਦੀ ਅੰਸ਼ ਨੂੰ ਜਾਦੇ ਦੇ ਕੇ ਭੇਜਦਾ ਮਾਰਕੋਨੀ ਸਟੀਫਨ ਸਨ ਬੜੇ ਬੜੇ ਐਜੂਕੇਟਡ ਬੰਦੇ ਜਿਹਨਾਂ ਨੇ ਗ੍ਰੰਥ ਲਿਖੇ ਭਾਈ ਸੰਤੋਖ ਸਿੰਘ ਕੋਈ ਬੰਦਾ ਸੀ ਜਿਹਨੇ ਦਸਾਂ ਗੁਰੂਆਂ ਦਾ ਇਤਿਹਾਸ ਸਿੱਖ ਗ੍ਰੰਥ ਵਿੱਚ ਇਕੱਠਾ ਕਰਤਾ ਪੰਜੇ ਤਖਤਾਂ ਤੇ ਕਥਾ ਹੋ ਰਹੀ ਹੈ ਗੁਰਸਿੰਘ ਵਾਹਿਗੁਰੂ ਅੰਸ਼ ਪਾ ਦਿੰਦਾ ਆਪਣਾ ਜੁਦਾ ਉਹ ਅੰਸ਼ਾ ਇੱਕ ਉਹਨੇ ਅਵੰਸ਼ਾ ਚੌਥਾ ਅਵੰਸ਼ਾ ਅਵਤਾਰ ਹੁੰਦਾ ਵੰਸ਼ ਵੀ ਅਵਤਾਰ ਵੰਸ਼ ਵਿੱਚ ਪੈਦਾ ਹੋਣ ਵਾਲਾ ਅਵਤਾਰ ਦੇ ਉਹਨੂੰ ਅਵੰਸ਼ਾ ਅਵਤਾਰ ਦੀ ਵੰਸ਼ ਵਿੱਚ ਜਿਹੜਾ ਪੈਦਾ ਹੋਇਆ ਗੁਰੂ ਨਾਨਕ ਦੇ ਦੋ ਪੁੱਤਰ ਉਹਨੂੰ ਗੱਡੀ ਨਹੀਂ ਮਿਲੀ ਪਰ ਰਹਿੰਦੀ ਦੁਨੀਆ ਤੱਕ ਪੂਜਾ ਹੋ ਗਈ ਉਹਨਾਂ ਦਾ ਉਦਾਸੀ ਭੇਖ ਚੱਲ ਰਿਹਾ ਉਹ ਹੁੰਦੇ ਨੇ ਵੰਸ਼ ਵਿੱਚ ਪੈਦਾ ਹੋਣ ਵਾਲੇ ਜਿਵੇਂ ਰਾਜੇ ਦੇ ਪੁੱਤਰ ਨੂੰ ਹੁਣ ਰਾਜਾ ਤੇ ਕੱਦਾ ਖਤਮ ਹੋਇਆ ਪਟਿਆਲੇ ਦਾ ਪਰ ਹੁਣ ਵੀ ਉਹਨੂੰ ਮਹਾਰਾਜਾ ਹੀ ਕਹਿੰਦੇ ਫਿਰ ਕੁਛ ਸਕਦਾ ਕਿਉਂਕਿ ਵੰਸ਼ ਵਿੱਚ ਪੈਦਾ ਹੋ ਗਿਆ ਤੇ ਪਿੰਡਾਂ ਦੀ ਵੀ ਗੱਲ ਅੱਜ ਕੱਲ੍ਹ ਤੁਸੀਂ ਜਲੰਧਰ ਕਪੂਰਥਲਾ ਜਾਏ ਲੰਬੜਦਾਰ ਤਾਂ ਇੱਕ ਹੁੰਦਾ ਘਰੇ ਲੰਬੜਦਾਰਾਂ ਦਾ ਵੱਜਦਾ ਕੁਛ ਸਕਦਾ ਬਸ ਲੰਬੜਾਂ ਦੇ ਜ਼ਰੂਰ ਕਿਹਾ ਜੀ ਉਹ ਲੰਬੜ ਤਾਂ ਇੱਕ ਹੈ ਤੇ ਬੀਬੀਆਂ ਨੂੰ ਸਿੱਧੀ ਹੋ ਰਿਹਾ ਹੈ ਤਾਂ ਬੜਾ ਰਿਲੈਕਸ ਮਿਲਿਆ ਇਹ ਤਾਂ ਬੜੀਆਂ ਬੜਾਈਆਂ ਲੰਬੜਦਾਰੀਆਂ ਸੂਬੇਦਾਰ ਹੋਵੇ ਤਾਂ ਘਰ ਵਾਲੀ ਸੂਬੇਦਾਰ ਨਹੀਂ ਆਟੋ ਮੈਂ ਥਾਣੇਦਾਰ ਹੋਵੇ ਤਾਂ ਘਰ ਵਾਲੀ ਆਟੋ ਮੈਂ ਠਾਣੇਦਾਰ ਦੀ ਪੋਸਟ ਕਰਨ ਦੀ ਲੋੜ ਹੀ ਨਹੀਂ ਥਾਣੇਦਾਰ ਐਸੀ ਵਰਤਾ ਗੁਰਸਿੱਖ ਪਿਆਰੇ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਵਿਚਾਰ ਕਰਦੇ ਆ ਸਮਾਂ ਲੰਘ ਜਾਂਦਾ ਪਰ ਸਤਿਗੁਰ ਨਾਨਕ ਦੇਵ ਮਹਾਰਾਜ ਦੀ ਸੋਭਾ ਉਹ ਕੌਣ ਕਰ ਰਹੇ ਨੇ ਪੜਿਓ ਜੀ ਜਮ ਦਗਨੀ ਦਾ ਪੁੱਤਰ ਜਮ ਦਗਨ ਰਾਜਾ ਸੀ ਇਹਦਾ ਪੁੱਤਰ ਸੀ ਪਰਸ ਰਾਮ ਜਿਹਨੇ ਕਾਰ ਕੋਠਾਰ ਕੋਠਾਰ ਕਹਿੰਦੇ ਕੁਹਾੜੇ ਨੂੰ ਕਰ ਕਹਿੰਦੇ ਹੱਥ ਨੂੰ ਸਾਰੇ ਜਿੱਤਲੇ ਛੱਤਰੀ ਫਿਰ ਆਦੀ ਵਾਰੀ ਰਾਮ ਜੀ ਦੀ ਕਿਉਂ ਮਾਰਨ ਲੱਗਿਆ ਸੀ ਰਾਮ ਨੂੰ ਪਤਾ ਰਾਮ ਜੀ ਨੇ ਜਨਕ ਦੇ ਦਰਬਾਰ ਵਿੱਚ ਜਿਹੜਾ ਧਨਕ ਤੋੜਿਆ ਸੀ ਨਾ ਸੀਤਾ ਨੂੰ ਜਿੱਤਣ ਵਾਸਤੇ ਉਹ ਧਨਕ ਸ਼ਿਵਜੀ ਭਗਵਾਨ ਦਾ ਸੀ ਸ਼ਿਵਜੀ ਤੋਂ ਵਰ ਲੈ ਕੇ ਰਾਵਣ ਨੇ ਲਿਆ ਹੋਇਆ ਸੀ ਉਹ ਨਹੀਂ ਸੀ ਟੁੱਟਣ ਵਾਲਾ ਉਹ ਰਾਮ ਜੀ ਨੇ ਤੁਹਾਨੂੰ ਤੋੜਿਆ ਦੇਖੋ ਜਾਣਦੇ ਹੋ ਤੁਸੀਂ ਇਹਨੂੰ ਗੁੱਸਾ ਚੜ ਗਿਆ ਇਹ ਸ਼ਿਵਜੀ ਦਾ ਚੇਲਾ ਸੀ ਪਰਸ ਰਾਮ ਕਿ ਮੇਰੇ ਗੁਰੂ ਦਾ ਇਹਨੇ ਧਨਕ ਤੋੜਦਾ ਇਹਨੂੰ ਨਹੀਂ ਛੱਡਣਾ ਕੋਹੜਾ ਲੈ ਕੇ ਉੱਥੇ ਚਲਿਆ ਗਿਆ। ਇੱਥੇ ਆ ਗਈ ਵਾਰੀ ਫੇਰੀ, ਕਾਲ ਕੋਠਾਰ ਰਗ ਤੇਜ ਹਰਿਓ, ਰਘੂ ਰਗਵੰਸ਼ੀ ਵਿੱਚ ਰਾਮ ਚੰਦਰ ਮਹਾਰਾਜ ਜੀ ਨੇ ਸ਼ਕਤੀ ਖਿੱਚਣੀ ਸੀ ਉਹਦੀ। ਤੇ ਕਾਲ ਕੋਠਾਰ ਜਿਹੜਾ ਹੱਥ ਵਿੱਚ ਕੋਠਾਰ ਕੁਹਾੜਾ ਸੀ ਹਰਿਓ, ਭਾਵ ਖੋ ਲਿਆ। ਹੁਣ ਇੱਥੇ ਦੋ ਅਰਥ ਨੇ, ਇੱਕ ਤਾਂ ਏਡਾ ਵੱਡਾ ਸ਼ਕਤੀਸ਼ਾਲੀ ਪਰਸ ਰਾਮ ਜਿਹਨੇ ਛਤਰੀਆਂ ਦਾ ਨਾਸ ਕਰਨ ਦੀ ਗੱਲ ਕਰ ਲਈ ਸੀ, ਕੁਲਾਂ ਦੀ ਕੁਲੇ ਕੁਹਾੜਾ ਫੜਿਆ ਹੋਇਆ, ਉਹ ਇੱਕ ਉਦੋਂ ਵੀ ਕੁਹਾੜਾ ਖੋਣ ਵਾਲਾ ਰਾਮ। ਇਹ ਦੋਵੇਂ ਗੁਰੂ ਨਾਨਕ ਦਾ ਜਸ ਗਾਉਂਦੇ ਨੇ। ਉਹ ਪਰਸ ਰਾਮ ਕੁਹਾੜੇ ਵਾਲਾ ਵੀ ਤੇ ਜੀਤੋਂ ਕੁਹਾੜਾ ਖੋਏ ਉਹ ਰਾਮ ਵੀ, ਇਹ ਦੋਵੇਂ ਗੁਰੂ ਨਾਨਕ ਦਾ ਜਸ ਦੋਵੇਂ ਕਹਿ ਰਹੇ ਨੇ। ਗੁਰੂ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਰਘਵੰਸ਼ੀ ਰਾਮ ਚੰਦਰ ਜੀ ਨੇ ਉਹਦੇ ਹੱਥ ਵਿੱਚੋਂ ਕੁਹਾੜਾ ਖੋ ਕੇ ਉਹਦਾ ਤੇਜ ਸ਼ਕਤੀ ਖਤਮ ਕਰ ਦਿੱਤੀ। ਉਦੋਂ ਅਕਰੂਰ ਬਿਦਰ ਦਿਨ ਸਬਦਾਇ ਪਾਈ, ਉਦੋਂ ਤੇ ਅਕਰੂਰ ਕ੍ਰਿਸ਼ਨ ਭਗਵਾਨ ਜੀ ਦੇ ਚਾਚੇ ਸੀ। ਨੋਟ ਕਰ ਲਏ, ਅਕਰੂਰ ਸਕਾ ਚਾਚਾ ਸੀ ਤੇ ਉਦੋਂ ਮਤਰੇਆ ਚਾਚਾ ਸੀ ਕ੍ਰਿਸ਼ਨ ਭਗਵਾਨ ਜੀ, ਉਦੋਂ ਤੇ ਅਕਰੂਰ ਕ੍ਰਿਸ਼ਨ ਵਾਸੀ ਕ੍ਰਿਸ਼ਨ ਮਹਾਰਾਜ ਦੇ ਚਾਚੇ ਬਾਪ ਤੇ ਭਾਈ, ਭਾਈ ਤਾਂ ਸੀ ਚਾਚੇ ਵੀ ਸੀ, ਪਰ ਉਹਨਾਂ ਨੇ ਰਿਸ਼ਤਾ ਚਾਚੇ ਵਾਲਾ ਨਹੀਂ ਰੱਖਿਆ ਕਿ ਅਸੀਂ ਤਾਂ ਵੱਡੇ, ਇਹ ਤਾਂ ਸਾਡਾ ਭਤੀਜਾ ਦਾ ਪੁੱਤ ਹੁੰਦਾ, ਇਹ ਰਿਸ਼ਤਾ ਨਹੀਂ ਰੱਖਿਆ। ਰਿਸ਼ਤਾ ਰੱਖਿਆ ਭਗਵਾਨ ਦਾ, ਭਾਵੇਂ ਤੂੰ ਸਾਤੋਂ ਛੋਟਾ ਸਾਡੇ ਘਰ ਜਨਮ ਲਿਆ ਪਰ ਤੂੰ ਸਮਰੱਥ ਹੈ। ਤੈਨੂੰ ਅਸੀਂ ਜਿਵੇਂ ਤੁਹਾਨੂੰ ਕਥਾ ਸੁਣਾਈ ਸੀ, ਜਦ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਬੀਬੀ ਅਮਰੋ ਜੀ ਲੈ ਕੇ ਗਏ, ਉਹਨਾਂ ਨੇ ਮਿਲਣੀ ਕੀਤੀ ਕੁੜਮ ਸੀ, 5 ਰੁਪਈਏ ਚਾਂਦੀ ਦੇ ਬਹੁਤ ਹੁੰਦੇ ਸੀ ਉਦੋਂ, ਤੇ ਖੇਤ ਦੇਤਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰੂ ਇਹ ਜਿਹੜੀ ਖੇਤੀ ਤੂੰ ਕੁੜਮ ਚਾਰੀ ਮਿਲਣੀ ਕਰਨ ਲੱਗੇ, ਸਾਲ ਕੱਟ ਦੂਗੀ, 2 ਸਾਲ ਕੱਟ ਦੂ, ਇਹਨੇ ਪਾ ਜਾਣੇ ਹੁਣ ਮੇਰੇ ਤੇ ਉਹ ਕੱਪੜਾ ਪਾ ਦੇ ਜਿਹੜਾ ਪ੍ਰਲੋਕ ਵਿੱਚ ਵੀ ਪਾ ਕੱਟਾ ਕਰ। ਹੁਣ ਮੈਂ ਤੈਨੂੰ ਕੁੜਮ ਸਮਝ ਕੇ ਨਹੀਂ ਆਇਆ, ਕਿਉਂਕਿ ਗੁਰੂ ਅੰਗਦ ਦੇਵ ਜੀ ਕੁੜੀ ਵਿਆਹੀ ਹੋਈ ਸੀ ਅਮਰਦਾਸ ਜੀ ਦੇ ਘਰ, ਐਡਾ ਵੱਡਾ ਰਿਸ਼ਤਾ ਕੁੜੀ ਵਾਲੇ ਨੀਵੇਂ ਹੁੰਦੇ। ਗੁਰੂ ਅੰਗਦ ਦੇਵ ਜੀ ਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਸਗੇ ਭਤੀਜੇ ਨੂੰ ਵਿਆਹੀ ਹੋਈ ਸੀ। 5 ਰੁਪਈਏ ਨਾ ਦੇ ਮੇਰੇ ਸਤਿਗੁਰ, ਇਹ ਕੁੜਮ ਚਾਰੀ ਦਾ ਮਾਣ ਛੱਡ ਦੇ, ਮੈਂ ਹੁਣ ਕੁੜਮ ਬਣ ਕੇ ਨਹੀਂ ਆਇਆ, ਮੈਨੂੰ ਉਹ ਮਾਇਆ ਦੇ ਦੇ, ਉਹ ਧਨ ਦੇ ਦੇ ਜਿਹੜੇ ਲੋਕ ਪ੍ਰਲੋਕ ਵਿੱਚ ਧਨ ਮੁੱਕੇ ਹੀ ਨਾ। ਉੱਥੇ ਇਹੀ ਅੱਜ ਅਕਰੂਰ ਤੇ ਉਦੋਂ ਭਾਵੇਂ ਚਾਚੇ ਲੱਗਦੇ ਸੀ ਪਰ ਉਪਾਸਕ ਬਣ ਕੇ, ਇਹ ਬਹੁਤ ਵੱਡੀ ਗੱਲ ਹੈ। ਆਪ ਤੋਂ ਵੱਡੇ ਦਾ ਮਾਣ ਕਰਨਾ ਇਹ ਤਾਂ ਬਹੁਤ ਔਖੀ ਗੱਲ ਹੈ, ਕਿੱਥੇ ਆਪਾਂ ਤੋਂ ਹੋ ਜਾਵੇ, ਪਰ ਗੁਰਬਾਣੀ ਨੇ ਕਿਤੋਂ ਕਹੀ ਹੈ ਸਾਨੂੰ, ਬਾਣੀ ਦੇ ਆਧਾਰ ਤੇ ਆ ਜਾਓ ਜੇ ਕੁਝ ਖੱਟਣਾ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਇਹ ਸਾਡੇ ਵਾਸਤੇ। ਜਿਹਨੂੰ ਵਾਹਿਗੁਰੂ ਵੱਡਾ ਕਰ ਦੇਵੇ ਸਿੱਖਾ, ਈਰਖਾ ਨਹੀਂ ਕਰਨੀ, ਤੂੰ ਵੀ ਉਹਨੂੰ ਵੱਡਾ ਹੀ ਮੰਨਣਾ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਸਕਮਗੇ ਇਹ ਤੇਤੀ ਸੌ ਫਿਰਦੇ, ਅਸੀਂ ਕਿੱਥੇ ਕਰਿਆ ਵੱਡਾ, ਕਦੇ ਵੀ ਨਹੀਂ ਮੰਨਾਂਗੇ ਕਿਉਂਕਿ ਆਪਾਂ ਖੁਦ ਵੱਡੇ ਨੇ, ਆਪਾਂ ਕਿਸੇ ਨੂੰ ਕਿੱਥੇ ਮੰਨ ਲਈਏ। ਜਿਹਨੂੰ ਸਤਿਗੁਰ ਵਡਿਆਈ ਦੇ ਦੇਵੇ ਉਹਦੀ ਵਡਿਆਈ ਨੂੰ ਆਪਾਂ ਵੀ ਮੰਨੀਏ। ਕ੍ਰਿਸ਼ਨ ਜੀ ਨੂੰ ਕਹਿਣ ਲੱਗੇ ਤੈਨੂੰ ਭਗਵਾਨ ਨੇ ਵਡਿਆਈ ਦਿੱਤੀ ਹੈ, ਭਾਵੇਂ ਅਸੀਂ ਵੱਡੇ ਹੈ ਤੇਰੇ ਬਾਪ ਵਰਗੇ ਹੈ, ਪਰ ਨਹੀਂ ਨਹੀਂ ਅਸੀਂ ਸੇਵਕ ਬਣ ਕੇ ਤੇਰਾ ਨਾਮ ਜਪਣ। ਉਹ ਸੇਵਕ ਬਣ ਗਏ ਤੇ ਬਾਣੀ ਵਿੱਚ ਨਾਂ ਆ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇੱਥੇ ਹਰੇਕ ਦਾ ਨਾਂ ਥੋੜੋ ਆ ਗਿਆ। ਤੇ ਬਿਦਰ ਨੂੰ ਤੁਸੀਂ ਜਾਣਦੇ ਹੀ ਹੋ, ਇਹ ਸੀ ਦਾਸੀ ਦਾ ਸੁੱਤ, ਗੋਲੀ ਦਾ ਪੁੱਤ ਸੀ ਬਿਦਰ, ਦਾਸੀ ਸੁੱਤ ਜਨ ਬਿਦਰ ਸਦਾਮਾ ਉਗਰ ਸੈਨ ਕੌਰਾਜ ਦੀਓ, ਇਹ ਗੋਲੀ ਦਾ ਪੁੱਤ ਸੀ। ਇਹਨੂੰ ਸਾਰੇ ਛੋਟਾ ਸਮਝਦੇ ਸੀ, ਗੋਲੀ ਦੇ ਪੁੱਤ ਨੂੰ ਕੌਣ ਮਾਰ ਦੇਵੇ, ਪੁੱਲੀ ਪਾ ਕੇ ਰਹਿੰਦਾ ਸੀ। ਪਰ ਉਹਨੇ ਆਪਣੀ ਨੀਤਾ ਆਪਣਾ ਛੋਟਾਪਣ ਲੁਕੋਇਆ ਨਹੀਂ, ਰਵਿਦਾਸ ਜੀ ਨੇ ਨਹੀਂ ਲੁਕੋਇਆ, ਕਬੀਰ ਨੇ ਨਹੀਂ ਲੁਕੋਇਆ, ਸਾਡੇ ਸਤਿਗੁਰਾਂ ਨੇ ਨਹੀਂ, ਰਵਿਦਾਸ ਨੇ ਸਾਫ ਕਹਿ ਦਿੱਤਾ, ਕਹਿ ਰਵਿਦਾਸ ਮਾਰਾ ਮੈਂ ਤਾਂ ਨੀਚ ਹੈ। ਕਬੀਰ ਸਾਹਿਬ ਨੇ 100 ਵਾਰ ਜਲਾਹਾ ਲਿਖ ਦਿੱਤਾ, ਇੱਥੇ ਕਿਸੇ ਨੂੰ ਮਾੜਾ ਜਿਹਾ ਕਹਿ ਦਿੰਦੇ ਇੰਡੀਏ ਸਭ ਮੁਕਦਮਾ ਹੀ ਕਰ ਦਿੰਦੇ ਅੱਜ ਫਿਰ ਕੁਛ ਕਰਦਾ ਕਹਿੰਦੇ ਮੈਨੂੰ ਜਵਾਕ ਹੈ ਤਾਂ ਉਹਦੀ ਜਵਾਬ ਚ ਵੀ ਨਹੀਂ ਹੈ ਜੇ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨੇ ਆਪ ਲਿਖਿਆ ਵੀ ਮੈਂ ਕੌਣ ਤਾਂ ਮੇਰੇ ਕੋਈ ਨੀ ਰੱਖੀ ਗੱਲ ਕਹਿਤਾ ਮੈਂ ਜੱਟ ਹੈ ਬਈ ਤਾਂ ਨਾ ਜੱਟ ਆਪ ਨਹੀਂ ਦਿੱਤਾ ਹੋਇਆ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਇਸ ਬੱਬੂ ਮੇਲੇ ਹੋਣੇ ਜੱਟਾਂ ਦੀ ਗੱਲ ਦੱਸਣ ਲੱਗੇ ਤੁਹਾਨੂੰ ਸਮਾਂ ਵੀ ਹੋ ਗਿਆ ਭਈ ਵੇਖੋ ਰਵਿਦਾਸ ਜੀ ਰਵਿਦਾਸ ਦਾ ਗੁਰਪੁਰਬ ਮਨਾਉਂਦੇ ਕਬੀਰ ਪੰਥ ਜੀ ਕਬੀਰ ਗੁਰਦੁਆਰੇ ਵੀ ਬਣ ਗਏ ਤੇ ਗੁਰਮੁਖ ਪਿਆਰਿਓ ਸਹਿਣਾਈ ਦਾ ਉਹਨਾਂ ਦੇ ਨਾਮਦੇਵ ਦੀ ਨਾਮੇ ਦੇ ਮਨਾਉਂਦੇ ਨੇ ਸਾਰੇ ਇੱਕ ਜੱਟ ਹੈ ਇਹਨਾਂ ਦਾ ਨਜਮ ਨਾ ਗਏ ਅੱਜ ਫਿਰ ਇਹਨਾਂ ਦੀ ਆਕੜ ਕਾਂ ਜੱਟ ਨਾ ਜੱਟ ਨੂੰ ਮੰਨ ਗਿਆ ਬਸ ਰਵਿਦਾਸ ਜੀ ਉਹਨੇ ਜਾ ਕੇ ਰਵਿਦਾਸ ਨੂੰ ਮੱਥਾ ਟੇਕ ਗਿਆ ਉੱਪਰ ਤੁਸੀਂ ਦੱਸ ਦਿਓ ਇਹਨੇ ਵੈਸੇ ਧਨੇ ਦਾ ਦਿਨ ਮਨਾਇਆ ਕਰਿਆ ਕਦੇ ਗੁਰਪੁਰਬ ਮਨਾਇਆ ਕਰਨਾ ਬਾਕੀ ਸਾਰੇ ਭਗਤਾਂ ਨੇ ਮਨਾ ਹੁੰਦੇ ਨਾਮ ਦੇਵਦਾਸ ਦਾ ਆਦਤ ਇਹ ਆਪਣੀ ਅਣਖ ਹੈ ਜੱਟ ਜੱਟ ਨੂੰ ਮੰਨ ਗਿਆ ਤੇ ਗਿਆ ਜਿੱਥੇ ਹੋਰ ਨੂੰ ਮੰਨੀ ਜਾਓ ਇਹ ਨਹੀਂ ਆਪਾਂ ਕਿਤੇ ਆਪਣੀ ਆਕੜ ਛੱਡਣ ਲੱਗੇ ਹੁਣ ਇੱਕ ਗੱਲ ਸੁਣ ਲਓ ਛੱਡ ਲਓ ਜੇ ਕਿਤੇ ਧੰਨਾ ਕਿਰਪਾ ਨਾ ਕਰਦਾ ਬਹੁਤ ਗੰਭੀਰ ਗੱਲ ਕਹਿਣ ਲੱਗੇ ਉਹ ਜਦੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਵਿੱਚ ਨਵੇਂ ਨਹੀਂ ਸੀ ਆਉਣਾ ਅੱਜ ਫਿਰ ਅਖੋ ਸਤਨਾਮ ਰਾਜੇ ਸੀ ਟਲੀਆਂ ਵਜਾਉਂਦੇ ਇਹ ਤਾਂ ਧੰਨਾ ਕਿਰਪਾ ਕਰ ਗਏ ਕਿ ਜੱਗ ਦਾ ਨਾਂ ਆ ਗਿਆ ਵਿੱਚ ਇਹ ਫਿਰ ਸੁਣ ਕੇ ਜੱਗ ਰੋਟ ਭਗਤੀ ਲਾਗਾ ਮਿਲੇ ਪ੍ਰਤੱਖ ਪਛਾਈਆਂ ਧੰਨਾ ਬੜਪਾ ਮਾਨ ਦੇ ਗਿਆ ਤੁਹਾਨੂੰ ਗੁਰਸਿੱਖ ਪਿਆਰਿਓ ਉਹਦੀ ਕਿਰਪਾ ਹੋ ਗਈ ਉਹਨੇ ਬਾਲ ਬੁੱਧ ਧੰਨੇ ਸੇਵਿਆ ਬਾਲ ਬੁੱਧ ਚਤਰਾਈ ਗੱਲ ਚੱਲੀ ਸੀ ਜਿੱਥੇ ਕਾਪਾਂ ਹੈ ਉਹ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਉਹਨੂੰ ਲੁਕਾਓ ਨਾ ਲੁਕੋ ਬਹੁਤ ਬੁਰੀ ਚੀਜ਼ ਹੁੰਦੀ ਹੈ ਸਗੋਂ ਦੱਸੋ ਗੁਰੂ ਨਾਨਕ ਤਾਂ ਆਪ ਵੱਡੇ ਹੋ ਕੇ ਕਹਿੰਦੇ ਰਹੇ ਜਨ ਨਾਨਕ ਨਾਨਕ ਦਾਸ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਮੈਂ ਧੀ ਹੈ ਧੀਤ ਇੱਥੇ ਕਿਸੇ ਨੂੰ ਕਹਿੰਦੀ ਹੋਣੀ ਗੱਲ ਪੈ ਜਿੱਥੇ ਹਾਂ ਧੀਤ ਹੈ ਕਿਉਂ ਜੇ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਪਾਵੋ ਦਾਨ ਪਾਵੋ ਨੀ ਪੜਨਾ ਪਾਵੋ ਦਾਨ ਗੁਰੂ ਅਰਜਨ ਕਹਿੰਦੇ ਮੈਂ ਦਾਨ ਮੰਗਣਾ ਹੈ ਮੈਨੂੰ ਭਿਖਸ਼ਾ ਦੇ ਧੀਠ ਹੋਏ ਮੰਗੋ ਮੈਂ ਧੀਠ ਬਣ ਕੇ ਹੀ ਆ ਗਿਆ ਤੇਰੇ ਜਿੰਨੀ ਵਾਰ ਮਰਜ਼ੀ ਜਵਾਬ ਨਹੀਂ ਮੈਂ ਨੀ ਜਾਂਦਾ ਉਹ ਧੀਠ ਹੁੰਦਾ ਜਿਹੜਾ ਹਟਾਈ ਜਦੋਂ ਮੰਗਣ ਆਪਣੇ ਆਪ ਨੂੰ ਧੀਠ ਪਾਵੋ ਦਾਨ ਧੀਠ ਹੋਏ ਮੰਗੋ ਸਤਿਗੁਰ ਕਹਿੰਦੇ ਕਿਹੜਾ ਦਾਨ ਲੈਣਾ ਦੱਸ ਮੋਤੀ ਹੀਰੇ ਰਾਜ ਭਾਗ ਦਈਏ ਨਾ ਨਾ ਮੁੱਖ ਲਾਗੇ ਸੰਤ ਦੇ ਨਾ ਮੈਨੂੰ ਦਾਨ ਦੇ ਦੋ ਸਾਧੂਆਂ ਦੀ ਝੂੜੀ ਮਸਤਕ ਨੂੰ ਲੱਗਦੀ ਰਵੇ ਧੀਠ ਹੋ ਕੇ ਇਹਨਾਂ ਨੇ ਆਪਣੇ ਭਗਤਾਂ ਨੇ ਆਪਣੇ ਆਪ ਨੂੰ ਲੁਕੋਇਆ ਨੀ ਸਾਫ ਪ੍ਰਗਟ ਕੀਤਾ ਉਹ ਕੁੱਲੀ ਵਿੱਚ ਰਹਿੰਦਾ ਰਿਹਾ ਐਸੋ ਸਭ ਕੁਝ ਮਿਲ ਸਕਦਾ ਸੀ ਉਹਨੂੰ ਪਰ ਕੁੱਲੀ ਵਿੱਚ ਮਾਣ ਮਿਲ ਗਿਆ ਦੁਰਯੋਧਨ ਨੇ ਦਿੱਤੀ ਨਿਉਂਦਾ ਉੱਥੇ ਨਹੀਂ ਗਏ ਕ੍ਰਿਸ਼ਨ ਭਗਵਾਨ ਸਾਰਾ ਸ਼ਬਦ ਬਾਣੀ ਵਿੱਚ ਆ ਗਿਆ ਸ਼ਬਦ ਵਿੱਚ ਨਾ ਲਿਖ ਦਿੱਤਾ ਉਹਦਾ ਐਸੋ ਭਾਉ ਵਿਦੁਰ ਤੋਂ ਦੇਖਿਓ ਉਹ ਗਰੀਬ ਮੋਹੇ ਪਾ ਉਹਦੀ ਕੁੱਲੀ ਵਿੱਚ ਗੁਣ ਗਾਵਤ ਰਹਿਣ ਬਿਹਾਨੀ ਭੁਜੇ ਬੈਠੇ ਰਹੇ ਕ੍ਰਿਸ਼ਨ ਸਾਰੀ ਰਾਤ ਨਾਮ ਜਪਦੇ ਰਹੇ ਬਿਦਰ ਗਰੀਬ ਦੇ ਨਾਲ ਦੁਰਯੋਧਨ ਦੇ ਹਾਥੀ ਘੋੜੇ ਛੱਡ ਦਿੱਤੇ ਉੱਥੇ ਸੁੱਕੀ ਰੋਟੀ ਅਲੂਣਾ ਸਾਗ ਤੇ ਉਹਨੂੰ ਸਾਗ ਨੂੰ ਕੀ ਕਿਹਾ ਓ ਦੁਰਯੋਧਨ ਜਿਹੜੀ ਤੂੰ ਖੀਰ ਬਣਾਈ ਸੀ ਪੂੜੇ ਬਣਾਏ ਸੀ ਸਾਡੇ ਖਾਤਰ ਖੀਰ ਸਮਾਨ ਸਮਾਨ ਕਹੀਏ ਬਰਾਬਰ ਤੇਰੇ ਖੀਰ ਦੇ ਬਰਾਬਰ ਦਾ ਸਵਾਦ ਅਸੀਂ ਸਾਗ ਮੈਂ ਖਾਇਆ ਉਹਦੇ ਸਾਗ ਵਿੱਚੋਂ ਹੀ ਆ ਕੇ ਉਹ ਆਪਣੇ ਆਪ ਨੂੰ ਗਰੀਬ ਛੋਟਾ ਨੀਵਾਂ ਬਸ ਜਿਹੜਾ ਨੀਵਾਂ ਮੰਨੂਗਾ ਆਪਸ ਕੋ ਜੋ ਜਾਣੇ ਨੀਚਾ ਸੋ ਗਲੀਆਂ ਸਭ ਤੇ ਉੱਚਾ ਉਹਨੇ ਆਪਣੇ ਆਪ ਨੂੰ ਛੋਟਾ ਬਣਾਇਆ ਕ੍ਰਿਸ਼ਨ ਭਗਵਾਨ ਨੇ ਛਾਤੀ ਨਾਲ ਡਾਲਿਆ ਉਹਦੇ ਘਰ ਗਏ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਨਾਂ ਆ ਗਿਆ ਇਹ ਕੌਣ ਸੀ ਭਾਈ ਇਹਨਾਂ ਵਿੱਚ ਕੀ ਗੁਣ ਸੀ ਸਰਬ ਆਤਮ ਸਭ ਨੂੰ ਆਪਣੇ ਸਮਾਨ, ਸਭ ਨੂੰ ਆਪਣੇ। ਬਹੁਤ ਔਖੀ ਗੱਲ ਇੱਥੇ ਕਹਿ ਜਾਣਾ, ਤੁਸੀਂ ਹੁਣ ਗੁੱਸਾ ਨਾ ਕਰਿਓ, ਤੇਰੇ ਭਾਣੇ ਵਿੱਚ ਵਤਕਾ ਭਲਾ। ਘਰ ਜਾ ਕੇ ਫਿਰ ਸੋਚੋਗੇ ਜੇ ਸਕਾ ਭਾਈ ਵੀ ਟਰਾਂਟੋ ਚਲਿਆ ਜਾਵੇ ਤਾਂ ਹੀ ਚੰਗਾ। ਜਾਣਨਾ ਸਾਨੂੰ ਨੂੰ ਇੱਕ ਰੂਪ ਵੇਖਣਾ, ਆਪਣਾ ਹੀ ਸਰੂਪ ਵੇਖਣਾ। ਜੇ ਸਾਰਿਆਂ ਨੂੰ ਆਪਣਾ ਸਰੂਪ ਵੇਖੋਗੇ, ਤੁਸੀਂ ਆਪਣੇ ਨਾਲ ਕਦੇ ਠੱਗੀ ਕਰੋਗੇ? ਆਪਣੇ ਆਪ ਨੂੰ ਕਿਤੇ ਮਾੜਾ ਬੋਲੋਗੇ? ਆਪਣੇ ਆਪ ਤੇ ਕਦੇ ਦੋਸ਼ ਲਾਓਗੇ ਤੁਸੀਂ? ਜੇ ਅਸੀਂ ਸਭ ਨੂੰ ਆਪਣਾ ਰੂਪ ਸਮਝ ਜਾਈਏ, ਕਿਸੇ ਨੂੰ ਦੋਸ਼ ਲਾਉਣ ਤੋਂ ਹਟੀਏ, ਕਿਸੇ ਨੂੰ ਠੱਗੀ ਕਰਨ ਤੋਂ ਹਟੀਏ, ਕੌੜਾ ਬੋਲਣ ਤੋਂ ਹਟੀਏ, ਗਲਤ ਦੇਖਣ ਤੋਂ ਹਟੀਏ, ਇਹਨਾਂ ਭਗਤਾਂ ਨੇ ਸਾਰੇ ਸੰਸਾਰ ਨੂੰ ਆਪਣਾ ਰੂਪ ਮੰਨਿਆ। ਸਾਰਿਆਂ ਦੇ ਨਾਂ ਗਿਣ ਕੇ ਹੁਣ ਕੱਲ ਭਗਤ ਜੀ ਕਹਿੰਦੇ ਨੇ, ਭੱਜ ਇਹ ਸੰਸਾਰ ਦੇ ਲੋਕ, ਇਹ ਗੁਰਸਿੱਖੋ, ਇਹ ਭਟੋ, ਆਪਾਂ ਵੀ ਉਸ ਗੁਰੂ ਨਾਨਕ ਦਾ ਸੁਭ ਜਸ ਗਾਈਏ। ਜਿਨ੍ਹਾਂ ਨੇ ਪ੍ਰਕਾਸ਼ ਰੂਪ ਰਾਜ ਯੋਗ ਆਪਣੇ ਸਿੱਖਾਂ ਨੂੰ ਆਪ ਵੀ ਮਾਣਿਆ, ਗ੍ਰਿਸ ਵਿੱਚ ਰਹਿ ਕੇ ਰੱਬ ਰੂਪ ਰਹੇ ਤੇ ਸਿੱਖਾਂ ਨੂੰ ਵੀ ਇਹੀ ਆਖਿਆ, ਹੋਏ ਘਰ ਵਾਰੀ ਆਪ ਘਰ ਵਾਰੀ ਹੋਏ ਗੁਰੂ ਨਾਨਕ ਦੇਵ, ਕਿ ਘਰ ਵਾਰੀ ਨੂੰ ਇਹ ਪੈਰੀ ਪਾਇਆ, ਘਰ ਵਾਰੀ ਲੈਣੇ ਨੂੰ ਇਹ ਆਪਣੇ ਚਰਨਾਂ ਨਾਲ ਜੋੜਿਆ, ਕਿਰਤ ਕਰਨ ਵਾਲਿਆਂ ਨੂੰ ਆਪਣੇ ਨਾਲ ਜੋੜਿਆ। ਸੋ ਸਤਿਗੁਰ ਪਾਤਸ਼ਾਹ ਨੇ ਰਾਜ ਯੋਗ ਆਪ ਵੀ ਕੀਤਾ ਤੇ ਆਪਣੇ ਸਿੱਖਾਂ ਨੂੰ ਵੀ ਬਖਸ਼ਿਆ। ਇਹ ਉਹਦੀਆਂ ਬਖਸ਼ਿਆ ਭਾਈ, ਜਿੱਥੇ ਵੀ ਸਿੱਖ ਚਲੇ ਜਾਂਦੇ ਨੇ ਚੜ੍ਹਦੀ ਕਲਾਈਏ, ਉਹਦਾ ਜਸ ਆਪਾਂ ਵੀ ਗਾਉਣਾ ਕਰੀਏ। ਸੋ ਮਹਾਰਾਜ ਦੀ ਕਿਰਪਾ ਹੋਈ, ਇਹ ਸਵਈਆ ਸੰਪੂਰਨ ਹੋ ਗਏ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਵਿਰ ਸੁਪਰੇ, ਜਿਨ੍ਹਾਂ ਨੇ ਆਪ ਮਿਹਰ ਕਰਕੇ ਪ੍ਰਬੰਧਕਾਂ ਦੀ ਜੋ ਸ਼ੁਭ ਕਾਮਨਾ ਸ਼ੁਭ ਇੱਛਾ ਸੀ ਕਿ ਬਾਣੀ ਦੇ ਵਿਚਾਰ, ਬਾਣੀ ਦੇ ਅਰਥ ਤੇ ਦਾਸ ਤਾਂ ਹਰ ਇੱਕ ਜਗ੍ਹਾ ਬੇਨਤੀ ਕਰਦਾ ਹੁੰਦਾ, ਭਾਈ ਹੋਰ ਗੱਲਾਂ ਬਾਤਾਂ ਵੱਲ ਧਿਆਨ ਘੱਟ ਕਰਕੇ ਬਾਣੀ ਦੇ ਵਿਚਾਰ ਨਾਲ ਜੁੜੋ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆ ਸੀ ਦਿਨ ਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ।

ਅੰਮ੍ਰਿਤ ਛਾੜ ਬਿਖੈ ਬਿਖਾਰੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਧਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ।

ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪਿਆ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਪਾਰ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵਸ ਪਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਕਹੇ ਗਾਵੈ ਕਉ ਜੀ ਲੈ ਫਿਰ ਦੇਹੀ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀਂ ਪਾਖਿਆ ਭਾਉ ਅਪਾਰ ਆਖੇ ਮੰਗੈ ਦੇ ਦੇਦ ਪਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੀ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ

ਨਾਸ਼ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾ ਹੁਣ ਮੰਦ ਸੁਣਿਆ ਯੁਗ ਜੁਗਤ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸ਼ਾਂ ਪ੍ਰਗਟ ਜਾਈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ।

ਕਾਰੀ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਪਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦੁਰਗਹਿ ਮਾਨ ਪੰਚੇ ਸੂਹੈ ਹੈ ਦਰ ਰਾਜਾਨ ਪੰਚਾਂ ਕਾ ਗੁਰੀ ਕਤਿਆਨ। ਜੇ ਕੋ ਕਹਿ ਕਰੇ ਵਿਚਾਰ ਕਰਤੀ ਕਹਿ ਕਰਨ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਹਿਬ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੇ ਸਚਿਆਰੂ ਤਬਲੇ ਉੱਪਰ ਕੀਤਾ ਪਾਰੂ। ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ। ਕੀਤਾ ਪਸਾਉ ਇੱਕ ਕਵਾਉ ਦਿਸਦੇ ਹੋਏ ਲੱਖ ਦਰੀਆਉ। ਕੁਦਰਤ ਕਵਣ ਕਾ ਵਿਚਾਰੂ ਵਾਰੇ ਨਾ ਜਾਵਾਂ ਇੱਕ ਵਾਰ। ਜੋ ਤੁਦ ਭਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਦਵਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਹੇ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ।

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੌਰ ਸੰਖ ਚੋਰ ਹਰਾਮ ਕੌਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ

ਕਰਨਾਹੀ ਜੇ ਫੁਰਮਾਏ ਦਿਵ ਦਬਾਏ ਜੇਤਾ ਕੀਤਾ ਤੇਤਾ ਨਾਉ ਬਣਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰੂ ਵਾਰਿਆ ਨਾ ਜਾਵਾ।

ਭਰੀਆ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਹੁਤ ਹੋਏ ਭਰੀਆ ਮਤ ਬਾਪਾਂ ਕਾ ਸੰਗ ਉਹ ਧੁਪੈ ਨਾ ਵਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਣਾ ਲਿਖ ਲੈ।

ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਹਾ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਦੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹ ਇਹਦੀ ਸੁਰਤ ਨਾ ਪਾਈਆਂ ਨਦੀਆਂ ਆਤੇ ਵਾਹ ਪਵੇ ਸਮੁੰਦ ਨਾ ਜਾਣੀਆਂ ਹੈ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਬਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਰਨ ਨਾ ਅੰਤੋ ਅੰਤ ਨਾ ਕਰਨ ਲਿਖਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਬੜ ਉੱਚਾ ਹੋਵੇ ਕੋਏ ਦਿਸ ਉੱਚੇ ਕਉ ਜਾਣੈ ਸੋਏ ਜੇ ਬੜਿਆ ਆਪ ਜਾਣੈ ਆਪ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕਿਤੇ ਖਬਦ ਟਹਿ ਬੇਕਾਰ ਕਿਤੇ ਲੈ ਲੈ ਮੁਕੁਰ ਪਾਹੇਂਗੇ ਤੇ ਮੂਰਖ ਖਾਈ ਖਾਏਂਗੇ ਤਿਆਂ ਦੁਖ ਪਊ ਸਦ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਤਾਂ ਆਖਣ ਪਾ

ਬਹੁਤਾ ਹੈ ਬੜਾਣੁ ਆਦੇਸ਼ ਦਸਾ ਆਦੇਸ਼ ਵਾਦ ਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇ ਆਸਣ ਲੋਹੇ ਲੋਹੇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਰ।

ਇੱਕ ਦੂਜੀ ਪਉ ਲੱਖ ਹੋਹੈ ਲੱਖੋ ਵਹਿਣ ਲੱਖ ਵੀਸ ਲੱਖ ਲੱਖ ਗਿੜਾ ਕੀਆ ਏਕ ਨਾਮ ਜਗਦੀਸ਼ ਇਤਰਾ ਪਤ ਬਵੜੀਆਂ ਚੜੀਆ ਹੋਏ ਅਕੀਸ ਸੁਣ ਗੱਲ ਆਇਆ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਗੂੜੈ ਠੀਸ ਆਖਣ ਜੋਰ ਚ ਪੈਣ ਜੋਰ।

ਨਾਨਕ ਉੱਤਮ ਨੀਜ ਨਾ ਕੋਈ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਗਚ ਪਗਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਖ ਕਰਮ ਗੇਤੇ ਪਵਨ ਪਾਣੀ ਬੈਸੰਤਰ ਗੇਤੇ ਗਾਨ ਮਹੇਸ਼ ਗੇਤੇ ਬ੍ਰਹਮ ਕਾਟ ਕੜੀਆਂ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਗੇਤੇ ਅੰਧ ਚੰਦ ਸੂਰ ਕੇਤੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਂ ਜਾਪ ਸਾਹਿਬ ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਓਂ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਦਵ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤੇ ਅਰਪਾਤ ਨਹਿੰਦੇ ਰੂਪ ਰੰਗ ਹਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੁਜ ਕਹੇ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਣ ਕਹਿ ਤਉ ਤਾਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਉਭਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਦਰਵਰਗੇ ਨਮਸਤੰਗ ਅਸਵਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤ ਜਵੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ

ਇਹ ਕਹਿੰਦੇ ਫਿਰ ਇਹ ਕਹੇ ਭਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੇ ਸਮਾਜ ਤਿੰਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਜ ਤੇ ਸਰੂਪੇ ਪਰਭੰਗੀ ਪਰਮਾਥੇ ਸਮਾਜ ਤੇ ਬਭੂਤੇ ਕਲੰਕੰ ਬਿਨਾਨੇ ਕਲੰਕੇ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਨਮੋ ਸਸਤ੍ਰ ਬਾਣੇ ਨਮੋ ਅਸਤ੍ਰ ਬਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਰੂਪ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਂਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਨ ਸੰਗਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ੇ ਇਸ਼ੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਾਜ ਤੁਲਨੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦ ਉਰਦਰਦੰਗਾ ਗੰਗੋ ਘਰਤਾ ਪਰੰਗ ਪਰਮ ਪਰਮੇਸ਼ਵਰੰ ਪੁਰਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ਿਦੀ ਅਭੇਦੀ ਅਨਾਮੰਗ ਕਾਮੰਗ ਸਮਾਜ ਸੁਭਰਾਜੀ ਸਮਾਜ ਦਾ ਸੁਦਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹਾਂ ਥਲੇ ਹਾਂ ਪੀਤਾ ਵੇ ਹੈ ਪ੍ਰਭੂ ਅਜੂਆ ਦੇ ਸਹਿ ਪੇ ਸਹਿ ਭਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਜ ਤਿੰਨ ਦਾਨੇ ਨਮਾਜ ਸਵੰਗ ਨਰਨਾਥੇ ਨਮਾਜ ਸਵੰਗ ਪਰਮਾਥੇ ਨਮਾਜ ਸਵੰਗ ਗੰਜੇ ਨਮਾਜ ਸਵੰਗ ਪੰਜੇ ਨਮਾਜ ਸਵੰਗ ਕਾਲੇ ਨਮਾਜ ਸਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੁਖ ਸੁਖੇ

ਨੰਗੀ ਨਾਮੇ ਤ੍ਰਿਪੰਗੀ ਤ੍ਰਿਗਾਮੇ ਤ੍ਰਿਪਰ ਗੰਗ ਤ੍ਰਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਵਾਨ ਰਾਗੇ ਤ੍ਰਿਭੁ ਸਰੂਪੈ ਸਜੈ ਸੁਦੈ ਗਿਣਕੰਗ ਪ੍ਰਣਾਸੈ ਪ੍ਰਥਿਉਲ ਪ੍ਰਵਾਸੈ ਨਿਰੁਕਤ ਪ੍ਰਵਾਹੈ ਸੁਦੈਵੰ ਸੁਦਾਹੈ ਬਿਭੁਤ ਸਰੂਪੈ ਪ੍ਰਜੋਤਨੂਪੈ ਨਿਰੁਕਤ ਸੁਦਾਹੈ ਬਿਭੁਤ ਪ੍ਰਵਾਹੈ ਅਨੁਕਤ ਸਰੂਪੈ ਪ੍ਰਜੋਤਨੂਪੈ ਜਾਚਰੀ ਸੰਭ ਅਭੰਗ ਹੈ ਨੰਗ ਹੈ ਪੀਖ ਲੇਖ ਹੈ ਬ੍ਰਹਮ ਕਰਮ ਹੈ ਨਾਦ ਜੁਗਾਦਿਆਂ ਜੈ ਪੈ ਭੂਤਾ ਤੂਤੈ ਨਾ ਸਭਦਾ ਸਤੰਦ ਬੰਧੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਜੰਤ ਸੁਨੰਤ ਲਿਖ ਦਿਖ ਅਲੇਖ ਪੀਖ ਟਾਹ ਗਾਏ ਸੰਭੈ ਗਮ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਜਾਤ ਹੈ ਚਰਪਟ ਛੰਦ ਤਵ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ।

ਹੈ ਕਿ ਰਾਜ ਰਾਜ ਗ੍ਰਹੀਮ ਹੈ। ਫਿਰ ਉਹ ਜੀ ਦਿਖਾਉਂਦਾ ਹੈ ਕਿ ਰਾਜ ਗ੍ਰਹਿੰਦਾ ਹੈ ਗਰੀਮਲ ਕਮਾਲ ਹੈ ਗੋਸਵਨ ਜਮਾਲ ਹੈ ਗਰੀਮਲ ਖਰਾਜ ਹੈ ਗਰੀਮਲ ਨਵਾਜ ਹੈ ਹਰੀ ਫੁਲ ਸਕਾਨ ਹੈ ਰਾਸ ਲਪਕਾਨਾ ਹੈ।

ਕਵਿਵਾਜ ਬੇਨਤੀ ਜਾ ਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਜਦ ਕੀ ਇੱਛਾ ਦਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਰਦੈ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰ ਨਿਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਜਾਉ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਧਾਰੀ ਆਏ ਜਨ ਜਨ ਸਦਰ ਮਾਰੇ ਮਾਰੀ ਆਏ ਆਪ ਹਾਸਦੈ ਮੁਝੇ ਬਰੇ ਆਏ ਮਰਨ ਕਾਲ ਕਦਰਾਸ ਨਿਬਰੇ ਆਏ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤ ਕਰਿਓ ਰੱਛਾ ਰਾਖ ਲਿਓ ਮੈਂ ਰਾਖਨ ਹਾਰੇ ਸਾਹਿਬ ਸੰਤ ਸਹਾਇ।

ਰਹਿਤਾ ਹੈ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਕੈ ਅਵਤਾਰ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਧਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਗੁਣ ਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ।

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇ ਦੀਵਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।

ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਰ ਦੇਹ ਨਮਾਣੀ ਦੇਹ ਨਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾ

ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵ ਕਟੇ ਗਿਆਨ ਅੰਜਨ ਸਾਰਿਆ ਅੰਦਰੋਜਨ ਕਾ ਮੋਹ ਟੁੱਟਾ ਤਿਨਕਾ ਸਭ ਸੱਚ ਸਵਾਰਿਆ ਕਹੇ ਨਾਨਕ ਹੈ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਬਾਬੇ ਦਾ ਸੋਈ ਜਨ ਦੇ ਜਿਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ।

ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਹੇ ਮਨ ਚੰਚਲਾ ਜਦਰਾਈ, ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਹੇ ਮਾਇਆ ਮਹੁਣੀ ਜਨੇਤ ਪਰਮ ਪਲਾਇਆ, ਮਾਇਆ ਤਾਂ ਮੋਣੀ ਜਨਾ ਕੀਤੀ ਜਨ ਠਗੋਲੀ ਪਾਈਆ। ਕੁਰਬਾਨ ਕੀਤਾ ਤੇ ਸਭ ਟੋ ਜਨਮ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਜਦਰਾਈ ਕਿਨੈ ਨਾ ਪਾਇਆ। ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੇ ਕੁਟੰਬ ਦੂਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲ, ਸਾਥ ਤੇਰਾ ਚੱਲੈ ਨਾਹੀਂ ਦਿਸ ਨਾਲ, ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚਾ ਹੈ ਜਦ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਦੂਜਾਣ। ਹੇ ਜੀ ਜਾਂ

ਸੁਰ ਨਾਲ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਾਣ ਸਭ ਤੋਂ ਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਉਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਗਰੀ, ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨੋ ਤਿੱਖੀ ਵਾਲੋ ਨੇਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆਰ, ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਈ ਤੇ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਈ ਤੇ ਵੈ ਚੱਲਾਂ, ਜਿੰਨਾ

ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਹੀ ਤਿੰਨ ਕਹਿ ਮਨ ਵਸਿਆ, ਜੰਤਰੋਂ ਲਿਖਿਆ ਆਇਆ, ਇੱਕ ਬਿਰੰਗ ਨੇਰੇ ਕਰੇ ਗੱਲਾਂ, ਅੰਗਲ ਨੀ ਗਿਣੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਤਿ ਸਿਉਂ, ਪਵਿੱਤ ਸੰਗ ਸਵਾਈਆ।

ਬ੍ਰਹਮਣ ਸਹਿਜ ਸਨ ਜਾਇ ਨ ਜਾਇ ਸਹਿ ਸਕ ਤੈ ਸੰਜ ਰਹਿ ਕਰਮ ਕਮਾਏ ਸਹਿ ਸਜੀ ਅਮਲੀਨ ਹੈ ਕਰ ਸੰਜਮ ਧੋਤਾ ਜਾਇ ਮਨ ਧੋਵੋ ਸ਼ਬਦ ਲਾ ਗਉ ਹਰਸ ਰਹੋ ਚਿਤ ਲਾਇ ਕਹਿ ਰਨ ਗੁਰ ਪ੍ਰਸਾਦੀ ਸਹਿਜ ਉਪਜੈ ਹੇ ਸਹਿ ਸਾਹਿਬ ਜਾਇ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਹੇ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ

ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਖ ਸਮਾਣੀ ਜਨਮ ਰਤੰਜਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਲ

ਸਾ ਕੋਈ ਪੁੱਛੋ ਵੀ ਕੀਆਂ ਜਾਏ ਅਨੇਕ ਜੂਨੀ ਪਰਮਿਆ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪੋ ਪਾਈ ਕਹਿ ਕਰਤਾ ਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨੋ ਬਹਿ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਦੱਤੈ ਸਾਰ ਨਾ ਜਾਣੀ ਦੱਤੈ ਸਾਰ ਨਾ ਜਾਣੀ ਗੁਰੂ ਬਾਜੋ ਦੱਤੈ ਸਾਰ

ਕੇਵਲ ਦਾਤਾ ਸੋ ਕਿਉਂ ਮਨੋ ਵਿਸਾਰੀ ਆਏ। ਜੈਸੀ ਅਗਨ ਉਧਰਮ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ।

ਨਿਜ ਨਾਲ ਬਲਾ ਗੀਤ ਨਿ ਵਿਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਟੋਰਾ ਲੋਕ ਬਿਲ ਲਾਈ, ਐਸਾ ਸਤਿਗੁਰੂ ਜੀ ਮਿਲੈ

ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਜਬ ਜੀਉ ਲਾ ਘਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਨ ਹਰ ਆਪੇ ਬਾਣ ਕਹਿ ਨਾਨਕਾ ਹਰ ਰਾਸ ਮੇਰੀ ਮਨ ਹੋਵੇ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜੇ ਤੇਰੇ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸੈ ਮਨ ਆਈ ਇਹ ਸਰੀਰ ਆ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ ਮਾਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾ ਕੇ ਆਪਣਾ ਪ੍ਰਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ।

ਜਗ ਮਾਇਆ ਏ ਕਹਿ ਗਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਸ਼ਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਹੁੰਚ ਤਲਾਇਆ। ਇਹ ਨੇਤਰੋ ਮੇਰੇ ਹੋ ਹਰ ਤੁਮ ਜੋ ਧਰੀ, ਹਰ ਬਿਨੇ ਵਰਨਾ ਦੇਖੋ ਕੋਈ, ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲੇ।

ਬਿਨਵੰਤ ਨਾਨਕ ਗੁਰ ਚਰਨ ਲਗੇ ਵਾਜੀ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੇਡੀਓ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3875.

ਸਰੂਪ ਮਹੱਲਾ ਪਹਿਲਾ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਕਤਿ ਜੁਨੀ ਸਾਹਿਬੰ ਆਸਾ ਮਹੱਲਾ ਪਹਿਲਾ ਵਾ ਜੋ ਕਾਲਾ ਸੋਖੀ ਮਹੱਲੇ ਪਹਿਲੇ ਕੇਲੇ ਕੇ ਦੂਲੇ ਰਸਾ ਗਈ ਰੂਪ ਮਹੱਲਾ ਪਹਿਲਾ ਮਨਹਾਰੀ ਤੋਂ ਰੱਬ ਜੋ ਹਾਰੀ ਸਦਵਾਰ ਜਨਮਾਂ ਸੇ ਦੇ

ਮਾਲਿਆ ਮਾਲਿਆ।

ਪੀਆ ਪੀਣਾ ਭੋਗ ਭੋਗ ਲਾਇਆ ਹੋਏ ਭਸਮਣ ਪੌਣ ਜਲਾਇਆ ਵੱਡਾ ਹਵਾ ਦੀਦਾਰ ਗੱਲ ਸੁਣ ਧੰਕ ਜਲਾਇਆ ਕਹਿ ਕਰਨੀ ਕੀਰਤ ਵਾਜਿਆ ਸਹਿ ਲੇਖਾ ਕਰਨ ਮਜਾਇਆ ਸਾਉ ਨਾ ਹੋ ਜੀ ਪੌਦੇ ਜੀ ਹੁਣ ਸੁਣਿਆ ਪਿਆਰੂ ਆਇਆ ਮਨ ਜਲ ਜਵਾਇਆ।

ਆਕਾਸ਼ ਜੋਤ ਮਹਾਂ ਮਜ਼ਦੂਰ ਹਰ ਜਾਵਾ ਪੂਰ ਖੜਿਆ।

ਬਾਜ਼ਾਰ ਦਾ ਬਹਿਰਾ ਜੇ ਆਈਆਂ ਬੁਲਾਇਆ ਅਲਪਤਾ ਲੱਕ ਕੇ ਅਗੇ ਮੁੰਡੇ ਲੱਕ ਕੇ ਅਗੇ ਹਾਰ ਜਿਸ ਤਰ੍ਹਾਂ ਬਾਜ਼ਾਰ

ਜਦ ਤੇ ਰੁਕੀਆ ਭਾਸ਼ਣ ਗੋਪਾਲ ਰਹਣੇ ਦੌੜ ਪਾਣੀ ਪੈਸਾ ਜਲ ਸੂਰੀ ਅਵਤਾਰ ਸੁਗਰੀ ਦਰਦੀ ਮਾਲ ਧਨ ਵਰਤਨ ਸਰਜਨ ਦਾ ਨਾਨਕ ਪੁੱਛਿਆ ਗਿਆ ਨਹੀਂ ਖਾਏ ਗਿਆ ਜਮ ਖਾਨ ਮਹਿਲਾ ਪਹਿਲਾ ਕਰ ਜਾ

हलवारों ने बहुत अनंत।

సంతృప్తినాయ సంతృప్తినాయ విచార

ਜੋ ਮਹੱਲਾ ਪਹਿਲਾ ਹਉ ਜਾਇਆ ਹਉ ਜਗਾਇਆ ਹਉ ਜੰਮਿਆ ਹਉ ਜੰਮਾ ਹਉ ਦਿੱਤਾ ਹਉ ਜਲਾਇਆ ਹਉ ਕੱਟਿਆ ਹਉ ਜਗਾਇਆ ਹਉ ਸੱਚਿਆ ਕੂੜਿਆ ਹਉ ਪਾਪੁਨ ਵਿਚਾਰ ਹਉ ਸੁਨਸਾਰ ਹਉ ਸੱਤਾ ਹਉ ਜਰੋਆ ਹਉ ਪਰਿਆ ਹਉ ਹਉ ਜਾਤੀ ਜੀ ਜੀ ਹੋ ਆਏ ਹਉ ਨਾ ਜਾਣਾ।

ਪੰਡਾ ਹੰਡੀ ਜੇਲ੍ਹ ਵਿੱਚ ਪੂਜਾ ਖਾਈ ਜੇ ਤਜਾ।

ਤੇਰਾ ਮਨ ਭਾਵ ਦੇ ਦਰ ਸੋਹਣ ਦੇ ਨਾਨਕ ਕਰਮਾ ਬਾਹਰੇ ਦਰ ਸੋਨ ਲਹਣੀ ਸਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਅਣਹੁਦਾਤ ਬਣਾਏ ਦੇ ਹਉ ਤਾਂਡੀ ਤਾਂਡੀ ਜਾਤ ਹੋਰ ਉੱਤਮ ਜਾਤ ਜਿਵਾਏ ਦੇ ਤੈਨੂੰ ਮੰਗਾ ਜਿੱਤੀ ਦਰ ਪਿਹਾਏ ਦੇ।

ਸਾਥੀ ਖਤਮ ਤੇ ਹਯਾ ਇਹਨਾਂ ਜਨਤਾ ਕਾਇਵਤ ਕਿਜ ਨਾਹੀ ਗੁਜਰੇ ਕੀ ਜਲ ਰੂਪ ਆਇਆ ਇਕਨਾ ਨੂੰ ਤੂੰ ਮੇਰ ਨਾਹੀ ਪਾਪੋ ਤੁਝ ਖੁਆਇਆ ਗੁਰੂ ਕਿਰਪਾ ਤੇ ਜਾਣਿਆ ਸਹਜੇ ਹੀ ਸੱਚ।

ਪਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰ

ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪ ਲੱਖ ਹੋਵੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈ ਹੈ ਕਿਵ ਕੂੜਾ ਹੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ

ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਪਵਾਈਐ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਜੇ ਬੁਝੈ ਤਾਂ ਹੁਮੈ ਕਹੈ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣੁ, ਗਾਵੈ ਕੋ ਦਾਤ ਜਾਣੈ ਨਿਸ਼ਾਨੁ, ਗਾਵੈ ਕੋ ਗੁਣ ਵਡਿਆਈਆਂ ਚਾਰੁ, ਗਾਵੈ ਕੋ ਵਿਦਿਆ ਵਿਖੁੰ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਗੋਟੀ ਗੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਏ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਖਸੈ ਵੇ ਪਰਵਾਹ, ਸਾਚਾ ਸਾਹਿਬ ਸਾਜਨਾਏ, ਭਾਖਿਆ ਪਾਉ ਅਪਾਰ, ਆਖਹੇ ਮੰਗਹਿ ਦੇ ਦਾਤ ਕਰੇ ਦਾ ਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦੇ ਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ ਵਿਚਾਰ, ਕਰਮੀਆਂ ਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਭਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋਂ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ, ਜੇ ਤੀਸਰ ਉਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾ ਵਰਖਾਏ ਕਹਿ ਜਸ ਕੀਰਤ ਜਗ ਲਏ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇਹ ਦੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ, ਸੁਣਿਆ ਏ ਸਤਿਬੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਏਕ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਧ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਬਦਸ਼ਾਂ ਪ੍ਰਗਟ ਜਾਈ, ਮੰਨੈ ਮਗਨ ਚੱਲੇ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੇ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਿੰਦਰ ਗਹਿਮਾਨ, ਪੰਚੇ ਸੋਹੇ ਹੈ ਦਰਦਾ ਜਾਨ, ਪੰਚਾਂ ਕਾ ਗੁਰੀ ਇੱਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਦੇ ਕਹਿ ਕਰਨਾ ਨਾਹੀਂ ਸੁਮਾਰ, ਤੌਲ ਧਰਮ ਦਇਆ ਕਾ ਭੂਤ, ਸੰਤੋਖ ਦਾ ਪ੍ਰਖਿਆ ਜਨ ਸੂਤ, ਜੇ ਕੋ ਬੁੱਝਿਆ ਹੋਵੇ ਸਚਿਆਰੂ, ਤਬਲੇ ਉੱਪਰ ਕੀਤਾ ਭਾਰੂ, ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਗੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਦਿਸਤੇ ਹੋਏ ਲਖ ਦਰੀਆਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮੰਨ ਰਹੇ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾ ਤਾਰ,
ਅਸੰਖ ਸੂਰ ਮੋਹ ਬਖਸਾਰੂ ਅਸੰਖ ਮੋਹ ਲਿਵ ਲਾਇ ਤਾਰ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਣ ਅਖਰਾ ਸਿਰ ਸੰਜੋਗ ਵਖਾਣ ਜਨੇ ਲਿਖੇ ਤੇ ਸਿਰ ਨਾਈ ਜੇ ਫਰਮਾਏ ਦੇਵ ਤੋ ਪਾਏ ਜੇਤਾ ਗੀਤਾ ਦੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਦਨ ਵੇ ਪਾਣੀ ਤੋਤਾ ਤੁਰ ਸੁਖੇ ਮੂਤ ਬਲੀਤੀ ਕੱਪੜੋ ਇਹਦੇ ਸਾਬੂ ਲਈ ਆਓ ਧੋਏ ਭਰੀਆ ਮਤ ਬਾਪਾ ਕੇ ਸੰਗ ਉਹ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਆਉਂ ਸਭ ਗੁਣ ਤੇਰੇ ਮਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤੇ ਆਤ ਬਾਣੀ ਭਰਮਾਓ ਸਤ ਸੁਹਾਣ ਸਦਾ ਮਨ ਚਾਓ ਗਵਣ ਸੁਵੇਲਾ ਭਗਤ ਗਵਣ ਗਵਣ ਸਿਤ ਗਵਣ ਵਾਰੂ ਗਵਣ ਸਿਰ ਉੱਤੀ ਮਾਂ ਗਵਣ ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾਂ ਨਾ ਕੋਈ ਜਾ ਕਰਦਾ ਸਿਰ ਠੀਕ ਉਸਦਾ ਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਜੇ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਇਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣੇ ਕਵਾਤ ਸਹਿਸੇ ਅਠਾਰਾਂ ਕਹਿਣ ਕਿਤੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲ ਆਈ ਸਾਲ ਆਏ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵੇ ਸੰਬੰਧ ਨਾ ਜਾਣੀ ਹੈ ਸੰਬੰਧ ਸਾਹ ਸੁਲਤਾਨ ਗਿਰਾ ਸੇ ਤੇ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰ ਵਾਰ ਅੰਤ ਕਾਰਨ ਕਿਤੇ ਬਿਲ ਲਾਏ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਤਾਂ ਸੂਚੇ ਕਹੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੇਤੇ ਮੰਗੇ ਜੋ ਦਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖਾਹੀ ਖਾਏ ਗੇ ਤਿਆਂ ਦੁਖ ਭੋਗ ਸਦ ਮਾਰੇ ਪੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕਹੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਅਮੁੱਲ ਅਵਹੇ ਮੁੱਲ ਲੈ ਜਾਹੇ ਮੁੱਲ ਪਾਹੀ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖੈ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆੜ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉੱਠ ਜਾਏ ਤੇ ਕੀਤੇ ਹੋਰ ਕਰੇ ਦਾਖ ਨਾ ਸਕੇ ਕਈ ਗਏ ਜੇ ਉੜ ਪਾਵੇ ਤੇ ਵੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗਾਵਾਰ ਸੁਧਰ ਕੇ ਹਾਸੋ ਕਰਕੇ ਅੱਜ ਤੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪਰਿਸੰ ਕਹੀਅਨ ਕੇਤੇ ਗਾਵਣ ਹਾਰੀ ਗਾਵੇ ਤੋ ਨ ਪਾਉਣ ਪਾਣੀ ਵੈ ਸੁੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਅੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ
ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੋ ਯੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆ ਲੇ ਗਾਵਨ ਰਤਨ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਮ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਦ ਚੋਲੀ ਧਿਆਨ ਕੀ ਕਰੈ ਬਭੂਤ ਗਿੰਥਾ ਗਲ ਗੁਆਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਲਗ ਜੀਤ ਆਦੇਸ਼ ਆਦੇਸ਼ ਆਦ ਨੀਲ ਨਾਦ ਨਾਹਤ ਜੋ ਜੁਗੇ ਕੋਵੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਬ ਤਿਸ ਪਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੇ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ ਇੱਕ ਦੂਜੀ ਪੌ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਕਿਹੜਾ ਆਖੀਆਂ ਏਕ ਨਾਮ ਜਗਦੀਸ਼ ਏ ਤਰਾਪਤ ਪਵੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁੱਟਦੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੈ ਘਾਟ ਘੜੀ ਹੈ ਏ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿਸੈ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਸੈ ਕਾਟਦ ਗੜੀਆਂ ਬਹੁਤ ਅਨੂਪ ਦਾਖੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸ ਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਾਂ ਮਾਹੀ ਦਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਸਹਿ ਮਨ ਮਾਹੇ ਜਿੱਥੇ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪਾਂਡਵ ਜੇ ਕੋ ਕਥੈ ਤਾਂ ਅੰਤ ਨ ਅੰਤ।

ਸਚੀੜਕ ਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੜਕ ਦੂਰ ਜਿਨੀ ਨਾਮ ਧਿਆਏ।

ਸਤਿਗੁਰੂ ਪ੍ਰਸਾਦ ਸੋਦਾਰ ਤੇਰਾ ਕੇ ਹਾਸੋ ਕਰਕੇ ਹਾਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਲ ਅਨੇਕ ਅਸੰਖਾ ਕਿਤੇ ਤੇਰੇ ਵਾਵਣਹਾਰੇ ਕਿਤੇ ਤੇਰੇ ਰਾਗ ਪਰੀ ਸੋ ਕਹੀ ਆਏ ਕਿਤੇ ਤੇਰੇ ਗਾਵਣਹਾਰੇ ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣੇ ਨੋ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਨਿਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆ ਲਈ ਗਾਵਨ ਤੁਧਨੋ ਰਤਨੋ ਪਾਏ ਤੇਰੇ ਆਠਸੜ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਾਂ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਬ੍ਰਹਿ ਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਜਤਨ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਦੇ ਸਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨਸੀ ਮਾਇਆ ਜੇ ਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਜਾਂ ਪਾਤ ਸਾਹਿਬੂ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਨੈਣਾ ਪਾਈਆਂ ਕਰ

ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਆ ਦੂਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ

ਸੱਚਾ ਨਾਨਕ ਜੰਦ ਵਿਚਾਰਾ, ਤੂੰ ਘੜ ਘੜ ਅੰਦਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨੈ ਵਰਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਾਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੇ ਬਹੁ ਸਮਰਥ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰਮ ਪਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ।

ਆਸਾ ਮਹੱਲਾ ਚੌਥਾ ਤੂੰ ਕਰ ਦੱਸ ਜਿਆਰ ਮੈਡਾਂ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੀ ਦੁਸ਼ਮਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਬਜੋਗਮਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧਮਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਬਾਣੀ ਪਾਪ ਗਿਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਜਲ ਅਮ ਦੇਖਾ ਤੈ ਡੂਬਿਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਇਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਣ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਇ ਤਿਰਕ ਤੈ ਨਕਾਮ ਮਿਲਸਾ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਕੰਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾਖੀ ਹੈ ਕਰਤੇ ਕਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਾਉ ਨਿਤ ਨਿਤ ਜੀ ਅੜੇ ਸਮਾਲੀ ਅਨੋਂ ਦੇਖੈ ਗਾ ਦੇ ਬਣਹਾਰ ਤੇ ਰਦਾਨੈ ਕੀਮਤ ਨਾ ਪਵੈ ਜਿਸ ਦਾਤੀ ਗਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਤੇਲ ਦੇਹ ਸਜਣਾ ਸਿਸੜੀਆਂ ਜੋ ਹੋਵੇ ਸਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸੋਦੇ ਨਾ ਤਪਵਾਨ ਸੋਦਣਹਾਰਾ ਸਿਮਰੀਏ ਨਾਨ ਕਿਸੇ ਦੀ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਾਉ ਵਿਸ਼ਵ ਜਸਿਆਂ ਘੜੀਆਂ ਪਹਿ

ਸਹਿਸ ਪਦ ਵਿਮਲਨਾ ਨੇਕ ਪਦ ਗੰਧ ਵੈਣੋ ਸਹਿਸ ਤਬ ਗਾਂਧੇ ਜਲ ਤਮੋਹੀ ਸਭ ਮੈਂ ਜੋ ਜੋ ਤਹਿ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੁ ਮਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ।

ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਦਾ ਮੰਦਰ ਉਸ ਰਹੇ ਰਤਨੀ ਦਾ ਹੋਏ ਜੜਾਓ ਕਸੂਰ ਗੰਗੂ ਅਗਰ ਚੰਦਨ ਲੀ ਪਾਵੈ ਚਾਉ ਮਤ ਦੇਖ ਭੁੱਲਾ ਵਿਸਰੈ ਤਰ ਚਤਨਾ ਵੈ ਨਾਉ ਹਾਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਵਰ ਨਾਹੀ ਥਾਉ ਰਾਉ ਧਰਤੀ ਦਾ ਹੀਰੇ ਲਾਲ ਜੜਦੀ ਬਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਬਸਾਉ ਮਤ ਦੇਖ ਭੁੱਲਾ ਵਿਸਰੈ ਤਰ ਚਤਨਾ ਵੈ ਨਾਉ ਹਾਰ ਬਹਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਵਰ ਨਾਹੀ ਥਾਉ ਰਹਾਉ ਧਰਤੀ ਦਾ ਹੀਰੇ ਲਾਲ ਜੜਦੀ ਬਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਬਸਾਉ ਮਤ ਦੇਖ ਭੁੱਲਾ ਵਿਸਰੈ ਤਰ ਚਤਨਾ ਵੈ ਨਾਉ ਸਿੱਧ ਹੋਵਾਂ ਸਿੱਧ ਲਾਈ ਰਦਾਖਾ ਆਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ ਮਤ ਦੇਖ ਭੁੱਲਾ ਵਿਸਰੈ ਤਰ ਚਤਨਾ ਵੈ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾ ਪਾਉ ਹੁਕਮਾਸਰ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੁੱਲਾ ਵਿਸਰੈ ਤਰ ਚਤਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਪਿਆਉ ਚੰਦ ਸੂਰਜ ਤੋਂ ਗੁਫੈ ਨਾ ਦੇਖਾਉ ਸੁਪਨੇ ਸੌਣ ਨਾ ਸਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਸਾਚਾ ਨਿਰੰਕਾਰ ਨਿਸਥਾਏ ਸੁਣ ਸੁਣੇ ਆਖਣੇ ਆਖਣਾ ਜੇ ਪਾਵੈ ਕਰੇ ਤਮਾਏ ਨਾਉ ਕੁਸਾ ਕਟੀਆਂ ਬਾਰ ਬਾਰ ਪੀਸਣ ਪੀਸਾਂ ਪਾਏ ਅੱਗੀ ਸੇਤੀ ਜਾਲੀਆਂ ਪਸਮਿਰ ਸੇਤੀ ਰਲ ਜਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਪੰਖੀ ਹੋਏ ਕਾ ਜੇ ਪਵਾ ਸਹਿ ਸਮਾਨੀ ਜਾਉ ਨਦਰੀ ਕਿਸੇ ਨਾ ਆਵਉ ਨਾ ਕਿਸ ਪੀਆ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਉ ਮਸੂ ਟੁੱਟ ਨਾ ਆਵਈ ਦੇਖਣ ਪਾਉਣ ਚਲਾਉ ਹੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਵਾਟ ਚਲਾਈਐ ਲੇਖੈ ਸੁਣ ਵੇਖਾਓ ਵਿਲੇਖੈ ਸਾਹ ਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਧੇ ਨਾਮ ਵਿਸਾਰਿਆ ਨਾ ਦਿਸ ਇਹ ਨਾ ਹੋ ਰਾਉ ਜੀਵਨ ਮਰਨਾ ਜਾਇਕਾ ਇੱਥੇ ਖਾਜਾ ਕਾਲ ਜਿੱਥੇ ਬੈ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਣ ਵਾਲੇ ਜੇ ਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਈ ਕੀਮਤ ਕਿਨੇ ਨਾ ਪਾਈਐ ਕਹਿਣ ਨਾ ਵੱਡਾ ਹੋਈ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇ ਤੇਲੋ ਨੀ ਚਾਂਦਰ ਨੀ ਜਾਤ ਨੀ ਕੀਮਤ ਨੀਤ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋ ਕਿਆਰੀ ਸਿੱਥੈ ਨੀ ਸੰਭਾਲੀ ਅਨ ਸਿੱਥੈ ਨਦਰ ਤੇਰੀ ਬਖਸ਼ੀ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਖੱਦ ਜਿਨ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਾਰ ਮਾਲ ਮੁਖ ਸੁਧੀ ਪ੍ਰਗਨ ਜ਼ਰੂਰ ਕਰੋ ਚੰਡਾਲ ਰਾਸ ਕਾ ਸਿਆਪ ਸਲਾਹਣਾਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਮਾਤ ਪਾਤ ਹੋਏ ਉਤਮ ਸੇਦਰ ਉਤਮ ਕਹੀਐ ਨੀਚ ਕਰਮ ਬੈ ਰੋਏ ਰਾਉ ਰਾਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇ ਜਾ ਮੰਦਰ ਲਾ ਰਸ ਮਿੱਠਾ ਰਸ ਮਾਸੇ ਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਜਿਤ ਬੋਲਿਆ ਪਟ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਪਾਵੇ ਸੇ ਪਲੇ ਹੋਰ ਕੇ ਕਹਿਣ ਵਖਾਣੂ ਤਿੰਨ ਮਤ ਤਿੰਨ ਪਾਤ ਤਿੰਨ ਧਨ ਪੱਲੈ ਜਿਨ ਹਿਰਦੈ ਰਹਿਆ ਸਮਾਈ ਤਿਨਕਾ ਕਿਆ ਸਲਾਹਣਾ ਅਬਰ ਸਵਾ ਲਿਓ ਕਾਈ ਨਾਨਕ ਨਦਰੀ ਬਾਹਰੀ ਰਾਚੈ ਦਾਨ ਨਾਨਾਈ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜਕਾ ਦਿੱਤਾ ਦੇਵਨ ਹਾਰੂ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰੂ ਸੱਚ ਮਿਲਿਆ ਤਨ ਸੋਫੀਆ ਰਾਖਣ ਕਉ ਦਰਬਾਰੂ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਆਂ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਸੱਚਾ ਨਾਉ ਸੁਣੈ ਵਿਖਾਣੇ ਕੇ ਤੜਜੇ ਤੜੇ ਹਾਂ ਤਿੰਨ ਬਲਹਾਰੈ ਜਾਉ ਤਾਂ ਮਨ ਸੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨਵਾਸੁ ਤਾਮ ਖੋ ਵੈ ਉਜਲਾ ਲੱਖ ਦਾ ਧੀਕ ਦਾਤ ਦੁਖ ਤਿਸੈ ਪੈ ਆਖੀਐ ਸੁਖ ਜਿਸ ਜਿਸੈ ਪਾਸ ਸੁਖ ਮਨੋ ਵਿਸਾਰੀਐ ਜਾਂ ਕਿ ਜੀ ਪ੍ਰਾਣੂ ਤਿਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਜਿਸ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਰ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਜਿੱਥੇ ਹੋਏ ਸੱਚਾ ਨਿਸ਼ਾਨ ਰਾਉ ਜਿੱਥੇ ਮਿਲਿਆ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁੱਖ ਟਿਕ ਨਿਕਲ ਹੈ ਜਿਨ ਮਨ ਸੱਚਾ ਨਾਉ ਕਰਮ
ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦਵਾਉ ਇਕ ਆਵੇ ਇਕ ਜਾਹੇ ਉੱਠ ਰੱਖੀਐ ਨਾਮ ਸਲਾਰੂ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨ ਨਾਵੇ ਬੇਕਾਰੂ ਪੈ ਤੇਰਾ ਡਰ ਅਗਲਾ ਖਬ ਖਬ ਸਿੱਜਾ ਦੇਹੀ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹੀਂ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋੜੀ ਖੱਟ ਤੁਰਸੀ ਤੋਂ ਮੁੱਖ ਬੋਲਣਾ ਮਾਰਨ ਨਾਦ ਕੀਏ ਛਤੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਆਉ ਰੱਤਾ ਪਹਿਨਣ ਮਨ ਰੱਤਾ ਸੁਭੇਦੀ ਸਤਦਾਨ ਨੀਲੀ ਸ਼ਾਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ ਕਮਰ ਬੰਦ ਸੰਤੋਖਾ ਧਨ ਜੋਗਣ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਰਹਾ ਹੋ ਘੋੜੇ ਸਾਖਤ ਸੋਏ ਨਾ ਰੂਪਾ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਣ ਸਾਂਗ ਦੇਗ ਬੰਦ ਗੁਣ ਤਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ ਜਿੱਤ ਚੜਿਆ ਤਨ ਪੀੜੀ ਐ ਮਨ ਮੈਂ ਚੱਲੇ

ਪੁਰਸ਼ ਹੋਣਾ ਖੁਸ਼ੀ ਖੁਆਰ, ਜਿੱਤ ਸੁੱਤੈ ਤਨ ਪੀੜੀਐ, ਮਨ ਮੈਂ ਚਲੇ ਬੇਕਾਰ, ਰਹਾ ਉਸਰੀ ਰਾਗ ਮਹੱਲਾ ਪਹਿਲਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸਤਾ ਨਸਾਸ, ਅਸੜ ਤੀਰਥ ਕਾ ਮੁਖ ਟਿਕਾ, ਤਿਤ ਘਟ ਮਤ ਵਿਗਾਸ। ਓਤ ਮਤੀ ਸਲਾਹਣਾ, ਸੱਚ ਨਾਮ ਗੁਣਦਾਸ, ਬਾਬਾ ਹੋਰ ਮਤ ਹੋਰ ਹੋਰ, ਜੀ ਸੋ ਵੇਰ ਕਮਾਈਐ, ਕੂੜੈ ਕੂੜਾ ਜੋਰ ਰਹਾਉ। ਪੂਜ ਲੱਗੈ ਪੀ ਰਾਖੀਐ, ਸਭ ਮਿਲੇ ਸੰਸਾਰ, ਨਾਉ ਸੁਧਾਏ ਆਪਣਾ, ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੈ ਨਾ ਪਵੈ, ਸਭਾ ਪੂਜ ਖੁਆਰ। ਜਿਨ ਕੋ ਸਤਿਗੁਰ ਸਾਪਿਆ, ਤੈਨ ਮੇਟ ਨਾ ਸਕੈ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮ ਪ੍ਰਗਟ ਹੋਏ, ਨਾਮ ਪੂਜੀਐ ਨਾਉ ਮੰਨੀਐ, ਪਾਖੰਡ ਸਦਾ ਸੁਚ ਸੋਏ। ਖੇਹੂ ਖੇ ਰਲਾਈਐ, ਤਾਂ ਜੀਓ ਗਿਆ ਹੋਏ, ਜਲੀਆਂ ਸਭ ਸਿਆਣਪਾ, ਉੱਠੀ ਚੱਲਿਆ ਰੋਏ, ਨਾਨ

0: ਵਿਸਰੈ
1: ਔਗਣ ਬੰਤੀ ਚੂੜੇ ਜੇ ਲੋੜੈ ਬਰ ਕਾਮਣੀ ਨਾ ਮਿਲੀਏ ਫਿਰ ਅਕੂਰ ਨਾ ਵੇੜੀ ਨਾ ਤੁਲਹਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਹੋ ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਖੋਟਰ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇਰੀ ਗੁਰੂ ਗੁਰ ਗੁਰ ਦੁਲਹਾ ਹਰ ਨਾਉ ਗੁਰ ਸਰ ਸਾਗਰ ਬੋਥੋ ਗੁਰ ਤੀਰਥ ਮਿਰਿਆਓ ਜੇ ਤਿਸ ਪਾਵੇ ਸੁਜਲੀ ਸਤ ਸਰ ਨਾਉਣ ਜਾਉ ਪੂਰੋ ਪੂਰੋ ਅਖੀਏ ਪੂਰੋ ਪੂਰੇ ਤਖਤ ਵਿਰਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨੂੰ ਰਾਸ ਨਾਨਕ ਪੂਰਾ ਜੇ ਮਿਲੇ ਤੂੰ ਕਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੇ ਅੰਕ ਸਹਿਲਣੀਆਂ ਮਿਲ ਕੇ ਕਰ ਹੈ ਕਹਾਣੀਆਂ ਸਵਰੰਤ ਕੰਤ ਕੀਆਂ ਸਾਚੇ ਸਹਿਬ ਸਭ ਗੁਣ ਔਗਣ ਸਭ ਅਸਾਂ ਖਾਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਏ ਚਾਹ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿ ਨੀ ਗੁਣੀ ਸਹਿ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਤੇਰੇ ਸਾਲੂ ਤਾਮਲੇ ਜਾ ਗੁਰਕਾ ਸ਼ਬਦ ਮਸੁਣੀ ਕੀਤੀਆਂ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕਿਤੇ ਤੇਰੇ ਜੀਵੰਤ ਸਿਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਜਾਤ ਸੱਚ ਲੈ ਸੱਚ ਜਲੇ ਸੱਚ ਮੈਂ ਸੱਚ ਮਾਹੇ ਸਤ ਹੋਏ ਪਤ ਗੁਰੇ ਗੁਰਵਤਨੀ ਪੌ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਮ ਮਹੱਲਾ ਪਹਿਲਾ ਭਾਈ ਸਰੀ ਸੇ ਜੇ ਉਬਰੀ ਹਮੇ ਮੁਈ ਗੜਾ ਦੂਤ ਲਗੇ ਫਿਰ ਚੱਕਰੀ ਸਤੁਰ ਕਾ ਵੇਠਾ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੇ ਪਉ ਜਾਏ ਭੈ ਬਿਨ ਨਿਰਭਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ ਰਹਾਉ ਕਿਤਾ ਆਖਣੇ ਆਖੀਏ ਆਖਣ ਟੁੱਟ ਨਾ ਹੋਏ ਮੰਗਣ ਵਾਲੇ ਗੇ ਤਰੇ ਦਾਤਾ ਏਕੋ ਸੋਏ ਜਿਸ ਕੇ ਜੀ ਪੁਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਖਨਾ ਵਾ ਜੀਵਨੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਇੱਕ ਸੇ ਬੇਜੋਗੀ ਉੱਠ ਜਾਏ ਜੋਤਿ ਸੁਭਾਣ ਸੋਥੀਏ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵਿਖਾਈਏ ਸੱਚ ਵਖਰ ਸੱਚ ਰਾਸ ਜਿਨੀ ਸੱਚ ਮਨੰਜਿਆ ਗੁਰਪੂਰੇ ਸਵਾਸ ਨਾਨਕ ਵਾਸਤਵ ਪਛਾਣ ਸੀ ਸੱਚ ਸਦਾ ਜਿਸ ਪਾਸ ਸ੍ਰੀ ਰਾਗ ਮਹਿਲਾ ਪਹਿਲਾ ਤਾਂਤ ਮਿਲੇ ਹੁਣ ਤਾਂਤ ਕੋ ਸਿੱਖੀ ਸਿਰ ਸਮਾਏ ਲਾਲ ਗਲਾਲ ਗਹਿਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਏ ਹਾਰ ਜਪੇ ਕੇ ਪਾਓ ਭਾਈ ਰੇ ਸੰਤੇਰਾ ਕੀਰੇਨ ਸ਼ਾਂਤ ਗੁਰ ਪਾਈਏ ਮੁਕਤ ਪਦਾਰਥ ਦੇਣ ਰਹਾਓ ਉੱਚੋ ਥਾਨ ਸਹਾਵਣਾ ਉੱਪਰ ਮਹਿਲ ਪੁਰਾਰ ਸੱਚ ਕਰਨੀ ਜੇ ਪਾਈਏ ਡਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਏ ਆਸਨ ਦਿਸਾ ਹੋਏ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਜ ਮਿਲੀਏ ਸੁਖ ਹੋਏ ਨਿਜ ਕਰ ਮਹਿਲ ਬਚਾਣੀਏ ਨਜ਼ਰ ਕਰੇ ਮਲ ਤੋਏ ਬਿਨ ਗੁਰ ਮਹਿਲ ਨਾ ਉਤਰੇ ਬਿਨ ਹਾਰ ਕਿਉਂ ਕਰ ਜਬਾਸ ਏਕੋ ਸ਼ਬਦ ਵਿਚਾਰੀਏ ਔਰ ਤਿਆਗੇ ਆਸ ਨਾਨਕ ਦੇਖ ਦਿਖਾਈਏ ਹਾਂ ਸਭ ਲਿਆਏ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਤ੍ਰਿਗ ਦੁਹਾਗਣੀ ਮੁੱਠੀ ਦੂਜੇ ਪਾਏ ਕਲਰ ਕੇਰੀ ਕੰਧ ਜਿਉਂ ਐਨਸ ਕਿਰ ਟੈ ਜੈ ਪਾਏ ਬਿਨ ਸ਼ਬਦੇ ਸੁੱਖ ਨਾ ਪਰਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਡੇ ਪਿਰ ਬਿਨ ਕਿਆ ਸ਼ਿੰਗਾਰ ਦਰ ਕਰ ਤੋਈ ਨਲ ਹੈ ਦਰਗਾਹ ਝੂਠ ਸਵਾਰ ਰਹੋ ਆਪ ਸੁਣ ਸਜਾਨ ਨਾ ਭੁੱਲੀ ਸੱਚਾ ਬਦ ਕਿਸਾਨ ਪਹਿਲਾ ਧਰਤੀ ਸਾਧਕ ਸੱਚ ਨਾਮ ਦੇ ਦਾਨ ਨਾਉ ਨਿਧ ਉਪਜੇ ਨਾਮ ਦੇ ਏਕ ਕਰਮ ਪਵੇ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਚਾਰ ਅੰਦਲੇ ਨਾਮ ਵਸਾਰਿਆ ਮਨਮੁਖੇ ਅੰਧ ਗਵਾਰ ਆਵਣ ਜਾਣ ਚੁੱਕੀ ਮਰ ਜੰਮੇ ਹੋਏ ਖੁਆਰ ਚੰਦਨ ਮੋਲ ਐਣਾਇਆ ਕੁੰਗੂ ਮਾਲ ਸੰਦੂਰ ਚੋਆ ਚੰਦਨ ਬੋਕਣਾ ਪਾਨਾ ਨਾਲ ਪਰੂ ਕਪੂਰ ਜੇ ਧਰਨ ਕੰਤ ਨਾ ਭਾਵੀ ਤਾਂ ਸਭ ਗਦਾਨ ਬਰਗੂਰ ਸਭ ਰਸ ਭੋਗਣ ਬਾਦ ਹੈ ਸਭ ਸਿੰਘਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਏ ਕਿਉਂ ਹੋ ਸੋ ਹੈ ਦੁਰਗਵਾਰ ਨਾਨਕ ਧਨ ਸੁਹਾਗਣੀ ਜਿਨ ਸ਼ਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਭਾਏ ਬੁਲੰਦੀ ਚੁੱਜ ਗਈ ਉਦ ਨਾ ਨਿਕਸਿਓ ਕਾਏ ਪੰਚੇ ਰਿੰਨੇ ਦੁੱਖ ਪਰੇ ਬਿਨਸੇ ਦੂਜੇ ਪਾਏ ਮੂਹਰੇ ਰਾਮ ਜਪੋ ਗੁਣ ਸਾਰ ਹੋਮੇ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ ਜਿੰਨੀ ਨਾਮ ਸਾਰਿਆ ਦੂਜੀ ਕਾਰੇ ਲੱਗ ਦੁੱਧਾ ਲਾਗੇ ਪਚੂਏ ਅੰਤ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਏ ਮੁੱਠੀ ਹੋਰ ਮੁੱਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਬੈਰ ਵਿਰੋਧ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕਰੋਧ ਕਰਮ ਲੈ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਾਹ ਪੈਂਦਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਵਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗ ਪੈ ਕੂਰਜ ਵਜਾ ਵਿਕੂਰ ਬਿਨ ਸ਼ਬਦੇ ਪਰਮਾਈਏ ਡੁੱਬਦਾ ਡੁੱਬੇ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੁੱਝਿਓ ਬੁੱਝਿਆ ਮਰ ਜਨੇ ਅਵੇ ਜਾਏ ਰਹੋ ਤਨ ਸੁੱਚਾ ਸੋ ਆਖੀਏ ਜਿਸ ਮੈਂ ਸੱਚਾ ਨਾਉ ਪੈ ਸੱਚ ਰਾਤੀ ਦਿਹੋਰੀ ਜੇ ਮੈਂ ਸੱਚ ਸੁਆਓ ਸੱਚੀ ਨਜ਼ਰ ਨਿਹਾਲੀਏ ਬਹੁਨਾ ਆ ਪਾਵੇ ਤਾਓ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਪਵਨ ਸਾਜਿਆ ਘਟ ਘਟ ਜੋ ਸੁਣੋਏ ਨਿਰਮਲ ਮੈਲਾ ਤਾਂ ਸੀਏ ਸਾਗਰ ਤੇ ਪਤ ਹੋਏ ਇਹ ਮਨ ਸੱਚ ਸਾਚ ਸੁਤਖਿਆ ਨਦ ਕਰੇ ਚਸਮਾਹੇ ਪੰਚ ਭੂਤ ਸੱਚ ਪੈਰ ਤੇ ਸੱਚ ਜੋ ਤੇ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਪਾਹੇ ਚਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਵੇੜੀ ਸੱਚ ਕੀ ਕਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵੀ ਪੂਰ ਭਰੇ ਹੰਕਾਰ ਮਨ ਹੱਠ ਮੱਤੀ ਬੁੱਢੀਏ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉਂ ਤਰੀਏ ਸੁਖ ਹੋਏ ਜਿਉਂ ਪਾਵੇ ਤਿਉਂ ਰਸ ਤੂੰ ਮੈਂ ਅਵਰਾਂ ਦੂਜਾ ਕੋਏ ਰਹਾਉ ਅੱਗੇ ਦੇਖੂ ਰਹੋਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਦਿਨ ਸੇ ਘੱਟ ਘੱਟ ਸੱਚ ਭਰਪੂਰ ਆਪੇ ਮੈਂ ਮੇਲ ਮਿਲਾਵੀ ਸੱਚੇ ਮੈਂ ਦੂਰ ਸਾਹਾ ਸਾਹਾ ਸਾਹੇ ਸਾਹੇ ਤੁਧ ਸੰਭਲਾ ਕਦੇ ਨਾ ਵਸਾਰੇ ਜਿਉਂ ਜਿਉਂ ਸਾਹਿਬ ਮਨ ਵਸੇ ਗੁਰਮੁਖੇ ਮਤ ਪਿਓ ਮਨ ਤਨ ਤੇਰਾ ਤੂੰ ਤਨੀ ਗਰਮ ਨਿਵਾਰ ਸੁਣੋ ਜਿਹਨੇ ਜਗ ਤੋਂ ਪਾਇਆ ਤੇਰੇ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਕਤ ਗਵਾਰ ਕੱਟ ਕੱਟ ਜੋਤ ਨਿਰੰਤਰੀ ਬੁੱਝੇ ਗੁਰਮੁਖ ਸਾਰ ਗੁਰਮੁਖ ਜਿੰਨੀ ਜਾਣਿਆ ਤਿਨਕੀ ਚੇ ਸਵਾਸ ਸੱਚੇ ਸੱਚੀ ਰਲ ਮਿਲੇ ਸੱਚੇ ਗੁਣ ਪ੍ਰਕਾਸ ਨਾਨਕ ਨਾਮ ਸੁਖੀਆਂ ਜੀਓ ਪਿੰਡ ਧਾਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲੱਗ ਲੋ ਜੋਵਨ ਸਾਥ ਹੈ ਸਾਸ ਹੈ ਤਬ ਲੱਗ ਇਹ ਤਨ ਦੇ ਬਿਨ ਗੁਣ ਕਾਮਨਾ ਵੀ ਟਹਿ ਟਹਿ ਦੀ ਤਨ ਕੇ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਈਏ ਹਮੇ ਨਿਵਰੀ ਪਾਏ ਰਹੋ ਸੁਣ ਸੁਣ ਗੰਡਣ ਗੰਢੀਏ ਲਿਖ ਪੜ ਬੁਝੇ ਭਾਰ ਕ੍ਰਿਸ਼ਨਾ ਅਹਿਨਸ ਅਗਲੀ ਹਮੇ ਰੋਗ ਵਿਕਾਰ ਉਹ ਬੇਪਰਵਾਹ ਤੋਲਵਾ ਗੁਰਮਤ ਕੀਮਤ ਅਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤੋਂ ਲਾਪ ਬਿਨ ਸੰਗਤ ਸਾਧਨਾ ਤਾਪੀਏ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਏ ਗੁਰਮੁਖੀ ਕੀਨੇ ਆਪ ਤਨ ਮਨ ਗੁਰਪੈ ਵੇਚੀਏ ਮਨ ਦੀਆ ਸਿਰ ਨਾਲ ਤਿਰ ਪਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਗੁਰ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਾਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਾਹਿਬ ਸਰਬ ਜੀਆਂ ਪ੍ਰਿਤ ਵਾਲੀ ਲੇਖੇ ਸਾਸ ਗਰਾਸ ਅੰਤਰ ਗੁਰਮੁਖ ਤੁਮ ਤੇ ਜੋ ਪਾਵੇ ਤਿਉਂ ਨਿਰੰਜ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁੱਧੀ ਮਾਇਆ ਗੁਰਮੁਖ ਗਿਆਨ ਰਹਾਓ ਆਂਤਰ ਕੀ ਗੱਤ ਜਾਣੀਏ, ਗੁਰੂ ਮਿਲਿਆ ਸੰਖ ਉਤਾਰ, ਮੋਇਆ ਜਿਤ ਕਰ ਜਾਈਏ, ਚਿਤ ਜੀਵਿਆ ਮਰ ਮਾਰ, ਅਨਹਦ ਸ਼ਬਦ ਸੁਣਾਈਏ ਪਾਈਏ ਗੁਰ ਵਿਚਾਰ, ਅਨਹਦ ਬਾਣੀ ਜੇ ਪਾਈਏ ਤਾਂ ਹੋਮੇ ਹੋਏ ਵਿਨਾਸ਼, ਸਤਿ ਸੇ ਆਪਣਾ ਹੋ ਸਦ ਵਿਕਰਵਾਣੀ ਤਾਸ, ਖੜ ਦਰਗਾਹ ਪਹਿਨਾਈਏ ਮੁਖ ਹਰ ਨਾਮ ਨਿਵਾਸ, ਜਾਂ ਦੇਖਾਂ ਤੈ ਰਬ ਹੈ ਸਿਰ ਸ਼ਕਤੀ ਕੈ ਕਾ ਮੇਲ, ਤ੍ਰੈ ਗੁਣ ਬੰਦੀ ਵਿਹੋਰੀ ਜੋ ਆਇਆ ਜਗ ਸੋ ਖੇਲ, ਬਜੋਗੀ ਦੁੱਖ ਵਿਛੜੈ ਮਨ ਮੁਖ ਲੈ ਨਾ ਮੇਲ, ਮਨ ਬਰਾ ਜੀ ਕਰ ਵਸੇ ਸੱਚ ਪੈ ਰਾਤੇ ਰਾਤਾ ਹੋਏ, ਗਿਆਨ ਮਹਾਰਾਜ ਭੋਗਵੇ ਬਹੁੜ ਭੁੱਖ ਨਾ ਹੋਏ, ਨਾਨਕੇ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਇਹ ਮਨੋ ਮੂਰਖ ਲੋਭੀਆ ਲੋਭੇ ਲੱਗਾ ਲਵਾਣ, ਸ਼ਬਦ ਨਾ ਪੁੱਜੇ ਸਾਤਾ ਦੁਰ ਗੁਰ ਦੁਰ ਮਤਿਆ ਬਣ ਜਾਣ, ਸਾਧੂ ਸਤਿਗੁਰ ਜੀ ਮਿਲੇ ਤਾਂ ਪਾਈਏ ਗੁਣੀ ਨਿਦਾਨ, ਮੰਨ ਗਏ ਹੋਮੇ ਛੋਟ ਕਮਾਣ, ਹਰ ਗੁਰ ਸਰਵਰ ਵਿਖੇ ਤੂੰ ਪਾਵੇ ਦਰ ਰਹਿਮਾਨ, ਰਹਾਓਮ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਧਿਆਨ ਸਭ ਸੁਖ ਹਰਾਸ, ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ, ਨਿਤ ਅਹਿਨਸ ਹਰ ਸਭ ਸੇਵਿਆ, ਸਤਿਗੁਰ ਜੀ ਹਰ ਨਾਮ ਕੁੱਕਰ ਕੂੜ ਕਮਾਈਏ, ਗੁਰ ਨਿੰਦਾ ਪਰੇ ਪਛਾਣ, ਭਰਮੇ ਭੂਲਾ ਦੁੱਖ ਕਣੋ, ਜਮ ਮਾਰ ਕਰੇ ਕੁਲਹਾਰ, ਮਨ ਸੁਖ ਨਾ ਪਾਈਏ ਗੁਰਮੁਖ ਸੁਖ ਸਵਾਰ, ਇੱਥੇ ਧੰਦ ਪਚਾਈਏ ਸਤਲਿਸ਼ਟ ਪ੍ਰਵਾਨ, ਹਰ ਸੱਜਣ ਗੁਰ ਸੇਵਾ ਗੁਰ ਕਰਨੀ ਪ੍ਰਦਾਨ, ਨਾਨਕ ਨਾਮ ਨ ਵਿਸਰੇ ਕਰਮ ਸੱਚੇ ਨਿਸ਼ਾਨ, ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ ਰੋਗ ਬੜਾ ਮਨਮਾਹੇ, ਕਿਉਂ ਦਰਗਾਹ ਭੱਤ ਪਾਈਏ ਜਾਂ ਹਰ ਨਾਮ ਵਸੇ ਮਨਮਾਹੇ, ਗੁਰੂ ਮਿਲਿਆ ਸੁਖ ਪਾਈਏ ਅਗਨ ਮਰੇ ਗੁਰਮਾਹੇ, ਮਨ ਰੇ ਐਨ ਸਾਰ ਗੁਣ ਗਲ ਸਾਰ, ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਬਿਰਲੇ ਸੰਸਾਰ, ਰਹੋ ਜੋਤੀ ਜੋਤ ਮਲਾਈਏ।

ਮਹਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਸਵਰਤੀ ਲਾਈਏ ਤਲੀਏ ਬੋਲ ਟੋਲ ਕੀਮਤ ਕੇ ਨਿਆਣਾ ਪਾਈਏ ਰਿਦ ਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤਸੰਗ ਸਤਿਗੁਰ ਪਾਈਏ ਐਨ ਸਭ ਚਲਾਹੇ ਸਿਰਾਓ ਸੱਚ ਵਖਰ ਤਨ ਰਾਸ ਲੈ ਪਾਈਏ ਗੁਰਪ੍ਰਸਾਦ ਗੁਰਪ੍ਰਦਾਸ ਜਿਉਂ ਅਗਨ ਮੇਰੇ ਜਲ ਪਾਈਏ ਤਿਉਂ ਤ੍ਰਿਸ਼ਨਾ ਦਾ ਸੰਦਾਸ ਜਮ ਜੰਦਾਰ ਨਾ ਲੱਗੀ ਓਂ ਭਉ ਦਿਲ ਕਰੇ ਤਰਾਸ ਗੁਰਮੁਖ ਪੂਰਨ ਭਾਵੀ ਸੱਚ ਰਤੇ ਸਭ ਭਾਏ ਸਾਕਤ ਸੱਚ ਨਾ ਭਾਵੀ ਕੂੜੇ ਕੂੜੀ ਪਾਹੇ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਖਰ ਧਨ ਰਾਮ ਹੈ ਘੱਟ ਘੱਟ ਗੈਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਫਿਰ ਰਾਗ ਮਹੱਲਾ ਪਹਿਲਾ ਭਰਵੇਂ ਭਾਏ ਨਾ ਭਿਜਵੈ ਜੇ ਪਵੇ ਦਸੰਤ ਦੇਸ਼ ਅੰਤਰ ਮਹਿਲ ਨਾ ਉਤਰੇ ਤਰੇ ਜੀਵਨ ਤਰਿਕ ਦੇਸ਼ ਹੋਰ ਕਿਤੇ ਭਗਤ ਨਾ ਹੋਵੀ ਬਿਨ ਸਤੁਰ ਕੇ ਉਪਦੇਸ਼ ਮਨ ਰੇ ਗੁਰਮੁਖੇ ਗੰਨਵਾਰ ਗੁਰ ਕਾ ਕਹਿਆ ਮਨ ਵਸੇ ਹੋਵੇ ਤ੍ਰਿਸ਼ਨਾ ਮਾਰ ਰਹਾਓ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸੱਲੈ ਸਰਲ ਸਮਾਹੇ ਜਿਨ ਹਾਰ ਹਰ ਨਾਮ ਨਾ ਚੇਤਿਓ ਸੋ ਔਗੁਣ ਅਵੇ ਜਾਹੇ ਜੇ ਸਤਿਗੁਰ ਪੁਰਖ ਨ ਪੇਟਿਆ ਪੇਟਿਓ ਸੋ ਭਉ ਦਲ ਪਚੇ ਪਚਾਹੇ ਇਹ ਮਾਣਕ ਜੀਓ ਨਿਰਮੂਲ ਹੈ ਇਹ ਕੌਡੀ ਬਦਲੇ ਜਾਏ ਜਿਨ ਸਤਿਗੁਰ ਸੁਰਸ ਮਿਲੇ ਸੇ ਪੂਰੇ ਪੁਰਖ ਸਜਾਨ ਗੁਰ ਮਿਲ ਭਉ ਜਲ ਲੰਘੀਏ ਦਰਗਾਹ ਪਤ ਪ੍ਰਵਾਨ ਨਾਨਕ ਤੇ ਮੁਕਦਲੇ ਤੁਹਾਨੂੰ ਉਪਜੇ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਬਾਣੀ ਕਰੋ ਬੇਗੁਣ ਜਾ ਰਿਹੋ ਵੱਖਰ ਦੇ ਸੰਭਾਲ ਜੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ ਅੱਗੇ ਸਾਸ ਜਾਣ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤਲਾਏ ਹਰ ਜਸ ਵੱਖਰ ਲੈ ਚਲੋ ਸੋ ਦੇਖੇ ਪਤਿਆਏ ਹਰਾਓ ਜਿੰਨੀ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਤੇ ਬਣੀਏ ਮਨ ਤਾ ਤੱਟ ਖੋਤਾ ਖੋਤਾ ਹੋਏ ਪਾਹੀ ਫਾਥੇ ਮਿਰਗ ਦਿਓ ਦੂਖ ਕਰੋ ਨਿਤ ਹੋਏ ਖੋਤੇ ਖੋਤੇ ਨਾ ਪਵੈ ਤਿੰਨ ਹਾਰ ਗੁਣ ਦੱਸ ਨਾ ਹੋਏ ਖੋਤੇ ਜਾਤ ਨਾ ਤੱਟ ਹੈ ਖੋਟ ਨਾ ਸਿੱਧ ਸੁਣੇ ਖੋਟੇ ਖੋਟ ਆਏ ਗਿਆ ਪੱਤ ਖੋਏ ਨਾਨਕ ਮਨ ਸਮਝਾਈਏ ਗੁਰਕੇ ਸ਼ਬਦ ਲਾ ਰਾਮ ਨਾਮ ਰੰਗ ਪਿਆ ਭਰ ਨਾ ਭਰਮ ਭਾਰ ਨਾ ਭਰ ਮਨਾ ਹਾਰ ਜਪ ਲਾ ਗਲਾਨ ਤੋਹਰ ਮਨ ਮਾਹ ਮਹਾ ਸ੍ਰੀ ਰਾਗ ਮਨ ਲਾ ਪਲਾ ਕਰ ਦੂਜਾ ਧਨ ਜੋਵਨ ਅਰ ਫੁਲੜਾ ਨਾਚੇੜੇ ਵਿਚਾਰ ਪਵਨ ਕੇੜੇ ਪਤ ਜੋ ਢਾਲ ਟੈਲ ਟੁੱਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੁਗਨ ਨੋ ਹੁੱਲਾ ਜਿਨ ਛੋਡ ਥੱਕੇ ਪਿਆ ਪੁਰਾਣਾ ਚੇਲਾ ਰਹੋ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੈ ਪੀ ਵੰਜਾ ਦੂਣੀ ਰੋਵਾਂ ਚੀਨੀ ਲਾਣ ਕੀ ਨਾ ਸੁਣਈ ਗੋਰੀਏ ਆਪਣੇ ਕੰਨੀ ਲਿਆ ਸੋਏ ਲੱਗੀ ਆਵੇ ਸੋਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣੋ ਰੁਚੀ ਸਨ ਗੁਣਾ ਸਨ ਗੁਣਾ ਗੁਣਾ ਗੁਣਾ ਗਵਾਈ ਗੰਥਲੀ ਅਗਨ ਚੱਲੀ ਬਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪਰਾਸ ਆਪੇ ਰਾਵਣਾ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਕਾਰ ਰੰਗ ਰਤਾ ਮੇਰਾ ਸਹਿਬ ਰਾਵ ਰਿਹਾ ਭਰਪੂਰ ਰਹੋ ਆਪੇ ਮਾਛੀ ਮਾਛਲੀ ਮਾਛਲੀ ਆਪੇ ਪਾਣੀ ਜਾਲ ਆਪੇ ਜਲ ਮਣਕਣਾ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦਰੰਗਲਾ ਸਗੀਏ ਮੇਰਾ ਲਾਲ ਨਿਕਲੋ ਵੇ ਸੁਹਾਗਣੀ ਦੇਖੋ ਮਾਰਾ ਹਾਲ ਘਾਣ ਮੈਂ ਨਾਨਕ ਬੇਨਤੀ ਤੂੰ ਸਾਦਰ ਤੂੰ ਹੰਸ ਕੌਲ ਤੂੰ ਹੈ ਕਾਵੀਆ ਤੂੰ ਹੈ ਆਵੇ ਦੇਖ ਦੇਖ ਵਿਸ ਆਪੇ ਦੇਖ ਵਿਸ ਸ੍ਰੀ ਰਾਮ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਤਾਤੀ ਵਿੱਚ ਕਰਮਾ ਕਰੋ ਖਲਲ ਆਪਾਓ ਸਾਰੰਗ ਪਾਣੀ ਮਨ ਕਰਸਾਨ ਹਰ ਹਿਰਦੇ ਸਮਾਏ ਲੈ ਇਓ ਪਾਵਸ ਪਦ ਨਿਰਵਾਣ ਕਾਹੇ ਗਰਵਸ ਮੂੜੇ ਮਾਇਆ ਪਿਤ ਸੁਤੋ ਸਗਲ ਕਲਾਤਰ ਮਾਤਾ ਤੇਰੇ ਹੋਏ ਨਾ ਅੰਤ ਅਸਫਲ

आत्मे हो जाप तप संजो हो जब राखे कमल बजते मद असरम आई बीस सप्ताह बसरो सर्ग है तीन खड़खोड़ा नित काल सारे दस अठारह मैं अपर अपरम्परो किन्ने कह नान केव एक तारे त्रियाग महला पहला का तीजा अमल कर धरती बीज शब्दो कर सच की वाव आव नित दे पानी होए किसाने वान ज माए लै पिसत दुध तो मुड़े ए जानी मत जान सह गली पाया माल के माने रूप की शोभा इस दूसरे जन्म दवाया राव ऐब तन ची करो ए मन मैंड के कमल की सार नहीं मूल पाई पौर उस्ताद नित पखिया बोले क्यों बुझे जा ना बुझाई आखन सुनना पौन की वाणी ए मन रता माया खसम की नजर दिले पसंद जिन्नी कर ए त्याया ती कर रखे पंज कर साथी नाव स्थान मत कट जाई नानक आखे गह लपै चलना माल तन कित तू सुंदाही श्री राग महला पहला का चौथा सोई मौला जिन जग मौलाया बोलिया हारिया या संसारो आव खाक जिन बद रही हाई तन सजनहारो मरना मूला मरना पीकर तारो डरना रहो ता तू मूला ता तू काजी जाने ना उखदाई जे बहु तेरा पड़िया होवे को कर है ना पाई परिये पाई सोई काजी जिन आप तजया एक नाम किया आधारे है भी होसी जाने जासी सच्चा सुनहारो पांच वक्त निवाज गुजारे पढ़े कृषि कराना नानक आखे गोश देही रहो पीना खाना सिराग महला पहला का चौथा एक सान दे स्वामी सानी नाल पलके भौंके सदा वह आल कूल शरम ठाकुर मुरार तानक रूप रहा करतार मैं पत की पन न करनी की कार हों बिगड़े रूप रहा बिकराल तेरा एक नाम तेरे संसार सारे संसार मैं ए आस एहो आधार रहाओ मुख दिंदा आखा दिन रात पार कर जो ही नहीं सुना सुनात काम क्रोधन विषय चंडाल तानक रूप का हरा कतार फाही सुरप मलतीलेस हौथकवाड़ा ठगीलेस खरा से आना बहुता पार तानक रूप रहा कतार मैं कीता ना जाता हराम खोर हों क्या मुँह दसा दुष्ट चोर नानक नीच कह विचार चाणक रूप रहा करतार फिर राग महला पहला कर चौथा एका सुन देते हैं जी सूरत बहुना कोई न किया कोई न की जे ही सुत है तिन राह देखा एको आऊ जा काहे जी करे चितराई देवे देवे टलना पाई राव तेरे जी जिया का तू है कित को साहेब आवे रोहे जे तू साहेब आवे रो तू ना का तेरे रो असा बोल बिगाड़ बिगाड़ा बोल तू नगरी अंदर तुल तुल जहां करनी सा पूरी मत करनी वाजू कच्चे कट प्राण स्नान के अमी जैसा हुए आप छाने बुझे हो सोए गुरप्रसाद करे विचार सो ज्ञानी दरगह प्रमाण श्री राग महला पहला का चौथा तू दरियाओ दाना बीना मैं मछली का सिद्धांत लहा जहां जहां देखा ता ता तू है सुते निकसी सूट मरा ना जाना मैं ना जाना जादी जहां दुख लगे ता तुझे संभाली रहो तू भरपूर जानिया मैं दूर जो काश करी सो तेरे हजूर तू देखे हो मुकर पाऊं तेरे काम ना तेरे नाए जेता दे तेता हो खाऊं ब्या डर ना ही कह डर जाऊं नानक ए करे अरदास जियो बंसा तेरे पास आपे नेड़े जुड़े आ भाई आपे मन बना मैनु आपे वेखे सुने आपे ही कुदर करे करे जानो
ਜੋਤਿਸ਼ ਪਾਵੇ ਨਾਨਕਾ ਹੁਕਮ ਸੋਈ ਪਰਮਾਨੋ। ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੇ ਹੱਥ ਦਾਨ ਭਾਵੇ ਦੇਵਤਾ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤੁਸ ਸੱਚ ਅੰਧਾ ਕੱਚਾ ਨਾ ਕੱਚ ਨੇ ਕੱਚ ਰਹੋ ਜਾਂ ਕੇ ਰੁੱਖ ਬਿਰਖ ਰਹੋ ਦੇਹੀ ਝਾਂਕ ਤਿਹਾ ਤਿੰਨ ਨਾਓ ਫੁੱਲ ਭਾਓ ਫਲ ਲਿਖਿਆ ਪਾਏ ਆਪ ਹੀ ਹੈ ਤੇਰੀ ਗਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂੜੀ ਸਿੱਕਾ ਸਾਧ ਨਾਨਕੇ ਆਣੇ ਆਵੇ ਦਾਸ ਬਿਨਾ ਮੈਂ ਨਾਹੀ ਸਵਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਬੰਨਿਆ ਅਚਲ ਚਲਾਈ ਨਾ ਚਲੇ ਅਛਲ ਚਲਾਈ ਨਾ ਚਲੇ ਨਾ ਕਾਹੋ ਘਟਾਰਾ ਕਰ ਸਕੇ ਜਿਉਂ ਸਾਹਿਬ ਰੱਖੇ ਤੂੰ ਰਹੇ ਇਸ ਲੋਭੀ ਕਾ ਜੀਉ ਟਲ ਪਲੇ ਬਿਨ ਤੇਲ ਵੀ ਵਾ ਕਿਉਂ ਜਲੇ ਰਹੋ ਪੋਥੀ ਪ੍ਰਾਣ ਕਮਾਈਏ ਪਵਕ ਵੱਟੀ ਤਨ ਪਾਈਏ ਸੱਚ ਬੁੱਝ ਨੇ ਆਣ ਜਲਾਈਏ ਇਹ ਤੇਲ ਵੀ ਵਾ ਕਿਉਂ ਜਲੇ ਕਰ ਚਾਨਣ ਸਾਹਿਬ ਤੋਂ ਮਿਲੇ ਰਹੋ ਇਸ ਤਨ ਲਾਗੇ ਵਾਣੀਆਂ ਸੁਖ ਹੋਏ ਸੇਵ ਕਮਾਣੀਆਂ ਸਭ ਦੁਨੀਆਂ ਆਉਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਠਣ ਪਾਈਏ ਕਹੋ ਨਾਨਕ ਵਾਂ ਲੜਾਈਏ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਤੇਰੇ ਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਵਜਾਏ ਮਨ ਚੰਗਿਆ ਵਰ ਭਾਵਨਾ ਜੋ ਛੇ ਸੌ ਫਲ ਪਾਏ ਨਾਉ ਧਿਆਏ ਨਾ ਹੁੰਦੀਏ ਨਾਮੇ ਸਹਿ ਸਮਾਏ ਮਨ ਮੇਰੇ ਹਰ ਰਸ ਚਾਖ ਤਿਸ ਜਾਏ ਜਿੰਨੀ ਗੁਰਮੁਖ ਚਾਖਿਆ ਸਜੇ ਰਹੇ ਸਮਾਏ ਰਹੋ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੁੱਕਾ ਮਨ ਭਗਵਾਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਾਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋਮੇ ਮਮਤਾ ਮਾਰਕਾ ਹਰ ਰੱਖਿਆ ਉਰਦਾਰ ਹੋਂ ਤਿਨਕੇ ਬੁਲਹਾਰ ਜਿਨ ਲਗ ਨਾਮੇ ਲੱਗਾ ਪਿਆਰ ਹੇ ਸੁਖੀਏ ਚੌਂਚਗੀ ਜਿਨ੍ਹਾਂ ਨਾਮ ਖੁੱਟ ਪਾਰ ਗੁਰ ਮੇਰਿਆ ਨਾਮ ਪਾਈਏ ਚੁੱਕੇ ਮੋਹ ਪਿਆਰ ਪਿਆਸ ਹਾਰ ਛੇਤੀ ਮਨ ਰਵ ਰਿਹਾ ਕਰ ਹੀ ਮੈਂ ਉਦਾਸ ਜਿੰਨਾ ਹਰ ਕਾ ਸਾਧ ਆਇਆ ਹੋਂ ਤਿੰਗਲ ਹਰੇ ਦਾਸ ਨਾਨਕ ਨੇ ਦਿਨ ਪਾਈਏ ਸੱਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ ਬਹੁ ਭੀਖ ਕਰ ਭਰਮਾਈਏ ਮਨ ਹਿਰਦੇ ਕਬਦ ਕਮਾਏ ਹਾਲਕਾ ਮਹਿਲ ਨਾ ਪਾਈ ਪਾਵੀ ਮਰ ਬਿਸਟਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ ਸੁਕਰੇ ਗੁਰਮੁਖ ਹੋਏ ਪ੍ਰਕਾਸ਼ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੇ ਮੈਂ ਪਾਏ ਹਾਲਕਾ ਨਾਮ ਧਿਆਈਏ ਸਤਸੰਗ ਮਿਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੈ ਨਾਮ ਖੰਡ ਰਾਜ ਗੁਮਾਹੇ ਬਿਨ ਸਤਿਗੁਰ ਸੁਖ ਨਾ ਪਾਵੀ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਾਨੀ ਚਿਤਲਾਏ ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤਮਾਏ ਜੋ ਪ੍ਰਭ ਪਾਵੇ ਸੋਚੀਏ ਔਰ ਨਾ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਵਿਓ ਸਹਿ ਸਵਾਏ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਜਿਸ ਕੀ ਹੀ ਕਾ ਸਭ ਕੋਏ ਗੁਰਮਸਕਾਰ ਕਮਾਉਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕਹਿ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿੰਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਾਰ ਵਿਨਰ ਨਾ ਕੋਏ ਸਤਿਗੁਰ ਸੱਚ ਪ੍ਰਭ ਮਿਲਣਾ ਸ਼ਬਦ ਮਿਲਾਵਾ ਹੋਏ ਰਹਾਉ ਸਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਇੱਕੇ ਲਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪਰ ਪਰ ਪੰਡਤ ਜੋਗ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁੱਧੀ ਅੰਤਰ ਲੋ ਜਕਾਰ ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰੋ ਲਿਖਿਆ ਕਮਾਉਣਾ ਕੋਈ ਨਾ ਮੇਟਣ ਹਾਰ ਸਤਿਗੁਰ ਦੀ ਸੇਵਾ ਦਾ ਕਾਕੜੀ ਫਿਰ ਦੂਜੇ ਆਪ ਗਵਾਏ ਛੱਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਹਸਲ ਥਾਏ ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ
मत को तू करें पुकार, लख चौरासी दिन सिर सबसे दे आधार, मेरे को सादा ज्ञान है सबना करदा थार, नानक गुरमुख बुझिए पाइए गुरचार, श्री राग महला तीजा जिन्हें सुन कर मनिया तिना निज कर वास, गुरमति सलाहे सच हर पाया गुणतास, शब्द रिते से निर्मले हाँ सबले हर जास, हृदय जिनके हर से तिन का हक है प्रगास, मन मेरे हर हर निर्मल चाहे, तुर मस्तक जिनको लिखिया से सब गुरमुख रहे लाए, रहो हर संतो देखो नगर कर निकट से भरपूर, गुर मत जिन जाणिया से देखे सदा हजूर, जिन गुण तिन सद मन वसे अगुणवंती, मन मुख गुण तै वारे बिन नावे मर दे चूर, जिन शब्द गुरु सुन मनिया तिन मन त्याया हर हो सोए, आन दिन भगती रचिया मन तन निर्मल होए, कूड़ा रंग कुसुंभ का दिन सजाए दुख हो रोए, जिसे अंदर नाम प्रगास है वो सदा सदा फिर होए, ये जन्म पदार्थ पाए है के हर नाम न चेते ले लाए, पग खिसिए रहना नहीं आगे ठोर न पाए, ओहो बेला हथ न आवी अंत गया पछताए, जिस नर करे सो बरे हर ते तीर बुलाए, देखा देखी सब करे मन मुखबूल न पाए, जिन गुरमुख हृदय सुध है से पई चिंताए, हर गुण गावे हर मित पढ़े हर गुण गाए समाए, नानक जिनकी बाणी सदा सच है जिन नाम रहे लाए, श्री राग महला तीजा जिन्नी एक मन ना मन नाम से आया, गुरमुख विचार जिनके मुख सद उजले सच्चे दरबार, ओए अमृत पीए सच्चे नाम प्यार, भाई रे गुरमुख सदा पत होए, हार हार सदा त्याइए मल हमें कदे तोए, राहो मन सुनाम न जाने बिन नामे पास जाए, शब्द साधना आयो लागे दूजे पाए, विस्तां के कीड़े पवे बिच विस्तां लिस्से विस्तां महे समाए, तिनका जन्म सफल है जो चले सतगुरु पाए, कुल धारे अपना तन जने नीमाए, हर हर नाम ते आइए जिस नौ कृपा करे दर जाए, जिन्नी गुरमुख नाम ते आया बिचों आप गवाए, ओए अंदरों बाहरों निर्मले सच्चे सच समाए, नानक आए से परवान है जिन गुरमति हर त्याए, श्री राग महला तीजा हर भगत हर तन रास है, गुर पूछ करे बीच व्यापार, हर नाम सलाह सदा सदा बखर हर नाम आधार, गुर पूरे हर नाम दराया हर भगत पत पंडार, पाई रे किस मन को समझाए, ये मन आलस क्या करे गुरु मुख नाम त्याए, राहो हर भगत हर का प्यार है जे गुरमुख करे विचार, पखंड भगत न होगी दुबदा बोल खुआर, सो जन राया ना रले जिसे अंतर बेद विचार, सो सेवक हर आखिए जो हर राखे उतार, मान तन सौपे आगे करे हमें बिचो बिचो मार, तन गुरमुख सो प्रवान है जे कदे न आवे हार, कर मिले ता पाइये बिन कर में पाया ना जाए, लख चौरासी तस दे जिस मिले सो मिले हर आए, नानक गुरमुख हर पाया सदा हर नाम समाए, श्री राग महला तीजा सुख सागर हर नाम है गुरमुख पाया जाए, अन दिन नाम से आइए सजे नाम समाए, अंदर रचे हर सत सिओ रसना हर गुण गाए, पाई रे जग दुखिया दूजे पाए, गुर सरनाई सुख सलाय है आनंद नाम प्यारे, राव सचे मेल न जा लगी अलगी मैल न लगी, मन निर्मल हर त्याए गुरमुख साधु सानी, हर अमृत नाम समाए, गुर ज्ञान पखान पर चांद बुलाया अज्ञान अंधेर जाए, मन सुमैले मल परे नम हमें कृष्णा बकार, बिन शब्द मैल ना उतरे मर्द में होए सवार, ता तुर बाजी पलच रह नार वार न पार, गुरु जप तप सुनी हर कै नाम प्यार, गुरु सदा त्याइए एक नाम कतार, नानक नाम त्याइए सवना जिया का आधार, फिर राग महला तीजा मन को बेटा गया प्या बैराग उदासी न हुए,
ਸ਼ਬਨਾ ਕਹਿੰਦੇ ਸਦਾ ਦੁੱਖ ਹਰ ਦਰਗਾਹ ਪਤਿਤ ਹੋਏ, ਹੋਮੇ ਗੁਰ ਦੁਖੋਈਏ ਨਾਮ ਰਕੇ ਸੁਖ ਹੋਏ। ਮੇਰੇ ਮਨ ਇਹਨ ਸਰੂਪ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹ ਪਰਜਲੇ, ਕਰ ਹੀ ਮਹਿ ਉਦਾਸਾ। ਹਾਉ ਗੁਰ ਕਰ ਮੰਗੇ ਦਿਸੇ ਹਰ ਵਿਰਾਲ, ਆਨੰਦ ਆਹਨ ਅਹਿਨਸ ਭਗਤ ਕਰੇ ਦੁਨਿਆਵੀ, ਹੋਮੇ ਮਾਰ ਮੇ ਚੰਦ ਵੱਡੇ ਭਾਗ, ਸਤ ਸੰਗਤ ਪਾਈ ਹਰ ਪਾਇਆ ਸਤ ਸਹਿਜ ਆਨੰਦ, ਸੋ ਸਾਧੂ ਜੇਰਾ ਜੀ ਸੋਈ ਹਿਰਦੇ ਨਾਮ ਸਾਏ, ਅੰਤਰ ਲਾਗ ਨਾ ਤਾਮਸ ਮੁੱਲ ਵਿੱਚੋਂ ਵਾਪ ਕਰਵਾਏ। ਨਾਮ ਨਿਦਾਨ ਸਤਿਗੁਰੂ ਦਿਖਾਇਆ, ਹਰ ਰਸ ਪੀਆ ਅਗਾਏ, ਦਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵਿਰਾਗ, ਮਨ ਮੁੱਖ ਸਿਰੇ ਨਾ ਜਾਣੇ ਗੁਰ ਸਤਿਗੁਰ ਹੋਮੇ ਅੰਦਰ ਲਾਗ, ਨਾਨਕ ਸ਼ਬਦ ਰਤੇ ਹਰ ਨਾਮ ਰਗਾਏ, ਬਿਨ ਪੈ ਕੇਹੀ ਲਾਗ, ਸ੍ਰੀ ਰਾਗ ਮਨ ਲਾ ਤੀਜਾ, ਘਰ ਹੀ ਸੌਦਾ ਪਾਈਏ, ਅੰਤਰ ਸਭ ਵੱਖ ਹੋਏ, ਖਿੰਨ ਖਿੰਨ ਨਾਮ ਸੰਭਾਲੀਏ, ਗੁਰਮੁਖ ਭਾਵੇ ਕੋਏ, ਨਾਮ ਨਿਲਾਨ ਖੁੱਟ ਹੈ ਭਗਤ ਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋਵੇ ਹੰਕਾਰ, ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕ ਓਂਕਾਰ। ਹਾਉ ਗੁਰਮੁਖਾਂ ਨੇ ਕੇ ਮੁਖ ਉਜਲੇ, ਗੁਰੂ ਸਾਹਿਬ ਜੀ ਵਿਚਾਰ, ਹਲਤ ਪਲਤ ਸੁਖ ਪਾਇੰਦ, ਜਪ ਜਪ ਰੁਲੇ ਦਾਰ, ਕਰ ਹੀ ਵਿੱਚ ਮਹਿਲ ਪਾਇਆ, ਗੁਰੂ ਸਾਹਿਬ ਜੀ ਵਿਚਾਰ, ਸਤਿਗੁਰ ਤੇ ਜੋ ਮੂੰਹ ਫੇਰੈ, ਮੱਥੇ ਤਿੰਨ ਕਾਲੇ ਕਾਲੇ, ਆਂਦਨ ਦੁੱਖ ਕਮਾਉਂਦੇ, ਨਿਤ ਜੂਹੇ ਜਮ ਜਾਲੇ, ਸੁਪਨੇ ਸੁੱਖ ਨਾ ਦੇਖਣੀ, ਬਹੁਤ ਚਿੰਤਾ ਤੋਂ ਵਰ ਜਾਲੇ, ਸਭਨਾ ਕਾ ਦਾਤਾ ਆ ਹੈ ਆਪੇ ਬਸ ਕਰੇ, ਕਹਿਣਾ ਕਿਸੂ ਨਾ ਜਾਵੀ, ਜਿਸ ਭਾਵੇ ਤਸਦੇ, ਨਾਨਕ ਗੁਰੂ ਪਾਈਏ ਆਪੇ ਜਾਣੇ ਸੋਏ। ਸ੍ਰੀ ਆਗਮਨ ਲਾ ਤੀਜਾ, ਸੱਚਾ ਸੇਵਕ ਸੇਵੀਏ, ਸੱਚ ਵਡਿਆਈ ਦੇ, ਗੁਰ ਪ੍ਰਸ਼ਾਦੀ ਮਨ ਵਸੇ, ਹੋਮੇ ਦੂਰ ਕਰੇ, ਇਹ ਮਨ ਧਾਵਤਾਂ ਰਹੇ ਜਾਂ ਆਪੇ ਮਿਲ ਕਰੇ, ਭਾਈ ਰੇ ਗੁਰਮੁਖਾਰ ਨਾਮ ਧਿਆਏ, ਨਾਮ ਨਿਲਾਨ ਸਤਿਮਨ ਵਸੇ, ਮਹਿਲੀ ਭਾਵੇ ਥਾਏ ਥਾਓ ਰਹਾਓ। ਮਨ ਮੁਖ ਮਨ ਤਨ ਅੰਧ ਹੈ, ਇਸ ਨੌ ਠੌਰ ਨਾ ਠਾਓ, ਬਹੁਤ ਜੋ ਨੀ ਭਰਾ ਪਾਉਂਦਾ ਫਿਰੇ, ਜਿਉਂ ਸੁੰਝੇ ਕਰ ਕਾਉ, ਗੁਰਮਤੀ ਕਰ ਚਾਨਣਾ, ਸ਼ਬਦ ਮਿਲੇ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗਵਾਰ, ਲੋਭੀ ਆਨੰਦ ਕੋ ਸੇਵੇ, ਪੜ ਬਿਗਾਂ ਕਰੇ ਵਿਚਾਰ ਪੁਕਾਰ, ਵਿਖਿਆ ਅੰਦਰ ਪਚ ਮੂਹੈ ਨਾਰ ਵਾਰ ਨਾ ਪਾਰ, ਮਾਇਆ ਮੋਹ ਵਿਖਸਾਰਿਆ ਜਗਤ ਪਿਤਾ ਪ੍ਰਿਤਪਾ ਪਿਤਾ ਪ੍ਰਿਤਪਾਲ, ਵਾਜੋ ਗੁਰੂ ਉਚਿਤ ਹੈ ਸਭ ਬੰਦੀ ਜਮਕਾਰ, ਕਾਲ ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ, ਤ੍ਰੈਗੁਣ ਮਾਇਆ ਮੋਹ ਹੈ, ਗੁਰਮੁਖ ਤਥਾ ਪਦ ਪਾਏ, ਕਰ ਕਿਰਪਾ ਮਿਲਾਇਣ ਹਰ ਨਾਮ ਵਸਿਆ ਮਨਿਆਏ, ਪੋਤੇ ਜਿਨ ਕੇ ਪੁੰਨ ਹੈ ਤਿੰਨ ਸਤਸੰਗ ਤੋਂ ਮਿਲਾਏ, ਭਾਈ ਰੇ ਗੁਰਮਤ ਸਾਚ ਰਹਾਓ, ਸੱਚੋ ਸੱਚ ਕਮਾਉਣਾ ਸਾਚੇ ਸ਼ਬਦ ਮਿਲਾਓ, ਸ੍ਰੀ ਰਹਾਓ ਜਿੰਨੀ ਨਾਮ ਪਛਾਣਿਆ, ਤਿੰਨ ਵਿੱਚੋਂ ਵੱਲ ਜਾਊ ਆਪ ਛੋਟ ਕਰਨੀ ਲੱਗਾ, ਚੱਲਾਂ ਤਿੰਨ ਕਹਿ ਪਾਏ, ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਬਿਨ ਗੁਰ ਮਹਿ ਨਾ ਪਾਈਏ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲੈ ਜਿੰਦੂ ਪਾਈਏ ਸੱਚ ਸੋਏ, ਅਸਰ ਸੰਘਾਰੇ ਸੁਖ ਵਸੇ, ਜੋ ਤਿਸ ਭਾਵੇ ਸੋ ਹੋਏ, ਜਿਹਾ ਸਤਿਗੁਰ ਪਿਆਰ ਜਾਣਿਆ ਇਹੋ ਜਿਹਾ ਸੁਖ ਹੋਏ, ਇਹਾ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸਤ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਅੰਮ੍ਰਿਤ ਛੋਟ ਵਿਖਿਆ ਲਵਾਣੇ, ਸੇਵਾ ਕਰੇ ਵਿਦਾਨੀ, ਆਪਣਾ ਧਰਮ ਗਵਾਵੈ ਬੁੱਧੇ ਨਾਹੀ, ਅੰਦਨ ਮਨੁੱਖ ਬੁੱਧੇ ਹਾਣੀ, ਮਨ ਕੇ ਅੰਦਨ ਕੇਤੀ ਦੂਬ ਮੂਏ ਬਿਨ ਪਾਣੀ, ਮਨ ਰੇ ਸਦਾ ਪਜੋਹਰ ਨਾ ਸਰਨਾਈ, ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਅਵਸਰ ਨਾ ਜਾਈ ਰਹਾਓ, ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸਤੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਅਤ ਸੋ ਖਾਲੀ, ਜੋ ਇੱਛੇ ਸੋ ਫਲ ਪਾਏ, ਜਤ ਸਤ ਤਪ ਪਵਿੱਤਰ ਸਰੀਰਾ ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਨ ਗਲਤੀ ਹੋ ਤਿਨਕੇ ਬਲ ਜਾਊ, ਦਰ ਸੱਚੇ ਸੱਚੀ ਵਡਿਆਈ ਸਹਿਜੇ ਸਤ ਸਮਾਊ, ਨਾਨਕ ਨਵੇਂ ਪਾਈਏ ਗੁਰੂ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ,
ਮਨ ਮੁਖ ਕਰਮ ਕਮਾਵਣੇ ਜਿਉਂ ਤੋ ਹਗਨ ਤਿੰਨ ਸਨ ਸ਼ਿੰਗਾਰ ਤਨ ਸ਼ਿੰਗਾਰ ਜੇਜੇ ਕੰਤ ਨਾ ਆਵੀ ਨਿਤ ਨਿਤ ਹੋਏ ਖੁਆਰ ਤੇਰ ਕਾ ਮੈਲ ਨਾ ਪਾਵੀ ਨਾ ਦੀ ਸੇਵਾ ਕਰਵਾਰ ਭਾਈ ਰੇ ਇੱਕ ਮਨ ਨਾਮ ਤੇ ਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਹਾਓ ਗੁਰਮੁਖ ਸਦਾ ਸੁਹਾਗਣੀ ਫਿਰ ਰੱਖਿਆ ਔਰ ਧਾਰ ਮਿੱਠਾ ਬੋਲਣ ਬੋਲੇ ਨਿਮ ਚੱਲੇ ਸੇਜੇ ਪਰ ਰਵੇ ਪਤਾਰ ਸੋਭਾ ਬੰਤੀ ਸੁਹਾਗਣੀ ਜਿਨ ਗੁਰਕਾ ਹੀ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮਾਇਆ ਭ੍ਰਮ ਕਟੀਏ ਸੁਖ ਪ੍ਰਾਪਤ ਹੋਏ ਗੁਰ ਕੈ ਪਾਣੇ ਜੋ ਚਲੇ ਦੁੱਖ ਨਾ ਪਾਵੇ ਕੋਏ ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿੰਨ ਪਿਆ ਹਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸਚਨ ਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਧਰੇ ਧਰ ਅੱਗੇ ਧਰੇ ਸੁਹਾਗਣੀ ਕਰਮ ਕਮਾਉਣੀ ਸਹੀ ਕਰਮ ਕਰੇ ਸਹਿਜੇ ਸਤ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੇ ਸਭ ਕੋਏ ਰਹਾਓ ਲੱਖ 84 ਫੇਰ ਪਿਆ ਕਾਵਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵੀ ਆਵੀ ਦੁੱਖ ਬਿਨ ਗੁਰ ਨੀਂਦ ਨਾ ਆਵੀ ਦੁਖੀ ਰਹਿਣ ਬਹਾਏ ਬਿਨ ਸ਼ਬਦੇ ਫਿਰ ਨਾ ਪਾਈਏ ਦੁੱਖਾ ਜਨ ਗਵਾਏ ਹੋ ਹੋ ਕਰਤੀ ਜਗ ਫਰੀ ਨਾ ਧਨ ਸੰਪੇ ਨਾਲ ਅੰਧੀ ਨਾਮ ਨ ਚੇਤੀ ਚੇਤੀ ਸਭਾਂ ਦੀ ਜਮਕਾਲ ਸਤ ਗੁਰ ਮਿਲਿਆ ਧਨ ਪਾਇਆ ਹਰ ਨਾਮਾ ਰਿਲੇ ਸਵਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸਵਾਏ ਮਨ ਤਨ ਰਤਾ ਰੰਗ ਸਿਉ ਰਸਨਾ ਰਸ ਸਮਾਏ ਨਾਨਕ ਰੰਗ ਨਾ ਉਤਰੇ ਜੋ ਹਰ ਬੂਥ ਸੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨੇ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਵੇ ਬੁੱਝੇ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸੱਚਾ ਸਾਚਾ ਸਾਚੀ ਬਾਣੀ ਸ਼ਬਦ ਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੀ ਜਗਿਆਇਆ ਪੂਰੇ ਗੁਰਕੀ ਰੇ ਬਿਨਾ ਕਹੀ ਬਿਥਾ ਜਨ ਗਵਾਇਆ ਰਹੋ ਆਪੇ ਜਗਦੀ ਵਰੇ ਦੁਖਦਾਤਾ ਆਪੇ ਬਖਸ ਮਲਿਆ ਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵ ਕਰਾਏ ਦੇਖ ਕੁਟੁੰਬ ਮੋਹੇ ਲਵਾਣਾ ਚੱਲਦਿਆਂ ਨਾਲ ਨਾ ਜਾਏ ਸਤਿਗੁਰ ਸੇਵ ਸੰਗੁਣ ਅਨੁਦਾਨ ਪਾਇਆ ਜਿਸ ਦੀ ਕੀਮਨਾ ਪਾਈ ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿੱਤ ਕਹੇ ਕਹਾਏ ਮੇਰੇ ਗੁਰ ਆਪ ਨਾ ਜਾਈ ਹਾਰ ਜੀਓ ਦਾਤਾ ਭਗਤ ਫਸਲ ਹੈ ਕਰ ਕਿਰਪਾ ਮਨ ਵਸਰਾਈ ਨਾਨਕ ਸਰਵਾ ਸੁੱਤ ਹੋਏ ਦੇ ਪ੍ਰਭ ਆਪੇ ਗੁਰਮੁਖ ਦੇਵ ਡਿਆਈ।

ਜਨਨੀ ਜਿਨ ਜਾਣਿਆ ਧਨ ਪਿਤਾ ਪ੍ਰਧਾਨ ਸਤੁ ਸੇ ਸੁਖ ਪਾਇਆ ਵਿਚੋਂ ਗਿਆ ਗਮਾਨ ਦਾ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਦਾਨ ਮੇਰੇ ਮਨ ਗੁਰ ਮੁਖ ਧਿਆਏ ਹਰ ਸੇ ਸੋਏ ਗੁਰ ਕਾ ਸ਼ਬਦ ਮਨ ਵਸੇ ਮਨ ਦਾ ਨਿਰਮਲ ਹੋਏ ਹਾਓ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦ ਜਿਸ ਲਾਹੀਏ ਰੰਗੇ ਸਾਹਿ ਸਰਵਾਏ ਸੱਚੇ ਸਤ ਸੁਣਾਇਆ ਮਿਲ ਰਹੇ ਰਬ ਛਦੇ ਜਾਏ ਜੋ ਕਿਸੇ ਕਰਦਾ ਸੋ ਕਰ ਰਿਹਾ ਆਵਰਨ ਕਰ ਨਾ ਜਾਏ ਚਿਰੀ ਪਛੂਨੇ ਮੇਲੀਅਨ ਸਤ ਗੁਰ ਪੰਨੇ ਪਾਏ ਆਪੇ ਕਰ ਕਰਾਏ ਸੀ ਅਵਰ ਨਾ ਕਰ ਨਾ ਜਾਏ ਮਨ ਤਨ ਦਿੱਤਾ ਰੰਗ ਸਿੰਘ ਹੋਮੇ ਤਦ ਵਿਕਾਰ ਐਨਸ ਹਿਰਦੇ ਰਵ ਰਹਿ ਨਿਰਭਉ ਨਾਮ ਨਿੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹਲਾ ਤੀਜਾ ਗੋਬਿੰਦ ਗੁਰ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਰਨੀ ਨਾ ਮਿਲੇ ਪਾਈਏ ਹੋਮੇ ਪਿੱਛੋਂ ਜਾਏ ਗੁਰਮੁਖ ਮੇਲਿਆ ਮਿਲਿਆ ਸਦ ਪੈਰ ਕੇ ਆਪ ਸੇ ਮੰਨਿਆਏ ਭਾਈ ਰੇ ਗੁਰਮੁਖ ਬੁੱਝੇ ਕੋਏ ਬਿਨ ਬੁੱਝੇ ਕਰਮ ਕਮਾਵਣੇ ਜਨ ਪਦਾਰਥ ਹੋਏ ਰਹਾਓ ਜਿੰਨੀ ਚਾਖਿਆ ਤਿੰਨੀ ਸਾਧ ਅਪਾਇਆ ਬਿਨ ਚਾਖੇ ਪਰਮ ਪੁਰਾਏ ਅੰਮ੍ਰਿਤ ਸੱਚਾ ਨਾਮ ਹੈ ਕਹਿਣਾ ਕਿ ਸੁਣ ਜਾਏ ਪੀਵਤ ਹੂੰ ਪ੍ਰਵਾਨ ਹੈ ਪ੍ਰਵਾਨ ਪਿਆ ਪੂਰੇ ਸ਼ਬਦ ਸੁਣਾਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਸੂ ਨਾ ਜਾਏ ਦੇਵਣ ਵਾਲੇ ਹੈ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੁਤੀਨ ਤਿਹਾ ਹੋਇਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਮੇ ਮਿਲ ਨਿਰਮਲ ਨਾ ਹੋਏ ਪੂਰੇ ਪਾਗ ਨਾਮ ਮਨ ਵਸੇ ਸ਼ਬਦ ਮਿਲਾਵਾ ਹੋਏ ਨਾਨਕ ਸੱਜੇ ਹੀ ਰੰਗ ਦਾ ਹਰ ਗੁਣ ਪਾਵੇ ਸੋਏ ਫਿਰ ਰਾਗ ਮਹੱਲਾ ਤੀਜਾ ਕਾਇਆ ਸਾਡੇ ਗੁਜ਼ਰ ਕਰਤੱਪ ਕਰੇ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਨਾ ਗੁਰਪ੍ਰਸਾਦੀ ਛੁੱਟੀਏ ਬਿਖ ਭਾਵ ਜਲ ਤਰਨਾ ਗੁਰ ਕਰਨਾ ਰਹਾਓ ਤੈ ਗੁਣ ਸਭਾ ਧੰਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬੰਧਾ ਨਾ ਬੁੱਝੇ ਬੁੱਝਿਆ ਨਾ ਬੁੱਝੈ ਵਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਪੁਟੀ ਛੁਟੇ ਉੱਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੋਗ ਵਾਰ ਸ਼ਬਦ ਮਰੇ ਤਾਂ ਉਭਰੇ ਪਾਏ ਮੋਖ ਦੁਆਰ ਗੁਰਪ੍ਰਸ਼ਾਦੀ ਮਿਲ ਰਹੇ ਸਤਨਾਮ ਕਰਤਾਰ ਇਹ ਮਨੁਆ ਅਤ ਸਵਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਅਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਜਲਾਏ ਤੇ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਗੜਾਏ ਬਿਨ ਗੁਰ ਕਿਸ ਨਾ ਪਾਇਓ ਵਿਥਾ ਜਨ ਗੁਆਏ ਮਨ ਕਰਮ ਕਮਾਵਣੇ ਦਰਗਾਹ ਮਿਲੇ ਸਜਾਏ ਮਨ ਰੇ ਦੂਜਾ ਪਾਉ ਚੁਕਾਏ ਅੰਤਰ ਵਚੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਹਾਓ ਸੱਚ ਬਾਣੀ ਸੱਚ ਸਬਦ ਹੈ ਜਾਂ ਸੱਚ ਭਰੇ ਕਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੇ ਕ੍ਰੋਧ ਦੁਆਰ ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬਿਨ ਸਦਾ ਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨਾ ਜਾਣੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਆਨ ਦਿਨ ਭਗਤ ਕਰੇ ਸਦਾ ਸੱਚ ਕੀ ਦੇ ਬੁਲਾਏ ਨਾ ਪਦਾਰਥ ਮਨੁਸਿਆ ਨਾਨਕ ਸਾਹਿਬ ਸਮਾਏ ਸੇ ਰਾਗ ਮਹਲਾ ਤੀਜਾ ਜਿੰਨੀ ਪੁਰਖੀ ਸਤਿਗੁਰੂ ਨਾ ਸੇਵਿਓ ਸੇ ਦੁਖੀ ਜੁਗਚਾਰ ਕਰ ਹੁੰਦਾ ਪੁਰਖ ਨਾ ਜਾਣੇ ਪਛਾਣਿਆ ਆਵੇ ਵਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਸਵਰ ਨਹਾਰ ਮਨ ਮੇਰੇ ਸਦਾ ਹਰ ਵੇ ਸਦੂਰ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਉਣੀ ਸੱਚੇ ਨਾਮ ਨਾਲ ਪਿਆਰ ਸੱਚਾ ਸਾਹ ਵਰਤ ਦਾ ਕੋਈ ਨਾ ਮਿਟਨਹਾਰ ਮਨੁੱਖ ਮਹਿਲ ਨਾ ਪਾਰਨੀ ਕੂੜ ਮੁੱਠੀ ਕੁੜਿਆਰ ਹਉਮੈ ਕਰਤਾ ਜਗਮੂਆ ਗੁਰ ਮਿਲ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਰਕਾਰ ਸਤਿਗੁਰ ਸੇਵ ਤਾਂ ਉਭਰੇ ਸੱਚ ਰੱਖੇ ਉਰਤਾਰ ਕਿਰਪਾ ਤੇ ਹਰ ਪਾਈਏ ਸੱਚ ਸਭ ਵਿਚਾਰ ਸਤਿ ਸੇਵ ਮਨ ਨਿਰਲਾ ਹਉਮੈ ਤਾਂ ਦੁਤਾਰ ਆਪ ਛੋੜ ਜੀਵਤ ਮਰੇ ਦੁਰਗਾ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਚੇ ਮੁਖ ਦਲੇ ਸਿੱਖ ਸੱਚੇ ਦਰਬਾਰ ਸਤਿ ਗੁਰ
ਪੁਰਖ ਨਾ ਮੰਨਿਓ, ਸਦਨ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੇ ਦੂਜੇ ਭਾਈ ਪਵਾਰ, ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹਿਤ ਪਿਆਰ, ਗੁਰ ਕੇ ਹਿਤ ਪਾਰ ਸਿਧ ਆਗਮਨ ਲਾਤੀ ਜਾ, ਕਿਸ ਹੋਂ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛਣ ਜਾਏ ਸਤਿਗੁਰ ਕਾ ਪਾਣਾ ਮੰਨ ਲਈ, ਵਿੱਚੋਂ ਆਪ ਗਵਾਏ ਇਹ ਸੇਵਾ, ਇਹਾ ਸੇਵਾ ਚਾ ਕਰੀ ਨਾਮ ਸੇ ਮਨ ਆਏ, ਨਾਮੇ ਹੀ ਤੇ ਸੁੱਖ ਪਾਈਏ ਸੱਚੇ ਸ਼ਬਦ ਸੁਭਾਈਏ, ਮਨ ਰੇ ਆਂਜਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ, ਰਹਾਓ ਮਨ ਕੀਆਂ ਅੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ, ਭਾਏ ਪੈ ਪਾਏ ਭਗਤ ਕਰੇ ਦਿਨ ਰਾਤੀ, ਹਰ ਜੀਓ ਵੇਖੇ ਹਦੂ ਸਦਾ ਹਦੂਰ, ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀ ਨੂੰ ਜਾ ਦੂਰ, ਨਿਰਵਲ ਸਾਹਿਬ ਸਾ ਪਾਇਆ ਸਾਚਾ ਗੁਣੀ ਵਹੀਰ, ਜੋ ਜਾਗੇ ਸੇ ਉਭਰੇ ਸੁੱਤ ਗਏ ਮੋਹਾਏ, ਸੱਚਾ ਸਭ ਮੈਂ ਪਛਾਣਿਆ ਸੁਪਨਾ ਗਿਆ ਗਭਾਏ, ਸੁੰਜੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ, ਮਨੁੱਖ ਜਨ ਪਦਾਰਥਾ ਗਿਆ ਕਿਆ ਤੂੰ ਦੇਸੀ ਜਾਏ, ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਣ ਕਹਿਣ ਨਾ ਜਾਏ, ਗੁਰ ਕੈ ਸ਼ਬਦ ਪਛਾਣੀਏ ਹਉ ਦੁੱਖ ਹਉਮੈ ਵਿੱਚ ਗਵਾਏ, ਸਤਿਗੁਰ ਸੇਵਨ ਆਪਣਾ ਹਉ ਤਿਨ ਕਹਿ ਲਾਗੂ ਪਾਏ, ਨਾਨਕ ਦਾ ਸੱਚੇ ਸੁਚਿਆਰ ਹੈ ਹਾਂ ਤਿੰਨ ਬਲਿਹਾਰੇ ਜਾਉ, ਸ੍ਰੀ ਰਾਗ ਮਹੱਲਾ ਤੀਜਾ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤੇ ਵੇਲਾ ਵਕਤ ਹੋਏ, ਆਗਨ ਨਾਮੇ ਰਤਿਆਂ ਸੱਚੇ ਸੱਚੀ ਹੋਏ, ਇੱਕ ਤਿਲ ਪਿਆਰਾ ਵੀ ਖਰੇ ਭਗਤ ਕਨੇਹੀ ਹੋਏ, ਮਨ ਤਨ ਸੀਤਲ ਸਾਚ ਸਿਉਂ ਸਾਚ ਨਾ ਵਿਥਾ ਕੋਏ, ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀਏ ਜਾਂ ਹਰ ਸੇ ਮੰਨਿਆਏ, ਰਹਾਓ ਸਜੇ ਖੇਤੀ ਰਹੇ ਰਾਹੀਏ ਸਤਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ, ਗੁਰਕਾ ਸ਼ਬਦ ਮਨ ਗੁਰਕਾ ਸ਼ਬਦ ਅੰਮ੍ਰਿਤ ਹੈ ਜਿੱਤ ਪੀਤੇ ਤਿਖ ਜਾਏ, ਇਹ ਮਨ ਸੱਚਾ ਸੱਚ ਰਤਾ ਸੱਚੇ ਰਿਹਾ ਸਮਾਏ, ਆਖਣ ਬੋਲਣ ਵੇਦ ਬੋਲਣਾ ਆਖਣ ਵੇਖਣ ਬੋਲਣਾ ਸਭੇ ਰਿਹਾ ਪਸਵਾਏ, ਬਾਜੀ ਵਜੀ ਚੌਂ ਜੁਗੀ ਸੱਚੋ ਸੱਚ ਸੁਣਾਏ, ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਸਮਾ ਬੁਲਾਏ, ਤਿੰਨ ਕੋ ਮਹਿਲ ਅਧੂਰ ਹੈ ਜੋ ਸੱਚ ਰਹੇ ਨਿਵਲਾਏ, ਨਦਰੀ ਨਾਮ ਤੇ ਆਈਏ ਬਿਨ ਕਰਮਾ ਪਾਇਆ ਨਾ ਜਾਏ, ਪੂਰੇ ਪਾਲ ਸਤਸੰਗ ਲਹਿਰੇ ਸਤਿਗੁਰ ਪ੍ਰਤੇ ਆਏ, ਆਂਜਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਬਲਾਵੜਾ ਨਾਮੇ ਨਾਮ ਸੰਭਾਲ, ਸ੍ਰੀ ਰਾਗ ਮਹਲਾ ਤੀਜਾ, ਆਪਣੇ ਆਪ ਤਿੰਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤਸੰਗ ਸਦਾ ਮਿਲ ਰਹੇ ਸੱਚੇ ਕੇ ਅਨੁਸਾਰ, ਦੁਰਗਾ ਮੈਂ ਨ ਚੁੱਕੀ ਹਰ ਅੱਖਿਆ ਅਵਤਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹਉਮੈ ਮੈਲ ਭਰਾ ਭਰ ਨਾਲ, ਹਰ ਨਿਰਮਲ ਸਦਾ ਸਵਰਗ ਸੋਹਣਾ ਸ਼ਬਦ ਸਵਰ ਨਹਾਰ, ਰਹਾਓ ਸੱਚੇ ਸਭ ਮਨ ਮੋਹਿਆ ਭਰਾ ਆਪੇ ਲੈ ਮਿਲਾਏ, ਅੰਜਨ ਰਾਮੇ ਰੱਖਿਆ ਜੋਤੀ ਜੋਤ ਸਮਾਏ, ਜੋਤੀ ਹੋ ਪ੍ਰਭ ਜਪਦਾ ਬਿਨ ਸਤ ਗੁਰ ਬੂਝ ਨਾ ਪਾਏ, ਜਿਨ ਕੋ ਪੂਰਵ ਲਿਖਿਆ ਸਤਿਗੁਰ ਪਿਤਿਆਂ ਆਪਣੇ ਆਏ, ਬਿਨ ਨਾਵੇਂ ਸਭ ਦੂਣੀ ਦੂਜੇ ਪਾਏ ਪਵਾਏ, ਤੇ ਸੁਣ ਕਰੀ ਜਾਂਦੀ ਹੁੰਦੀ ਦੁਖੀ ਰਹਿਣ ਵਿਹਾਏ, ਭਰ ਭੁਲਾਣਾ ਅੰਦਲਾ ਸਿਰਫ ਜਾਏ, ਨਰ ਕਰੇ ਭਰਾ ਆਪਣੀ ਆਪੇ ਲੈ ਮਿਲਾਏ, ਸਭ ਕਿਸ ਸੁਣਦਾ ਦੇ ਸਜਾਵ ਕਿਉਂ ਮੁਕਰ ਪਿਆ ਜਾਏ, ਆਪੇ ਪਾਪੋ ਪਾਪ ਕਮਾਉਣ ਦੇ ਪਾਪੇ ਪਚੇ ਪਚਾਏ, ਸੋ ਪ੍ਰਭ ਨਰ ਨਾਇਆ ਵੀ ਮਨ ਖੂਬੀਆਂ ਪਾਏ, ਜਿਸ ਵਿਸਾਲੇ ਸੋਈ ਦੇਖੇ ਨਾਨਕ ਗੁਰਮੁਖ ਪਾਏ, ਸੁਜਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹਉਮੈ ਪ੍ਰੀਤ ਨਾ ਜਾਏ, ਗੁਰਪ੍ਰਸਾਦੀ ਮਨ ਵਸੇ ਨਾਮੇ ਰਹਿ ਸਮਾਏ, ਗੁਰਪੁਰ ਸ਼ਬਦੀ ਹਰ ਪਾਈਏ ਬਿਨ ਸ਼ਬਦੇ ਭਰਮ ਪਲਾਏ, ਮਨ ਰੇ ਨਿਜ ਕਰ ਵਾਸਾ ਹੋਏ, ਰਾਮ ਨਾਮ ਸਲਾਹ ਤੂੰ ਫਿਰ ਆਉਣ ਜਾਣ ਨਾ ਹੋਏ, ਰਾਓ ਹਰ ਇੱਕੋ ਦਾਤਾ ਬਤਲਾ ਦੂਜਾ ਵਰਨਾ ਕੋਏ, ਸ਼ਬਦ ਸਲਾਹੀ ਮਨ ਵਸੇ ਸਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਪਾਵੇ ਤੈਰਦੇ, ਹੋਮੇ ਸਵਾ ਗੰਤ ਹੈ ਗੰਤੇ ਨੋ ਸੁਖਨਾ ਹੈ, ਦਿਖ ਕੀ ਕਾਰ ਗੁਣਾਵਣੀ ਦਿਖ ਹੀ ਮਾਹੇ ਸੁਮਾਹੇ, ਬਿਨ ਨਾਮੇ ਥਾ ਨਾ ਪਾਇਨੀ ਜਾਮਪੁਰ ਦੁਖ ਸੁਮਾ ਸਹਾਏ, ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ, ਗੁਰਪ੍ਰਸਾਦੀ ਬੁੱਝੀਏ ਤਾਂ ਪਾਈਏ ਲੋਕ ਦੁਆਰ, ਨਾਨਕ ਨਾਮ ਸਲਾਹ ਤੂੰ ਤੂੰ ਅੰਤ ਨਾ ਪਾਰਾ ਬਾਰ, ਸ੍ਰੀ ਰਾਮ ਮਹਲਾ ਤੀਜਾ, ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾ ਆਧਾਰ, ਗੁਰ ਸ਼ਬਦ ਸੱਚ ਪਾਇਆ ਦੁਖ ਨਿਵਾਰਨ ਹਾਰ, ਸਦਾ ਸਦਾ ਸੱਚੇ ਗੁਰੂ ਗਾਵੈ ਸੱਚੇ ਨਾਏ ਪਿਆਰ।
ਕਿਰਪਾ ਕਰਕੇ ਆਪਣੀ ਚੇਤੂਨ ਭਗਤ ਭੰਡਾਰ ਮੰਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ

0: ਗੁਰ ਸ਼ਬਦ ਹੀ ਮਨ ਮੋਹਿਆ, ਕਹਿਣਾ ਕੁਛ ਨਾ ਜਾਏ। ਜਿਹਬਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ, ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ। ਗੁਰਮੁਖ ਇਹ ਅਰੰਗ ਪਾਈਏ, ਜਿਨ ਨੂੰ ਕਿਰਪਾ ਕਰੇ ਰਜਾਏ। ਸੰਸਾ ਇਹ ਸੰਸਾਰ ਹੈ, ਸੁਖੀਆਂ ਰੰਗ ਬਹਾਏ। ਇੱਕ ਆਪਣੇ ਭਾਣੇ ਕੱਢ ਲੈਣ, ਆਪੇ ਮੇਲ ਲੈਣ ਮਿਲਾਏ, ਆਪੇ ਹੀ ਆਪ ਮਨ ਵਸਿਆ, ਮਾਇਆ ਮੋਹ ਚੁਕਾਏ। ਆਪ ਬੜਾਈ ਦਿੱਤੀਆਂ ਗੁਰਮੁਖ ਦੇ ਵਧਾਏ, ਸਭਨਾਂ ਕਾ ਦਾਤਾ ਜੀਤ ਹੈ, ਭੁੱਲਿਆ ਲੈ ਸਮਝਾਏ। ਇੱਕ ਆਪੇ ਆਪ ਖੁਆਇਨ, ਦੂਜੇ ਛੱਡਣ ਲਾਏ। ਗੁਰਮਤੀ ਹਰ ਪਾਈਏ, ਜੋਤੀ ਜੋਤ ਲਾਏ, ਅੰਦਰ ਨਾਮ ਨਿਰਤਿਆ, ਨਾਨਕ ਨਾਮ ਸੰਭਾਲ। ਸ੍ਰੀ ਰਾਗ ਮਹਲਾ ਤੀਜਾ। ਗੁਣਵੰਤੀ ਸੱਤ ਪਾਇਆ, ਤ੍ਰਿਸ਼ਨਾ ਤੱਕ ਵਿਕਾਰ, ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਬਿਨ ਸਤਿ ਗੁਰ ਨਾ ਪਾਇਓ, ਕਰ ਵੇਖੋ ਬ੍ਰਹਮ ਵਿਚਾਰ। ਮਨਮੁਖ ਮੈਲ ਨਾ ਉਤਰੇ, ਜਿੱਚਰ ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤਿਗੁਰ ਕੇ ਪਾਣੀ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹਿ ਮਹਲ ਰਹਾਓ। ਆਪ ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੇ ਹਜ਼ੂਰ। ਮਨ ਮੁਖ ਸ਼ਬਦ ਨਾ ਜਾਣੀ, ਆਗੁਣ ਜਾਇ ਸੋ ਪਰਪੁਰ ਘਰ ਤਵ ਦੂਰ। ਜਿਹਨੇ ਸੱਚ ਪਛਾਣਿਆ, ਸੱਚਲ ਰਤੇ ਭਰਪੂਰ। ਗੁਰ ਸ਼ਬਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਹਜ਼ੂਰ। ਆਪੇ ਰੰਗਣ ਰੰਗਿਓਨ, ਸ਼ਬਦੇ ਲਾਉਣ ਮਿਲਾਏ, ਸੱਚਾ ਰੰਗ ਨਾ ਉਤਰੇ ਜੋ ਸੱਚ ਰਹੇ ਲਿਵਲਾਏ। ਸਾਰੇ ਚਾਰੇ ਨੂੰ ਨਾ ਭਾਵ ਸਕੇ, ਮਨ ਸ਼ਰੀਰ ਨਾ ਪਾਏ। ਜੇ ਸਤਿਗੁਰੂ ਮਿਲ ਮਿਲੇ, ਜਿਸ ਸਤਿਗੁਰ ਮਿਲੇ ਸੋ ਮਿਲੇ, ਸੱਚੇ ਸ਼ਬਦ ਸਮਾਏ, ਮਿੱਤਰ ਘਨੇਰੇ ਕਰ ਸਕੀ, ਮੇਰਾ ਦੁੱਖ ਕੱਟੇ ਕੋਏ। ਮਿਲ ਪ੍ਰੀਤਮ ਸੁੱਖ ਪਵਤ ਕੱਟਿਆ, ਸ਼ਬਦ ਲਾਵਾ ਹੋਏ। ਸੱਚ ਖਟਣਾ ਸੱਚ ਦਾਸ ਹੈ, ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜੇ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹਲਾ ਤੀਜਾ। ਆਪੇ ਕਾਰਨ ਕਰ ਸਕਦੇ, ਸਿਸ ਵਿਖੇ ਆਪ ਉਪਾਏ, ਸਾਵ ਇੱਕ ਵਰਤ ਅਲੱਖਣਾ ਲਿਖਿਆ ਜਾਏ। ਆਪੇ ਪ੍ਰਭ ਦਿਆਲ ਹੈ, ਆਪੇ ਦੇਵ ਜਾਏ, ਗੁਰਮਤੀ ਸਦ ਮਨ ਵਸਿਆ, ਸੱਚੇ ਰਹੇ ਲਿਵਲਾਏ। ਮਨ ਮੇਰੇ ਗੁਰਤੀ ਮਨ ਲਹਿਰ ਜਾਏ, ਮਨ ਤਨ ਸ਼ੀਤਲ ਸਭ ਕੀਏ, ਨਾਮ ਵਸੇ ਮਨ ਆਏ। ਰਹੋ ਜਿਨ ਕੈਰ ਕਾਰਨ ਧਾਰਿਆ, ਕੋਈ ਧਾਰ ਕਰੇ, ਗੁਰ ਕੈ ਸ਼ਬਦ ਪਛਾਣੀਏ, ਜਾਂ ਆਪੇ ਨਾਲ ਕਰੇ। ਜੇ ਜਨ ਸੇ ਜਨ ਸਮਝੇ ਸੋਹਣੇ, ਸਿਰ ਸੱਚੇ ਦਰਬਾਰ, ਗੁਰਮੁਖ ਸੱਚੇ ਸਭ ਰਤੇ, ਆਪ ਮੇਰੇ ਕਰਤਾਰ, ਗੁਰਮਤੀ ਸੱਚ ਚਲਾਉਣਾ, ਜਿਸਦਾ ਅੰਤ ਨਾ ਪਾਰਾਵਾਰ। ਕਟਿਆ ਕਟੇ ਆਪੇ ਹੁਕਮ, ਉਸੇ ਹੁਕਮੇ ਕਰੇ ਵਿਚਾਰ, ਗੁਰ ਸ਼ਬਦ ਨੂੰ ਫੈਲਾਈਏ, ਹਮੇ ਵਿੱਚੋਂ ਜਾਏ ਖੋਏ। ਜਾ ਸਾ ਤਨ ਨਾਵੇਂ ਬਾਹਰੀ, ਆਪ ਗੁਣਵੰਤੀ ਰੋਏ, ਸੱਚ ਸਲਾਹੀ ਸੱਚ ਲੱਗਣਾ, ਸੱਚੇ ਨਾਲ ਪਿਆ ਨਾਏ ਤ੍ਰਿਪਤ ਹੋਏ। ਗੁਰ ਵਿਚਾਰੀ ਗੁਣ ਸੰਗ੍ਰਹਾਂ, ਅਗੁਣ ਕੱਢਾਂ ਤੋਏ, ਆਪੇ ਮੇਲ ਮਨਾਇੰਦਾ ਫਿਰ ਵਿਛੋੜਾ ਨਾ ਹੋਏ। ਨਾਨਕ ਕਰੋ ਸਲਾਹੀ ਆਪਣਾ, ਜਿੰਦੂ ਪਾਈ ਪ੍ਰਾਪਤ ਹੋਏ। ਸ੍ਰੀ ਰਾਗ ਮਹਲਾ ਤੀਜਾ। ਸੁਣ ਸੁਣ ਕਾਮ ਸਹੇਲੀਏ, ਕਿਆ ਚੱਲੇ ਬਾਲ ਉਡਾਏ, ਆਪਣਾ ਫਿਰ ਨਾ ਪਛਾਣੀ, ਕਿਆ ਮੂੰਹ ਦੇਸੇ ਜਾਏ, ਜਿੰਨੀ ਸਖੀ ਕੰਤ ਪਛਾਣਿਆ, ਹੋ ਤਿਨਕੋ ਕਹਿ ਲਾਗੂ ਪਾਏ, ਤਿੰਨ ਹੀ ਜੈਸੀ ਥੀ ਰਹਾ। ਸਤਿਗੁਰ ਸਤਸੰਗਤ ਮਿਲ ਮਿਲਾਏ, ਮੁੰਡੇ ਕੂੜ ਮੁੱਠੀ ਕੁੜਿਆਰ, ਫਿਰ ਪ੍ਰਭ ਸੱਚਾ ਸੋਨਾ, ਪਾਈਏ ਮਗਰ ਵਿਚਾਰ। ਰਹੋ ਮਨ ਮੁੱਖ ਕੰਤਨ ਪਾਸ਼ਾਣੀ, ਤਿੰਨ ਕਿਉਂ ਕਹਿਣ ਬਹਾਏ, ਗੁਰ ਗਰਵ ਅੱਤੀਆਂ ਤ੍ਰਿਸ਼ਨਾ ਜਲੇ, ਦੁੱਖ ਪਾਵੇ ਦੂਜੇ ਪਾਏ, ਸ਼ਬਦ ਦਿੱਤੀਆਂ ਸੁਹਾਗਣੀ, ਤਿੰਨ ਵਿੱਚੋਂ ਰਹੋ ਮਿਲ ਜਾਏ, ਸਦਾ ਫਿਰ ਰਾਵੇ ਆਪਣਾ, ਤਿੰਨਾ ਸੁੱਖ ਸੁੱਖ ਬਹਾਏ। ਅਗਿਆਨ ਹੋਣੀ ਤੇਜ ਮਿੱਤੀਆਂ, ਫਿਰ ਨਾ ਪਾਇਆ ਜਾਏ, ਅਗਿਆਨ ਮੱਤੀ ਅੰਧੇਰ ਹੈ, ਦਿਨ ਫਿਰ ਦੇਖੇ ਭੁੱਖ ਜਾਣਾ ਜਾਏ। ਆਵੋ ਮੇਰੋ ਸਹੇਲੀਓ, ਮੈਂ ਫਿਰ ਦੇਹ ਮਿਲਾਏ, ਪੂਰੇ ਭਾਗ ਸਤੋਂ ਮਿਲੇ, ਫਿਰ ਪਾਇਆ ਸੱਚ ਸਮਾਏ। ਸੇ ਸਈਆਂ ਸੁਹਾਗਣੀ, ਜਿਨ ਕੋ ਨਦਰ ਕਰੇ, ਖਸਮ ਪਛਾਣੀ ਆਪਣਾ, ਤਨ ਮਨ ਅੱਗ ਕਰ ਦੇ, ਘਰ ਬਾਰ ਪਾਇਆ ਆਪਣਾ, ਹੋਮੇ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ, ਅੰਦਨ ਭਗਤ ਕਰੇ। ਸ੍ਰੀ ਰਾਗ ਮਹਲਾ ਤੀਜਾ। ਇੱਕ ਫਿਰ ਰਾਵੇ ਆਪਣਾ, ਹੋਂ ਕਹਿ ਦਾਰਾ ਪੁੱਛੂ ਜਾਏ, ਸਤਿਗੁਰ ਸੇਵੀ ਆਪਣਾ ਵੀ ਭਾਉ ਕਰ, ਮੈਂ ਫਿਰ ਇਹ ਦੇਹ ਬੁਲਾਏ, ਸਭ ਉਪਾਏ ਆਪੇ ਵੇਖੇ, ਕਿਸ ਨੇੜੇ ਕਿਸ ਦੂਰ, ਜਿਨ ਫਿਰ ਸੰਗੇ ਜਾਣਿਆ, ਫਿਰ ਭਰਾਵੇ ਸਦਾ ਹਜ਼ੂਰ। ਮੁੰਡੇ ਤੂੰ ਚੱਲ ਗੁਰ ਕੇ ਭਾਏ, ਆਨੰਦ ਰਾਵੇ ਤੇਰਾ ਆਪਣਾ, ਸਹਿਜੇ ਸਹਿਜ ਸਮਾਏ। ਸਹਾਉ ਸਬਦ ਰਸੀਆਂ ਸੁਹਾਗਣੀ ਸੱਚੇ ਸਬਦ ਸ਼ਿੰਗਾਰ ਹਰ ਵਾਰ ਪਾਇਨ ਕਰ ਆਪਣੇ ਗੁਰ ਕੇ ਹਿਤ ਪਿਆਰ ਸੇਜ ਸਹਾਵੀ ਹਰ ਲੰਗਰ ਭਗਤ ਭਰੇ ਭੰਡਾਰ ਸੋ ਰਾਵ ਪ੍ਰੀਤਮ ਮਨ ਵਸੇ ਜੇ ਸਬਦ ਦੇ ਆਧਾਰ ਫਿਰ ਸਲਾਹਨ ਆਪਣਾ ਤਿੰਨ ਕੇ ਹੋ ਸਦੋ ਲਿਹਾਰੇ ਜਾਊ ਮਨ ਪ੍ਰਣ ਆਤੀ ਫਿਰ ਦੇਈ ਤਿੰਨ ਕੇ ਲਾਗਾਂ ਪਾਏ ਜਿੰਨੀ ਇੱਕ ਪਛਾਣਿਆ ਦੂਜੇ ਭਾਉ ਚੁਕਾਏ ਗੁਰੂ ਨਾਮ ਪਛਾਣੀਏ ਨਾਨਕ ਸੱਚ ਸਮਾਏ ਤੇਰੀ ਆਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੇ ਪੀਰੇ ਲੱਖ ਚੁਰਾਸੀ ਤੱਕ ਦੇ ਸਿਰੇ ਬਿਨ ਗੁਰ ਭੇਟੇ ਪੀਰੇ ਹਰ ਜੀਓ ਬਖਸੇ ਬਖਲੇ ਸੁਖ ਸਦਾ ਸੀ ਸੱਚੀ ਸਰੀਰੇ ਗੁਰ ਪ੍ਰਸਾਦੀ ਕੀ ਕਰੀ ਸੱਚ ਗਹਿਰ ਗੰਭੀਰੇ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਈਏ ਦੂਜਾ ਵਰਨਾ ਕੋਈ ਰਹੋ ਧਰਮ ਰਾਏ ਨੂੰ ਹੁਕਮ ਹੈ ਵਾਹੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਕੇ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਇਸ ਮੁਰਾਰ ਏਕ ਮੁਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਰਨ ਹਾਰ ਮਨ ਕੇ ਵਿਕਾਰ ਮਨੈ ਤਜੇ ਮਨ ਚੁਕੇ ਮੋਹ ਬਤਮਾਨ ਆਤਮ ਰਾਮ ਪਛਾਣਿਆ ਸੱਜੇ ਨਾਮ ਸਵਾਨ ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਮੁਖਰੇ ਦਵਾਨ ਸਭ ਨਾ ਜਿਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਅਸੀਂ ਸਭ ਕੁਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਲਾਵੇ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਬੁਲਾਵਾ ਹੋਏ ਨਾਨਕ ਨਾਮ ਸਵਾਲ ਤੂੰ ਜਿਤ ਸੇਵਿਆਂ ਸੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਜਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੇ ਤੋਤੀ ਕਿਵੇਂ ਨਾ ਉਤਰੇ ਜੇ ਸੌ ਤੀਰਥ ਨਾਏ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ ਪਾਇਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਏ ਮਨ ਹਰ ਹਰ ਕਰ ਸਕੇ ਮੈਲ ਨਾ ਸਕੀ ਧੋਏ ਰਾਓ ਮਨ ਮੈਲੇ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਹੇ ਜੈਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉਂ ਅੰਧੇਰੇ ਦੀਪਕ ਵਾਲੀਏ ਤਿਉਂ ਗੁਰ ਗਿਆਨ ਦੇ ਅੰਗਿਆਨ ਸਜਾਏ ਹਮ ਕੀਆ ਹਮ ਕਰੇਗੇ ਹਮ ਮੂਰਖ ਵਿਵਹਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜਿਵੇਂ ਦੁੱਖ ਨਹੀਂ ਸਭ ਭਗਵਤ ਸੱਚੇ ਸੰਸਾਰ ਗੁਰਮਤੀ ਸੁਖ ਪਾਈਏ ਸਤਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੇ ਹਾਂ ਤਿਸ ਵੇਲੇ ਹਾਰੇ ਜਾਊਂ ਇਹ ਮਨ ਭਗਤੀ ਰੱਖਿਆ ਸਤਬਾਣੀ ਨੇ ਦਿਖਾਓ ਮਨ ਰਤੇ ਜਿਨਾ ਰਤੀ ਹਾਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਚਰੇ ਸੱਚੇ ਮਾਣੀ ਸੁਣਾਓ ਸ੍ਰੀ ਰਾਗ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਵਿਹਰ ਅੰਤ ਅਗਲਾ ਕਿਉਂ ਪ੍ਰੀਤੋਂ ਮਿਲੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਾਂ ਤੇ ਮਿਸਾਲ ਸੱਜਣਾ ਸਾਹਿਬ ਕਿਤ ਬੁੱਧ ਮਿਲੇ ਮਿਲਾਏ ਮੇਰੇ ਸਤਿਗੁਰਾਂ ਮੈਂ ਤੁਝ ਵੀ ਆਪਣਾ ਕੋਈ ਹਮ ਮੂਰਖ ਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ ਸਤਿਗੁਰ ਦਾਤਾ ਹਰ ਨਾਮ ਹਤਾ ਪ੍ਰਭ ਆਪ ਬੁਲਾਵੇ ਸੋਏ ਤੇਰੀ ਸਤਿਗੁਰ ਆਰ ਪ੍ਰਭ ਬੁੱਧਿਆ ਗੁਰ ਜਿਵੜੇ ਵਰਨਾ ਕੋਏ ਹਾਂ ਗੁਰ ਸੁਣਾਈ ਚਾਹ ਭਗਵਾਨ ਕਰ ਦਇਆ ਮੇਰੇ ਪ੍ਰਭ ਸੋਏ ਮਨ ਹਟ ਕੇ ਨਾ ਪਾਇਓ ਪਾਇਆ ਕਰ ਉਪਾਇ ਥਕੇ ਸਭ ਕੋਏ ਸਹਿਸਾ ਸਹਿਸ ਸਿਆਣ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਹ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸੂ ਸਭ ਜੀ ਤੇਰੇ ਸੰਗਰਾਸ ਪ੍ਰਭ ਤੁਧੋ ਖਾਲੀ ਤੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਵਿਖ ਭਾਉ ਜਰਦਬ ਦੇ ਕੱਢ ਲੈ ਜਨ ਨਾਨਕੀ ਅਰਦਾਸ ਸ੍ਰੀ ਰਾਗ ਮਹੱਲਾ ਤੀਜਾ ਨਾ ਮਿਲੇ ਮਨ ਤ੍ਰਿਪ ਕੀਏ ਬਿਨ ਨਾਮੇ ਤ੍ਰਿਕ ਜੀਵਾਸ ਕੋਈ ਗੁਰਮੁਖ ਜਾਣ ਸੱਜਣ ਜੇ ਮਿਲੇ ਮੈਂ ਦੱਸੇ ਭਰਾ ਗੁਣਤਾਸ ਹਾਂ ਪਿੰਸ ਬਿਤੋਂ ਕਿਉਂ ਖੰਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ ਬਿਨ ਨਾਮੇ ਜੀਵਨ ਨਾ ਕੀਏ ਮੇਰੇ ਸਤਿਗੁਰ ਨਾਮ ਲੜਾਏ ਰਹੋ ਨਾਮ ਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇ ਅਲੱਗ ਅਲੱਗ ਲੱਗੀਆਂ ਕਾਢਾ ਰਤਨ ਦੇ ਪ੍ਰਗਾਸ ਧੰਨ ਪਟਪਾਗੀ ਵੱਡ ਭਾਗੀਆਂ ਜੋ ਆਇਆ ਮਿਲੇ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਸ਼ ਨਾ ਭੇਟੇ ਹੋ ਸੇ ਭਾਗ ਹੀ ਨਮਸਕਾਲ ਓਏ ਫਿਰ ਜੋਨ ਭਵਾਈਏ ਵਿੱਚ ਵਿਸਤਾਂ ਕਰ ਵਿਕਰਾਲ ਉਹਨਾਂ ਪਾਸ ਵਿਵਾਸ ਨੀ ਕੀਤੀਏ ਜਿਨਸ ਅੰਤਰ ਕਰੋ ਪਿੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰ ਬਰਭਾਗੀ ਨਾਵੇ ਆਏ ਉਹਨਾਂ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਮਨ ਨਾਮ ਦਿਖਾਏ ਜਾਂ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਾਏ ਸ੍ਰੀ ਰਾਮ ਮਹਲਾ ਚੌਥਾ ਗੁਣ ਗਾਵਾਂ ਗੁਣ ਬਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮੇਰੇ ਸੱਜਣ ਹਰ ਗੁਣ ਗਾਏ ਹਰ ਹੀਰੇ ਹਰ ਮਿਲ ਵਿਦਿਆ ਹਰ ਚੁਲੂਲੇ ਨਾਲ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪ੍ਰਤਿਆਸ ਹਰ ਨਾਮ ਕੀ ਗੁਰ ਚੁਥ ਮਿਲਾਵੈ ਸੋਏ ਰਹੋ ਮਨ ਰੰਗੋ ਬਡਭਾਗੀਓ ਗੁਰ ਪੁੱਠਾ ਕਰੇ ਪਸਾਓ ਗੁਰ ਕਾ ਗੁਰ ਨਾਮ ਦਰਾਏ ਰੰਗ ਸਿਓ ਓ ਸਤਿਗੁਰ ਕੇ ਬਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਕਰ ਬੈਠਿਆ ਨਿਤ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪਰਦਾ ਹਰੂਰ ਪਿਆਸ ਬਿਨ ਸਤਿਗੁਰ ਭੇਟੇ ਕੰਤ ਨਾ ਥੀਏ ਮਨ ਮੁਖਲੋ ਬੁੱਢਾ ਬੇੜੀ ਪਾਸ ਸਤਿਗੁਰ ਬੋਹਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚਲੇ ਵਿੱਚ ਬੋਹਤ ਬੈਠਾ ਆਏ ਧੰਨ ਧੰਨ ਪ੍ਰਭਾਗੀ ਨਾਨਕਾ ਜਿਨ ਸਤਿਗੁਰ ਰਹਿ ਮਲਾਏ ਸ੍ਰੀ ਰਾਗ ਮਹਲਾ
1: ਜਿਨ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾਗ ਫਿਰਾਉ ਕਰ ਮਿੰਤ ਕਰ ਜੋਦੇ ਮੈਂ ਪ੍ਰਭ ਮਿਲਣੇ ਕਾ ਚਾਹੋ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭੂ ਮੇਲ ਮਿਲਾਏ ਹੋ ਸਤਿਗੁਰ ਵਿੱਚੋਂ ਵਾਰਿਆ ਦਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਹੋਏ ਨਿਮਾਣੀ ਟੈ ਪਵ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਵਾਸ ਹੋ ਗੁਰ ਸਲਾਹੇ ਨਾ ਰਜੋ ਮੈਂ ਮੇਲੇ ਹਰ ਪ੍ਰਭਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿ ਰੋਏ ਜੋ ਹਰ ਪ੍ਰਭੁ ਭਾਣਾ ਸੋ ਥੀਆ ਚੂਰ ਲਿਖਿਆ ਨ ਮੇਟੇ ਕੋਏ ਆਪੇ ਸਤਿਗੁਰੂ ਆਪ ਹਰ ਆਪੇ ਮੇਲ ਮਲਾਏ ਆਪ ਦਇਆ ਕਰ ਮੇਲ ਸੀ ਕਰ ਸਤਿਗੁਰੂ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਸ ਜਲੇ ਸਮਾਏ ਇਹ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿੱਚ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੇ ਤੁਸਾਂ ਕਿਉਂ ਕਰ ਮਿਲਿਆ ਪ੍ਰਭੁ ਆਏ ਕੋਈ ਵੀ ਪਰਵਾਹ ਨਾ ਬੋਲੀ ਹੋ ਮਨ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹੁਮੇ ਮਾਰ ਰਹਾਉ ਗੁਰਮੁਖੀਆਂ ਸੁਹਾਗਣੀ ਤਨ ਦਇਆ ਪਈ ਮਨਾਏ ਸਤਿਗੁਰੂ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਜ ਪਾਜੀ ਵੱਡ ਜਾਣੀਏ ਜਿਨ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸ ਵਣ ਤਿੰਨ ਸਬਤ ਹੈ ਪਾਧਨ ਨਹੀਂ ਖਾਏ ਬਿਨ ਸਤਿਗੁਰੂ ਭੱਲੇ ਨਾ ਪਵੇ ਮਨਮੁਖ ਰਹੇ ਬਿਲਾਏ ਓਏ ਸਤਿਗੁਰ ਅੱਗੇ ਨਾਨਵੇਂ ਅਨੰਤਰ ਕ੍ਰੋਧ ਬਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਏ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹਲਾ ਚੌਥਾ ਦਿਨ ਚੜੇ ਫਿਰ ਆਥਵੇਂ ਰਹਿਣ ਸੁਭਾਈ ਜਾਏ ਆਪ ਕਟੇ ਨਰ ਨ ਬੁੱਝੇ ਨਿਤ ਮੂਸਾ ਲਾ ਜੁਟਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਛੇ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋ ਬਿਖ ਹੈ ਅਤ ਬੇਲੀ ਕੋਈ ਨ ਹੋਏ ਰਹਾਓ ਗੁਰਮਤ ਹਰ ਲਿਵ ਬਰੇ ਲਿਪਤ ਰਹੇ ਸਰਨਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦਰਗੇ ਮੰਨੀਏ ਹਰ ਆਪ ਲੈ ਗੱਲ ਆਏ ਹਰ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹੇ ਨਾਮ ਮਨ ਨਾਮ ਰਹਿਣ ਲਿਵ ਲਾਏ अनहद तुनी दरवज दे दर सखी शोभा पाए जिन गुरमुख नाम सलाया तिन सबको कहे सबास तिन की संगत दे प्रभु में जाके की अरदास नानक भाग वडे तिन गुरमुखा जिन अंतर ना प्रगास श्री राग महला पंजमा कर पहला क्या सूरता देख के पुत्र तुत सिंगार रस भोगे खुशियां करे माणी रंग पार बहुत करे फरमाइशी वरते होए फार करता चित न आवि मनमुख अंध गवार मेरे मन सुखदाता हर सोए गुर प्रसादी पाइए करम प्राप्त होए रहाओ कपड़ भोग लपटाया सोना रूपा खाक हैवर गैवर बौर किए रथ थाक किसी चित न पावे बिसरिया सब साक सिरजन हार भुलाया वे नावे न पाक लेंदा बद दुआए तू माया करे कत जिसनों तू बटाईंदा सो सन तुझे अनित हंकार करे हंकारियां व्यापिया मन की मत तिन प्रभु आप भुलाया न तुस जात न पत सतगुर पुरख मलाया इको सज्जन सोए हर जन का रखा एक है क्या मानस हमें रोए जो हर जन पावे सो करे दर फेर न पावे कोय नानक रता रंग हर सब जग में चानन होए श्री राग महला पंजवा मन बिलास भौरंकना दृष्ट भूल खुशियां छत्र तार बादशाहियां विच सहसे भरियां भाई रे सुख साध संग पाया लिखिया लिख दिन पुरख बधाते दुख सहसा मिट गया रहा जीते थान सनंतना तेते भवाया तन पाती वड भूमिया मेरी कर परिया हुक्म चलाए न संग हुए वरते फरिया सबको वसगत कर लायन मि नामी खाक रलिया कोट तीस सेवका से साधक दर खरिया ग्रहबारी वर सहाई सब नानक सो पंथिया श्री राग महला पंजमा पलके उठ पपोलिए बिन बुझे मुगद जान सो प्रभु चित नायो छूटेगी विमान सतगुरु सेती चित लाया सदा सदा रंग मान प्राणी तू आया लहा लैन लगा कित को फकड़े सब मुख मुकंदी चली रैन रहाओ कुदम को दम करे पंस पंखियां दिसे नाही काल उथे साथ मनुख है पांदा माया जाल सुखदे से ही पालिए जे सच्चा नाम समाल जो कर छड गवावना सो लगा मन माहे जिथे जाए तुद वतना तिस की चिंता नाही फाते से निकले जे गुर की पैरी पाए कोई रख न सकी दूजा को ना दिखाए चारे कुंडा पाल के आया प्यास नाए नानक सच्चे पातशाह डुबदा लिया कडाए श्री राग महला पंजमा करी मुहद का पौना काज सवारन हार माया काम ब्या पिया समझे नहीं गुवार उठ चलिया पछताया भरिया बस जिंदार अंधे तू बैठा कंधी पाहे जी हो भी पूर्व लिखिया ता गुरखा वचन कमाहे रहाओ हरी नाही ना डंडूरी पक्की वंडन हार लै लै दात पहुंचया लावी कर त्यार जो जा हुआ हुक्म किसान दा ता लून मिलिया खेतार पहला पहर तंदे गया दूजे पर सोया तीजे चाक जगाया चौथे भोर पिया कद ही चितनायो दिन जो पिंड दिया सा संगत को वारिया जियो किया कुरबान जिस ते सोजी मन पे मिलिया पुरख जान नानक डिठा सदा नाल हर अंतर यामी जान श्री राग महला पंजमा सबे गलां विसरने को विसर जाओ संदा सब जलाई के गुर नाम दिया सच सुवाओ आसा सबे लाए के इकास कमाओ जिनी सतगुरु सेविया तिन अगे मिलिया थाओ मन मेरे करते नू सलाहे सबे छड सियाणपां गुर की प्यारी पाए रहाओ दुख भुख न व्यापी जे सुखदाता मन होए केती कम न चिजिए जा हिरदे सच्चा सोए जिस तों रखे हाथ दे तिस मार न सके कोए सुखदाता गुर सेविए सब अवगुण कढे तोए सेवा मंगे सेवको ਲਾਈਆਂ ਆਪਣੀ ਤੇਵ ਸਾਧੂ ਸੰਗ ਮਸਤੇ ਤੁਠੇ ਭਾਵਾਂ ਦੇਵ ਸਭ ਕੁਛ ਵਸਤ ਸਾਹਿਬੇ ਆਪੇ ਕਰਨ ਕਰੇਵ ਸਤੁਲ ਕੇ ਬਲਹਾਰ ਨੇ ਮਨਸਾ ਪੂਰਪ ਰੇਵ ਇੱਕੋ ਦਿਸੇ ਸਜਣੋ ਇੱਕੋ ਭਾਈ ਨੀਤ ਇੱਕੇ ਦੀ ਸਮੱਗਰੀ ਇੱਕੇ ਹੀ ਇੱਕੇ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਰਮਲ ਨਿਹ ਚੁਲਚੀਤ ਸੱਚ ਖਾਣਾ ਸੱਚ ਪੜ੍ਹਨਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਸ ਮਹੱਲਾ ਪੰਜਵਾਂ ਸਭੇ ਤੋਂ ਪ੍ਰਾਪਤ ਜੇ ਆਵੇ ਇੱਕ ਹੱਥ ਜਨ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਕੁਰਤੇ ਮਹਿਲ ਪ੍ਰਾਪਤ ਹੋ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਕਿਉਂ ਚਿਤ ਲਾਏ ਇੱਕ ਕਿਵਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲੱਖ ਖੁਸ਼ੀਆਂ ਪਾਸ਼ੀਆਂ ਜੇ ਸਤੁਰ ਨਜ਼ਰ ਕਰੇ ਨਿਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਿਗੁਰੂ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲਗੀ ਜਿਸ ਹਰ ਕਾ ਨਾਮ ਆਧਾਰ ਮਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਸਥਾਨ ਸੁਹਾਵਾ ਪਵਿੱਤਰ ਜਿੱਥੇ ਸੰਤ ਸਭਾ ਟੋਈ ਤੇਸੀ ਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤਾ ਜਿੱਥੇ ਮਰਤਨ ਜਨਮ ਜਰਾ ਸ੍ਰੀ ਰਾਗ ਮਹਲਾ ਪੰਜਵਾਂ ਸੋਈ ਕੇ ਆਈਏ ਜੀਰੇ ਸਿਰ ਸ਼ਾਹਾਂ ਪਾਤਸ਼ਾਹ ਤਿਸੀ ਕੀ ਕਰ ਆਸ ਮਨ ਜਿਸ ਕਾ ਸਭ ਸੁਵਿਸਾਹਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿ ਸੇ ਤੀ ਜਪਨਾਓ ਅੱਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ ਜਿਸ ਕੀ ਸਰਨੀ ਪਰ ਮਨਾ ਜਿਸ ਜੇਵੜੇ ਅਵਰ ਨ ਕੋਏ ਜੇ ਸਿਮ ਸੇ ਸੁਖ ਹੋਏ ਕਣਾ ਦੁੱਖ ਦਰਦ ਨ ਮੁੱਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਕੇ ਜਮ ਕੀ ਵਾਸ ਸੁਖਦਾਤਾ ਪੈ ਪੰਜਨੋ ਤਿਸ ਅੱਗੇ ਕਰ ਅਰਦਾਸ ਮੇਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਬਹੁਤਾ ਬਹੁਤ ਬਖਾਣੀਏ ਉੱਚਾ ਉੱਚਾ ਥਾਉ ਵਰਨਾ ਚਰਨਾ ਬਾਰਾ ਕਿੰਦ ਕਹਿ ਨਾ ਸਕਾਉਂ।

ਪਾਪ ਸਿਆਣੋ ਸਗਲ ਛੜ ਗੁੱਟੀ ਝੜਨੀ ਲਾਗ ਕਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਕਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭੂ ਆਪ ਸਤਿਗੁਰ ਦੀ ਸੇਵਾ ਸੋਖਰੇ ਜਿਸ ਬਿਨਸੇ ਹੋਮੇ ਤਾਪ ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹਲਾ ਪੰਜਵਾਂ ਇੱਕ ਪਛਾਣੋ ਜੀਵਿਕਾ ਇੱਕੋ ਰੱਖਣਹਾਰ ਇਸਕਾ ਮਨ ਆਸਰਾ ਇੱਕੋ ਪ੍ਰਾਣਾਧਾਰ ਦਸਰ ਮੈਂ ਇਸ ਦਾ ਸੁਖ ਪਾਲ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਪ ਤਿਆਗ ਵਰਪੂਰਾ ਰਾਜਨਿਤ ਇਸਕੀ ਲਵਲਾਗ ਰਹੋ ਇੱਕੋ ਭਾਈ ਮਿਤ ਇੱਕੋ ਮਾਤ ਪਿਤਾ ਇੱਕ ਸੁਚੀ ਮਨ ਟੇਕ ਹੈ ਜਿਨ ਜੀਵ ਪਿੰਡ ਦਿੱਤਾ ਸੋ ਪ੍ਰਮਾਨੋ ਨਾ ਵਿਸਰੇ ਜਿਨ ਸਭ ਕੁਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਅੱਠ ਪੈਰ ਤਿਸ ਜਾਪ ਇੱਕ ਸੇ ਤੀਰਤਿਆ ਨਾ ਹੋਵੇ ਸੋ ਸੰਤਾਪ ਪਰ ਬ੍ਰਹਮ ਪ੍ਰਵੇਖਿਆ ਦੂਜਾ ਨਾ ਹੀ ਕੋਈ ਜੀਓ ਜੀਓ ਪਿੰਡ ਸਭ ਤਿਸਕਾ ਜੋ ਤਿਸ ਭਾਵੇ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹਿਲਾ ਪੰਜਵਾਂ ਜਿਨ੍ਹਾਂ ਸਤਿਗੁਰੂ ਸੰਚਿਤ ਲਾਇਆ ਸੇ ਪੂਰੇ ਪ੍ਰਦਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਤਿਆਏ ਸਰਬ ਸਾਂ ਸੁਖ ਉਪਜੇ ਸਰਗਾ ਪੈਂਦਾ ਜਾਏ ਰਹਾਓ ਜਨਮ ਮਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਭਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕਟੀਏ ਗੁਰਦਰਸ਼ਨ ਦੇਖ ਨਿਹਾਲ ਥਾਂ ਤਨ ਸਰਿਆ ਪਾਲ ਬ੍ਰਹਮ ਪੁਰਬ ਸੋਏ ਸਭਨਾ ਦਾਤਾ ਇੱਕ ਹੈ ਦੂਜਾ ਨਾਹੀ ਕੋਏ ਤੋ ਸਰ ਨਾਹੀ ਛੁਟਕੇ ਕੀਤਾ ਲੋਰੇ ਸੋ ਹੋਏ ਜਿਨ ਮਨ ਵਸਿਆ ਪਾਰਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੀ ਮੇਰਾ ਪ੍ਰਭੁ ਆਇਆ ਨਾਨਕ ਤਿੰਨ ਕਰਵਾਨ ਸ੍ਰੀ ਰਾਗ ਮਹਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਲਿਆ ਹਰ ਸੁਖ ਵਸਿਆ ਮਨਾਏ ਅੰਤਰ ਜੋਤ ਪ੍ਰਗਾਸੀਆ ਇੱਕ ਸਿਉ ਲਿਵਲਾਏ ਮਿਲ ਸਾਧੂ ਮੁਖ ਜਿਲਾ ਪੂਰਵ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੇ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਵਿਰਥਾ ਜਾਏ ਨਾ ਕੋਈ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਦਾਨ ਅੰਤਰ ਜਾਮੀ ਸਦਾ ਸੰਕਰ ਨਿਹਾਰ ਪਛਾਣ ਗੁਰ ਪ੍ਰਸਾਦੀ ਮਖੂਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਨਿਸਿਆ ਤਜਿਆ ਸਭ ਮਾਨ ਪਾਇਆ ਲਾਹਿਆ ਪ੍ਰਭੂ ਨਾਮ ਪੂਰਨੇ ਹੋਏ ਕਾਮ ਕਰ ਕਿਰਪਾ ਪ੍ਰਭੂ ਮਿਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮੇਰਵਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਨਾ ਕੋ ਰਾਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮੁਗਜਲੇ ਸੱਚ ਕੇ ਗੁਣਸਾਰ ਅੱਠ ਪੈਰ ਗੁਣ ਸਾਰਦੇ ਰਤੇ ਰੰਗ ਪਾਰ ਪਾਲ ਬ੍ਰਹਮ ਸੁਖ ਸਾਗਰੋ ਨਾਨਕ ਸਤਿਗੁਲਿਹਾਰ ਸ੍ਰੀ ਰਾਗ ਮਹਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੇ ਪਾਈਏ ਸਭ ਨਿਧਾਨ ਕਰ ਕਿਰਪਾ ਪ੍ਰਭੂ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਨ ਦੁੱਖ ਕਾਟੀਏ ਲਾਗੇ ਸਹਿ ਧਿਆਨ ਮੇਰੇ ਮਨ ਪ੍ਰਭੂ ਸਰਨਾਈ ਪਾਏ ਹਰਵਿੰਦ ਦੂਜਾ ਕੋਈ ਨਹੀਂ ਏਕੋ ਨਾਮ ਧਿਆਏ ਰਹਾਓ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੇ ਥਾ ਵਡਭਾਗੀ ਮਿਲ ਸੰਤੀ ਸੱਚਾ ਸ਼ਬਦ ਸਾਹ ਤਰ ਸੇਵਾ ਸੁਖ ਸਾਗਰੇ ਸਿਰਫ ਸਾਹਾਂ ਪਾਤਸ਼ਾਹ ਚਰਨ ਕਮਲ ਕਾਸਰਾ ਦੂਜਾ ਨਾ ਹੀ ਕੁਠਾਓ ਮੈਂ ਤਾਂ ਤੇਰੀ ਪਾਲ ਬ੍ਰਹਮ ਤੇਰੇ ਤਾਣ ਲਿਆਓ ਮਾਣਿਆ ਪਰ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਰਾਧੀ ਅੱਠ ਪੈਰ ਗੋਬਿੰਦ ਜੀ ਪ੍ਰਣ ਤਨ ਤਨ ਰੱਖੇ ਕਰ ਕਿਰਪਾ ਰਾਧੀ ਜਿੰਦ ਨਾਨਕ ਸਲੇ ਦੋਖ ਉਤਾਰਿਆ ਪ੍ਰਭ ਪਾਲ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹਲਾ ਪੰਜਵਾਂ ਪ੍ਰੀਤ ਲਗੀ ਤਿਸ ਸੱਚ ਸੋ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੇ ਸਭ ਮੇਰਿਆ ਸਮਾਏ ਦੀਨ ਦਰਦ ਭੰਜਨਾ ਸਿਵ ਕੀ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗਰ ਸੁਖੀ ਨਾ ਦਿਸੇ ਕੋਏ ਰਹਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਦਾ ਸਾਹੀਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਤ ਨ ਜਾਣੀਏ ਨੈ ਚਲ ਤਿਸ ਦਰਬਾਰ ਜੋ ਮੰਗੇ ਸੋਈ ਪਾਈਏ ਨਿਧਾਰਾ ਆਧਾਰ ਜਿਸ ਪੇਖਤ ਕਿਲਵਤ ਹਿਰੇ ਮਨ ਤਨ ਹੋਵੇ ਸ਼ਾਂਤ ਇੱਕ ਮਨ ਇੱਕ ਧਿਆਈਏ ਮਨ ਕੀ ਲਾਏ ਪ੍ਰਾਂਤ ਗੁਣ ਦਾਨ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਰਾਧੀਏ ਦਿਨ ਵਿਛੜੇ ਨਹੀਂ ਰਾਤ ਜਿਨ ਕੋ ਪੂਰਵ ਲਿਖਿਆ ਤਿਨਕਾ ਸਖਾ ਗੋਬਿੰਦ ਤਨ ਮਨ ਤਨ ਅਰਪੀ ਸਭ ਸਗਲ ਵਾਰੀਏ ਇਹ ਜਿੰਦ ਦੇਖੇ ਸੁਣੇ ਹਦੂਰ ਸਦ ਕਟਕਟ ਬ੍ਰਹਮ ਨਿਰਬੰਧ ਅਕਿਰਤ ਗੁਣਾਂ ਨੂੰ ਪਾਲਦਾ ਪ੍ਰਭੂ ਨਾਨਕ ਸਦ ਬਿਖਸ਼ੰਦ ਸ੍ਰੀ ਰਾਗ ਮਹਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭੂ ਦੀਆ ਰੱਖਿਆ ਸਹਿ ਸੁਵਾਰ ਸਰਬ ਗਲਾਂ ਕਰ ਥਾਪਿਆ ਅੰਤਰ ਜੋਤ ਪਾਰ ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰਸ ਵਰਦਾ

मेरे मन हर बिना और न कोए प्रभु शरणाई सदा रहो दुख न व्यापे कोए रहो रतन पदार्थ मान का सुना रूपा खाख मात पिता सुत बंदपा कूड़े सबे साख जिनकी तरते न जानी मनमुख बस न पाक अंतर बार रव रिहा तिसनु जानी दूर तिसना लगी रच रिहा अंतर में कूर भगति ना विहोनिया वे वंजे पूर राख लियो प्रभु करण हर जी जंत कर दिया निन प्रभु कोय न रखन हर महा विकट जंपया नानक नाम न विसरो कर अपनी हर मया श्री राग मल बंजा मेरा तन हर तन मेरा राज रूप में देश सुत दरा बनता नेक बहुत रंग और वेश हर नाम हृदय नवसी कार्य किते न लेख मेरे मन हर हर नाम त्याए कर संगत नित सादगी गुर चरणी चित लाए रहो नाम दान त्याए मस्तक हुए पाग कार्य सब सुहाए गुरु की चरणी लाग मम्मे रोग प्रम कटिए न आवे ना जाग कर संग तो साखी अर्थ तीर्थ नाव जियो प्राण मन तन हरे साचा इहो सुहाओ इथे मिले वड्याईया दरगे पावे था करे कराया प्रभु सब किस तेसी हाथ मार आपे जवाब दा अंतर बार साथ नानक प्रभु सरनाति सर्व घटांके नाथ श्री राग महला पंजमा सन पै प्रभु अपने गुर हुआ कृपाल सतगुरु के उपदेशिये मिनसे सर्व जंजाल अंदर लगा राम नाम अंतर अमृत नाम निदाल मन मिले सतगुरु सेवा सार करे दया प्रभु अपनी इकर मखन नम नमसार रहा गुण गोविंद नित गाविये अवगुण काटनहार बिन हर नाम ना सिखोए कर दिखे विस्तार सहजे शिव तीरथ्या पव जल उतरे पार तीर्थ वट लख संजमा पाइये साधु तूर लूक मावे तिस्ते जा वेखे सदा हजूर शांत अनंत रवरिया प्रभु मेरा भरपूर सच पातशाही अमर सच सच्चे सच्चा थान सच्ची कुदरतारियन सच सिरजियन जहान नानक जपिए सच नाम हां सदा सदा कुर्बान श्री राग महला पंजमा उद्यम कर हर जापना उड़पागी तन खाट सत संग हर सिमना मल जन्म जन की काट मन मेरे राम नाम जप जाप मन इच्छे फल पूछ तू सब चुके सोग संताप रहो जिस कारण तन तारिया सुबर उठा नाल जल थल मैयल पूरिया प्रभु अपनी नजर निहाल मन तन निर्मल होया लागी साच प्रीत चरण पजे पापरम के सब जप तप तिन की तिन ही कीत रतन जबीर मानक अमृत हर का नाव सुख सहज आनंद रस जन नानक हर गुण गाओ श्री राग महला पंजमा सोई सस्त सौन सो जित जपिए हर नाव चरण कमल गुर धन दिया मिलिया न थावे थाओ साची पंगी सत्संगमो आठ पैर गुण गाओ कर कृपा प्रपेटिया मर नावन जाओ मेरे मन हर पज सदा एक रंग कटकट अंतर वरिया सदा सहाई संग राओ सुखा की मित क्या गणी जा सिमरी गोविंद जिन चाख्या से तिपतासिया हो रस जाने जिंद संत संगत संतों संगत मन वसे प्रभु प्रीतम बख्शिंद जिन सेव्या प्रभु अपना सोई राज नरेंद्र अवसर हर जस गुण रमन जित कोट मजन स्नान रसना तिरे गुणवती कोई अभुजे दान दृष्ट तार मन तन वसे दयाल पुरुष मेहरबान जियो पंचम तिसका हो सदा सदा कुरबान मिलिया कदे न विसरे जय मिलिया करतार दासा के बंधन कटिया साचे सृजनहार पूला मार्ग पायन गुण अवगुण विचार नानक ते शरणागति जे सगल कथा अंधार श्री राग महला पंजमा रसना सच्चा सिमरिए मंत्र निर्मल होए मात पिता सगले तिसमें वर्ण कोए मेर करे जे अपनी चसना विसरे सोए मन मेरे साचा सेव जी चिरसास बिन सच्चे सब कूड़े अंते हुए विनाश रहो सैब मेरा निर्मला किसमन रह न जाए मेरे मन तन पुख अतगली कोई आन मिलावे माए चारे कुंडा पालिया सैब बिन अवर न जाए तिसा की अरदास कर जो मिले ए करतार सतगुरु दाता नाम का पूरा जिस भंडार सदा सदा सलाही अंत न पारा वार पर्वतगार सलाही है जिसके जिसले चलत अनेक सदा सदा रलिए मत विशेख मन तन मिठा तिस लगे जिस मस्तक नानक लेख श्री राग महला पंजमा संत जना मिल पाइयो सच्चा नाम समाल तोसा बंधु
ਗੀਤਾ ਇੱਥੇ ਉੱਥੇ ਨਾਲ ਗੁਰਪੁਰੇ ਤੇ ਪਾ ਗਏ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜੇ ਵਰਨਾ ਕੋਏ ਦੂਜਾ ਥਾਉਣ ਨਾ ਕੋ ਸੁਜੇ ਗੁਰ ਮਿਲੇ ਸੱਚ ਸੋਏ ਰਹਾਉ ਸਗਲ ਪਦਾਰਥ ਦਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਕੇ ਵਡਭਾਗੀ ਮਾਏ ਗੁਰਦਾਤਾ ਸਮਰੱਥ ਗੁਰੂ ਗੁਰ ਸਭ ਰਿਹਾ ਸਭ ਮੇ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਏ ਤਰਾਏ ਕਿਤ ਮੁਖ ਗੁਰ ਸਲਾਈਏ ਕਰਨ ਕਰਨ ਸਮਰੱਥ ਸੇ ਮੱਥੇ ਨਹਿ ਚੱਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪੰਥ ਗੁਰ ਪਰਮੇਸ਼ਰ ਸੇ ਵਿਆਹ ਪੈ ਭਜਨ ਦੁੱਖ ਲੱਥ ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇ ਵਿਆਹ ਆਪਣਾ ਜਮ ਉੱਠਣ ਲਾਗੇ ਡੰਡ ਗੁਰ ਨਾਲ ਤੁਲਨਾ ਲੱਗੀ ਖੁਜ ਡਿਠਾ ਬ੍ਰਹਿਮੰਡ ਨਾਮ ਨਿਦਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੇ ਮੰਡ ਸ੍ਰੀ ਆਗਮਾ ਲਭਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸਰਦ ਕੀਏ ਬਿਠਿਆ ਰਚਿਆ ਬਾਦ ਜਾਂਦੇ ਮਿਲਣ ਹੋਵੀ ਵਿਹਣ ਨਾਵੇਂ ਵਿਸਮਾਦ ਮੇਰੇ ਮਨ ਸਤਿਗੁਰ ਦੀ ਸੇਵਾ ਲਾਗ ਜੋ ਦਿਸੇ ਸੋ ਵਿਨਸਣਾ ਮਨ ਕੀ ਮਤ ਤਿਆਗ ਰਾਹੋ ਜਿਉਂ ਕੁਕਰ ਹਰਕਾਇਆ ਤਾਵੇ ਦੈ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੁੱਖ ਪੱਖ ਪੁੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਝੋਨੀ ਪਾਏ ਮਾਇਆ ਜਾਲ ਪਸਾਰਿਆ ਪਿੱਤਰ ਚੋਗ ਬਣਾਇਆ ਕ੍ਰਿਸ਼ਨਾ ਪੰਖੀ ਵਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਜਿਸੇ ਨਾ ਜਾਣੀ ਫੀਵਰ ਆਵੇ ਜਾਏ ਅਨੇਕ ਪ੍ਰਕਾਰੀ ਮੋਇਆ ਭਮਜ ਇਹ ਸੰਸਾਰ ਇਸ ਰੱਖੇ ਸੋਰੇ ਸਮਰਥ ਪੁਰਖ ਪਾਰ ਹਰ ਜਨ ਹਰ ਲੇ ਬੁਦਰੇ ਨਾਮ ਸਦ ਲਿਹਾਰ ਸ੍ਰੀ ਰਾਗ ਮਹਿਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਲੀ ਕਿਆ ਤਿਸ ਟੰਪ ਸਾਰ ਮਹਿਲ ਤੁਨੀ ਚੱਲਣਾ ਤੂੰ ਸੰਭਲ ਕਰ ਬਾਰ ਹਰ ਗੁਣ ਗਾਉ ਮਾਨਾ ਸਤਿਗੁਰ ਸੇਵ ਪਿਆਰ ਕਿਆ ਥੋਥੜੀ ਬਾਤ ਗੁਮਾਨ ਰਹੋ ਜੈਸੇ ਰਹਿਣ ਪਰਾਉਣੇ ਉੱਠ ਚਲਸੇ ਪ੍ਰਵਾਤ ਕਿਆ ਤੂੰ ਰਤਾ ਗ੍ਰਸਿਓ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਾਂਦੀ ਹੈ ਸੋ ਪ੍ਰਭ ਲੋੜ ਸਫ਼ਰ ਉੱਠ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਪਰਮ ਤਿਆਗ ਲੱਭ ਜਨਮ ਪਾਇਓ ਨਾਨਕ ਨਾਮ ਸਮਾਜ ਤੋਂ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹਲਾ ਪੰਜਵਾਂ ਟੀਚਰ ਵਸੇ ਸੋਜੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕ ਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਤਨ ਸੋ ਤੇਰਾ ਥਨ ਰਹੋ ਜਿਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਥਰਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਿਹੜੇ ਸੋ ਸੇਵ ਤੋਂ ਸਭੜੇ ਸੁਖ ਵਸ ਗੁਰਮਿਲ ਚੱਜ ਚਾਰ ਗੁਰਮਿਲ ਚੱਜ ਚਾਰ ਸਿੱਖ ਸੁਧ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਸਭ ਮਕਾ ਮਕਲਾ ਬਣਹਾਰ ਨਾਨਕ ਧਨ ਸੁਹਾਗਣੀ ਜਿਨ ਜਿਨਸੋ ਨਾਲ ਪਿਆਰ ਸ੍ਰੀ ਰਾਗ ਮਹਿਲਾ ਪੰਜਵਾਂ ਘਰ ਛੇਵਾਂ ਕਰਨ ਕਾਣ ਏਕ ਹੈ ਉਹੀ ਜਿਨੀ ਕਿਆ ਆਕਾਰ ਤਿਸੇ ਕਿਆ ਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੇਂ ਧਿਆਏ ਸੋਗ ਸਗਲ ਸਿਆਣਪਾਂ ਸੱਚ ਸ਼ਬਦ ਲਿਵ ਲਾਏ ਰਹੋ ਦੁੱਖ ਕਲੇਸ਼ ਨਾ ਪਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਠ ਯਤਨਾ ਕਰ ਰਹੇ ਗੁਰ ਬਿਨ ਤਰੇ ਨ ਕੋਏ ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਹੇ ਹੋ ਤਿਨ ਬਲਿਹਾਣੇ ਜੇ ਗੁਰ ਕੀ ਭੈਰੀ ਪਾਏ ਸਾਹ ਸੰਗ ਮਨ ਵਸੇ ਸੱਚ ਹਰ ਕਾ ਨਾਉ ਤੇ ਬੜਭਾਗੀ ਨਾਨਕਾ ਜਿਨ੍ਹਾਂ ਮਨ ਇਹ ਪਾਓ ਸ੍ਰੀ ਰਾਗ ਮਹਿਲਾ ਪੰਜਵਾਂ ਸੱਚ ਹਰ ਧਨ ਪੂਜ ਸਤਿਗੁਰੂ ਛੋਟ ਸਗਲ ਵਿਕਾਰ ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਪਾਰ ਪ੍ਰਾਣ ਮਨ ਤਨ ਜਿਨੀ ਦੀਆ ਹਿਰਦੇ ਕਾ ਆਧਾਰ ਕਾਮ ਕ੍ਰੋਧ ਹੰਕਾਰ ਮਤੇ ਵਿਆਪਿਆ ਸੰਸਾਰ ਪਉ ਸੰਤ ਸਰਨੀ ਲਾਗ ਚਰਨੀ ਮਿਟੇ ਦੁਖੰਦਾਰ ਸਤਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋਟ ਸਭ ਹੋਏ ਰਹਿਣਾ ਇਸ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹਿਲਾ ਪੰਜਵਾਂ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੋਹਾਂ ਤੇ ਰਹਿਤ ਭਗਤ ਹੈ ਕੋਈ
ਵਿਰਲਾ ਜਾਣਾ ਠਾਕੁਰ ਸਰਵੇ ਸਮਾਣਾ ਕਿਆ ਕਹਿਓ ਸੁਣਿਓ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹੋ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਸਤ ਦਰਸੀ ਸੰਤੋ ਕੋਈ ਕੋਟ ਮਦਾਹੀ ਕਹਿਣ ਕਹਾਵਨ ਏ ਕੀਰਤ ਕਰਾ ਕਥਨ ਕਰਨ ਤੇ ਮੁਕਤਾ ਗੁਰਮ ਕੋਈ ਵਿਰਲਾ ਗਤ ਅਵਗਤ ਕੁਛ ਨਦਰ ਨਾ ਆਇਆ ਸੰਤਨ ਕੀ ਰਹਿਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹਲਾ ਪੰਜਵਾਂ ਘਰ ਸੱਤਵਾਂ ਤੇਰੇ ਭਰੋਸੇ ਪਿਆਰੇ ਮੇਲਾ ਡਲਡਾਇਆ ਫੁੱਲੇ ਚੁੱਕੇ ਬਰ ਤੂੰ ਹਰ ਪਿਤਾ ਮਾਇਆ ਸੇਲਾ ਕਹਿਣ ਕਹਾਵਨ ਤੇਰਾ ਵੀ ਤੂੰ ਪਾਵਨ ਰਹੋ ਮਾਣ ਤਾਣ ਕਰੂੰ ਤੇਰਾ ਹੋ ਜਾਣਿਓ ਆਪਾ ਸਭੀ ਮਤ ਸਵੇ ਤੇ ਬਾਰ ਬੇ ਮਥਾ ਜਿਸ ਬਾਪਾ ਪਿਤਾ ਹੋ ਜਾਣੋ ਨਾਹੀਂ ਤੇਰੀ ਕਵਨ ਜੁਗਤਾ ਬੰਦਰ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾ ਠਾਕਰ ਰਹੋ ਆਮ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹਲਾ ਪੰਜਵਾਂ ਕਰ ਪਹਿਲਾ ਸੰਤ ਜਿਨਾ ਮਿਲ ਪਾਈਆ ਕਟੜਿਆ ਜਮਕਾਲ ਸੱਚਾ ਸਹਿ ਮਨ ਉਠਾ ਹੁਆ ਖਸਮ ਦਿਆਲ ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋਂ ਤੁਧ ਵਿੱਚੋਂ ਕਰਵਾਣ ਤੇ ਦਰਸ਼ਨ ਕੋ ਬਲਾਨ ਤੁਸ ਦਿੱਤਾ ਅੰਮ੍ਰਿਤ ਨਾਮ ਰਹੋ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁੱਟ ਗਏ ਜਿਨ ਅੰਤਰ ਨਾਮ ਨਿਧਾਨ ਗੁਰਜੀਵ ਦੇ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਤੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗੇ ਵੈਸਣ ਜਾਏ ਕਰਤੇ ਅਤ ਵਡਿਆਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਏਵ ਸੱਚ ਟੇਕ ਸੱਚੋ ਸੱਚ ਬਖਾਣੀਏ ਸੱਚੋ ਬੁੱਧ ਵਿਵੇਕ ਸਭ ਨਿਰੰਤਰ ਰਵ ਰਿਹਾ ਜਪ ਨਾਨਕ ਜੀ ਵੇਕ ਸ੍ਰੀ ਰਾਗ ਮਹਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਤੈ ਮਨ ਤਨ ਲਾਏ ਪਿਆਰ ਸਤਿਗੁਰੂ ਦਾਤਾ ਜੀ ਕਾ ਸੱਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਵਿਚਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੁੰਨ ਹੋਏ ਕਾਲ ਰਾਵ ਗੁਰਸਿਮਰਤ ਪਾਰ ਗੁਰਬੁਰ ਭਾਗੀ ਦਰਸ਼ਨ ਹੋਏ ਗੁਰ ਪਰਮੇਸ਼ਰ ਨਿਰਮਲਾ ਗੁਰ ਜੇਵੜੇ ਅਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੇ ਬਾਰ ਕਿਛੂ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰਸਿਮਰਤ ਗੁਰ ਨਿਰੰਕਾਰ ਗੁਰ ਉੱਚਾ ਗਮ ਪਾਰ ਗੁਰਤੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਸੀਏ ਤਿਤੜੇ ਸਤਿਗੁਰ ਪਾਸ ਪੁਰਬ ਲਿਖੇ ਪਾਵਨੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਵਿਨਾਸ ਹਰ ਨਾਨਕ ਕਦੇ ਨਾ ਵਿਸਰੋ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹਲਾ ਪੰਜਵਾਂ ਸੰਤ ਜਨ ਸੁਣ ਭਾਈਓ ਛੁਟਣ ਸਾਚੇ ਨਾਏ ਗੁਰ ਕੇ ਚਰਨ ਸ੍ਰੇਣੀ ਤੀਰਥ ਹਰ ਕਾ ਨਾਉ ਅੱਗੇ ਦਰਗੇ ਮੰਨੀਏ ਮਿਲੇ ਨਿਥਾਵੇ ਨਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਏ ਪੁੰਨ ਲੱਖ ਪੇਵ ਰਹਾ ਸਤਿਗੁਰ ਵਿੱਚੋਂ ਵਾਰਿਆ ਸਤਿਗੁਰ ਵਿੱਚੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਨ ਸੱਚ ਸੁਣਾਉਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਣਾ ਸੱਚੇ ਸੱਚਾ ਨਾਉ ਸਾਚ ਗ੍ਰਾਸ ਨ ਵਿਸਰੇ ਏ ਸਫਲ ਮੂਰਤ ਗਰਾਪ ਗੁਰਜੇਵ ਦੇ ਵਰਨਾ ਦਿੱਤੀ ਅੱਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣ ਸਾਸ ਗੁਰ ਪਰਮੇਸ਼ਰੇ ਜੈ ਸਮੇ ਰਿਆ ਸਮਾਏ ਜਿਨ ਕੋ ਪੂਰਵ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾਵੇ ਜਾਏ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਪਤੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਈ ਚੋ ਕੇਵੜੇ ਚਿਤ ਸਾਏ ਆਖਣ ਵਾਲੇ ਜਿਤੜੇ ਸਭ ਆਖਰੇ ਲਿਬਲਾਏ ਬਾਬਾ ਅੱਲਾ ਗਮ ਪਾਰ ਪਾਕੀ ਨਾਈ ਪਾਕ ਤਾਏ ਸੱਚਾ ਪਰਵਦਗਾਰ ਤੇਰਾ ਹੁਕਮ ਨ ਜਾਪੀ ਕਿਤੜਾ ਲਿਖ ਨ ਜਾਣੇ ਕੋਏ ਜੇ ਸੋ ਸਾਇਰ ਮਿਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਏ ਸਭ ਸੁਣ ਸੁਣ ਆਖੇ ਸੋਏ ਪੀਰ ਪੈਗੰਬਰ ਸਾਲਕ ਸਾਧਕ ਹੁੰਦੇ ਔ ਸ਼ਹੀਦ ਸੇਖ ਮਸਾਇਕਾ ਜੀ ਮੁਲਾ ਦਰਵੇਸ਼ ਰਸੀਦ ਬਰਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁਛ ਨ ਸਾਜੇ ਪੁਛ ਨ ਟਾਏ ਪੁਛ ਨ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਾਰਨ ਕਰੇ ਸਭ ਨਾ ਵੇਖੇ ਨਦ ਕਰੇ ਜੇ ਭਾਵੇ ਤੰਡੇ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵਲ ਨਾਮ
ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੀਵੜ ਹੈ ਤਾਂ ਅੰਮ੍ਰਿਤ ਕੋਈ ਨਾ ਸਕੀ ਹੋ ਕਿਸ ਨੂੰ ਕੁਛ ਜਾਓ ਵਰਨਾ ਵਰ ਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਭਾਵੇ ਤਾਂ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵਟ ਦਾਤਾ ਕੇ ਦੇ ਕੇ ਰਹੇ ਸਮਾਰ ਨਾਨਕ ਟੁੱਟਣਾ ਵੀ ਤੇਰੇ ਜੁਗ ਜੁਗ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰ ਸ਼ਿੰਗਾਰ ਗੰਟ ਗਣਾਵੇ ਆਈਆਂ ਸੂਹਾਂ ਵੇ ਸਵਕਾਰ ਪਖੰਡ ਪ੍ਰੇਮ ਨ ਪਾਈਏ ਖੋਟਾ ਭਾਜ ਖੁਆਰ ਹਰ ਜਿਉ ਇਉਂ ਪਰਾਵੇ ਨਾਰ ਤੁਧ ਪਾਵਨ ਸੁਆਗਣੀ ਆਪਣੀ ਕਿਰਪਾ ਲਿਓ ਸਵਾਰ ਰਹੋ ਗੁਰ ਸ਼ਬਦੀ ਸ਼ਿੰਗਾਰੀਆਂ ਤਨ ਮਨ ਪਿਰਕੇ ਪਾਸ ਕਰ ਜੋੜ ਖੜੀ ਤੱਕੇ ਸੱਚ ਕਹੇ ਅਰਦਾਸ ਲਾਲ ਰਤੀ ਸਭ ਹੈ ਵਸੀ ਪਾਏ ਰਤੀ ਰੰਗਰਾਸ ਪ੍ਰਿਆ ਕੀ ਚੇਰੇ ਕਾਂਢੀਏ ਲਾਲੀ ਮਾਨੀ ਨਾਓ ਸਾਚੀ ਪ੍ਰੀਤ ਨਾ ਟੁੱਟੀ ਸਾਚੀ ਮੇਲ ਮਿਲਾਓ ਸ਼ਬਦ ਰਤੀ ਮਨ ਵੇਦੀਆ ਹੋ ਤੇ ਸਦ ਬਲਹਾਰੀ ਜਾਓ ਸਾ ਤਨ ਰਣ ਨਵੇ ਸਿੰਘ ਜੇ ਸਤਗੁਰੂ ਮੈਂ ਸਮਾਏ ਫਿਰ ਸ੍ਰੀ ਸਾਲੂ ਨਾਉ ਤਨੋ ਸਾਚੂ ਮਰੇ ਨ ਜਾਏ ਨਿਤ ਰਵੇ ਸੁਹਾਗਣੀ ਸਾਚੀ ਨਦਰ ਜਾਏ ਸਾਚ ਤੜੀ ਤਨ ਮਾਂਡੀਏ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਕੀ ਤੁਰਸਾਇਆ ਮੰਦਿਰ ਦਸਮਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਰਾਮ ਹਾਰ ਨਾਰੀ ਅੰਦਰ ਸੋਹਣੀ ਮਸਤ ਮਈ ਪਿਆਰ ਸੁਭਾ ਸੁਖ ਸੁਹਾਵਣੀ ਸਾਚੇ ਪ੍ਰੇਮ ਪਿਆਰ ਮਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੇ ਹੇਤ ਪਿਆਰ ਮਿਨ ਅੰਧਿਆਰੀ ਸੁਧੀਏ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਤਨ ਜਾਲਿਓ ਮਨ ਤਨ ਜਲ ਬਲ ਜਾਏ ਸਾ ਤਨ ਕੰਤ ਨਰਾਵਿਆ ਤਾਂ ਬੇਠਾ ਜੋ ਬਨ ਜਾਏ ਤੀਜੇ ਕੰਤ ਮੇਲੀ ਸੁੱਤੀ ਭੋਜਨ ਪਾਏ ਹਾਂ ਸੁੱਤੀ ਫਿਰ ਜਾਗਣਾ ਕਿਸੋਂ ਪੁੱਛੂ ਜਾਏ ਸਤਿਗੁਰੁ ਮੈਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਚੋ ਮਾਨ ਮੈਂ ਤੂੰ ਆਪੇ ਦੇਵਣ ਹਾਰ ਹਰ ਜੀਏ ਤੂੰ ਕਰਤਾ ਕਰਤਾਰ ਜਿਉਂ ਪਾਵੇ ਤੂੰ ਰਾਸ ਤੂੰ ਹਰ ਨਾਮ ਮਿਲੇ ਅਚਾਰ ਰਹਾਓ ਆਪੇ ਹੀਰਾ ਨਿਰਮਲ ਆਪੇ ਰੰਗ ਮਜੀਠ ਆਪੇ ਮੋਤੀ ਅਚਲੋ ਆਪੇ ਗੁਰਮਤ ਆਪੇ ਭਗਤ ਬਸੀਠ ਗੁਰਕੇ ਸ਼ਬਦ ਸਲਾਹਣਾ ਘਟ ਘਟ ਡੀਠ ਠੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਪਾਰ ਸਾਚੀ ਵਰਸ ਜਾਣ ਤੂੰ ਸ਼ਬਦ ਲਗਾਉਣ ਹਰ ਨੇ ਡਰਿਆਂ ਡਰ ਜਾਣੀਏ ਬਾਜ ਗੁਰੂ ਗਵਾਰ ਅਸਤਰ ਕਰਤਾ ਦੇਖੀਏ ਹੋਰ ਚੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੁਭਰੇ ਸਾਚੇ ਸਿਉਂ ਲਿਵਲਾਏ ਹਰ ਜੀਓ ਸ਼ਬਦ ਪਛਾਣੀਏ ਸਾਚਰ ਤੇ ਗੁਰਵਾਖ ਤਿਤ ਤਨ ਮੈਲ ਨ ਲੱਗੀ ਸੱਚ ਕਰ ਤਿਸ ਜਿਸ ਤਾਕ ਨਦਰ ਕਰੀ ਸੱਚ ਪਾਈਏ ਬਿਨਾਵੇਂ ਕਿਆ ਸਾਕ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੋ ਵਿਚਾਰ ਹਮੇ ਕ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਤਾਰ ਜਗ ਮੇ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚੋ ਵਖਰ ਲਾ ਦੇ ਲਾਭ ਸਤਾ ਸੱਚ ਰਾਸ ਸੱਚੀ ਦਰਗਾ ਵੈਸੀ ਭਗਤ ਸੱਚੀ ਅਰਦਾਸ ਪਾਸੋਂ ਲੇਖਾ ਨਿਬੜੇ ਰਾਮ ਨਾ ਪ੍ਰਗਾਸ ਉੱਚਾ ਉੱਚੋਂ ਆ ਕੇ ਕਹਿ ਉਹ ਨਾ ਦੇਖਿਓ ਜਾਏ ਜਾਂ ਦੇਖਾਂ ਤਾਂ ਇਹ ਕਹਿ ਤੂੰ ਸਤਿਗੁਰੂ ਦੀਆਂ ਸਿਖਾਏ ਜੋ ਨਿਰੰਤਰ ਜਾਣੀਏ ਨਾਨਕ ਸਹਿ ਸੁਭਾਏ ਸ੍ਰੀ ਰਾਗ ਮਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਰਾ ਸਗਾ ਅਤ ਸਿਆਣੀ ਸੋਹਣੀ ਕਿਉਂ ਕੀਤਾ ਵਿਸਾ ਕੀਤੇ ਕਾਰਨ ਪਾਕੜੀ ਕਾਲ ਨਾ ਡਲੇ ਸਿਰਾ ਪਾਏ ਰੇ ਉਹ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹੁ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਉਭਾਰ ਸਾਚਰ ਤੇ ਸਿਬਰੇ ਦੁਵਿਧਾ ਛੁੱਟ ਵਿਕਾਰ ਹਉ ਤਿੰਨ ਹੋ ਤਿਨਕੇ ਬਲਾਣੇ ਦਰ ਸੱਚੇ ਸੁਚਿਆਰ ਸੀ ਚਾਨੇ ਜਿਉਂ ਪੰਘੀਆਂ ਜਾਲੀ ਬਦਕ ਹਾਥ ਪੁਰ ਰਾਖੇ ਸਿਬਰੇ ਹੋਰ ਫਾਂਦੇ ਚੋਂਗੇ ਸਾਥ ਬਿਨਾਵੇਂ ਚੁਣ ਸੁੱਟੀਏ ਕੋਈ ਨ ਸੰਗੀ ਸਾਥ ਸੱਚੋ ਸੱਚਾ ਤੇ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ ਸਾਜਨ ਮਿਲੇ ਸੁਖ ਪਾਇਆ ਜਮ ਦੂਤ ਮੁਏ ਵਿਖ ਖਾਏ ਨਾ ਮੇ ਅੰਦਰ ਹੋਂ ਵਸਾਂ ਨਾ ਵਸੇ ਮਨ ਆਏ ਬਾਜ ਗੁਰੂ ਗੁਬਾਰੇ ਬਿਨ ਸ਼ਬਦੇ ਭੋਜਨ ਪਾਏ ਗੁਰਮਤੀ ਪ੍ਰਗਾਸ ਵੇ ਸੱਚ ਰਹਿ ਲਵਲਾਏ ਤਿੱਥੇ ਕਾਲ ਨਾ ਸੁੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸਜਾਨ ਤੂੰ ਆਪੇ ਮੇਲਣਹਾਰ
ਗੁਰ ਸ਼ਬਦ ਹੀ ਚਲਾਈਏ ਅੰਤ ਨ ਪਾਰਾ ਵਾਰ, ਕਿੱਥੇ ਕਾਲ ਨਾ ਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ। ਹੁਕਮੀ ਸਭੇ ਉਪਜੇ ਹੁਕਮੀ ਕਰ ਕਮਾਏ, ਹੁਕਮੀ ਕਾਲੇ ਵਸੈ ਹੁਕਮੀ ਸੱਚ ਸਮਾਏ, ਨਾਨਕ ਜੋਤ ਸੁਭਾਵੇ ਸੋਤੀ ਹੈ ਇਹਨਾਂ ਜਨਤਾ ਵਸ ਕਿਸ਼ਨਾਹੀ। ਸ੍ਰੀ ਰਾਗ ਮਹਲਾ ਪਹਿਲਾ। ਮਨ ਜੂਠੇ ਤਨ ਜੂਠ ਹੈ, ਜੀਵਾ ਜੀਵਾ ਜੂਠੀ ਹੋਏ, ਮੁਖ ਜੂਠੇ ਝੂਠ ਬੋਲਣਾ ਚੌਂਕਰ ਸੁੱਚਾ ਹੋਏ, ਬਿਨ ਸਭ ਬਿਨ ਅਬ ਸ਼ਬਦ ਨ ਮਾਂਜੀਏ ਸੱਚੇ ਦੇ ਸੱਚ ਹੋਏ, ਮੁੰਡੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸ ਮਾਨਸੀ ਸਾਚੇ ਸ਼ਬਦ ਸੁਖ ਨੇ ਰਹਾਓ, ਫਿਰ ਪਰਦੇਸੀ ਜੇਤੀਏ ਤਨ ਵਾਂਡੀ ਸੂਰੇ, ਜਿਉਂ ਜਲ ਥੋੜੇ ਮਛਲੀ ਕਰਨ ਭਰਾਵ ਕਰੇ, ਫਿਰ ਭਾਵੇ ਸੁਖ ਪਾਈਏ ਜਾਂ ਆਪੇ ਨਜ਼ਰ ਕਰੇ, ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਇਆ ਰਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ, ਕਾਮਣ ਕਾਮਨਾਵਨੀ ਖੋਟੀ ਅਵਗਣਾਰ, ਨਾ ਸੁਖ ਪਈਏ ਸੋਹਰੇ ਝੂਠੀ ਝੂਠ ਜਲੀ ਵੇਕਾਰ, ਆਵਣ ਮੰਜਨ ਰਾਖੜੋ ਛੋਟੀ ਕੰਤ ਵਿਸਾਰ, ਫਿਰਕੀ ਨਾਲ ਸੁਹਾਵਣੀ ਮੋਤੀ ਸੋ ਕਿਤ ਸਾਧ, ਫਿਰਕੇ ਕਾਮਨਾ ਆਵੀ ਬੋਲੇ ਫਾਦਲ ਪਾਦ, ਦਰ ਘਰ ਟੋਏ ਨਾਲ ਹੈ ਛੁੱਟੀ ਦੂਜੇ ਸਾਧ, ਪੰਡਿਤ ਵਾਚੇ ਪੋਥੀਆਂ ਨਾ ਬੁਝੇ ਵਿਚਾਰ, ਕੰਨ ਕੋ ਮਤੀ ਦੇ ਚਲੇ ਮਾਇਆ ਕਬ ਪਾਰ, ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਸੋਸਾਰ, ਕੀਤੇ ਪੰਡਿਤ ਜੋਤ ਕੀ ਮੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਣੇ ਵਾਧੇ ਆਵਣ ਜਾਣ, ਬਿਨ ਗੁਰ ਕਰਮ ਨ ਛੂਟੇ ਕਹਿ ਸੁਣ ਆਖ ਵਖਾਣ, ਸਭ ਗੁਣਵੰਤੀ ਆਖੀਏ ਮੈਂ ਗੁਣਾਂ ਹੀ ਕੋਏ, ਹਰ ਵਰ ਨਾਲ ਸੁਹਾਵਣੀ ਮੈਂ ਪਾਵੇ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਸ੍ਰੀ ਰਾਗ ਮਹਲਾ ਪਹਿਲਾ। ਜਪ ਤਪ ਸੰਜਮ ਸਾਧੀਏ ਤੀਰਥ ਕੀਤੇ ਵਾਸ, ਉਨ ਦਾਨ ਚੰਗਿਆਈਆਂ ਮਿਨ ਸਾਚੇ ਕਿਆ ਤਾਸ, ਜਿਹਾ ਰਾਧੇ ਤਿਹਾ ਲਾਉਣੇ ਬਿਨ ਗੁਣ ਜਨ ਵਿਨਿਆਸ, ਮੁੰਦੇ ਗੁਣਦਾਸੀ ਸੁਖੋਏ ਅਵਗਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ, ਰਾਓ ਬਿਨ ਰਾਸੀ ਵਪਾਰੀਆਂ ਤੱਕੇ ਕੁੰਡਾ ਚਾਰ, ਮੂਲ ਨਾ ਬੁੱਝੇ ਆਪਣਾ ਵਸਤ ਰਹੀ ਕਰਬਾਰ, ਬਿਨ ਵਖਰ ਦੁੱਖ ਅਗਲਾ ਕੂੜ ਮੁਠੀ ਕੜਿਆਰ, ਲਾਹਾ ਐਨਸ ਨੌਤਨਾ ਪਰਖੇ ਰਤਨ ਵਿਚਾਰ, ਵਸਤ ਲਏ ਕਰ ਆਪਣੇ ਚੱਲੀ ਕਾਰਜ ਸਾਰ, ਹੁਣ ਜਾ ਰਿਹਾ ਸੋ ਮੰਜ ਕਰ ਗੁਰਮਖਰਮ ਵਿਚਾਰ, ਸੰਤਾਂ ਸੰਗਤ ਪਾਈਏ ਜੇ ਮਿਲੇ ਮਿਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਤ ਅੰਤਰ ਜੋਤ ਪਾਰ, ਸੱਚੇ ਆਸਣ ਸਚਰੇ ਸੱਚੇ ਪ੍ਰੇਮ ਪਿਆਰ, ਜਿੰਨੀ ਆ ਪਛਾਣਿਆ ਕਰਮੇ ਮਹਿਲ ਸੁਥਾਏ, ਸੱਚੇ ਸੇਤੀ ਰਤਿਆ ਸੁੱਚੋ ਪੱਲੇ ਪਾਏ, ਤਿਰੇ ਪਵਨ ਸੋ ਪ੍ਰਭ ਜਾਣੀਏ ਸਾਚੋ ਸਾਚੇ ਨਾਏ, ਸਾਹ ਤਨ ਕਰੀ ਸੁਹਾਵਣੀ ਜਿਨ ਫਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਸੋ ਫਿਰ ਰਾਵੇ ਰੰਗ, ਸੱਚ ਸੁਹਾਗਣ ਸਾਪਲੀ ਫਿਰ ਮੋਹੀ ਗੁਣ ਸੰਗ, ਭੁੱਲੀ ਭੁੱਲੀ ਥਲ ਚੜਾ ਥਲ ਚੜ ਡੂੰਗਰ ਜਾਓ, ਬਿਨ ਮੈਂ ਭੁੱਲੀ ਜੇ ਫਰਾਂ ਬਨ ਮੈਂ ਭੁੱਲੀ ਜੇ ਫਰਾਂ, ਬਿਨ ਗੁਰ ਬੂਝ ਨਾ ਪਾਓ ਨਾਵੋ ਭੁੱਲੀ ਜੇ ਫਰਾਂ, ਫਿਰ ਫਿਰ ਆਵੋ ਜਾਓ, ਪੁੱਛੇ ਜਾਏ ਪਦਾਉਆਂ ਚੱਲੀ ਚਾਕਰ ਹੋਏ, ਰਾਜ ਰਜਾਣੇ ਆਪਣਾ ਦਰ ਘਰ ਠਾਕ ਨਾ ਹੋਏ, ਨਾਨਕੇ ਕੋ ਰਵ ਰਿਹਾ ਦੂਜਾ ਵਰਨ ਕੋਏ। ਸ੍ਰੀ ਰਾਗ ਮਹਲਾ ਪਹਿਲਾ। ਗੁਰਤੇ ਨਿਰਮਲ ਜਾਣੀਏ ਨਿਰਮਲ ਨਿਰਮਲ ਦੇਵ ਸਰੀਰ, ਨਿਰਮਲ ਸਾਚੂ ਮਨੁਸੇ ਜੋ ਸੋ ਜਾਣੀ ਅਬ ਪੀਰ, ਸਹਿਜੇ ਤੇ ਸੁਖ ਅਗਲੋ ਨ ਲਾਗੇ ਜਮ ਤੀਰ, ਪਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸੱਚਾ ਏਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਾਵ, ਹਰ ਕਾ ਮੰਦਿਰ ਸੋਨਾ ਜੀਆ ਕਰਨੇ ਹਾਰ, ਰਾਵ ਸਸ ਦੀਪ ਅਨੂਪ ਜੋਤ ਤ੍ਰੈ ਪਵਨ ਜੋਤ ਪਾਰ, ਹਾਟ ਪਟਨ ਗੜ ਕੋਟੜੀ ਸੱਚ ਸਬਦਾ ਵਪਾਰ, ਗਿਆਨ ਅੰਜਨ ਪੈ ਭਜਨਾ ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ, ਐਸਾ ਸਤਿਗੁਰੂ ਜੇ ਇਹ ਮਿਲੇ ਤਾਂ ਸਹਿਜੇ ਲੈ ਮਿਲਾਏ, ਕਸ਼ਟ ਸਵੱਟੀ ਲਾਈਏ ਪਰ ਕੇ ਹਿੱਤ ਚਿੱਤ ਲਾਏ, ਖੋਟੇ ਠੌਰ ਨਾ ਸਾਈਨ ਖਰੇ ਖਜਾਨੇ ਪਾਏ, ਆਸਨ ਦੇ ਸਾਂ ਦੂਰ ਕਰ ਇਉਂ ਮਲ ਜਲ ਜਾ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਸੁਖੇ ਕੋ ਦੁੱਖ ਅਗਲਾ ਮਨਮੁਖ ਬੁਝ ਨਾ ਹੋਏ, ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ, ਵੇਦ ਪੁਕਾਰੇ ਵਾਚਿਆਂ ਬਾਣੀ ਬ੍ਰਹਮ ਵਿਆਸ, ਮੁਨ ਜਨ ਸੇਵਕ ਸਾਧਕਾਂ ਨਾਮ ਰਤੇ ਗੁਣਤਾਸ, ਸੱਚ ਦੇ ਸੇ ਚਿਣਗੇ ਹੋ ਸਤ ਬਲਿਹਾਰੇ ਚਾਸ, ਚੌ ਜੁਗ ਮੇਲੇ ਮੇਲੇ ਮਲ ਪਰੇ ਜਿਨ ਮੁਖ
ਨਾਮ ਨਾ ਹੋਏ ਭਗਤੀ ਪਾਏ ਵੀ ਹੋਣੀਆਂ ਮੂੰਹ ਕਾਲਾ ਪਤ ਕੋਏ ਜਿਨੀ ਨਾ ਵਿਸਾਰਿਆ ਗਣ ਮੁਠੀ ਗੋਏ ਕੋਜਿਤ ਕੋਜਿਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਛਾਣੇ ਕਰੋ ਸੇ ਹਉਮੈ ਕ੍ਰਿਸ਼ਨਾ ਜਾਏ ਨਾਨਕ ਨਿਰਮਲ ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ ਸ੍ਰੀ ਆਗਮਨ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੇ ਦੁੱਖ ਪਾਗ ਦੁੱਖ ਕਰੋ ਦੁਆਗਣੀ ਕਿਉਂ ਸਿਰ ਰਹੇ ਸੁਹਾਗ ਪਾਈ ਰੇ ਵਰਨਾਏ ਮੈਂ ਥਾਉ ਮੈਂ ਤਾਂ ਨਾਮ ਦਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸੁਭਾਸ ਤਿਸ ਤਿਸਕੇ ਸੰਗ ਮਿਲਾਉ ਤਿਸ ਬਿਨ ਕਰੀ ਕੜੀ ਨਾ ਜੀਵ ਮੈਂ ਨਾਵੇਂ ਮਰ ਜਾਉ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਿੱਕੀ ਕਰ ਜਾਉ ਗੁਰੂ ਜਿਨ ਕਾਂਦਲਾ ਚੇਲੇ ਨਾਉ ਠਾਉ ਬਿਨ ਸਤਿਗੁਰੂ ਨਾਉ ਨਾ ਪਾਈਏ ਬਿਨ ਨਾਵੇਂ ਕਿਆ ਸੁਆਓ ਆਏ ਗਿਆ ਪਛਤਾਉ ਨਾ ਜਾਂ ਸੁੰਗੇ ਕਰ ਕਾਉ ਬਿਨ ਨਾਵੇਂ ਦੁੱਖ ਦੇਰੀ ਜੋ ਕਲਰ ਕੀ ਪੀਤ ਜਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨ ਚੀਤ ਸ਼ਬਦ ਰਪੇ ਘਰ ਪਾਈਏ ਨਿਰਵਾਣੀ ਪਦ ਨੀਤ ਹਾਂ ਗੁਰ ਪੁੱਛੋ ਆਪਣੇ ਗੁਰ ਪੁੱਛ ਕਰ ਕਮਾਓ ਸ਼ਬਦ ਸਲਾਈ ਮਨੁਸੇ ਹੋਮੇ ਦੁੱਖ ਜਲ ਜਾਓ ਛੱਜੇ ਹੋਏ ਮਿਲਾਵੜਾ ਸੱਚੇ ਸੱਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਮ ਸ਼ਬਦ ਸਦਾ

0: ਸ਼ਬਦੇ ਹਿਤੇ ਪਾਈਏ ਹਰਨਾਮੇ ਲੱਗੇ ਪਿਆਰ, ਬਿਨ ਸ਼ਬਦੇ ਜਗ ਭੂਲਾ ਫਿਰੇ, ਮਰ ਜਨਮੇ ਵਾਰੋ ਵਾਰ, ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ, ਗੁਰਬਿਨ ਆਪ ਨ ਚੀਨੀਏ, ਕਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀਏ, ਹਉਮੈ ਕਰੇ ਨਾ ਕੋਏ, ਸ੍ਰੀ ਰਾਗ ਮਹਲਾ ਪਹਿਲਾ, ਬਿਨ ਫਿਰ ਧਨ ਸ਼ਿੰਗਾਰੀਏ, ਜੋ ਹੁਣ ਬਾਦ ਖੁਆਰ, ਨਾ ਮਾਣੇ ਸੁਖ ਸੇਜੜੀ, ਬਿਨ ਫਿਰ ਬਾਦ ਸ਼ਿੰਗਾਰ, ਦੁੱਖ ਕਣਾ ਦੁਹਾਗਣੀ ਨਾ ਕਰ ਸੇਜ ਪਤਾਰ, ਮਨ ਤੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨ ਪਾਈਏ, ਸ਼ਬਦ ਮਿਲੇ ਰੰਗ ਹੋਏ, ਰਹਾਉ ਗੁਰ ਸੇਵਾ ਸੁਖ ਪਾਈਏ, ਹਰਵ ਸਹਿ ਸ਼ਿੰਗਾਰ, ਸੱਚ ਮਾਣੇ ਫਿਰ ਸੇਜੜੀ, ਬੂੜਾ ਹੇਤ ਪਿਆਰ, ਗੁਰਮੁਖ ਜਾਣ ਸਿਆਣੀਏ, ਗੁਰਮੇਲੀ ਪੁੰਚਾਰ, ਸੱਚ ਮਿਲੋ ਵਰਕਾਮਣੀ, ਫਿਰ ਮੋਹੀ ਰੰਗ ਲਾਏ, ਮੰਥਨ ਸਾਚ ਵਿਖਸਿਆ ਕੀਮਤ ਕਹਿ ਨਾ ਜਾਏ, ਹਰ ਵਰ ਕਰ ਸੁਆਗਣੀ ਨਿਰਮਲ ਸਾਚੇ ਨਾਏ, ਮਨਮੇ ਮਨਮਾ ਜੇ ਮਰੇ ਤਾਂ ਫਿਰ ਰਾਵੇ ਨਾਰ, ਇੱਕ ਤਾਗੇ ਰਲ ਮਿਲੇ ਗਲ ਮੋਤੀਆਂ ਮੋਤੀਆਂ ਕਾ ਹਾਰ, ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮਦਾਰ, ਖਿਨ ਮੇ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਏ, ਸ਼ਬਦ ਪਛਾਣੇ ਰਵਰ ਸ਼ਬਦ ਪਛਾਣੇ ਰਵਰੇ, ਨਾ ਤਿਸ ਕਾਲ ਸੰਤਾਏ, ਸਹਿਬ ਤੋਲ ਨਾ ਤੋਲੇ ਕਥਨ ਪਾਇਆ ਜਾਏ, ਵਪਾਰੀ ਵਣਜਾਰੀ ਆਏ ਵਜੋ ਲਿਖਾਏ, ਕਰ ਕਮਾਵੇ ਸੱਚ ਕੀ ਲਾਹਾ ਮਿਲੇ ਸਿਰ ਜਾਏ, ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ, ਗੁਰਮੁਖ ਤੋਲ ਤੁਲਾਈ ਸੀ ਸਭ ਤਰਾ ਜੀ ਤੋਲ, ਆਸਾ ਮਾਸਾ ਮੋਣੀ ਗੁਰ ਠਾਕੀ ਸੱਚ ਬੋਲ, ਆਪ ਤਲਾਏ ਤੁਲਸੀ ਪੂਰੇ ਪੂਰਾ ਤੋਲ, ਕਥਨੇ ਕਹਿਣਾ ਛੁੱਟੀਏ ਨਾ ਪੜ ਪੁਸਤਕ ਪਾਰ, ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ, ਨਾਨਕ ਨਾਮ ਨਾ ਵਿਛੜੇ ਮਿਲੇ ਗੁਰ ਕਰਤਾਰ, ਸ੍ਰੀ ਰਾਗ ਮਹਲਾ ਪਹਿਲਾ, ਸਤਿਗੁਰੂ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ, ਮਨ ਦੀਜੇ ਗੁਰ ਆਪਣੀਏ ਪਾਈਏ ਸਰਵ ਪਿਆਰ, ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ, ਪਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸੇ ਕੋਏ, ਰਹੋ ਗਿਆਨ ਧਿਆਨ ਤੁਨ ਜਾਣੀਏ ਅਕਾਤ ਕਹਾਵੇ ਸੋਏ, ਸਫਿਓ ਬਿਰਖ ਹਰਿਆਵਲਾ ਸ਼ਾਮ ਕਣੀ ਹੋਏ, ਲਾਲ ਜਵੇਰ ਮਾਨਕੀ ਗੁਰ ਭੰਡਾਰੇ ਸੋਏ, ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ, ਸਾਚੋ ਵਗਰ ਸੰਜੀਏ ਪੂਰੇ ਕਰਮ ਪਾਰ, ਸੁਖਦਾਤਾ ਦੁੱਖ ਮਿਟਣੋ ਸਤਿਗੁਰੂ ਅਸੁਰ ਸਿੰਗਾਰ, ਭਗਜਲ ਬੇਖੰਡ ਰਾਵਣੇ ਨਾ ਤੰਦੀ ਨਾ ਪਾਰ, ਨਾ ਬੇੜੀ ਨਾ ਤੁਲੜਾ ਨਾ ਤਿਸ ਮੰਜ ਮਿਲਾਰ, ਸਤੂ ਪੈ ਕਾ ਬੋਹਿਤਾ ਨਦਰੀ ਪਾਰ ਉਧਾਰ, ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ, ਜੇਵਾ ਜਲੋਂ ਜਲਾਵਣੀ ਨਾਮ ਨੰਜ ਪੇ ਰਸਾਏ, ਘਟ ਵਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ, ਮੇਰੀ ਮੇਰੀ ਕਰਗੇ ਤਨ ਤਨ ਕਲ ਤਨ ਸਾਥ, ਪਿੰਡਾਵੇ ਤਨ ਬਾਦੇ ਪੂਲੋ ਮਰਗ ਆਥ, ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ, ਆਵੇ ਜਾਏ ਵਿਪਵਾਈਏ ਪਏ ਕਿਰਤ ਸਮਾਏ, ਪੂਰਵ ਲਿਖਿਆ ਕਿਉਂ ਮਿਟੀਏ ਲਿਖਿਆ ਲੇਹ ਰਜਾਏ, ਬਿਨ ਹਰ ਨਾਮ ਨਾ ਛੁਟੀਏ ਗੁਰਮਤ ਮਿਲੇ ਮਿਲਾਏ, ਤਿਸ ਬਿਨ ਮੇਰਾ ਕੋਨੀ ਜਿਸ ਕਾ ਜੀਓ ਪ੍ਰਾਨ, ਅੰਮੇ ਮਮਤਾ ਜਲ ਬਲੋ ਲੋਭ ਜਲਿਓ ਅਭਿਮਾਨ, ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ, ਸ੍ਰੀ ਰਾਗ ਮਹਲਾ ਪਹਿਲਾ, ਰੇ ਮਨ ਐਸੀ ਹਰਸਿਓਂ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਵੀ ਵਿਸੇ ਸਨੇ, ਜਲ ਮੇ ਜੀ ਪਾਏਗੇ ਬਿਨ ਜਲ ਮਰਨ ਤਨੇ, ਮਗਰੇ ਕਿਉਂ ਛੁੱਟੇ ਬਿਨ ਪਿਆਰ, ਗੁਰਮੁਖੰਤ ਰਵਰਿਆ ਬਖਸ਼ੇ ਪੰਥ ਭੰਡਾਰ, ਰੇ ਮਨ ਐਸੀ ਹਰਸਿਓਂ ਪ੍ਰੀਤ ਕਰ, ਜੈਸੀ ਮਛਲੀ ਨੀਰ, ਜੋ ਅਧਕੋਂ ਤਿਸੇ ਸੁਖ ਕਣੋ ਮਨ ਤਨ ਸ਼ਾਂਤ ਸਰੀਰ, ਬਿਨ ਜਲ ਕੜੀ ਨਾ ਜੀਵੀ ਪ੍ਰਭ ਜਾਣੇ ਅਪੀਰ, ਰੇ ਮਨ ਐਸੀ ਹਰਸਿਓਂ ਪ੍ਰੀਤ ਕਰ, ਜੈਸੀ ਅਦਰਗਮੇ ਸਰਪਰ ਥਲ, ਹਰਿਆਵਲੇ ਇੱਕ ਬੂੰਦ ਨਾ ਪਵੀ ਤੇ ਕਰਮ ਲੈ ਸੋ ਪਾਈਏ ਕਿਰਤ ਪਿਆ ਸਰਦੇ, ਰੇ ਮਨ ਐਸੀ ਹਰਸਿਓਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆਵਟਣ ਆਪੇ ਕਵੇ, ਦੁੱਧ ਕਿਉਂ ਖਪਣ ਨਾ ਦੇ ਆਪੇ ਮੇਰ ਵਿਛੁਨੀਆਂ ਸੱਚ ਵਡਿਆਈ ਦੇ, ਰੇ ਮਨ ਐਸੀ ਹਰਸਿਓਂ ਪ੍ਰੀਤ ਕਰ, ਜੈਸੀ ਚਕਵੀ ਸੂਰ, ਖਿਨ ਪਲ ਨੀਂਦ ਨ ਸੋਵੀ ਜਾਣੇ ਦੂਰ ਹਜੂਰ, ਮਨਮੁਖ ਸੁਖਜੀ ਨਾ ਪਵੇ ਗੁਰਮੁਖ ਸਦਾ ਹਜੂਰ, ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ, ਤਾਂ ਕਿ ਕੀਮਤ ਨਾ ਪਏ ਜੇ ਲੋਚੇ ਸਮਕੋਏ, ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ, ਸੱਚਾ ਨੀਵ ਨਾ ਟੁੱਟੀ ਜੇ ਸਤਿਗੁਰੂ ਭੇਟੇ ਸੋਏ, ਗਿਆਨ ਪਦਾਰਥ ਪਾਈਏ ਤ੍ਰੈਪਨ ਸੋਜੀ ਹੋਏ, निर्मल नाम न विसरे जे गुण का काक होए। खील गए से पंखनु जो चुगदे सरताल, सिर ताल करी के मोहत के चरना खेलना चके काल। जिस तू मिले सो मिले जाए सचा पेड़ मल, बिन गुर प्रीत न पुजे हमे मैं न जाए। सुन आप पछाणिए शब्द भेद बतियाए, गुरमुख आप पछाणिए अवर के करे कराए। मिलिया का क्या मेलिए शब्द मिले बतियाए, मनमुख सोजी ना पवे विछड़ चोटा खाए। नानक दर करी खे अवर न दूजी जाए, श्री राग महला पहला मनमुख भूले भुलाइए। फूली ठौर न काए गुरबिन को न दिखावे अंधी आवे जाए। ज्ञान पदार्थ खोया ठगया मुठा जाए, बाबा माया परम भुलाए परम भुली दुआगने। ना पिरा किस माए राव भूली फरेद संतरी, भूली ग्रह तक जाए भूली डूंगर थाल चढ़े। परमे मन डुलाए तरो विशुनी चुमले गर्भ मुठी बिलाए। विछड़िया गुर मिलसी हर रस नाम प्यार, सच सह सवा कणी हर गुण नाम धार। जो पामे तुरा तू मैं तुझ बिन कवन अवतार। अखर पढ़ पढ़ भूलिए पेखी बहुत अपमान, तीर्थ नाता क्या करे मन में मैल गुमान। गुरमिन किन समझाइए मन रज सुसान, प्रेम पदार्थ पाए गुरमुख तत् विचार। सातन आप गवाया गुर के शब्द श्रृंगार, करी सो फिर पाया गुर के हेत प्यार। गुर की सेवा चाकरी मन निर्मल सुख होए, गुर का शब्द मन वसिया हमें भी सुख होए। ना पदार्थ पाया लाभ सदा मन होए, कर्म मिले ता पाइए आप नन जाए। गुर की चरणी लागरो बिचू आप गवाए, सच्चे से तीरत्या सचो पल्ले पाए। पुलण अंदर सबको पुल गुरु करतार, गुरमत मन समझाया लागत से प्यार। नानक साच न विसरे मिले शब्द पार, श्री राग महला पहला कृष्णा माया मोनी सुत बंदप कर नार। तन जोवन जग ठगिया लभ लोहकार, मोठ गौली हो मुई जा वरते संसार। मेरे प्रीतमा मैं तुझ बिन अवर न कोए, मैं तुझ बिन अवर न पावे तू पावे सुखोए। रहाओ नाम सलाई रंग से उम्र के शब्द संतोख, ज्योति से सो चलती कूड़ा मोन वेख। वाट बटाऊ आया नित चलदा साथ देख, आखण आके केतरे गुर बिन सूझना होए। नाम बढ़ाई जे मले साजर वे पत होए, जो तुझ पावे से भले खोटा खरा न कोए। गुर सरनाई छुटे मन मन खोटी रास, अष्ट तात पाशां की कड़िए शब्द विगास। अपे पर के पारसु पवे खजाने रास, तेरी कीमत ना पवे सब डिटी ठोक भी जाए। कहीं हाथ न लबे सच टिके पथ पाए, गुरमत तू सलाना होर कीमत कह न जाए। जित तन नाम ना पावी चित मन हमें वाद, गुर बिन ज्ञान न पाइए बिख्या दूजा साध। बिन गुण कामना भी माया फीका साध, आसा अंदर जमया आसा रस खस खाए। आसा बंद चलाइए मुँह मुँह चोटा खाए, अवगुण बद्दा मारिए छूटे गुरमत नाई। सर्वे थाई तू जो पावे त्यों राख, गुरमत सच्चा साचा मन वसे नाम पलो पत साख। हमे रोग वाये शब्द से संफाक, अकासी बताल तू तरह बन रे आसमाए। आपे भगति पाओ तू आपे मिले मिलाए, नानक नाम न विसरे ज्यों पावे त्यों जाए। श्री राग महला पहला राम नाम मन बेद्या वर के करी विचार। शब्द सुत सुख बुझे प्रभु त्रातो सुख सार, जो पावे तो रासू मैं हर नाम धार। मन रे साची का समझ जाए, जिन तन मन साज श्रृंगारिया तिस सेती लिवलाए। राव मन तन बिसंतर होमी इक रती तोल कटाए, तन मन समदा जे करी अंदन अगन जलाए। हर नामे तोल ना पूजी जे लख कोटि कर्म कमाए, अर्ध शरीर कटाइए सिर करवत चराए। तन हैमचल गालिए पी बनते रोग न जाए, हर नामे तुल न पुजी सब डिटी ठोक बजाए। कंचन के चोट दत करी वो हैवर गै मरदान, पूम दान गवा कणी पी अंतर कर गमान। राम नाम मन बेद्या गुरदिया सच दान, मन हठ बुद्धि केतिया सीते वेद विचार। केते बंधन जी के गुरमुख मुख दार, संचो रे सब को ऊपर सच चार सब को ऊंचा के नीच न दिसे कोई इकने पांडे साजी एक चान दी लोए कर्म मिले सच पाइए तुर बख्शना मेटे कोए साधु मिले साधु जने साध मिले साधु जने संतोष वसे गुर पाए अकत कथा विचारिये सतु में समाए पी अमृत संतोषिया दगे फेंदा जाए कट कट वाजी किंगरी अंदन शब्द सबाए विरले को सोजी भय गुरमुख मन समझाए नानक नाम न श्रे छुटे शब्द कमाए श्री राग महला पहला चिते दिसे तौल हर बगे मंक द्वार कर मन खुशी सारे दूजे हित प्यार अंतर खाली प्रेमिन टह ठेरी तन शार पायरे तन तन सात न होए राम नाम तन निर्मलो गुरदात करे प्रसोए रहाओ राम नाम तन निर्मलो ये देवे देवन हार आगे पुछ न होवी जित बेली गुर करतार आप छड़े छूटिए आपे बख्शनहार मनुख जाने अपना तिया पर संजोग नारी देख विगासिया नाले हर कन सोग गुरमुख शब्द रंगावले अनस हर सपोग चित चले चित जावन सागत डोल दुलाए बार टूंड रुचे करमे वस्तु सुधाए मनमुख में कर मुसे गुरमुख पल्ले पाए सागत निर्गुण ने अपना मूल पहचान रक्त बिंद का ए तनो अग्नि पास पिराण अपने के बस देरी मस्तक सच निशान बहुता जीवन मंगिए मुआ न लोड़े कोए सुख जीवन किसाखिए जिस गुरमुख वस्या सोए नाम हुने क्या गुणी जिस हर गुर दर्शन होए ज्यों सुपने न सूलिए जब लग निंद्रा होए यूं सरपन के बस जीड़ा यंत्र में डोए गुरमत होए विचारिये गुरमत होए विचारिये सुपना ए जग लोए अगन मरे जल पाइए ज्यों बारक दूजे पाए बिन जल कमल सोन थिए बिन जल मीन मराए नान गुरमुख हर रस मिले जीवा हर गुण गाए श्री राग महला पहला डूंगर देख डरावना पेगड़े दरियास उच्चों पर्वत गाकड़ो ना पौड़ी तिथास गुरमुख अंदर जानिया गुर मेली करियास पाई रे पवजल बेखम डराऊ पूरा सतगुरु रस मिले गुर तारे हर नाव राव चला चला जे करी जाना चलन हार जो आया सो चलती अमन सो गुर करतार ही सच्चा सुलोना सच्चे थान प्यार दर कर महला सोने पक्के कोट बहजार हस्ती कोड़े पाखरे लश्कर लक पार कैसी नाल ना चलिया खप खप था असार सोना रूपा संचिए माल जल जंजाल सब जग में दो ही वीरिये बिना में सरकाल पेंड पड़े ज्यो खेलती बदफेली क्या हाल पुता देख विदसिये नारी सेज पतार चुआ चंदन लगे कपड़ रूप श्रृंगार केहू खे रलाये शोर चले करवार मैर मलुक गाये राजा राव नखान चौधरी राव सदाये जल बलिये अवमान मनमुख ना विसारिया ज्यों डब कान हमे कर कर जायसी जो आया जगमाए सब जग में काजल कोठड़ी तन मन ने सुहाए गुर राखे से निमले शब्द निवारी पाए नानक तरिये सच नाम सिर सहा बादशाह मैं हर नाम न विसरे हर नाम रतन में सहा मनमुख पौजल पच में गुरमुख तरे था श्री राग महला पहला कर दूजा इह मुकाम कर कर बैसना नित चरणे की तोख मुकाम ता फिर जानिए जा रहे नैच लोक दुनिया के इस मुकामे कर सिद्ध करनी खर्च बादों लाग रहो नामे रहो जोगी ता आसन कर बहे मुला बहे मकाम पंडित बखाने पोथियां सिद्ध बहे देव सिधान स्वर सिद्ध गण गंदरंब मुंजन सेक पीर सलार दर कूच कूचा कर गए अवरे पे चालन हार सुल्तान खान मलूक मरे गए कर कर कूच कड़ी मत चलना दिल समझ तू भी पहुँच ਸਭ ਦਹਾਂ ਮਹੇ ਵਖਾਣੀਏ ਵਿਲਾ ਦਉ ਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮੈਂ ਜਲ ਸੋਏ ਅੱਲਾ ਲੱਖ ਅਗਮ ਕਾਦਰ ਕਰਨ ਹਰ ਕਰੀਮ ਸਭ ਦੁਨੀਆ ਵੰਗ ਜਾਉਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੇ ਜਿਸ ਸਿਸ ਨ ਹੋਈ ਲੇਖ ਅਸਮਾਨ ਤਤ ਚਲਸੀ ਮੁਕਾਮ ਉਹੀ ਏਕ ਦਿਨ ਰਾਵ ਚਲੇ ਨਿਸ ਸਸ ਚਲੇ ਤਾਰਕਾ ਲੱਕ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਵਿਦੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਮਲ ਹੋਏ ਕੋਏ ਹਰ ਜੀਉ ਸੱਚਾ ਸਰ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਾਗ ਪੀਣ ਕਾਏ ਜਗਾਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬੇਤਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਦ ਇਹ ਕਿਆ ਵਿਚਾਰੇ ਕਿਆ ਕੋ ਆਗ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇ ਕੁਟੁੰਬ ਲੁਭਾਣਾ ਚਲਦਿਆਂ ਨਾਲ ਨਾ ਜਾਏ ਸਤਿਗੁਰ ਸੇਵ ਗੁਣਦਾਨ ਪਾਇਆ ਤਿਸ ਕੀ ਕੀਮਤ ਪਾਏ ਪ੍ਰਭੂ ਸਖਾ ਹਰ ਜੀਵੋ ਮੇਰਾ ਅੰਤ ਹੋਏ ਸਿਖਾਏ ਪੇੜੇ ਜਗ ਜੀਵਨ ਦਾਤਾ ਮਨੁੱਖ ਭਟ ਗਵਾਈ ਬਿਨ ਸਤਿਗੁਰ ਕੋ ਮਗਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖਦਾਤਾ ਮਨ ਹੀ ਵਸਿਆ ਅੰਤ ਗਿਆ ਪਛਤਾਈ ਪੇੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੇ ਹਮੇ ਮੋਹ ਸਿਖਾਇਆ ਜਿਉਂ ਜਿਸ ਕਿਉਂ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦ ਕਰੇ ਭਾਵ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰੂ ਸੇਵੇ ਸਹਿਜ ਉਪਜੇ ਹਮੇ ਤ੍ਰਿਸ਼ਨਾ ਮਾਰ ਹਰ ਗੁਣਦਾਤਾ ਸਤਮਨ ਵਸੇ ਸੱਚ ਰੱਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਦਾਨ ਹਾਰ ਮਨ ਵਸੇ ਹਮੇ ਦੁੱਖ ਸਭ ਜਾਏ ਸਤਿਗੁਰੂ ਸ਼ਬਦ ਸੁਣਾਇਆ ਆਉਂ ਸਤਿਬਲਿਹਾਰੇ ਜਾਊਂ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਵ ਭਗਤ ਵਚਨ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਹਮੇ ਕਰਮ ਕਮਾਮ ਦੇ ਜਮਡੰਡ ਲੱਗੇ ਤਿੰਨ ਆਏ ਜੇ ਸਤਿਗੁਰੂ ਸੇਵਨ ਸੇਬਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੇ ਲਿਆ ਧਰਨ ਗੁਰਮਤ ਨਾਮ ਸਮਾਏ ਰਹਾ ਬਿਨ ਸਤਿਗੁਰ ਪ੍ਰਤੀਤ ਨਾਵੀ ਨਾਮ ਨਾ ਲੱਗੋ ਪਾਓ ਸੁਪਨੇ ਸੁਖ ਨਾ ਪਾਵੀ ਦੁਖਮੇ ਸਵੇ ਸਮਾਏ ਜੇ ਹਰ ਕੀਚੇ ਬਹੁਤ ਲੂਚੇ ਕਿਰਤਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੀ ਭਗਤ ਪਏ ਦਰ ਖਾਏ ਗੁਰ ਸ਼ਬਦ ਦੇ ਅਣਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਪੀ ਬਿਖ ਜਾ ਪੀ ਬਿਖ ਫਲ ਲਾਗੇ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰੂ ਨਾਲ ਪਿਆਰ ਸਤਿਗੁਰੂ ਕਾ ਭਾਣਾ ਕਮਾਮ ਦੇ ਬਿਖ ਹਮੇ ਤਜ ਵਿਕਾਰ ਮਨ ਹਟ ਕਿਤੇ ਪਾਏ ਨਾ ਛੁਟੀਏ ਸਿਮਰਤ ਸ਼ਾਸਤਰ ਸੋ ਦੇ ਜਾਏ ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰ ਅਵਾਰ ਗੁਰਮੁਖ ਸੇ ਸੁਣਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਇੱਕ ਹੈ ਦੂਜਾ ਹੋਰ ਨਾ ਕੋਈ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵਣਾ ਸੱਚ ਚੁਗੇ ਗੁਰ ਪਾਏ ਹਰ ਰਸ ਕੀਏ ਸਹਿਜ ਰਹੇ ਉਡੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਘਰ ਕਮਾਏ ਗੁਰ ਕੇ ਪਾਣੀ ਜੇ ਚਲੇ ਤਾਂ ਅੰਦਨ ਰਾਚੇ ਹਰ ਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਉਡੇ ਚੌਂ ਦਿਸ ਜਾਏ ਜੇਤਾ ਉਡੇ ਦੁੱਕਣੇ ਨਿਤ ਰਾਜੇ ਲੈ ਬਿਨ ਲਾਏ ਬਿਨ ਗੁਰ ਮਹਿਲ ਨਾ ਜਾਪੀ ਨਾ ਮਟ ਫਲ ਪਾਏ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਚਰ ਸੁਭਾਏ ਸਾਖਾ ਤੀ ਨਿਵਾਰੇ ਇੱਕ ਸ਼ਬਦ ਨਿਵਲਾਏ ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖ ਵਾਏ ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀਏ ਤੈ ਨਿਤ ਜਾਲੀਏ ਉਹਨਾਂ ਸ਼ਬਦ ਨਾ ਲਾਓ ਹੋਮੇ ਕਰਮ ਕਮਾਵਣੇ ਪਏ ਕਿਰਤ ਫਿਰਾਓ ਹਉਮੈ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਉ ਹਉਮੈ ਹਰ ਹਰ ਮਨ ਵਸੇ ਹੁਕਮੇ ਸਚ ਸਮਾਉ ਹੁਕਮ ਨ ਜਾਣੇ ਬਪੜੇ ਭੁੱਲੇ ਫਿਰ ਇੱਕ ਵਾਰ ਮਨ ਹੱਠ ਕਰਮ ਪਾਉਂਦੇ ਨਿਕਲ ਹੋਏ ਖੁਆਰ ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗੇ ਪਿਆਰ ਕਰਮ ਸਿਆਮ ਸੋਹਣੇ ਗੁਰ ਕੇ ਹੇਤ ਪਿਆਰ ਸੱਚੀ ਭਗਤੀ ਸੱਚ ਦਾ ਰਸੇ ਦਰ ਸੱਚੇ ਸੁਚਿਆਰ ਆਏ ਸੇ ਪਰਵਾਨ ਹੈ ਸਭ ਫੁਲਕਾ ਕਰੇ ਉਦਾਰ ਸਭ ਨਗਰੀ ਕਰਮ ਕਮਾਉਂਦੇ ਨਗਰੀ ਵਾਰ ਨਾ ਕੋਏ
1: ਜੈਸੀ ਨਜ਼ਰ ਕਰ ਦੇਖੇ ਸੱਚਾ ਤਸਾ ਹੀ ਕੋ ਹੋਏ ਨਾਨਕ ਨਾਮ ਵਧਾਈਆਂ ਕਰਮ ਪ੍ਰਾਪਤ ਹੋਏ ਸ਼ਿਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸੇ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਹਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਫਿਰ ਨੈਚਲ ਪਾਈਏ ਤਾਂ ਨਾ ਉਹ ਮਰੇ ਨਾ ਜਾਏ ਸਭ ਮਿਲੀ ਨਾ ਵਿਛੜੇ ਫਿਰ ਕੇ ਅੰਕ ਸਮਾਏ ਹਰ ਨਿਰਮਲ ਹੱਥ ਜਲਾ ਬਿਲਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝੀ ਸਿਰਸੀ ਭਰ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਪਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁੱਖਾ ਨੋ ਗਈ ਖਾਏ ਸ਼ਬਦੇ ਨਾਮ ਧਿਆਈਏ ਸ਼ਬਦੇ ਸਤ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨਾ ਲੱਗੇ ਸੁਪਾਏ ਤਿੰਨੇ ਲੋਕ ਵਿਆਪਤ ਹੈ ਹਦਕ ਰਹੀ ਲਪਜਾਏ ਬਿਨ ਗੁਰਮੁਖ ਨਾ ਪਾਈਏ ਨਾ ਲੁਭਦਾ ਮਾਇਆ ਜਾਏ ਮਾਇਆ ਕਿਸਨੋ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖੇ ਜਿਉ ਬੰਦ ਹੈ ਹਉਮੈ ਕਰਮ ਕਮਾਏ ਬਿਨ ਸ਼ਬਦੇ ਭਰਮ ਨਾ ਚੁੱਕੀ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿ ਸੁਭਾਏ ਬਿਨ ਗੁਰਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਪਛਾਰ ਮਨ ਵਸਿਆ ਸਹਿਜ ਮਿਲਿਆ ਸਭ ਪ੍ਰਾਪਤ ਹੋਏ ਨਾਨਕ ਸ਼ਬਦੇ ਹਰ ਸਲਾਹੀਏ ਕਰਮ ਪ੍ਰਾਪਤ ਹੋਏ ਸਿਜਾਗ ਮਹੱਲਾ ਤੀਜਾ ਮਾਇਆ ਮੂਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਕਰਮ ਕਰੇ ਨਹੀਂ ਦੂਜੇ ਬਿਰਥਾ ਜਨਮ ਗਵਾਏ ਗੁਰਬਾਣੀ ਸਜਗ ਮੈਂ ਚਾਨਣ ਕਰਮ ਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸੁਲਾਈਏ ਸਹਿਜ ਮਿਲੇ ਪ੍ਰਭ ਸੋਏ ਰਹਾਉ ਭਰਮ ਗਿਆ ਭਉ ਭਾਗਿਆ ਹਰ ਚਰਨੀ ਚਿਤਲਾਏ ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ ਘਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸੱਤੇ ਖਾਏ ਨਾਮਾ ਸ਼ੀਬਾ ਕਬੀਰ ਦਿਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਉਮੈ ਜਾਤ ਗਵਾਈ ਸੁਨਰ ਤਿੰਨ ਕੀ ਬਾਣੀ ਗਾਵੇ ਕੋਈ ਨਾ ਮਿੱਟੇ ਪਾਏ ਦੈਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟੀਏ ਨਿਰਮਲ ਹੋਆ ਆਂਦਿਨ ਨਾਮ ਵਿਖਾਣੇ ਇੱਕੋ ਬੜੇ ਇੱਕੋ ਨਾਮ ਬੂਝੇ ਦੂਜਾ ਵੰਨਾ ਜਾਣੇ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜਪੜ ਬਾਦ ਵਿਖਾਣੇ ਬਿਨ ਗੁਰ ਭਰਮ ਭੁਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨਾ ਪਾਏ ਜਾਂ ਨਾ ਉਹ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਾਨੀ ਹਰਪੀ ਮਨ ਤਨੇ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ ਸਤ ਬਲਿਹਾਰੀ ਗੁਰ ਆਪਣੇ ਵਿੱਚੋਂ ਹੀ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਾਹਮਣ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘੱਟ ਅੰਤਰ ਗੁਰਮੁਖ ਵਿਹਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸਿਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿ ਨਾ ਹੋਏ ਸ਼ਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਂ ਭਵੇ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਵਿਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਈ ਸਦਾ ਸਦਾ ਸਹਿਜ ਸਮਾਦ ਲਗਾਏ ਸਹਿਜੇ ਹੀ ਗੁਣ ਉਚਰੇ ਭਗਤ ਕਰੇ ਲਿਵਲਾਏ ਸ਼ਬਦੇ ਹੀ ਹਰ ਮਨ ਵਸੇ ਵਸਣਾ ਰਸ ਖਾਏ ਸਹਿਜੇ ਕਾਲ ਵਿਡਾਰਿਆ ਸਤ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸਿਵਟ ਭਾਗੀ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ ਕਰਮ ਮਨਮੁਖ ਕਰਮ ਕਮਾਵਣੇ ਹਮੇ ਜਲੇ ਜਲਾਏ ਜੰਮਣ ਮਨ ਨਾ ਚੁੱਕੀ ਤੁਰਿਆ ਵੇ ਜਾਏ ਸਹਿ ਗੁਣਾਂ ਵਿੱਚ ਸਹਿਜ ਨਾ ਪਾਈਏ ਤੇ ਗੁਣ ਭਰਮ ਭੁਲਾਏ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੱਢੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਚੀ ਹੋਏ ਗੁਰਮੰਤੀ ਸਲਾਹਿਆ ਸੱਚੇ ਸੱਚੀ ਸੋਏ ਫੁੱਲਿਆਂ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰੇ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਟ ਕਰਤਾਰ ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸ ਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਦਰ ਲਾਹਾਰ ਨਾਮ ਲੈਣ ਖੁੱਟ ਭਰੇ ਭੰਡਾਰ ਨਾਨਕ ਸੋਟ ਨਾਮ ਵੀ ਦੀਏ ਦੇਵਣ ਦੀਏ ਦੇਵਣ ਹਾਰ ਜਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਭਰੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਨਾ ਸੋਝੀ ਹੋਈ ਹਰ ਨਾਮ ਮੇਰੇ ਸਮਾਏ ਮਨ ਮੇਰੇ ਸਤਿਗੁਰ ਸਿਉਂ ਚਿੱਤ ਲਾਏ ਨਿਰਮਲ ਨਾਮ ਸਦਨਾਮ ਤਨੋ ਆਪ ਵਸੇ ਮਨ ਆਏ ਰਹਾਉ ਹਰ ਜਿਉਂ ਰੱਖੋ ਆਪਣੀ ਸਰਨਾਈ ਜਿਉਂ ਰੱਖੇ ਤਿਉਂ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਵ ਜਲ ਤਰਨਾ ਵੱਡੇ ਭਾਗ ਨਾਮ ਪਾਈਏ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੇ ਬੰਧਨ ਬੰਧ ਪਵਾਇਆ ਲੱਖ ਚਰਾਤੀ ਫਿਰ ਤੁਰਿਆ ਵੇ ਬਿਰਥਾ ਜਨ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਆਨ ਦਿਨ ਗੁਣ ਗਾਵੇ ਸਾਧ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਇੱਕੋ ਸੇਵਨ ਇੱਕ ਰਾਧੇ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੱਚ ਸਿਉਂ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਏ ਜਗ ਮਹੱਲਾ ਤੀਜਾ ਸਤਿਗੁਰ ਸੇਵੀਏ ਮਨ ਨਿਰਮਲਾ ਭਏ ਭਵਿਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗਰ ਗਮੀਰ ਸੱਚੀ ਸੰਗਤ ਬੈਠਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਏ ਹਰ ਮਨ ਵਸੇ ਲੱਗੇ ਨਾ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਤ ਉਭਜੇ ਸੱਚੇ ਸੱਚਾ ਨਾਉ ਜਿੰਨੀ ਹਉਮੇ ਮਾਰ ਪਛਾਣਿਆ ਹੋ ਤਿੰਨ ਬਲਿਹਾਰੇ ਜਾਉ ਮਨਮੁਖ ਸੱਚ ਨਾ ਜਾਣਨੀ ਤਿੰਨ ਹੋਮ ਠੋ ਨਾ ਕਥਮ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚ ਸੱਚਾ ਸੁਣਾਉਣਾ ਸੱਚੇ ਸੱਚ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿੰਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਧੇ ਮਾਰੀਏ ਕੁੱਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਹੇ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸੜਨਾ ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸ਼ਬਦੇ ਭਾਗ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰੂ ਨ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਪਾਏ ਪੱਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਸੱਚੇ ਅਵਲ ਨ ਕੋਈ ਜੇ ਜੋ ਸੱਚੇ ਲਾਏ ਤੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਕਲ ਵਾਸਾ ਪਾਇਆ ਸੱਚੇ ਨਹਿਰਾਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸਿਦਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਅਤ ਬਣੇ ਧੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕੇ ਭੱਜ ਹਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚਿੱਤਿਆ ਵੇ ਅਸਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰਸ਼ਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾਨਕ ਫੁੱਕੀ ਪੀਰ ਦੰਬਲਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਸ ਸਵਾਉ ਨਾ ਕੋ ਰਹੇ ਨਾ ਕਿਛ ਹੋਵੇ ਕਾਜ ਚਿੱਤਾ ਵੇ ਉਸ ਪਾਰ ਬ੍ਰਹਮਤਾ ਨੈਚਰ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਆਪੇ ਰੋਗ ਗ੍ਰਸਤ ਕੁਟੰਬ ਪਲੇਟਿਆ ਕਰੇ ਹਰਖ ਕਰੇ ਸੋਗ ਗੌਣ ਕਰੇ

करके अपनी अकेले समाई दियो। गोपी ने गवा लिया तू तो आपके गोए उठा लिया, अपनी भांडे साजिया तू आपे पंत सवार दियो। जिन सतगुर से चित लाया तिनी दूजा भाव चकाया, निर्मल जो जोत तीन प्राणियां हो चले जन सवार दियो। तेरियां सदा सदा चंगियाईया मेरा देहे बड़ियाईयां, मंगिया दान देवना सा कौ नानक सच समा जियो। सिराग महला पंजवा पै पाए मनाई सोए जियो, सतगुर पुख मिलाया तिस जेवड़ा बना कोई जियो। रहा वसाई महडा इठड़ा अम अबे थाओ मिठड़ा, भैन भाई सब सज्जना तुद जिहा नाही कोई जियो। तेरे हुक्म सामण आया मैं सतका हल जवाया, नाओ बीजन लगा आस कर हर बोहल बख्श जमाया जियो। हों गुर मिल एक पछाण दा, दुआ कागद चित न जानदा, हर एक ते कारे लायन ज्यो भावे तिने निभाए जियो। तुस भोग्यो पुंचो पाइयो, गुर दीवान कवाए पहनाइयो। हों हुआ मार पिंड दा, बन आंदे पंज श्री जियो। हों आया श्याम ते हड्डियां, पंज किसान मजेरे महंडिया दिया, बन बनदे पंज शरीफ जियो। हों आया सामे ते हंडियां, पंज किसाने किसान मजेरे महंडिया, कन कोई कट न हगही, नानक उठा कूग गिराओ जियो। अंबारी कुमा जामदा एक शाहा तुद ध्याईंदा, उजड़ थ्यों विसायो हाँ तुद बिटो करबान जियो। हर इथे नित त्याया, मनी किंदी सफल पाया, सबे काज सवारियन लाहियन मन की भुख जियो। मैं छड़िया सबो तंदड़ा, गोसाई से भी सचड़ा, नौ नित नाम निदान हर मैं पल्ले बद्दा छिक जियो। मैं सुखी हूँ सुख पाया, गुरु अंतर शब्द बसाया, सतगुर पुख देख लिया मस्तक विकार के हाथ जियो। मैं बद्दी सच धर्म साल की साल है, गुरसिखा लहंदा भाल के पैर धोवा पखा फेरदा, तिस निम लगा पाए जियो। सोहन गल्ला गुर पै आया, नाम दान इश्नान दिड़ाया, सब मुफ्त हुआ संसारड़ा, नानक सच्ची बेड़ी चार जियो। सास श्रेष्ठ सेवे दिन रात जियो, दे कान सुनो अरदास जियो। शोक वजाए सब डिठियां, तुस आपे लायन छाए जियो। हुण हुकम हुआ मेहरबान दा, पै कोई ना किसे रजामण दा, रजान दा सब सुखियां सुख सब सकाली बुटियां। ये हुआ हले मी राज जियो, चिम चिम अमृत वरसदा, बलाया बोली कसम दा, बहुमान किया तुद उपरे तू आपे पाहे थाए जियो। तेरिया भगता भुख सद तेरिया, सब हर लोचा पूर्ण मेरिया, हाँ देह दर्शन सुख दा दिया, मैं गल च लियो मिलाए जियो। तुदा जे बड़ा बना पालिया, तू जीत लो प्यालिया, तू थान थनंतर रव रहा, नानक भगता सच अधार जियो। हों गोसाई दा पहलवानड़ा, मैं गल मिल उच गमालड़ा, सब होई सिंजे कठिया, देह बैठा वेखे आप जियो। वात वजन धमक फेरिया, मल लखे लेंदे फेरिया, ने हथे पंज जवान मैं गुरथापी दिती कंड जियो। सब इकट्ठे होए आया, घर जस नवाट बटाया, गुरमुखलाहा लै गए मनमुख चले मूल गवाए जियो। तू वरना चेना बाहरा, हार दिसे हाजर जाहरा, सुन सुन तुझे ध्याई दे तेरे भगत ते गुणतास जियो। मैं जुग जुग गए सेवड़ी, गुर कट्टी मेहडी जेवड़ी, हों बहुत सिंज न नचू, नानक औसर लद्दा पार जियो। एक ओंकार सतगुर प्रसाद, श्री राग महला पहला, पहरे घर पहला, पहले पहरे रहन के बनजारिया मित्रा, हुक्म पया गरपा गरवा गरपास, उद तप अंतर करे बनजारिया मित्रा, खसम से अरदास खसम से अरदास, खाने ध्यान लिबलागा, नाम अरजाद आया कर पीतर, बहुत जैसी नांगा जैसी कलम, बुरी है मस्तक जैसी जेड़े पास, कौ नानक पुरानी पहले पहरे हुक्म पया गरपास, दूजे पहरे रहन के बनजारिया मित्रा, बिसर गया ध्यान हथो हथ नचाइए, बनजारिया मित्रा ज्यों जस्ता कर कान, हथो हथ नचाइए, प्राणी मत कहे सुत मेरा, चेत अचेत मूड़ मन
ਮੂੜ ਮਨ ਮੇਰੇ ਅੰਤ ਨਹੀਂ ਨਹੀਂ ਕਛ ਤੇਰਾ ਜਿੰਦਾ ਚਰਚਾ ਤਿਸੇ ਨ ਜਾਣੇ ਮਨ ਪਿੱਤਰ ਤਰ ਗਿਆਨ ਕਹੋ ਨਾਨਕ ਕਹਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਦੂਜੇ ਪਹਿਰੇ ਰੰਗ ਕੇ ਬਨ ਜਾ ਰਿਹਾ ਮਿੱਤਰਾ ਧਨ ਜੋਗਮ ਸਿਉਂ ਚਿੱਤ ਹਰ ਕਾ ਨਾਮ ਹਰਕਾ ਨਾਮ ਨਾ ਚੇਤ ਹੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੇ ਜਿੱਤ ਹਰਕਾ ਨਾਮ ਚਾਨ ਨਾ ਚੇਤੇ ਪ੍ਰਾਣੀ ਵਿਕਲ ਭਇਆ ਮਨ ਵਿਕਲ ਭਇਆ ਸੰਗ ਮਾਇਆ ਧਨ ਸਿਓ ਰੱਤਾ ਜੋ ਮਨੋਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਲ ਪਹਿਰੇ ਪ੍ਰਾਣੀ ਧਨ ਜੋ ਬਨ ਸਿਓ ਚਿੱਤ ਚੌਥੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਬਨਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਭੇਤ ਹਰ ਕਿਸੇ ਨਾ ਮਿਲਿਓ ਜਾਂ ਜਪਮ ਪਕੜ ਚਲਾਇਆ ਝੂਠਾ ਰੁਦਨ ਹੋਇਆ ਹੋਆ ਦੁਆਲੇ ਖਿਨਵੇਂ ਪਿਆ ਪਰਾਇਆ ਸਾਈ ਵਕਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਉ ਨਾਨਕ ਪਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ ਸਿਲਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਣ ਕੇ ਬਨਜਾਰਿਆ ਮਿੱਤਰਾ ਬਾਲਕ ਬੁੱਧ ਚੇਤ ਖੀਰ ਪੀਏ ਪੀਏ ਖਿਆਲੀਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤੇਤ ਮਾਤ ਪਿਤਾ ਸੁਤ ਹੇ ਸੁਤ ਨਿਹੂ ਧਨੇਰਾ ਮਾਇਆ ਮੋਹ ਸੁਭਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਧੀ ਦੂਜੇ ਰਹੇਤ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟ ਹੈ ਗਿਆ ਹਾਰ ਚੇਤ ਦੂਜੇ ਪਹਿਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਪਰ ਜੋ ਬਨ ਮੈਂ ਮਤ ਅਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਰੇ ਨਾਮ ਨਾ ਚਿੱਤ ਰਾਮ ਨਾਮ ਘਟਿਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਸੰਜਮ ਨਾਹੀ ਜਨਮ ਮਰਹੋ ਗੇ ਝੂਠੇ ਤੀਤ ਵਰਤ ਸੁੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਈ ਭਗਤ ਵਿਸਤਾਰਾ ਦੁਬਦਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਮਨ ਜਾ ਰਿਹਾ ਮਿੱਤਰਾ ਸਾਰ ਹੰਸ ਲੱਥੜੇ ਆਏ ਜੋਬਨ ਘਟੇ ਜਰੂਆ ਗਿਣੇ ਜਣੇ ਬਣ ਜਾ ਰਿਹਾ ਮਿੱਤਰਾ ਆਪ ਘਟੇ ਦਿਨ ਜਾਏ ਅੰਤਕਾਲ ਪਛਤਾਪੀ ਅੰਦਰੇ ਜਾਂ ਜਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਰੱਖਿਆ ਖਿਨਵੇਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕੌਣ ਅਨੰਤ ਪ੍ਰਾਣੀ ਤੀਜੇ ਪੈਰੇ ਪ੍ਰਭ ਚਿੱਤ ਹੋ ਨਿਵਲਾਏ ਚੌਥੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਬਿਧ ਭਇਆ ਤਨ ਖੀਣ ਅੱਖੀ ਆਨੰਦ ਨਾ ਦੀ ਸਹੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਆਨੰਦ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ ਗੁਣੇ ਅੰਤਰ ਨਾਹੀ ਕਿਉਂ ਸੁਖ ਪਾਵੇ ਮਨ ਖਾਵਣ ਜਾਣਾ ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਣ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਉੜ ਕੇ ਆਇਆ ਤਿਨ ਸਾਇਆ ਬਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਗੁਰਮੁਖੜ ਰਸਨ ਬੰਨ ਗੁਣ ਸੰਜਮ ਜਾਣੇ ਜਾਵੇ ਚੋਟ ਨਾ ਖਾਵੇ ਨਾ ਕਿਸ ਜੰਮਣ ਮਰਨਾ ਕਾਲ ਜਾਲ ਜਮ ਜੋ ਨਾ ਸਾਕੇ ਭਾਈ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਉ ਨਾਨਕ ਪ੍ਰਾਣੀ ਗੁਰਮੁਖ ਛੁੱਟੇ ਸਾਚੇ ਤੇ ਪਤ ਪਾਵੇ ਚਿਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਣ ਕੇ ਆਏ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਦਰ ਮਝਾਰ ਹਰ ਧਿਆਵੇ ਹਰ ਉੱਚਰੇ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਹਰਾਦੇ ਵਿੱਚ ਅਗਨੀ ਹਰ ਜਪ ਜੀ ਵਿਆਹ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਖਿੱਥੀ ਵਿਆਹ ਜਿਸਕੀ ਵਸਤ ਤੇ ਚੇਤੋ ਨਾਹੀਂ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਘਰ ਪਾਲੀਏ ਬਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗਲ ਲਾਵੇ ਮਾਤ ਪਿਤਾ ਗਲ ਸਦਾ ਗਲ ਸੇਤੀ ਮਨ ਜਾਣੀ ਖਟਖਿਓ ਆਵੇ ਜੋ ਦੇਵੇ ਤਿਸੇ ਨ ਜਾਣੀ ਮੂਹਰਾ ਦਿੱਤੇ ਨਾ ਲਪਟਾਵੇ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਨਿਵਲਾਏ ਕਉ ਨਾਨਕ ਦੂਜੇ ਪੈਰੇ ਪ੍ਰਾਣੀ ਤਿਸਕਾਲ ਨ ਕਬਹੂ ਖਾਏ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਲੇ ਧਨ ਸੰਚਵੇ ਬਣ ਜਾ ਰਿਹਾ ਮਿੱਤਰਾ ਹਰ ਨਾਮ ਹਰ ਨਾ ਸੰਭਾਲ ਹਰ ਨਾਮ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ ਇਹ ਧਨ ਸੰਤੇ ਮਾਇਆ ਝੂਠੀ ਅੰਤ ਛੋੜ ਚਲੇ
ਚੰਦਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰੂ ਮਿਲੇ ਸੋ ਹਰ ਨਾਮ ਸੰਭਾਲ ਕੌਣਾਂ ਖੀਜੇ ਪੈਰੇ ਪ੍ਰਾਣੀ ਤੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਐਲਾਨ ਦੀ ਕਾਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਹਿਆਨ ਵਿਹਾਨ ਦੀ ਹਰ ਸੇਵੋ ਖੇਨ ਖੇਨ ਢਿੱਲ ਮੂਲ ਨਾ ਕਰੇ ਹੋ ਜਿਤਿਆਸਰ ਯੁਗ ਯੁਗ ਹੋ ਹਰ ਸੇਤੀ ਸਦ ਮਾਣੋ ਰਲੀਆਂ ਜਨਮਨ ਦੁੱਖ ਰੱਖੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿੱਤ ਮਿਲ ਹਰ ਭਗਤ ਸੁਖਾਂਦੀ ਕੌ ਨਾਨਕ ਪ੍ਰਾਣੀ ਚੌਥੇ ਪੈਰੇ ਸਤਿਗੁਰ ਰਹਿਣ ਭਗਤਾਂ ਦੀ ਸ਼੍ਰੰਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰ ਪਾਇਤਾ ਉਦਰੇ ਮਾਹੀ ਦਸੀ ਮਾਸੀ ਮਾਨਸਕੀਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੀ ਮੋਹਲਤ ਕਰ ਦੀਨੀ ਕਰਮ ਕਮਾਣੀ ਜੈਸਾ ਲਿਖ ਤੁਰ ਪਾਇਆ ਮਾਤਿਤਾ ਭਾਈ ਸੁਤਬੰਦ ਬਨਤਾ ਪੀ ਤਿੰਨ ਪਿੱਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਜਨਤੇ ਬਸ ਕਿਛ ਜਾਣਾ ਹੀ ਕੌ ਨਾਨਕ ਪ੍ਰਾਣੀ ਪਹਿਲੇ ਪੈਰੇ ਧਰ ਪਾਇਤਾ ਉਦਰੇ ਮਾਹੇ ਦੂਜੇ ਪੈਰੇ ਰਹਿਣ ਕੇ ਆਏ ਵਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮੱਤਾ ਅਹਮੇ ਬੁਰਾ ਭਲਾ ਨਾ ਪਛਾਣੀ ਪਾਣੀ ਅੱਗੇ ਸੰਤ ਕਰਾਰਾ ਪੂਰਾ ਸਤਿਗੁਰ ਕਬਹੂਣੀ ਨਾ ਸੇਵਿਆ ਸਿਰ ਠਾਂਡੇ ਜਮ ਜੰਧਾਰਾ ਧਰਮ ਰਾਏ ਜਮ ਫਕਰਸ ਬਵਰੇ ਤਬ ਕਿਆ ਜਵਾਬ ਕਰੇ ਕੌ ਨਾਨਕ ਦੂਜੇ ਪੈਰੇ ਪ੍ਰਾਣੀ ਭਰ ਜੋ ਬਨਹਿਰੀ ਦੇ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਖ ਸੰਚੇ ਅੰਤ ਅਗਿਆਨ ਪੁੱਤਰ ਕੁਲੱਤਰ ਮੁੜ ਲਭ ਪਿਆ ਵਣਜਾਰਿਆ ਮਿੱਤਰਾ ਹਾਲ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪੁਰਾਣੀ ਸੋ ਪ੍ਰਭ ਚਿਤਨਾ ਆਵੇ ਸਾਧ ਸੰਗ ਸੰਗ ਨ ਕੀਆ ਵਜੋ ਨਿੰਦ ਪਾਵੇ ਸਿਰਜਣ ਹਾਲ ਸਾਰਿਆ ਸਾਹਮਣੇ ਇੱਕ ਮਿੰਟ ਨਾ ਲੱਗੋ ਧਿਆਨ ਕੌ ਨਾਨਕ ਪ੍ਰਾਣੀ ਤੀਜੇ ਪੈਰੇ ਬਿਖ ਸੰਚੇ ਅੰਤ ਅਗਿਆਨ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸੁਖਾਈ ਮੋਹ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਭੀਤ ਲਗਾਈ ਸੰਗਲੀ ਲੈਣ ਗੁਜਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਇਆ ਹੋਏ ਕੌ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਜਰਮ ਨਾ ਦੇਵਣੀ ਵਣਜਾਰਿਆ ਮਿੱਤਰਾ ਉਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਗ ਚਲਾਇਆ ਮਨਮੁਖ ਸਦਾ ਸਵੇਰ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗੇ ਸਦਾ ਸਵੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਯੁਗ ਹੋਵੇ ਸੁਖਾਤ ਕੌ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਰਾਤ ਸਰਗ ਮਹੱਲਾ ਚੌਥਾ ਘਰ ਦੂਜਾ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁੰਦੇ ਆਣੀ ਪੇੜੇ ਕਿਉਂ ਕਰ ਹਰ ਦਰਸ਼ਨ ਸਿੱਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਵਿੱਚ ਫਿਰੇ ਫਿਰੇ ਸਹੇਲੀ ਹਰ ਦਰਗੇ ਬਾਂਹ ਲਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਰੱਖੇ ਗੁਮੁੰਦੇ ਆਣੀ ਪੇੜੇ ਗੁਰਮੁਖ ਹਰ ਦਰਸ਼ਨ ਦਿੱਖੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰਗਿਆਨ ਅੰਧੇਰਾ ਵੈਨਸਿਆ ਹਰ ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤਿ ਖਾਦਾ ਕਾਲ ਮੁਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸੱਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੋਹੰਦੀ ਕੇ ਪੜਿਆ ਜਪ ਸੁਹੇਲੀ ਵਿੱਚ ਸੋਹੜੇ ਸੋਹੜੇ ਖਰੀ ਸੁਹਾਂਦੀ ਸੋਹੜੇ ਵਿੱਚ ਖਰੀ ਸੁਹਾਂਦੀ ਜਿਨ ਪੇਕੜੇ ਨਾਲ ਸੰਭਾਲਿਆ ਸਭ ਸਫਲ ਹੋ ਜਨਮ ਤਿੰਨਾ ਕਾ ਗੁਰਮੁਖ ਜਿੰਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸੱਤ ਸੱਤ ਮੇਰੇ ਬਾਬਲਾ ਹਰ ਜਨ ਮਿਲ ਜਨ ਸੁਹਾਂਦੀ ਹਰ ਭਾਵ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਭੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਪ੍ਰਬੰਧ ਹਰ ਸੋਭਾ ਹੋਈ ਮੈਦਾਨ ਰਣੇ ਲਾਇਆ ਹੋਰ ਮਨ ਮੁਖ ਦਾਜ ਜੇ ਰਾਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਭਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਮੇਲ ਬਦਲ ਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿੰਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬ ਮੂੰਹ ਬਿਨਸੇ ਜਾਵੇ ਨਿੱਤ ਦੇਵੇ ਚੜੇ ਸਭ ਆਇਆ
ਦਿਨ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਹਰ ਰਾਮ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਮੇਲ ਵਧਨ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਏਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਨੂੰ ਸੰਭਾਲੇ ਮਨ ਪਿਆਰਿਆ ਜੀਓ ਮਿੱਤਰਾ ਹਰ ਨਿਭੇ ਤੇਰੇ ਨਾਲੇ ਸੰਗ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਤਾ ਕੋਈ ਨਾ ਜਾਈ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੱਟ ਘੱਟ ਨਜ਼ਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਭ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਏ ਤੇ ਕਰਤੇ ਸਹਿਸਾ ਦੁੱਖ ਨਾ ਪਿਆਪੇ ਗੁਰਪੁਰਾ ਪੇਟੇ ਵੜ ਭਾਗੀ ਅੱਜ ਪੈਰ ਹਰ ਪ੍ਰਭ ਜਾਪੇ ਅੱਜ ਗਾਦੀ ਸੇਵ ਸਵਾਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਲੱਦੇ ਖੇਵ ਸਬੰਦੀ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਦਰ ਨੈਚਲ ਮੰਦੀ ਹਰ ਦਰ ਸੇਵੇ ਅਲੱਖ ਭੇਵੇ ਨੈਚਲ ਆਸਣ ਪਾਇਆ ਤਹਿ ਜਨਮ ਨ ਮਰਨਾ ਆਉਣ ਜਾਣਾ ਸਹਿਸਾ ਸੰਸਾਰ ਦੁੱਖ ਮਿਟਾਇਆ ਚਿੱਤਰਗੁਪਤ ਕਾ ਕਾਲ ਦੁਖਾਰਿਆ ਜਮ ਜੁਪਤਾ ਖੁਸ਼ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਲ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਘਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਨਾਮ ਜਪ ਪ੍ਰਗਾਸੋ ਸਿਮਰ ਸਵਾਮੀ ਸੁੱਖੇ ਗਾਮੀ ਚੁਨ ਇਸ ਸਗਲੀ ਪੁੰਨਿਆ ਪੂਰਦੇ ਕਮਾਏ ਤੇਰੀ ਰੰਗ ਰੰਗ ਪਾਏ ਹਰ ਮਿਲੇ ਚਿਰੀ ਪਛੁਨਿਆ ਅੰਤਰ ਬਾਹਰ ਸਰਬਤ ਰਬਿਆ ਮਨ ਉਤਿਆ ਬੇ ਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅੰਗਾਵਨੇ ਹੇ ਅੰਮ੍ਰਿਤਵਾਨੀ ਸਰਬ ਸੁੱਖਾਂ ਮਨ ਉੱਠੇ ਸਿਰ ਧਰ ਪਾਏ ਮੰਗਲ ਗਾਏ ਸੁਪੁੰਨੀ ਸਰਬ ਸੁੱਖੇ ਲਾਡੀਏ ਲੀਨੇ ਲਾਏ ਨੌ ਨਿਤ ਪਾਏ ਨਾਉ ਸਰਬ ਠਾਕਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸਿਰਬ ਕੇ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੱਖਣਾ ਹਨ ਹੱਠ ਮਜਾਊ ਮਾਂ ਪਿਰੀ ਸੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸੰਤ ਚੰਦ ਕਮ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਾਵ ਪ੍ਰੀਤ ਨੀਤ ਦਾਸਾ ਨੈ ਭਾਵੇ ਜੀਓ ਦਾਸਾ ਨੈ ਭਾਵੇ ਦਿਨ ਦਰਸਾਵੇ ਇੱਕ ਖੇਤੀ ਕਿਉਂ

0: ਪ੍ਰਣ ਧਾਰੇ ਗੁਣ ਸਾਧ ਸੰਗ ਮਿਲੇ ਗਾਵੇ ਨਾਨਕੇ ਸਾਮੀ ਧਾਰ ਅੰਜੋ ਮਨ ਤਨੇ ਅੰਕ ਸਮਾਵੇ ਦੱਖਣਾ ਸੁਹੰਦੜੋ ਹੰਬ ਠਾਏ ਕੋਈ ਨਾ ਦਿਸੇ ਦੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਪਿੱਛੇ ਸੰਤ ਤੇਰੇ ਬਚਨ ਨੂੰ ਵਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਧ ਸੁਰਾਸ ਪੂਨ ਦੇ ਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਏ ਨਿਮਖ ਨਾ ਨਹੀਂ ਤਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬੰਛਤ ਫਲ ਦੇ ਤੈ ਸਵਾਮੀ ਜੀ ਕੀ ਵਿਵਸਥਾ ਸਾਰੇ ਨਾਥਕੇ ਨਾਥੇ ਸਰਵ ਕੇ ਸਾਥੇ ਜਪ ਜੁਗੇ ਜਨਮ ਨਾ ਹਾਰੀਏ ਨਾਨਕੀ ਬੇਨੰਤੀ ਪ੍ਰਾਪਤ ਹੈ ਕਿਰਪਾ ਕਰ ਭਾਵ ਜਲ ਸਾਰੀਏ ਦੱਖਣਾ ਧੂਰੀ ਮੰਜਲ ਸਾਧਕੇ ਸਾਹੀ ਥੀਏ ਪਾ ਕਿਰਪਾਲ ਲੱਤੇ ਹੰਬੇ ਥੋਕੜੇ ਨਾਨਕ ਹਰ ਧਨ ਮਾਲ ਸੰਤ ਸੁੰਦਰ ਸਵਾਮੀ ਧਾਮ ਭਗਤੇ ਵਿਸਰਾਮ ਆਸਾ ਲਗ ਜੀਤੇ ਜੀਓ ਮੰਤ ਨੇ ਗਲਨ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਪੀਵਤੇ ਵਿਖੇ ਬਨ ਫਿੱਕਾ ਜਾਣਿਆ ਭਾਈ ਕਿਰਪਾਲ ਗੁਰੂ ਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਆਨੰਦ ਧਨ ਪਿਆਰੇ ਹਰ ਰਤਨ ਮਨ ਅੰਤਰ ਸਿਗਤੇ ਤਿੰਨੇ ਇਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਦੱਖਣਾ ਜੋ ਜੋ ਤੋ ਕਿੰਨੇ ਆਪਣੇ ਤਿਨਾ ਤੋਂ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕਾ ਸੁਣ ਹੋਏ ਸੰਤ ਪ੍ਰੇਮ ਠਗੋੜੀ ਪਾਈ ਰਜਾਈ ਗੋਬਿੰਦ ਮਨ ਹੋਇਆ ਮਨ ਮੋਹਿਆ ਜੀਓ ਸ਼ੀਤਲ ਸ਼ੀਤਲ ਕੇ ਪ੍ਰਸਾਦ ਗਾਦ ਕੰਠੇ ਲੱਗ ਸੋਇਆ ਜੀਓ ਹਰ ਕੰਠ ਲੱਗ ਸੋਇਆ ਦੋਖ ਸਭ ਜੋਇਆ ਭਗਤ ਲੱਖਣ ਘਰ ਵਸ ਪਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ ਜਨਮਨ ਸਭ ਮਿਟ ਗਏ ਸੁਖੀ ਮੰਗਲੋ ਗਾਇਆ ਇਸ਼ ਪਜਾਇਆ ਬਹੁ ਨਾ ਮਾਇਆ ਹੋਇਆ ਕਾਰ ਗਹਿ ਲੀਨ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਦੱਖਣਾ ਸਾਈ ਨਾਮ ਬੋਲ ਕਿੰਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਤੇ ਨਾਨਕ ਹਰ ਰੰਗ ਮਾਣ ਦੋ ਦੱਖਣਾ ਸਾਈ ਨਾਮ ਬੋਲ ਕਿੰਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਤੇ ਨਾਨਕ ਹਰ ਰੰਗ ਮਾਣ ਦੋ ਸੰਤ ਕਹਿਤੇ ਪਵਿੱਤਰ ਪੰਤੇ ਸਭ ਧਨ ਲਿਖਤੀ ਲਿਖੰਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪਾਪ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋ ਨਾ ਥਾਵੇ ਨੈ ਮਰੀ ਸਤਿਗੁਰ ਦਿਆਲ ਕਿਰਪਾਲ ਪੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤ ਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤੇ ਸਿਵੇ ਨਾ ਬਣਨਾ ਕੋਏ ਜੋ ਹੋ ਮੋਹ ਮਾਇਆ ਚਿਤਲਾਈ ਦੇ ਤੇ ਛੋੜ ਚੱਲੇ ਦੁੱਖ ਰੋਏ ਜਾਂ ਨਾਨਕ ਨਾਮ ਧਿਆਇਆ ਰੰਸਕਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰ ਸਰਨਾਈ ਪਾਈਏ ਬਣ ਜਾ ਰਿਹਾ ਮਿੱਤਰਾ ਵਟ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾਂ ਬਿਨ ਭਾਈਆਂ ਹਰ ਕਿਨੇ ਨਾ ਪਾਇਆ ਜਾਣਾ ਵਿੱਚ ਹੋਮੇ ਕਰਮ ਕਮਾਮ ਦੇ ਜਿਉਂ ਵੇਸੂਆ ਪੁੱਤ ਨਿਆ ਪਿਤਾ ਜਾਤ ਨਾ ਹੋਈਏ ਗੁਰ ਸਿੱਖਾ ਕਰੇ ਪਸਾਓ ਬਟ ਭਾਗੀ ਗੁਰ ਪਾਇਆ ਹਰ ਅਨਸ ਲੱਗਾ ਨਾ ਪਾਓ ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਹਰ ਮਨ ਹਰ ਹਰ ਲੱਗਾ ਚਾਓ ਗੁਰਪੂਰੇ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਓ ਜਬ ਲਗ ਜੁਗਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਉਠਾਏ ਜਿੰਨੀ ਹਰ ਹਰ ਨਾਮ ਨ ਚੇਤੇ ਉਸੇ ਅੰਤ ਗਏ ਪਛਤਾਏ ਤੁਰ ਮਸਤ ਘਰ ਪ੍ਰਭ ਲਿਖਿਆ ਜਾਂ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰਪ੍ਰਸ ਸ਼ਬਦੀ ਪਾਰ ਲਗਾਏ ਰਹਾਓ ਹਰ ਆਪੇ ਆਪ ਪਾਈਂਦਾ ਰਾਪੇ ਦੇ ਵੇਲੇ ਹਰ ਆਪੇ ਭਰਮ ਭੁਲਾਈਂਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਐਸੇ ਵੇਲੇ ਕਹੀ ਕੇ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ ਜਾਂ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਛੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਵੋ ਜਿੰਦੂ ਸਭ ਕਿਲ ਬਖ ਦੁੱਖ ਪਰ ਹਰੇ ਰਹਾਓ ਕਟ ਕਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਪਾਤ ਗੁਰੂ ਗੁਰਪੁਰਾ ਸਤਿਗੁਰ ਭੇਟੀਏ ਹਰ ਆਏ ਬਸੇ ਮਨ ਚਿੱਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਸਾ ਹੈ ਹਰ ਨਾਮੇ ਹੀ ਜਤ ਪਤ ਜਾਂ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਹਰ ਸਭ ਹਰ ਪ੍ਰਭ ਤੇ ਉਤਪਾਤ ਰਹਾਓ ਜਿਨ ਕੋ ਗੁਰਮ ਲਿਖਿਆ ਸੇ ਆਏ ਮੇਰੇ ਗੁਰਪਾਸ ਸੇ ਭਾਈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧੰਨ ਧੰਨ ਵੰਜ ਵਪਾਰੀਆਂ ਜਿਨ ਵੱਖਰ ਲੱਦੇ ਅੜਾ ਹਰ ਰਾਸ ਗੁਰਮੁਖਾਂ ਦਰ ਮੁਖੋ ਜਲੇ ਸੇ ਆਏ ਮਿਲੇ ਹਰ ਰਾ ਹਰ ਪਾਸ ਜਨਾਨ ਗੁਰ ਤਿੰਨ ਪਾਇਆ ਜਿਨ੍ਹਾਂ ਆਪ ਤੁੱਠਾ ਗੁਣਤਾਸ ਹਰ ਧਿਆਵੋ ਸਾਧ ਗਰਾਸ ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਹੈਰਾਸ ਰਹਾਓ ਇੱਕ ਓਂਕਾਰ ਸਗਾ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤੇਰੇ ਪਿਆਰ ਸਦਾ ਸੱਚ ਹਰ ਸੱਚ ਮਨ ਵਸੇ ਨੈਚਲ ਮਤ ਪਾਰ ਰਤਨ ਮੁਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਤਿਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਾਂ ਬਲੰਗ ਸਾਹਿਬ ਪ੍ਰੀਤ ਨਾ ਹੋਏ ਮਨ ਮਾਇਆ ਮੋਹਿਆ ਦੇਖਣ ਸੁਣਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿੰਨੀ ਨਾਨਕ ਜਿਨ ਅੱਖੀ ਦਿੱਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਾਰ ਹਰ ਤਿਸ ਬਿਨ ਕੋਈ ਨਾਹੀ ਡਰ ਭਰਮ ਭਉ ਦੂਰ ਕਰ ਹਰ ਤਿਸੇ ਨੂੰ ਸਲਾਏ ਦੇ ਤੁਦ ਰੱਖੇ ਬਾਹਰ ਘਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਧਾਰ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸੂਰੀ ਸਾਧਿਕਾ ਸਵਰ ਤੋਸਾ ਮਲਾਇਕਾ ਦੇ ਦਰ ਪੂਰੇ ਪਾਇਸਾ ਥਾਉ ਨਾਹੀ ਖਾਇਕਾ ਪੌੜੀ ਸਭ ਆਪੇ ਤੁਦ ਪਾਇ ਕੇ ਆਪ ਕਾਰੇ ਲਾਈ ਤੂੰ ਆਪੇ ਦੇਖ ਵਿਖਦਾ ਆਪਣੀ ਵਡਿਆਈ ਹਰ ਤੁਦ ਹੋਂ ਬਾਹਰ ਕੇਸ ਨਾਹੀ ਤੂੰ ਸੱਚਾ ਥਾਈ ਤੂੰ ਆਪੇ ਆਪ ਵਰਤਦਾ ਸਭਨੀ ਥਾਈ ਹਰ ਤਿਸੇ ਧਿਆਵੋ ਸੰਤ ਜਨ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜਨਾ ਫੱਕੜਨਾ ਸਭਨਾ ਜੀਆਂ ਇੱਕਾ ਛਾਉ ਆਪ ਹੋ ਜੇ ਕੋ ਭਲਾ ਕਹਾਏ ਨਾਨਕ ਜਾ ਤਾਂ ਪਰ ਜਾਪੇ ਜਾਂ ਪਤ ਲਿਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੁਣੇ ਜਿਸ ਅੱਗੇ ਮਰ ਚੱਲੀਏ ਤ੍ਰਿਜੀ ਹੁਣ ਸੰਸਾਰ ਤਾਂ ਕਿ ਪਾਛੇ ਜੀਵਣਾ ਪੌੜੀ ਤੁਦ ਆਪੇ ਧਰਤੀ ਸਾਜੀਏ ਚੰਨ ਸੂਰਜ ਲੋਏ ਦੀਵੇ ਦਾਸ ਚਾਰ ਹੱਟ ਤੁਦ ਸਾਜਿਆ ਵਪਾਰ ਖਰੀਵੇ ਇਕਲਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨਾ ਵਿਆਪੀ ਤਿੰਨ ਸੱਚ ਅੰਮ੍ਰਿਤ ਪੀਵੇ ਹੋਏ ਆਪ ਛੁੱਟੇ ਪਰਿਵਾਰ ਚੋਂ ਤਿੰਨ ਪਿੱਛੇ ਸਭ ਜਗਤ ਛੁਟੀਵੇ ਸੁਖ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਤੋਏ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਜੇ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਖ ਘਰ ਸਿਜਦਾ ਮਨ ਕਰ ਮਕਸੂਦ ਜਿਹੇ ਸਿਰ ਦੇਖਾਂ ਤੇ ਸਿਰ ਮੌਜੂਦ ਮਹੱਲਾ ਤੀਜਾ ਗੁਰਸਾਬਾ ਤੇ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਾਸੀ ਅਸ਼ਟ ਅਸ਼ਟ ਪੁਰਾਣਾ ਹਰ ਸਭਨਾ ਵਿੱਚੋਂ ਵਰਤਦਾ ਹਰ ਸਭਨਾ ਪਾਣਾ ਸਪਤ ਦੇ ਧਿਆਵੇ ਜੀ ਜੰਤ ਹਰ ਸਾਰੰਗ ਪਾਣਾ ਜੁੱਤ ਜੋ ਗੁਰਮੁਖ ਹਰ ਰੱਜ ਦੇ ਤਿੰਨ ਹੋ ਕਰਬਾਣਾ ਤੂੰ ਆਪੇ ਆਪ ਵਰਤਦਾ ਕਰ ਸੋਚ ਬਜਾਣਾ ਸਲੋਕ ਮਹੱਲਾ ਤੀਜਾ ਸਗੋ ਮਸਾਜ ਦੀ ਇਤਿਹਾਸ ਦਾ ਯੇ ਦੇ ਹੀ ਲਿਖ ਲਿਖੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬ ਹੂੰ ਨਾਸ਼ ਟੂਟ ਸਨੇਹੋ ਕਰ ਹੋ ਮਸਾਜ ਦੀ ਮਸਾਜ ਨਹੀਂ ਜਾਏ ਸੀ ਲਿਖਿਆ ਪੀ ਜਾਏ ਲਜਾਏ ਲਿਖਿਆ ਪੀ ਨਾਲੇ ਜਾਏ ਨਾਨਕ ਸਾਹਿਬ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਟੀ ਸੱਚੇ ਪਾਏ ਮਹੱਲਾ ਤੀਜਾ ਨਦੀ ਆਮ ਦਾ ਨਾਲ ਨਾ ਚੱਲੀ ਵੇਖੋ ਕੋਵਰ ਪਾਏ ਸਤਿਗੁਰ ਸੱਚ ਨਿਰੜਾਇਆ ਸੱਚ ਰਹੋ ਲਿਵਲਾਏ ਨਾਨਕ ਸਾਹਿਬ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਾਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਪੇਤ ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਹਰ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ ਸੱਚਾ ਆਪ ਨਿਆਮ ਸੱਚ ਤਾਂ ਡਰੀਏ ਕੇਤ ਜਿੰਨਾ ਨਾਨਕ ਸੱਚ ਜਾਣਿਆ ਤੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਦੋਂ ਸੱਚ ਸਾਣ ਮਸਵਾਣੀਏ ਕਾਗਜ਼ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਹਨੇ ਲਿਖਿਆ ਦੂਜਾ ਭਾਵ ਨਾਨਕ ਪੁਰਬ ਲਿਖਿਆ ਕਮਾਵਣਾ ਔਰ ਨ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵੇਲਾ ਵੇਖੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਹਿਆ ਸੀ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਲੋਕ ਮਹੱਲਾ ਤੀਜਾ ਹੋਂ ਕਰਤੀ ਸਭ ਮੋਈ ਸੰਭੋ ਕਿਸੇ ਨੂੰ ਨਾਲ ਦੂਜੇ ਭਾਏ ਦੁੱਖ ਪਾਇਆ ਸਭ ਜੋਈ ਜਮਕਾਲ ਨਾਨ ਗੁਰਮ ਖੁਬਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਨੀਆਂ ਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟੀਆਂ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇਦਾਰ ਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਣੇ ਤਾਣੀਆਂ ਰਹੇ ਮਾਨੜੀਆਂ ਨਾਨਕ ਜਨਮ ਸਰਕਾਰ ਥਾ ਜੇ ਤਿਨਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪ ਹੀ ਆਪ ਜਾਲ ਤੂੰ ਆਪੇ ਜਲ ਵਸਾਇੰਦਾ ਆਪੇ ਵਿੱਚ ਸਵਾਲ ਤੂੰ ਆਪੇ ਕਮਲ ਅਲਿਪਤ ਹੈ ਸਿਹਤਾਂ ਵਿੱਚ ਗੁਲਾਲ ਤੂੰ ਆਪੇ ਮੁਸਕਰਾਇੰਦਾ ਇੱਕ ਨਿਮ ਘੜੀ ਕਰ ਖਿਆਲ ਹੱਥ ਤੋਂ ਬਾਹਰ ਕਿਛ ਨਹੀਂ ਗੁਰਸ਼ਬਦੀ ਵੇਖ ਨਿਹਾਲ ਸੁਖ ਮਹਲਾ ਤੀਜਾ ਹੁਕਮ ਨਾ ਜਾਣੇ ਬਹੁਤ ਤਾਰ ਹੋਵੇ ਅੰਦਰ ਧੋਖਾ ਨੀ ਨਾ ਸੋਵੇ ਜੇ ਧੰਨ ਜੇ ਤਰ ਖਸਮੇ ਚਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨ ਕਰਮੀ ਇਹ ਮਤ ਪਾਈ ਗੁਰੂ ਪ੍ਰਸਾਦੀ ਸਾਜ ਸਮਾਈ ਮਹੱਲਾ ਤੀਜਾ ਮਨਮੁਖ ਨਾ ਵੀ ਹੋਣਿਆ ਰੰਗ ਸੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਕਾ ਮੁੱਲ ਦੂਜੇ ਲੱਗੇ ਪਛਮੂਏ ਮੁਰਖੇ ਅੰਦਰ ਗੁਵਾਰ ਵਿਸਟਾ ਅੰਦਰ ਕੀਟ ਸੇ ਪੈ ਪਚੇ ਵਾਰੋ ਵਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰਕੇ ਸਹਿਜ ਸਵਾਏ ਭਗਤੀ ਰੰਗ ਨਾ ਉਤਰੇ ਸਜੇ ਰਹੇ ਸਮਾਏ ਪੌੜੀ ਸਿਸ਼ਟ ਪਾਈ ਸਾਬ ਤੁਦ ਆਪੇ ਵਿੱਚ ਸੰਭਾਇਆ ਇੱਕ ਵੱਲ ਛੱਲ ਕਰਕੇ ਖਾਮ ਲੇ ਮੂੰਹੋਂ ਕੂੜ ਕਸੱਤ ਤਿੰਨੀ ਤਾਇਆ ਤੁਦੇ ਆਪੇ ਭਾਵੇ ਸੋ ਕਰੇ ਤੁਦੇ ਉੱਤੇ ਕੰਮ ਉਹ ਲਾਇਆ ਇੱਕ ਨਾ ਹਮ ਸੱਚ ਬੁਝਾਏ ਉਹਨਾਂ ਤਿੰਨਾ ਤੁਰਟ ਭੰਡਾਰ ਦਿਵਾਇਆ ਚੇਤ ਖਾਏ ਤਿੰਨਾ ਸਫਲ ਹੈ ਚੇਤਾ ਹੱਥ ਚੜਾਇਆ ਲੋਕ ਮਹੱਲਾ ਤੀਜਾ ਪੜਪੜ ਪੰਡਤ ਬੇਦ ਬਖਾਣੇ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਰਿਸ ਜਾਏ ਦਿਨ ਜੋ ਪਿੰਡ ਦਿੱਤਾ ਤਿੱਥੇ ਕੰਮ ਹੋਣਾ ਚੇਤ ਤੇ ਜੋ ਦਿੰਦਾ ਰਿਛ ਸਵਾਏ ਜਮਕਾ ਫਾਹਾ ਗਲੋ ਨਾ ਕੱਟੀਏ ਫਿਰਿਆ ਵੇ ਜਾਏ ਮਨੁੱਖ ਕਿਸੇ ਨਾ ਸੁਝੇ ਅੰਦਰੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਗੁਰਮੁਖ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁੱਖੇ ਸੁਖ ਵਿਆਏ ਨਾ ਸੋ ਨਾ ਉਹ ਮਨੋ ਨਾ ਵਿਸਾਰੀਏ ਜਿਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਤਿਸ ਦਾ ਤਿਸ ਪਿੰਡ ਸਭ ਤਿਸ ਕਾ ਸਿਤ ਕਰੇ ਅਰਦਾਸ ਸੱਚੇ ਜਦ ਚਲਾਹਣਾ ਸੁੱਖੇ ਸੁਖ ਨਿਵਾਸ ਜਪ ਤਪ ਸੰਜਮ ਮਨ ਮਾਹੇ ਬਿਨ ਨਾਮੇ ਬਿਨ ਨਾਮੇ ਸ੍ਰੀ ਦੀਵਾਸ ਗੁਰਮਤੀ ਨਾਮ ਪਾਈਏ ਮਨਮੁਖ ਮੋਹ ਬਿਨਾਸ ਜਿਉ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਸਿੱਧੇ ਪਾਸੋਂ ਮੰਗਦੇ ਜਿਲਿਤ ਕਰ ਅਰਦਾਸ ਜਿਸਨੂੰ ਦੇ ਸਭ ਕਿਸ਼ਤ ਮਿਲੇ ਇੱਕ ਨਾ ਦੂਰ ਹੈ ਪਾਸ ਤੁਰ ਬਾਜੋ ਥਾਂ ਕੋ ਨਾਹੀ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਦਾਸ ਸਭ ਸਿੱਧੇ ਨੂੰ ਸੁਣਾਏ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੁੱਕਦਾ ਮਾਇਆ ਮੋਹ ਵਿੱਚ ਪਿਆਰ ਅੰਤਰ ਬ੍ਰਹਮ ਨੱਚੀ ਨਹੀਂ ਮਨ ਮੂਰਖ ਗਵਾਰ ਦੂਜੇ ਪਾਏ ਜਗਤ ਪ੍ਰਬੋਧਾ ਨਾ ਬੂਜੇ ਵਿਚਾਰ ਬਿਰਥਾ ਜਨ ਗਵਾਇਆ ਜਾਂ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾ ਪਾਇਆ ਨਾ ਜਿੰਨੀ ਸਤਿਗੁਰ ਸੇਵਿਆ ਨਾ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁੱਖ ਮਨ ਵਸੇ ਚੁੱਕੇ ਕੁੱਕ ਪਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰਸ਼ਬਦੀ ਵਿਚਾਰ ਨਾਨਕ ਸ਼ਬਦ ਰੱਤੇ ਸੇ ਮੁਕਤ ਹੈ ਹਰ ਜੀਉ ਇਖਤਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰ ਭਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਧਿਆਏ ਗੁਰਸ਼ਬਦੀ ਹਰ ਪਾਇਆ ਹਰ ਪਾਰ ਲੰਘਾਏ ਮਨ ਹੱਠ ਕਰਮ ਮਨ ਹਟ ਕਿਨੇ ਨਾ ਪਾਇਓ, ਪੁੱਛੋ ਵੇਦਾਂ ਜਾਏ। ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਲੋਕ ਮਹੱਲਾ ਤੀਜਾ, ਨਾਨਕ ਸੋ ਸੂਰਾ ਵੜਿਆ, ਜਿਨ ਵਿੱਚੋਂ ਦੁਸ਼ਟ ਕਰਨ ਮਾਰਿਆ, ਗੁਰਮੁਖ ਨਾਮ ਚਲਾਇਆ, ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ, ਸਭ ਕੁੱਲ ਨਿਸਤਾਰਿਆ, ਸੋਹਣ ਸਚਿਵਾਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ, ਨਾਨਕ ਨਾ ਬਿਨ ਨਾਮੇ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ, ਗੁਰਪੂਰੇ ਹਰ ਨਾਮ ਬਿਰੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ, ਹਮੇ ਮਾਰ ਏ ਕਿਲੇ ਬਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਏ ਨਾ ਸਾਕੇ, ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੇ, ਕਰਤਾ ਜੋ ਭਾਵੇ ਸੋ ਨਾਏ ਲਾਇਆ, ਜਾ ਨਾਨਕ ਨਾਮ ਲਏ ਤਾਂ ਜੀਵੇ, ਬਿਨ ਨਾਮੇ ਖਿੰਨ ਮਰ ਜਾਇਆ, ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਨੋ ਮੋਹਨ ਜਿੱਥੇ ਸਭ ਪਾਪੀ ਤਰਿਆ, ਉਸੇ ਅੰਤਰ ਨਾਮ ਨਿਦਾਨ ਹੈ, ਨਾਮੋ ਪਰਵਰਿਆ, ਨਾ ਪੂਜੀਏ ਨਾ ਮੰਨੀਏ, ਨਾ ਏ ਕਿਲ ਵਿਖ ਸਭ ਹਿਰਿਆ, ਜਿੰਨੀ ਨਾ ਧਿਆਇਆ, ਇੱਕ ਮਨ ਇੱਕ ਚਿੱਤ ਸੋ ਤੇ ਆਸਿਰ ਜਗ ਰਿਹਾ। ਸਲੋਕ ਮਹੱਲਾ ਤੀਜਾ, ਆਤਮਾ ਦਿਓ ਪੂਜੀਏ, ਗੁਰ ਕੇ ਸਹਿ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ, ਆਤਮਾ ਡੋਲ ਨਾ ਡੋਲੀ, ਗੁਰ ਕੇ ਭਾਏ ਸੁਭਾਏ, ਗੁਰਬਿਣ ਸਹਿ ਨਾ ਵੀ ਲੋਭ ਮਹਿਲ ਨਾ ਵਿੱਚੋਂ ਜਾਏ, ਬਿਨ ਪਲ ਹਰ ਨਾਮ ਮਨ ਵਸੇ, ਸਭ ਅੱਠ ਅੱਠ ਤੀਰਥ ਲਾਏ, ਸੱਚੇ ਮਹਿਲ ਨਾ ਲੱਗੀ, ਮਨ ਲੱਗੇ ਲਾਗੇ ਦੂਜੇ ਪਾਏ, ਪ੍ਰਤੀ ਮੂਲ ਨਾ ਉਤਰੇ, ਜੇ ਅੱਠ ਸਰ ਤੀਰਥ ਨਾਏ, ਮਨ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਨਾਨਕ ਮਹਿਲਾ ਪੂਜਲ ਨਾ ਥੀਏ, ਜਾਂ ਸਤਿਗੁਰ ਮੋਹ ਸਤਿਗੁਰ ਮਾਏ ਸਮਾਏ। ਮਹਲਾ ਤੀਜਾ, ਮਨਮੁਖ ਲੋਕ ਸਮਝਾਈਏ, ਕਦਮੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ, ਪਈਏ ਕਿਰਤ ਫਿਰਾਏ, ਲਿਵਤਾ ਵੇਰਾ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸਦ ਕਸਵੱਟੀ ਲਾਏ, ਮਨ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ, ਮਨ ਹੀ ਮੰਜ ਸਮਾਏ, ਮਨ ਜੋ ਇੱਛੇ ਸੋ ਲਹੇ, ਸੱਚੇ ਸਰ ਸਵਾਏ, ਅੰਮ੍ਰਿਤ ਨਾਮ ਸਤ ਪੁੰਚੀਏ, ਗੁਰਮੁਖ ਘਰ ਕਮਾਏ, ਬਿਣ ਮੰਨੇ ਜੇ ਹੋਰੀ ਨਾਲ ਰੁੱਝਣਾ, ਜਾਸੀ ਜਨਮ ਗਵਾਏ, ਮਨ ਮੁਖੀ ਮਨ ਹੱਠ ਹਾਰਿਆ, ਕੁਰਕ ਸਤ ਕਮਾਏ, ਗੁਰਪ੍ਰਸਾਦੀ ਮਨ ਜਿਣੇ ਹਰ ਸੇਤੀ ਲਵਲਾਏ, ਨਾਨਕ ਗੁਰਮੁਖ ਸੱਚ ਕਮਾਵੇ, ਮਨ ਖਾਵੇ ਜਾਏ, ਪੌੜੀ ਹਾਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਪਰ ਭਾਗ ਹੋਵੇ ਮੁਖਮਸਤਕ, ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਬਚਨੀ ਸਹਿਜੇ ਸਤ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਦਿਆ, ਰਾਜ ਸੂਰਜ ਰਹਿਣ ਕੇ ਰਾਖੀ, ਅਜਿਸਟਰ ਗੋਚਰ ਅਲੱਖ ਨਿਰੰਜਨ, ਸੋ ਦੇਖਿਆ ਗੁਰਮੁਖਾਖੀ। ਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵਲਾਏ, ਸਤਿਗੁਰ ਜਿੰਨੀ ਨਾ ਸੇਵਿਓ, ਤਿੰਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੇ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ, ਮਨ ਵਿਖਾਰੀ ਵੇਲਿਆ, ਵੇਖਾਰਾ ਕਰਮ ਕਮਾਏ, ਦੂਜੇ ਭਾਈ ਅਗਿਆਨੀ ਪੂਜਦੇ ਦਰਦ ਮਿਲੇ ਸਜਾਏ, ਆਤਮ ਦੇਹ ਪੁੱਜ ਗਏ, ਬਿਨ ਸਤਿਗੁਰੂ ਬੂਝ ਨਾ ਪਾਏ, ਜਬ ਤਬ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਭੱਲੇ ਪਾਏ, ਨਾਨਕ ਸੇਵਾ ਸੁੱਤ ਕਮਾਵਣੀ, ਜੋ ਹਰ ਭਾਵੇ ਸੋ ਥਾਏ ਪਾਏ, ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਨਹਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਤ ਦੁੱਖ ਭੁੱਖ ਸਭ ਲੈ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਲੋਕ ਮਹੱਲਾ ਤੀਜਾ, ਸਤਿਗੁਰੂ ਜੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ, ਲਖ ਚਰਾਸੀ ਫਿਰ ਪਿਆ ਮਰ ਜੰਮੇ ਹੋਏ ਖਵਾਰ, ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਲੱਗੇ ਗੁਰ ਸ਼ਬਦ ਸਿਉ, ਤਿੰਨ ਸੱਚੀ ਸਦਾ ਨਿਵੇ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ, ਸਹਿ ਸਮਾਵੇ ਸੋਏ। ਮਹੱਲਾ ਤੀਜਾ, ਸੋ ਭਗਵਤੀ ਸੋ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਦਾਸ ਰਾਖੇ ਕਰਿਆਣੇ, ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ, ਅੰਤਰ ਕਪਤ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਨ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਜਨ ਦੁਖੀਆ ਦੂਜੇ ਭਾਈ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕਰ ਨ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿੰਨ ਇੱਥੇ ਉੱਥੇ ਮੁੱਖ ਉਜਲੇ ਹਰ ਦਰਗੇ ਪੈਂਦੇ ਜਾਈ ਸੁਖ ਮਹਲਾ ਦੂਜਾ ਜੋ ਸਿਰ ਸਾਈ ਨਾਨਵੇ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਪਿਆਰ ਮਹੱਲਾ ਪੰਜਵਾਂ ਮੁੰਡੋ ਕੁੰਡੀ ਨਾਨਕਾ ਫਿਰ ਫਿਰ ਜਨਕ ਮੋਯਾਸ ਕਸਤੂਰੀ ਕੇ ਭੋਲੜੇ ਗੰਦੇ ਭੂਮ ਡੂਮ ਪਿਆਸ ਪੌੜੀ ਸੋ ਐਸਾ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਦਾਰ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਭਾਏ ਸੁਰਖ ਮਹਲਾ ਤੀਜਾ ਵੇਸ ਕਰੇ ਕਰੂਪ ਕਲੱਖਣੀ ਮਨ ਖੋਤੇ ਕੁੜਿਆਰ ਪਰਕੇ ਪਾਣੀ ਨਾ ਚੱਲੇ ਹੁਕਮ ਕਰੇ ਗਵਾਰ ਗੁਰਕੇ ਪਾਣੀ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮਿਟ ਨਾ ਸਕੀਏ ਜੋ ਤੁਮ ਲਿਖਿਆ ਕਰਤਾਰ ਮਨ ਧਨ ਸੌਂਪੇ ਕੰਤ ਕੋ ਸਭਦੇ ਧਰੇ ਪਿਆਰ ਬਿਨਾਂ ਵੇ ਕਿੰਨੇ ਨਾ ਪਾਇਆ ਦੇਖੋ ਕਿਸਦੇ ਵਿਚਾਰ ਨਾਨਕ ਸਾਹ ਸੁਆਲਿਓ ਕੁਛ ਲੱਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸ ਦਾ ਨਾਂ ਜਿਸੇ ਉਰਵਾਰ ਨ ਪਾਰ ਮਨੁੱਖ ਗਿਆਨੀ ਮਹਾਂ ਦੁੱਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲੇ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ ਸਤਿਗੁਰ ਸੇਵੇ ਆਪਣਾ ਭੋਜਲ ਉਤਰੇ ਪਾਰ ਨਾਨ ਗੁਰਮੁਖ ਸੱਚ ਸਮਾਵੇ ਸੱਚ ਨਾ ਮੁੜ ਧਾਰ ਪੌੜੀ ਹਾਰ ਜਲ ਥਲ ਮਹਿਰ ਭਰਪੂਰ ਦੂਜਾ ਨਾਹੀਂ ਕੋਏ ਹਰਿਆ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇਸ ਵਡਿਆਈ ਹਰ ਧਰਮ ਨਿਆਉ ਕਿ ਹੋਏ ਹਾ ਸਭ ਹਰ ਕੀ ਕਰੋ ਉਸਤ ਜਿਨ ਕਰੀਬ ਅਨਾਥ ਰਾਖ ਲੀ ਹੋਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੇ ਹੋਏ ਸੁਖ ਮਹਲਾ ਤੀਜਾ ਮਲ ਮਨ ਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਲ ਫਿਰ ਛੋਟਿਆ ਕਰੇ ਆਪਣਾ ਪਾਰ ਪੁਰਖੇ ਨਾਲ ਪਿਆਰ ਕ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਸਰੂਪ ਸੋ ਸੋਈ ਸੋਹਣੀ ਪਰ ਹਰ ਛੋਟੀ ਪਤਾਰ ਮਹੱਲਾ ਤੀਜਾ ਸੰਗਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ ਸਦਾ ਰਵੇ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੁਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤ ਜਿਨ ਫਾਥੇ ਕਾਢਿਆ ਹਰ ਸੁਧਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਡਰ ਰੱਖਿਆ ਨੇ ਮਾਣਿਆ ਤੂੰ ਮਾਣ ਹਰ ਡਾਢੀ ਡਾਢੀ ਹੋਂ ਤੂੰ ਡਾਢਿਆ ਹਰ ਅਹੰਕਾਰੀਆਂ ਮਾਰਨੇ ਵਾਏ ਮਨ ਮੁੱਖ ਮੂਲ ਸਾਧਿਆ ਭਗਤਾਂ ਦੇ ਵਡਿਆਈਆਂ ਗਰੀਬ ਅਨਾਥਿਆ ਸੁਖ ਮਨ ਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮਿਟ ਨਾ ਸਕੇ ਕੋਏ ਕਿਰਪਾ ਕਰੇ ਜਿਸੇ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਰਨ ਕਰਤੇ ਵਾਸਿਆ ਗੁਰਮੁਖੂ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਅਰਾਧਿਆ ਜਿੰਨੀ ਆਂਦਿਨ ਹਰ ਲਿਵਲਾ ਧਾਰ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰ ਨਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿੰਨ ਪਾਇਆ ਮੁੱਖ ਦਵਾਰ ਮਨ ਹੁਕਮ ਨਾ ਜਾਣਨੀ ਤਿੰਨ ਮਾਰੇ ਜੰਮ ਜੰਦਾਰ ਗੁਰਮੁਖ ਜਿਨੀ ਰਾਧਿਆ ਤਿੰਨੀ ਕਰਿਆ ਭੋਜਨ ਪ੍ਰਸੰਸਾਰ ਸਭ ਅਵਗਣ ਗੁਣੀ ਮਿਟਾਇਆ ਗੁਰੇ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਸ਼ ਜਾਣਦਾ ਹਰ ਜੀਵਨ ਨਾਹੀਂ ਕੋਏ ਜਾਣ ਹਰ ਧਰਮ ਵਿਚਾਰ ਦਾ ਕਾੜਾ ਨਿਸਾ ਕਿਉਂ ਕੀਜੇ ਨਾ ਜਾਂ ਨਾ ਹੀ ਅਧਰਮ ਮਾਰਦਾ ਸੱਚਾ ਸਹਿ ਸੱਚ ਨਿਆਉ ਪਾਪੀ ਨਰਮ ਹਾਰਦਾ ਚਲਾਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਨੇ ਲਏ ਸਾਹੀ ਸੁਹਾਗਣ ਨਾਰ ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉਮੈ ਮਾਰ ਮਿਲਾਇਆ ਨੂੰ ਗੁਰ ਕੇ ਸ਼ਬਦ ਕਰੇ ਨਾਨਕ ਸਾਹੀ ਸਮਾਇਆ ਨੂੰ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਆਂ ਨੂੰ ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵਕਾ ਲੀਨ, ਹਰ ਭਗਤਾਂ ਨੂੰ ਦੇ ਆਨੰਦ, ਫਿਰ ਕਰੀ ਬਹਾਲੀਅਨ, ਪਾਪੀਆਂ ਨੂੰ ਨਾ ਦੇ ਫਿਰ ਰਹਿਣ, ਚੁਣ ਨਰਕ ਕੋਲ ਘੋਰ ਚਾਲੀਅਨ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ, ਲੋਕ ਮਹਲਾ ਪਹਿਲਾ ਕਬੁੱਧ ਕੋ ਡੂਮਣੀ ਕੋ ਦਇਆ ਕਸਾਇਣ ਪਾਨੰਦਾ ਕੱਟ ਚੁਹੀ ਮੁੱਠੀ ਕੋਦ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਸਾਰਾ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਕਾ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਂਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਚ ਚਾਖੀਏ ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਕਿਸਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹੰਬਲ ਹਾਰੀ ਤਿੰਨ ਕੋ ਜੈਨਤ ਆਇਆ ਹਰ ਨਿਰੰਕਾਰ ਉਹਨਾਂ ਕੇ ਮੁੱਖ ਸਾਧ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਏ ਉਲਟੀ ਪਈ ਨਾ ਮਿਲ ਖਰਚ ਬਣਾਉ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਨਿੱਜ ਨਿੱਜ ਘਰ ਵਸੇ ਨਿੱਜ ਥਾਂ ਅਨ ਹਦ ਧੁਨੀ ਸਦ ਵੱਜਦੇ ਮਨ ਹਰ ਲਿਖਾਏ ਨਾਨਕ ਹਰ ਭਗਤ ਕਿੰਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸੱਜ ਕੇ ਕਿਰਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਰਜ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਕਾ ਇੱਕ ਸੁਣ ਕੇ ਘਰ ਗਾਵਣ ਜਨਮੀ ਜੰਤ ਸੁਤ ਵੱਡਾ ਹੋਤ ਹੈ ਇਤਨਾ ਤੂੰ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰੇ ਅਦਕ ਅਦਕ ਲਾਡ ਧਰ ਕੇ ਖਤਹੀ ਜਮਰਾਓ ਹੰਸ ਹੱਸੇ ਐਸਾ ਤਹਿ ਜਗ ਪਰ ਮਿਲਾਇਆ ਪਰ ਮਿਲਾਇਆ ਕੈਸੇ ਬੁੱਝੇ ਜਾ ਮੋਇਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇੱਕ ਸੰਗਤ ਨੈ ਚੋ ਮੰਨਾ ਰਮਈਆ ਜਪੋ ਪ੍ਰਾਣੀਆਂ ਨਸ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਂ ਸਿਸ ਭਾਵੇ ਤਾਂ ਲਾਗੇ ਭਾਵ ਪਰ ਭਲਾਵਾ ਵਿੱਚੋਂ ਜਾਏ ਉਪਜੇ ਸਹਿਜ ਧਿਆਨ ਮਤ ਜਾਗੇ ਗੁਰਜ ਪ੍ਰਸਾਦ ਅੰਤਰ ਲਿਵ ਲਾਗੇ ਇੱਕ ਸੰਗਤ ਨਾ ਹੀ ਮਰਨਾ ਕੁੰਭ ਸ਼ਾਨ ਨਾ ਖਸਮੇ ਮਿਲਿਆ ਰਾਹੋ ਰਹਾਓ ਦੂਜਾ ਸਿਰਾਗ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਅਗ ਲੜਾ ਪ੍ਰਾਣੀ ਜਰਾ ਮਰਨ ਭੋ ਵਿਸਰ ਗਿਆ ਕਸਮ
1: ਕੋਈ ਸਾਜਨ ਰਮਈਆ ਰਹਾਓ ਅਨੇਕ ਅਨੇਕ ਭੋਗ ਰਾਜ ਵਿਖਰਾਇਆ ਪਾਣੀ ਸੰਸਾਰ ਸਾਗਰ ਤੋਂ ਅਨਰ ਪਿਆ ਮਾਇਆ ਮੁੱਠਾ ਅਤੇ ਸੁੱਖ ਨਾਹੀਂ ਜਨਮ ਗਵਾਏ ਵਾ ਲਸੀਆ ਜਿਸਮ ਕੋਰ ਪੰਥ ਚਾਲਣਾ ਪ੍ਰਾਣੀ ਦਾ ਸੱਤ ਤਹਿਨਾ ਕਰੇ ਸੰਗ ਮਾਇਆ ਮੋਹ ਸਭ ਵਿਸਰ ਗਿਆ ਜਾਂ ਤੁਝ ਲਏ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਦੇਖ ਲਏ ਕਰਨ ਰਾਓ ਕਹਿਕਰ ਹਲ ਕਰਨ ਮਹਾਂਗਲੀ ਤਿੰਨ ਆਖ ਲਵੇ ਮੈਂ ਰਹਿਣ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵੰਤ ਰਹਿਣ ਰਤਰਾ ਨਾਰਾਇਣਾ ਹੈ ਜੀ ਤੂੰ ਆਪੇ ਸਭ ਕਿਸ ਜਾਣਦਾ ਬਦੋ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਚਲ ਦੇਖ ਤੁਮ ਰੇ ਪੰਡਿਆ ਅਬ ਕਿਸ ਕਹਿਣ ਨਾ ਜਾਏ ਤੁਰ ਨਰ ਗਣ ਗੰਧਰ ਵਿਜੇ ਨਮੋ ਹੈ ਪ੍ਰੇ ਪਵਨ ਮੇਖਲੀ ਲਾਈ ਰਾਜਾ ਰਾਮ ਅੰਹਜ ਟਿੰਗਰੀ ਪਾਚੈ ਜਾਂ ਕਿ ਦਿਸ ਨਾ ਦਲਿਵ ਲਾਗੈ ਰਹਾਓ ਪਾਠੀ ਗਗਨ ਪਿੰਗਾ ਅਰਪਿੰਗਾ ਕਣਕ ਕਲਸ ਇੱਕ ਪਾਇਆ ਕਿਸਨੇ ਤਾਰ ਸੂਏ ਅਤਿਨਿਰਮ ਰਸਮ ਹੈ ਰਸਨ ਚ ਵਾਇਆ ਇੱਕ ਜੋ ਬਾਤ ਨੂਪ ਭਰੀ ਹੈ ਪਵਨ ਤੇ ਅੱਲਾ ਸਾ ਗਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੂੰ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋ ਸਮਾ ਕਹੋ ਕਬੀਰ ਰਾਮ ਰਾਤਾ ਔਰ ਦੁਨੀ ਸਭ ਕਰਮ ਪਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਦੇਣੀ ਜੀਓ ਕੀ ਪਹਿਰਿਆਂ ਕੇ ਘਰ ਗਾਵਣਾ ਏਕੋ ਕਾ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਚਵਾਸ਼ਕ ਉਰਵ ਧਿਆਨ ਲਿਵ ਲਾਗਾ ਮਿਰਤਕ ਪਿੰਡ ਸਾਧ मद ना एन एक अज्ञान को नागा ते दिन संबल कष्ट महा दुख अब चित अर सत सारिया गर्भ चोर मित्र मंडल आया तो नरहर मनो दे सारिया फिर सामेगा मूड़िया तू कवन कुमत प्रम लागा तेत राम ना ही मनो दे सारिया फिर पछतावेगा मुड़िया तू कमल कुमत परम लागा चेत राम ना ही जम पुर जाएगा जन बिखर अनराधा रहाओ बाल विनोद चंद रस लागा सिर सिर मोह व्याप रस नित मेर अमृत दिख चाची तो पंच पर गुप्तन सत जप तप संगम छोड़ सुकृत मत राम ना नारा दिया उठलिया काम काल मत लागी तो आन सतत गल बांधिया तन तेज पर त्रे मुख जुमे सर अक्सर न पछाणिया उन्मत काम महा बिख भूले पाप कुण न पछाणिया सुत संपत देख हो मन गर्भ्या राम हृदय से खोया अवर मर्त माया मन तुले तो पग मुख जन्म खोया कुंडर केस को संचय कौले सबत पताल की वाणी लोचन सर में है गुद बल नाठी ता काम पवस महाराणी ताते दिखे पई मत पावस काया कमल कमलाना अवगत बाण छोड़ मित्र मंडल तो पाछा पछाणा निकुटी देह देख तन उपजे मान करत निंदुजे लालच करे जीवन पद कारण लोचन कछु ना सूझे थाका तेजु दिया मन पंखी कर आंगन ना सुखाई देनी कहे सुनो रे सब तो मरन मुक्त किन पाई श्री राग तोही मोही मोहि तोही अंतर कैसा कनक कटग जल तरंग जैसा जोपे हम ना पाप करंता अह अनंता पतित पावन नाम कैसे हम सारा तुम जो नायक आखो अंतर जामी प्रगते जन जनी जय जन से स्वामी श्री राधे मुख विचार देहु रविदास सम दल समझाव को राग माज चौपते कर पहला महला चौथा इकोकार सतनाम करता सुरत निरपाओ निरवैर अकाल मूर्त जी सैवम गुर प्रसाद हर हर नाम में हर मन पाया बिड़पा जी हर नाम से आया गुरपुरे हर नाम सिद्ध पाई को बिरला गुरम चल जियो मैं हर हर कर लिया बन पल मेरा प्राण सिखाई सदा नाल चलै गुरपुरे हर नाम दराया हर निचल हर तन पल जियो हर हर सज्जन मेरा प्रीतम राया कोई आन मिलावे मेरे प्राण जीवाया हाँ रहना सका दिन देख प्रीत माँ मैं नीर वहे वह चल जियो सतगुर मित्र मेरा बाल सिखाई हाँ रहना सका दिन देखे मेरी माई हर जियो कृपा करो गुर मिलो जन नानक हर तन पल जियो माझ महला चौथा मधू दन मेरे मन तन पुराना हों हर दिन दूजा अवर न जाना कोई सज्जन संत मिले बड़पा जी मैं हर प्रभ प्यारा दस जियो हर मन तन खोजी काल बुलाई क्यों प्यारा प्रीतम मिले मेरी माई मिल सत संगत खोज बसाई रिस संगत हर सब बस जियो मेरा प्यारा प्रीतम सतगुर रखवाला हम बारक दीन करो तरसपाला मेरा मात पिता गुर सतगुर पूरा गुर जल मिल कमल विकस जियो मैं दिन गुर देखे नींद ना वह मेरे मन तन वेदन गुर बिरो लगा वह हर हर दया करो गुर मिलो जन नानक गुर मिल रहते जियो माझ महला चौथा हर गुण पढ़िए हर गुण गुणिए हर हर नाम कथा नित सुनिए मिल सत्संगत हर गुण गाए जग तौ जग गुस्तर करिए जियो आओ सती हर मेल करी हाँ मेरे प्रीतम का मैं दे स्नेहा मेरा मित्र सखास हो प्रीतम पाई मैं दसते हर निर नर हरिय जियो मेरी बेदन हर गुर पूरा जाने हों रहना सत्ता दिन नाम बखाने मैं औखद मंत्र दीज गुरपुरे मैं हर हर नाम धरिय जियो हम दात्रक दीन सत गुर शरणाई हर हर नाम बूंद मुख पाई हर जल मिद हम जल के मीने जन नानक जल बिन मरिय जियो माझ महला चौथा हर जन संत मिलो मेरे भाई मेरा हर सब दसो मैं भुख लगाई मिल चढ़दा पूर्ज जीवन दाते मिल हर दर्शन मन की जय जियो मिल सत संग बोली हर बाणी हर हर कथा मेरे मन पानी हर हर अमृत हर मन पावे मिल सतगुर अमृत की जय जियो बट भागी हर संगत पावे पाग ही सम चोटा खावे बिन पागा सत संग न लभे बिन संगत मैल फरी जय जियो मैं आए मिलो जग जीवन प्यारे हर हर नाम दया मन धारे ਗੁਰਮਤ ਨਾਮ ਮੀਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਓ, ਮਾਝ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ, ਆਵੋ ਸੰਤ ਮੈਂ ਗੱਲ ਮਿਲਾਈ ਹੈ, ਮੇਰ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ, ਵਡ ਭਾਗੀ ਹਰ ਸੰਤ ਮਿਲਾਇਆ, ਭਰਪੂਰੇ ਹਰ ਰਸ ਮੁਖ ਪਾਇਆ, ਭਾਗ ਜੀ ਸਤਿਗੁਰ ਨਹੀਂ ਪਾਇਆ, ਮਨ ਮੂ ਗਰਭ ਜੂਨੀ ਨਿਤ ਪਾਉਂਦਾ ਜੀਓ, ਆਪ ਦਿਆਲ ਦਿਆ ਪ੍ਰਵਤਾਰੀ, ਮਿਲ ਹਉਮੈ ਮਲ ਹਉਮੈ ਦਿਖਿਆ ਸਭ ਨਿਵਾਰੀ, ਨਾਨਕ ਹਟ ਭੱਟਣ ਵਿੱਚ ਗਾਇਆ, ਹਰ ਲੈਂਦੇ ਗੁਰਮੁਖ ਸਬਦਾ ਜੀਓ, ਮਾਝ ਮਹੱਲਾ ਚੌਥਾ, ਹਾਂ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਓ, ਤਨ ਤਨ ਹਰ ਜਨ ਦਿਨ ਹਰ ਪ੍ਰਭ ਜਾਤਾ, ਜਾਏ ਪਿਛਾ ਜਨ ਹਰ ਕੀ ਵਾਤਾ, ਪਾਵ ਮਿਲੋਵਾ ਮਨ ਮਸੋਵਾ, ਮਿਲ ਹਰ ਜਨ ਹਰ ਰਸ ਕੀਚੈ ਜੀਓ, ਸਤਿਗੁਰ ਦਾ ਤੈ ਨਾਮ ਧੜਾਇਆ, ਵਡਭਾ ਵੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਓ, ਹਰ ਸਤ ਸੰਗਤ ਸਤ ਪੁਰਖ ਮਿਲਾਈ ਹੈ, ਮਿਲ ਸਤ ਸੰਗਤ ਹਰ ਨਾਮ ਧਿਆਈ ਹੈ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰਿਚੈ ਜੀਓ, ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੂਮ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੈ ਸਿਸ ਕੇ ਹੋਂ ਬਾਰੀਆਂ, ਮਿਲ ਸਤ ਸੰਗਤ ਲੱਗਾ ਹਰ ਸੱਜਣ ਹਾਂ ਸਤਿਗੁਰ ਵਿੱਚੋਂ ਕੋ ਮਾਇਆ ਜੀਓ, ਜਹਾਂ ਜਹਾਂ ਦੇਖਾਂ ਤੈ ਤੈ ਸੁਆਮੀ, ਤੂੰ ਘੱਟ ਘੱਟ ਰਵਿਆ ਅੰਤਰ ਜਾਨੀ, ਗੁਰਪੂਰੇ ਹਰ ਨਾਲ ਦੇ ਖਾਇਆ, ਹਾਂ ਸਤਿਗੁਰ ਵਿੱਚੋਂ ਸਭ ਵਾਰਿਆ ਜੀਓ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਗਾਇਆ, ਸਭ ਏਕਾ ਜੋਤ ਵਰਤਿਆ ਤਿੰਨ ਤਿੰਨ, ਨਾ ਰਲਈ ਕਿਸੇ ਦੀ ਰਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹਾਂ ਸਤਿਗੁਰ ਵਿੱਚੋਂ ਵਰਤਾਇਆ ਵਰਤਾਇਆ ਜੀਓ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਸਹਿਮਨ ਪਿਆਰੀ ਪਾਣੀ, ਉਪਦੇਸ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀ ਅਜੀਓ, ਸੱਤ ਚੌਕ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਕ ਦੇ ਘਰ ਪਹਿਲਾ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਂ, ਬਲਬ ਕਰੈ ਚਾਤ ਰਸੀ ਨਾ, ਸਿੱਖਾਂ ਨਾ ਉਤਰੇ ਚਾਤ ਨਾ ਰਹਿ, ਦਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਕੋਲੀ ਜੀਓ ਕੋਲ ਪਨਾਹੀ, ਗੁਰ ਦਰਸ਼ਨ ਸੰਤ ਪਿਆਰੇ ਜੀਓ, ਰਹਾਉ ਤੇਰਾ ਮੁੱਖ ਸੁਹਾਵਾ ਜੀਓ, ਤੈ ਸੁਣ ਬਾਣੀ ਚਿਰ ਗੋਆ ਦੇਖੇ ਸਾਰੰਗ ਪਾਣੀ, ਸੰਤੋ ਦੇਵ ਜਹਾਂ ਤੂੰ ਵਸਿਆ, ਮੇਰ ਸੱਜਣ ਮੀਤ ਮਰਾਰੇ ਜੀਓ, ਹਾਂ ਕੋਲੀ ਹਾਂ ਕੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ, ਰਹਾਉ ਇੱਕ ਕੜੀ ਨਾ ਮਿਲਤੇ ਤਾਂ ਕਲ ਸੁਖ ਹੋਤਾ, ਹੁਣ ਕਲ ਮਿਲੀਏ ਅਪਰੇ ਤੁਰ ਭਗਵੰਤਾ, ਮੋਹ ਰਹਿਣ ਨਾ ਵਿਹਾਰੇ ਨੀਂਦ ਨਾ ਰਹਿ, ਜਿਨ ਦੇਖੇ ਗੁਰਦਰਬਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਕੇ ਸੱਚੇ ਗੁਰਦਰਬਾਰੇ ਜੀਓ, ਰਹਾਓ ਪਾਗ ਸੁਆ ਗੁਰ ਸੰਤ ਮਿਲਾਇਆ, ਪ੍ਰਭਨ ਨਾਸੀ ਕਰਮ ਹੈ ਪਾਇਆ, ਸੇਵ ਕਰੀ ਪਲ ਚਸਨ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ, ਰਹਾਓ ਰਾਗ ਮਾਘ ਮਹੱਲਾ ਪੰਜਵਾਂ, ਸਾ ਰੁੱਤ ਸੁਹਾਵੀ ਜਿਤ ਸੁਧ ਸਾ ਮਾਲੀ, ਸੋ ਕੰਮ ਤੁਹਿਲਾ ਜੋ ਤੇਰੀ ਕਾਲੀ, ਸੋ ਰਿਦਾ ਸੁਹਿਲਾ ਜਿਤ ਰਿਦਾ ਤੂੰ ਗੁੱਠਾਂ।

0: माझ महल्ला पन्ना सगल संतने सहवस्तिक मांगो करो बिनंती मान पे आगो वार वार जाई लख वरिया दे संतन की तू राजियो तुम धाते तुम पुरख विदाते तुम समरथ सदा सुख दाते सबको तुम ही इते बरसावे अवसर करो तुम हमारा पूरा जियो दर्शन तेरे पवन पनीता आत्म गढ़ दिखम तिना ही गीता तुम दाते तुम पुरख विदाते तुद देवड़ अवर ना सूरा जियो रेन संतन की मेरे मुख लागे दुर्मत बिनती कागे सच कर वैस रहे गुण गाए नानक विंस तू राजियो माझ महला पन्ना विसर नाही वरदाते कर कृपा पर सं संगराते जिनस रैन ज्यो तुद त्याई इह दान मोहे करना जियो माटी अंधी सुरत समाई सब कुछ दिया तलिया जाई आनंद विनोद चो जगमास है तुद पा वैसो होना जियो जिसका दिता सब किस लेना सती अमृत भोजन खाना तेज सुखाली शीतल पवना सहज खेल रंग करना जियो सा बुद्ध दीजे जित जित रह नाही सा मत दीजे जित सुद के आई सास तेरे गुण गावा ओट नानक गुर चरणा जियो माझ महला पन्ना सिफ सलाहन तेरा हुकम रजाई सो ज्ञान ध्यान जो तुद पाई सोई जप सो प्रभ जियो पावे पाणे सूर गे आना जियो अमृत नाम तेरा सोई गावे जो साहेब तेरे मन पावे तू संतन का संत तुम्हारे संत साहेब मन माना जियो तू संतन की करह प्रत पाला संत खेलें तुम संग गो पाला अपने संत तुद खरे प्यारे तू संतन के प्राणा जियो उन संतन के मेरा मन कुर्बाने जिन तू जाता जो तुद मन पाने तिनके संग सदा सुख पाया हर रस नानक तृप्य गाना जियो माझ महला पन्ना तू जलनिध हम नी तुम्हारे तेरा नाम बूंद हम चतरत तिख हारे तुम्हारी आस प्यासा तुम्हारी तुम्ही संग मन लीना जियो जो भारत की खीर अघावे जो निर तन तन देख सुख पावे त्रिखा वंक जल पी बतखंडा त्यों हर संग एह मन पीना जियो जो अंधियारे जी तत्परदासा परता चितवत पूरने आसा मिल प्रीतम ज्यो होत आनंदा त्यों हर रंग मन रंगीना जियो संतन मोक हर मार्ग पाया साध किरकार हर संग रिछाया हर हमरा हम हर के दासे नानक शब्द गुरु सच दीना जियो माझ महला पन्ना अमृत नाम सदा निर्मलिया सुखदाई दुख बिचारन हरिया अवर साध चख सगले देखे मन हालस सबसे मीठा जियो जो जो पीवै सो तपतावे अमर होवै जो नाम रस पावे नाम निदान किसै प्राप्त जिस शब्द गुरु मन बुठा जियो जिन हर रस पाया सो तृप्ते खाना जिन हर साध पाया सो नाहे गलाना किसै प्राप्त हर हर नामा जिस मस्तक पा बीठा जियो हर एक सहाग आया बरताने बहुतेरे तिस लग मुक्त पे कनेरे नाम निदाना गुरमुख पाइए को नानक विरली दीठा जियो माझ महला पन्ना निध सिद्ध रिद हर हर हर मीरे जन्म पदार्थ गैर गंभीरे लाख कोट खुशियां रंग रलावे जो गुर लागा पाए जियो दर्शन पेखत पे पनीता सगल उधारे पाई नीता अगम गोचर स्वामी अपना गुर के पाते सच ते आई जियो जाप कुज सर्व रचाई वडभागी दर्शन को विरला पाए ऊचा पारा गोचर थाना ओ महल गुरु दे खाई जियो गैर गंभीर अमृत नाम तेरा मुक्त पया जिस हृदय बसेरा गुर बंधन तिनके सगले काटे जन नानक सहज समाए जियो माझ महला पन्ना प्रभु कृपा ते हर हर त्यागो प्रभु दया ते मंगल कावो उठत बैठत सोवत जागत हर त्याये सगला वरदा जियो नाम औखद मोक साधु दिया किलवे काटे ने मल दिया आनंद पया निकी सब पीरा सगल विनाशे दरदा जियो जिसका अंग करे मेरा प्यारा सो मुक्ता सागर संसारा सत करे जिन गुरु प्रशाता तो काहे को डरदा जियो जब ते साधु संगर पाए गुर पेटत हो गई बलाए सास सास रब हर गावे नानक सतगुर ठाक लिया मेरा पड़दा जियो माझ महला पंजवा पोत पोत सेवक संगराता प्रभु तिरत पालै सेवक सुखदाता प्राणी पक्षा तीसों सेवक कै ठाकुर ही का आहर जियो का ਪਿਆਰ ਸਿਲਕ ਤਬ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸੋਈ ਕਮਾਵੈ ਸੋ ਸੰਗ ਪਾਵੈ, ਸੇਵਕ ਅੰਤਰ ਬਾਹਰ ਮਾਰ ਲਿਓ। ਤੂੰ ਦਾਨਾ ਠਾਕਰ ਸਭ ਦਿੱਖ ਜਾਣੈ, ਠਾਕਰ ਕੇ ਸੇਵਕ ਹਰ ਰੰਗ ਮਾਣੇ। ਜੋ ਕਿਸ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾ ਹਰ ਜੀਓ। ਆਪਣੇ ਠਾਕੁਰ ਜੋ ਪਹਿਰਾਇਆ, ਬਾਹਰ ਨਾ ਲੇਖਾ ਕੁਛ ਬੁਲਾਇਆ। ਤਿਸ ਸੇਵਕ ਕਹਿ ਨਾਨਕ ਗੁਰਬਾਣੀ, ਸੋ ਗਹਿਰ ਗੰਭੀਰ ਗੌਹਰ ਜੀਓ। ਮਾਜ ਮਹੱਲਾ ਪੰਜਵਾ, ਸਭ ਕੇ ਸਰਮੈ ਬਾਹਰ ਨਾਹੀ। ਬਾਹਰ ਟੋਲੇ ਸੋ ਪਰਮ ਪਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ। ਸੋ ਅੰਤਰ ਬਾਹਰ ਸੋ ਹਿਲਾ ਜੀਓ, ਚਿਮ ਚਿਮ ਬਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਨ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ। ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ। ਸਾਧ ਕਿਰਪਾ ਤੇ ਸੁਖਤਾ ਹਰਿਆ, ਸੁਮਤ ਪਾਏ ਨਾਮ ਧਿਆਏ। ਗੁਰਮੁਖ ਹੋਏ ਮੇਲਾ ਜੀਓ, ਜਲਤ ਰੰਗ ਜਿਉ ਜਲੈ ਮਾਇਆ। ਤਿਉ ਜੋਤੀ ਸੰਗ ਜੋਤ ਮੇ ਲਾਇਆ, ਕੋ ਨਾਨਕ ਪ੍ਰਮੁਖ ਟੇਕ ਵਾੜਾ। ਬੋਹਰ ਨਾ ਹੋਈਏ ਜੌਲਾ ਜੀਓ, ਮਾਜ ਮਹੱਲਾ ਪੰਜਵਾ। ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਪੜਿਆ। ਵਾਰ ਵਾਰ ਜਾਈ ਤਿਸ ਵਿੱਚੋਂ, ਜੋ ਮਨ ਤਨ ਤੁਦ ਆਰਾਧੇ ਜੀਓ। ਤੇ ਚੰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ। ਮੰਦੇ ਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਸੇਵਟ ਪਾਗੀ ਜਿਨ ਤੁਮ ਜਾਣੈ, ਸਭ ਕੈ ਮਦੇ ਅਲਿਪਤ ਨਿਰਵਾਣੈ। ਸਾਧ ਕੇ ਸੰਗੁਨ ਭੋਜਨ ਕਰਿਆ, ਸਗਲ ਦੂਤ ਉਨ ਸਾਧੇ ਜੀਓ। ਤਿੰਨ ਕੀ ਸ਼ਣ ਭਰਿਆ ਮਨ ਮੇਰਾ, ਮਾਣ ਦਾਨ ਤਜ ਮੋਹ ਅੰਧੇਰਾ। ਨਾਮ ਦਾਨ ਦੀ ਜੇ ਨਾਨਕ, ਤਿਸ ਪ੍ਰਭ ਅਗਮਾ ਗਾਦੇ ਜੀਓ। ਮਾਜ ਮਹੱਲਾ ਪੰਜਵਾ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੁਖਮ ਹੋ ਅਸੂਲੀ। ਤੂੰ ਜਲਨੀ ਤੂੰ ਫੇਨ ਬੁੜਬਦਾ, ਤੁਦ ਬਿਨ ਅਵਰ ਨਾ ਪਾਲੀਆ ਜੀਓ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਆਦ ਮਦ ਅੰਤ ਪ੍ਰਭ ਸੋਈ, ਅਵਰ ਨਾ ਕੋਈ ਦੇ ਖਾਲੀਆ ਜੀਓ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ। ਆਪਣੇ ਕਰਤਵ ਜਾਪੇ ਜਾਣੇ, ਆਪੇ ਤੁਦ ਸਾ ਮਾਲੀਆ ਜੀਓ। ਤੂੰ ਠਾਕਰ ਸੇਵਕ ਸੁਨ ਆਪੇ, ਤੂੰ ਗੁਰਤ ਪ੍ਰਗਟ ਪ੍ਰਭੇ ਆਪੇ। ਨਾਨਕ ਦਾਸ ਦਾ ਗੁਣ ਗਾਵੇ, ਇਕ ਪੋਰੀ ਨਜ਼ਰ ਨਿਹਾਲੀਐ ਜੀਓ। ਮਾਜ ਮਹੱਲਾ ਪੰਜਵਾ, ਸਫਲ ਸੋ ਬਾਣੀ ਜਿਤ ਨਾਮ ਬਖਾਣੀ। ਗੁਰ ਪ੍ਰਸਾਦੀ ਕਿੰਨੇ ਦਿਵ ਲੈ ਜਾਣੀ, ਧਨ ਤੋ ਵੇਲਾ ਜਿਤ ਹਰ ਗਾਵਤ। ਸੁਣਾ ਆਏ ਤੇ ਪਰਵਾਨਾ ਜੀਓ, ਸੇ ਨੇਤਰ ਪਰਵਾਨ ਜਿਨ ਦਰਸ਼ਨ ਦੇਖਾ। ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ। ਹਾਂ ਬਲ ਤਿੰਨ ਸੰਗ ਪਛਾਣਾ ਜੀਓ, ਸੁਨਸਾ ਜਿਨ ਮੇਰੇ ਨੀਤ ਪਿਆਰੇ। ਸਾਧ ਸੰਗ ਖਿਨ ਮਾਇ ਉਧਾਰੇ, ਕਿਲਵਿਕ ਕਾਟ ਹੁਆ ਮਨ ਨਿਰਮਲ। ਮਿਲ ਗਏ ਮਿਟ ਗਏ ਆਵਣ ਜਾਣਾ ਜੀਓ, ਦੋਇਕਰ ਜੋੜਿਕ ਬਿਨੋ ਕਰੀ ਜੈ। ਕਰ ਕਿਰਪਾ ਡੁਬਦਾ ਪੱਥਰ ਲੀਜੈ, ਨਾਨਕ ਕੋ ਪ੍ਰਭ ਪਏ ਕਿਰਪਾਲਾ। ਪ੍ਰਭ ਨਾਨਕ ਮਨ ਭਾਣਾ ਜੀਓ, ਮਾਜ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਨ ਬਗੀਸੀ ਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਖ ਪਿਆ ਦੁੱਖ ਦੂਰ ਪੁਰਾਣਾ, ਪੰਥ ਰਸਨ ਹਰ ਨਾਮ ਬਖਾਨਾ। ਜਲ ਥਲ ਨੀਰ ਭਰੇ ਸਰ ਸੁਬਰ, ਬਿਰਥਾ ਕੋਇ ਨਾ ਜਾਏ ਜੀਓ। ਦਿਆ ਧਾਰੀ ਤਿੰਨ ਸਿਰਜਨ ਹਾਰੇ, ਜੀ ਜੰਤ ਸਗਲੇ ਤ੍ਰਿਪਤ ਪਾਰੇ। ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਖਾਏ ਜੀਓ। ਵਣ ਤ੍ਰਿਣ ਤ੍ਰਿਪਵਣ ਕੀ ਧੋਨ ਹਰਿਆ, ਕਰਨ ਹਾਰ ਸਿਨ ਪੀਤਰ ਕਰਿਆ। ਗੁਰਮੁਖ ਨਾਨਕ ਤਿਸ ਅਰਾਧੇ, ਮਨ ਕੀ ਆਸ ਜਾਏ ਜੀਓ। ਮਾਜ ਮਹੱਲਾ ਪੰਜਵਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਤੂੰ ਮੇਰਾ ਬੰਧਵ ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭ ਨੀ ਥਾਈ। ਤਾਂ ਭਓ ਕਿਹਾ ਸਾੜਾ ਜੀਓ, ਤੁਮਰੀ ਕਿਰਪਾ ਤੇ ਤੁਸ ਪਛਾਣਾ। ਤੂੰ ਮੇਰੀ ਓਰ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਅਵਰ ਨਾ ਕੋਈ। ਸਭ ਤੇਰਾ ਖੇਲ ਅਖਾੜਾ ਜੀਓ, ਜੀ ਜੰਤ ਸਭ ਤੁਧ ਉਪਾਏ। ਜਿਤ ਜਿਤ ਤਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ। ਨਾਹੀ ਕਿਛ ਆਸਾੜਾ ਜੀਓ, ਨਾਮ ਤੇ ਆਏ ਮਹਾਂ ਸੁਖ ਪਾਇਆ। ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰਪੂ ਰੇਵਾ ਜੀ ਵਧਾਈ। ਨਾਨਕ ਜਿਤਾ ਬਿਖੜਾ ਜੀਓ, ਮਾਜ ਮਹੱਲਾ ਪੰਜਵਾ। ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀ ਦੇ ਗੁਣ ਗਾਏ ਸਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਤਾਰ ਜੋ ਕਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਪੇਟਦ ਗੁਰਦਰ ਸਾਇਆ ਜੀਓ ਅਗਨਾ ਗੋਚਰ ਕਿਸ ਨਿਤਨ ਜਾਣੀ ਸਾਧ ਸਿੱਧ ਧਿਆਵੈ ਗਿਆਨੀ ਖੁਦੀ ਮਿੱਟੀ ਝੂਕਾ ਭੋਲਾਵਾ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ ਆਨੰਦ ਮੰਗਲ ਕਲਿਆਣ ਧਾਨਾ ਸੁਖ ਸਹਿਜ ਹਰ ਨਾਮ ਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰ ਮੈਂ ਆਇਆ ਜੀਓ ਮਾਜ ਮਹੱਲਾ ਪਹਿਲਾ ਤੂੰ ਤੂੰ ਜੀਵਾਂ ਕੋਈ ਤੁਮਾਰੀ ਤੂੰ ਪ੍ਰੀਤਮ ਥਾ ਪਰ ਅਸਪਾਰੀ ਤੁਮਰੇ ਕਰਤਬ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਹੋਵੇ ਪੇਟਤ ਸੰਗ ਸਾਧ ਸੰਤਨ ਕਿਆ ਸਦਾ ਜਪੋ ਦੇ ਅੱਲਾ ਜੀਓ ਪ੍ਰਭ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਤੇ ਹੋਏ ਪਰ ਗਾਸਾ ਸਰਬ ਮਿਆ ਪ੍ਰਤ ਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ ਮਾਜ ਮਹੱਲਾ ਪੰਨਾ ਹੁਕਮੀ ਵਰਸਨ ਲਾਗੇ ਮੇਰਾ ਸਾਜਨ ਸੰਤ ਮਿਲ ਨਾਮ ਜਪੇ ਹਾਂ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਠ ਪਾਈ ਪ੍ਰਭ ਆਪੇ ਜੀਓ ਸਭ ਕੁਛ ਬਹੁਤ ਬਹੁਤ ਉਪਾਇਆ ਉਪਾਇਆ ਕਰ ਕਿਰਪਾ ਪ੍ਰਭ ਸਗਲ ਬਚਾਇਆ ਦਾਤ ਕਰੋ ਮੇਰੇ ਦਾਤਾਰ ਜੀ ਜੰਤ ਸਭ ਤ੍ਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਕਿਸ ਸਦਾ ਧਿਆਈ ਜਨਮ ਮਰਨ ਪੈ ਕਾਟੇ ਮੋਹਾ ਵਿਸੈ ਸੂਤ ਸੰਤਾਪੇ ਜੀਓ ਸਾਧ ਸਾਸ ਨਾਨਕ ਸਾ ਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਕੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਨਾ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਭਾਵੋ ਗੁਣ ਅਗਮਾ ਪਾਰੇ ਗਾਵਤ ਸੁਣਤ ਦੇਹੀ ਮੁਕਤੈ ਸੋ ਧਿਆਈਐ ਜਿਨ ਹਮ ਕੀਐ ਜੀਓ ਜਨਮ ਜਨਮ ਕੇ ਕਿਲ ਬਚਾਵੈ ਮਨ ਚਿੰਨ ਦੇਸੇ ਹੀ ਫਲ ਪਾਵੈ ਸਿਮਰ ਸਾਹਿਬ ਸੋ ਸਚ ਸੁਆਮੀ ਰਿਤਕ ਸਬਸ ਕਹੋ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਐ ਸਭ ਕਹੋ ਦਿਨਸੇ ਹਰ ਹਰ ਧਿਆਈਐ ਜਿਨਸੇ ਵਿਆਸੋ ਪਾਰ ਗਿਰਾਮੀ ਕਾਰਜ ਸਗਲੇ ਕੀਏ ਜੀਓ ਆਏ ਪਿਆ ਤੇਰੀ ਸ਼ਰਣਾਈ ਜੋ ਪਾਵੈ ਤਿਉਂ ਲਿਨ ਮੇ ਲਾਈ ਕਰ ਕਿਰਪਾ ਤਬ ਤਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਨਾ ਕਹਿ ਪੈ ਕਿਰਪਾਲ ਗੋਬਿੰਦ ਗਸਾਈ ਮੇਘ ਵਰਸਾ ਸਭ ਨੇ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਕਰਤਾਰੇ ਜੀਓ ਬਾਰਕ ਮਾਤਾ ਸਮਾਰੇ ਦੁਖ ਪੰਜਨ ਸੁਖ ਸਾ ਗੁਸਾਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਿਹਾ ਮਿਹਰਬਾਨਾ ਸਰਬ ਲਿਹਾਰ ਜਾਈਐ ਕੁਰਬਾਨਾ ਰਹਿਣ ਦਿਨਸ ਤਿਸ ਸਦਾ ਧਿਆਈ ਜੇ ਕਿਨ ਮੈਂ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੁਖ ਸੰਤਾਪੈ ਨਾਮ ਜਪਤ ਮਨ ਤਨ ਹਰੇ ਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਨਾ ਜਿੱਥੇ ਨਾਮ ਜਪੀਏ ਪ੍ਰਤਿਆਰੇ ਸੇ ਅਸਲ ਸੋਇਨ ਚੌਗਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸਮਾਲੈ ਹਰ ਅੰਤਰ ਬਾਹਰ ਨਦਰ ਨਿਹਾਲੈ ਖਾਏ ਖਾਏ ਘਰੇ ਵਿੜ ਫੈਲੀ ਜਾਣ ਵਿੱਚ ਸੁੱਖੀ ਵਾੜੀ ਜੀਓ ਸੰਤਾ ਸੁੱਤੀ ਰੰਗ ਨਾ ਲਾਏ ਸਾਗਰ ਸੰਗ ਵੇ ਕਰਮ ਕਮਾਏ ਦੁਲਬ ਦੇਖੋ ਈ ਅਗਿਆਨੀ ਜਦ ਆਪਣੀ ਆਪ ਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖਾ ਗਲ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀਓ ਮਾਜ ਮਹੱਲਾ ਪੰਨਾ ਕੰਠਾ ਕਰਕੇ ਜਿਹੜੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਪੰਨੇ ਉਪਜੀ ਸਾਧੂ ਸੰਗ ਨੇ ਵਾਸਾ ਜੀਓ ਲਾਗੀ ਤ੍ਰੀਤ ਨਾ ਟੂਟੇ ਮੂਲੇ ਹਰ ਅੰਤਰ ਬਾਹਰ ਆਪ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜੰਤੀ ਸਾਸੀ ਜੀਓ ਅੰਮ੍ਰਿਤ ਵਰਖੈ ਅਣਹਤ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪੇ ਧਾਇ ਰਹੇ ਜਨ ਤੇਰੇ ਸਤਿਗੁਰ ਕੀ ਅਦਲਾਸਾ ਜੀਓ ਜਿਸਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਤਬ ਸੰਗ ਮਿਲਾਇਆ ਆਵਣ ਜਾਣ ਰਹੇ ਵਰਤਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਨਾ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਅਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸਕੇ ਸੇ ਤਿਨ ਹੀ ਪ੍ਰਤ ਪਾਰੇ ਪਾ ਬ੍ਰਹਮ ਪਏ ਪ੍ਰਭ ਪਏ ਰਖ ਹਾਰੇ ਸੁਣੀ ਬਿਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆ ਕੋ ਦੇ ਬਣਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਲ ਸਭ ਤ੍ਰਿਪਤ ਤਾਣੇ ਸਾਧੂ ਚੰਨੀ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਸਕ ਜਾ ਬਣਹਾਰਾ ਸਦਾ ਸਬਾਜਾ ਨਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਿਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਪੰਨਾ ਅਨੰਤਨ ਤੇਰਾ ਧਨ ਦੀ ਧੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਜ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸਕਦਾਏ ਨਿੰਨੇ ਵਿਲਾਸਾ ਤੇਰੀ ਪਾਈ ਕਾਰ ਕਮਾਵਾਂ ਦੇ ਸਿਕਾਵਾਂ ਜਾ ਤੂੰ ਦਿਨ ਦਿਆਲਾ ਜੀਓ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੈ ਬੈਕੁੰਠ ਸਥਾਈ ਤੂੰ ਸਮਨਾ ਕੇ ਪ੍ਰਤ ਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੋ ਖਾਲਾ ਜੀਓ ਮਾਜ ਮਹੱਲਾ ਪੰਨਾ ਭਾਗਵੰਤ ਪ੍ਰਭ ਮੇਘ ਪਠਾਇਆ ਜਲ ਥਲ ਮਹੀਲ ਦਸ ਵਰਸਾਇਆ ਸ਼ਾਂਤ ਭਈ ਦੂਜੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਠਾਏ ਜੀਓ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਦੁਖ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪ੍ਰਤ ਪਾਲੇ ਪਏ ਪੈਰੀ ਕਿਸੈ ਮਨਾਏ ਜੀਓ ਜਾ ਤੂੰ ਚੰਨ ਪਿਆ ਗੱਤ ਪਾਈਐ ਸਾ ਸਾ ਸਭ ਨਾਮ ਧਿਆਈਐ ਕਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਕਿਸੈ ਕੀਆ ਜਾਏ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹੀਰਾ ਨਾਨਕ ਦਾਸ ਕਹੇ ਬੇਨੰਤੀ ਆੜ ਪੈ ਸੁਧ ਪਿਆਈ ਜੀਓ ਮਾਜ ਮਹੱਲਾ ਪੰਨਾ ਸਭੇ ਸੁਖ ਪਏ ਪ੍ਰਭ ਤੁਖੈ ਗੁਰਪੂਰੇ ਕੇ ਚੰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਓ ਅਗਮ ਗੋਚਰ ਸਾਹਿਬ ਮੇਰਾ ਘਟਕਣ ਅੰਤਰ ਵਰਤੈ ਨੀਰਾ ਸਦਾ ਅਲਿਪਤ ਜੀਆ ਦਾਤਾ ਕੋ ਬਿਰਲਾ ਆਪ ਜਾਣੇ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਕਰਤਾ ਸੇ ਆਨੰਦ ਖਸਮ ਕੈ ਪਾਣੇ ਜੀਓ ਉੱਥੇ ਦਿੱਤੀ ਪ੍ਰਭ ਦੇ ਵਣਹਾਰ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਜ ਮਹੱਲਾ ਪੰਨਾ ਕਿੰਨੀ ਦਿਆ ਗੋ ਪਾਗ ਗਸਾਏ ਗੁਰ ਕੈ ਚਨ ਵਸੈ ਮਨ ਮਾਈ ਅੰਗੀਕਾਰ ਕੀਆ ਤਿੰਨ ਕਰਤੈ ਦੁੱਖਾ ਢੇਰਾ ਟਾਇਆ ਜੀਓ ਮੰਥਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦਿਸੈ ਕੋਈ ਦੂਰ ਦੁਸ਼ਮਣ ਸਭ ਸੱਜਣ ਹੋਏ ਇੱਥੋਂ ਸਾਹਮਣੇ ਆਇਆ ਜੀਓ ਜੋ ਕਿਸੇ ਕਰੇ ਸੋ ਆਪੇ ਆਪੇ ਬੁੱਧ ਸਿਆਣੋ ਕਸੂਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਕਲਾਵਾ ਲਾਇਆ ਜੀਓ ਸਨ ਕਮਲ ਚਨ ਕਾ ਆਧਾਰੋ ਆਠ ਪੈ ਰਾਮ ਨਾਮ ਗਾਪਾਰੋ ਸਹਿਜਾਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਧੇਲਾ ਜਿਤ ਹਰ ਗੁਣ ਗਾਇਆ ਸਾ ਤਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿੱਚੋਂ ਕੁਰਬਾਨੋ ਜੀਓ ਸੱਚ ਵਡਾਈ ਕੀ ਮਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀ ਮੈਂ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸਤ ਲਾਹਣ ਵਡ ਪਾਗੀ ਪਾਈਐ ਗੁਰਪ੍ਰਸਾਦ ਜੀ ਹਰ ਗੁਣ ਗਾਇਐ ਰੰਗ ਰਤੇ ਤੇਰੇ ਸੁਦ ਪਾਵੈ ਸੱਚ ਨਾਮ ਨੀ ਸਾਣੋ ਜੀਓ ਸੱਚੇ ਅੰਤ ਨਾ ਜਾਣੇ ਕੋਈ ਸ਼ਾਂਤ ਨੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਐ ਸਭ ਹੀ ਅੰਤਰ ਜਾਣੇ ਜਾਣੋ ਜੀਓ ਮਾਜ ਮਹੱਲਾ ਪੰਨਾ ਰਹਿਣ ਸੁਹਾਵੜੀ ਦਿਨ ਸੁਸੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲਤ ਸਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਉ ਪਰਮ ਖੋਇਆ ਗੁਰ ਪੂਰੇ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੱਡ ਉਸ ਅਪਾਰਾ ਨਾਨਕ ਨਾਮ ਭਰੇ ਭੰਡਾਰਾ ਆਦ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜੀਓ ਕਰਕੇ ਤਾਮਿਰ ਦੀਨ ਦਿਆਲਾ ਜਾਤਿਕ ਜਾਚਾ ਸਾਗਰ ਵਾਲਾ ਦੇਹ ਦਾ ਨਾਨਕ ਜਨ ਮਾਂਗੈ ਸਦਾ ਸਾਹਿਬ ਧਿਆਈ ਜੀਓ ਮਾਜ ਮਹੱਲਾ ਪੰਨਾ ਇੱਥੇ ਤੂੰ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੈ ਤੁਧ ਬਿਨ ਅਵਰਨਾ ਕੋਈ ਕਰਤੈ ਮੈਂ ਧਾਰ ਓੜ ਤੁਮਾਰੀ ਜੀਓ ਰਸਨਾ ਜਗਜਗ ਜੀ ਰਹਿ ਸਾਮੀ ਬਾਦ ਦੰਤਰ ਦੰਤਰ ਜਾਨੀ ਜਿਨ ਕੇ ਵਿਆਹ ਤੇ ਨਹੀਂ ਸੁਖ ਪਾਇਆ ਸੋ ਜਨਮ ਨਾ ਜੀਏ ਹਾਰੀ ਜੀਓ ਨਾਮ ਔਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲੇ ਹਾਇ ਕਾਰੀ ਜੀਓ ਦਿਸ ਧਾਰ ਪਨਾ ਦਾਸ ਸਵਾਇਆ ਕਰ ਕਰ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਮਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ जियो माई महला पन्ना मंत्र रत्ता राम प्यारे सर्वस दीजे अपना वारे आठ पैर गोविंद गुण गाया बिसरना कोई सासा जियो सोई साजन नित प्यारा राम नाम साध संग बेचारा साधु संग तलिय सागर कटिय जंका सासा जियो चार पदार्थ हर की सेवा पाप जाप जप अर्थ सेवा काम क्रोध किल विख गुर काटे पूर्ण होई आसा जियो पूर्ण पाग पए जिस प्राणी सार संग मिले सानन पाणी नानक नाम बसिया जिस अंतर प्रमाण ग्रस्त उदासा जियो माझ महला पहिमा सिमर नाम हृदय सुख पाया कर कृपा पग तुम प्रगटाया संत संग मिल हर हर जपिया दिन से आलस रोगा जियो जाके अग्रे नाम निध हर पाई तिस मिलिया जिस पुरबक माई ज्ञान ध्यान पूरम पूरन पर निसर प्रभ सबना गल्ला जो का जियो किन मैं थाप थाप नहारा आप कांति आप सारा लेप नहीं जग जीवन दाते दर्शन देखे लहर जो काजियो अंचल आए सब शिष्ट कराई अपना नाम आप जपाई गुरबोध पाया कृपा ते नानक दर्शन जो काजियो माज महला पंजम सोई करना जे आप कराए जिथे रखे सा पली जाए सोई सियाणा सो पड़वंता हुक्म लगै जिस मीठा जियो सब सरोई इकत लागै जिस लाए लै सो चन्नी लागै ऊन कवल जिस होए परगासा तिन सरन रंजन दिखा जियो तेरी महिमा तू है जाने अपना आप तू आप पहचाने हां बलिहारी संतन तेरे जिन काम क्रोध लोभ पीछा जियो तू निर्वैर संत तेरे निर्मल जिन देखे सब उतरे कलमल नानक नाम ते आए त्याए जीवे दिन सत प्रम पाओ तीखा जियो माघ महला पंजमा झूठा मंगन जे कोई मांगे तिसको मथे कड़ी न लागे पार बंजो सब ही से है सो गुर मिल मिसल कहना प्रेम भगत जिस कह मन लागी गुण का वह अंदिन मित जागी वाह पकड़ तिस स्वामी मिले जिस कह मस्तक लहना चरण कमल पगता मन बुठ है विण परमेसर सगले मुठ है संत जना की धूड़ मित वाचे नाम सत्य का गहना उठत बैठत हर हर गाई है जिस सिमरत वार निकल पाई नानक प्रभ होए दयाला तेरा किता सहना राग माज अष्टपदियां महला पहला घर पहला इकों का सतगुर प्रसाद शब्दन गाए हुक्म सबाए सच्ची दरगह महल बुलाए सच्चे दीन दयाल मेरे साहेबा सच्चे मंत्र त्या बणिया हवारी दी उवारी शब्द सुहा बणिया अमृत नाम सदा सुखदाता गुरमुखी मन बसा बणिया राव ना को मेरा ना को मेरा हो किस तेरा सच्चा साको सर पवन मेरा ओमे कर जाए कनेरी कर अवगण पछ सावणिया हुक्म पछाणे सो हर गुण बखाणे गुर के शब्द नाम निशाणे सबना कागर लेखा सच्चे सूचक नाम सुहा बणिया मन पूला ठोर ना पाए जमदर बद्धा चोटा खाए बिना मैं को संग ना साथी मुक्ते नाम ते आवणे आ ताकत कूड़े सच न पावे दुबदा दादा आवे जावे लिखिया लेखना में ते कोई गुरमत मुक्त करा बणिया पेयड़े पिर जातो नाही झूठ विशुन्नी तो रोवे ताहे अवगण मुठी महल ना पाए अवगण गुण बख सा बणिया तेई रे जिन जाता प्यारा गुम बूझे सत विचारा आवण जाना था तरहाए सच्चे नाम सा मां बणिया गुरमुख दूजे कत कहावे सच्चे ठाकुर सच उसावे नानक सच कहे बेनंती सच मिले गुण गा बणिया माझ महला तीजा घर पहला कर्म हुवे सत गुरु मिलाए सेवा सुरत शब्द चित लाए हमें मार सदा सुख पाया माया मोह चो कावणिया वारी जियो वारी सतगुर कै बलिहारणिया गुरमती प्रकाश हुआ जी अंदिन हर गुण गावणिया रहाओ तन मन खोजे तन पाए तावत रखे ठाक रहाए गुर की वाणी अंदिन गावे सहजे भगत करावणिया इस काया अंदर वस संखा गुरमुख साच मिले ता रेखा नौ दरवाजे दसने मुक्ता अनद शब्द जावणिया सच्चा साहब सच्ची नाए गुर प्रसादी मन वसाई अंधन सदा रही रंगराता दर सत्य सोची सावणिया पाप कुंती साब न जाने दूजे लागी पंकलानी अज्ञानी अंधा मग ना जाने सिर रावण जानिया गुरसेवा ते सदा सुख पाया होमे मेरा ठाकर आया गुरसा सिंह ध्यान लियारा बजर कपाट खुला बणिया होमे मार मन बसाया गुर चरणी सदा चित लाया गुर कृपा ते मन तन निर्मल निर्मल नाम ते आवणिया जीवन मरना सद सुदाई जिस बख्शै तिस दे वडियाई नानक नाम त्याए सदा तू जमण मन सुवारणिया माज महला तीजा मेरा प्रभु निर्मल अगम अपारा दिन सकड़ी तो लै संसारा गुरमुख हो गया सोई गुज गुण कह सुनी सुरमा बणिया हाँ वारी जियो वारी गुर का नाम मन वसावणिया जो सच लाग्या से अंजन जागै दर सच्चा शोभा पावणिया हाओ आप सुने सै आप आपे वेख्या जिसनों नदर करे सो ई जन लेखे आपे लाए ले सो लागे गुरमत सच कमा बणिया जिस आप पलाए सो पिथे हाथ पाए पूर्व लिखिया सो मेकना ना जाए जिन सतगुर मिलिया से वरता गुण पूरे कर्म मिला बणिया पेय रह तन अंधन सुती कंत बसारी अवगुण मुती आंदन सदा कर दिल लांदी दिन तेरे नींद ना पावणिया पेय रह सुख दाता जाता होमे मार गुर शब्द पछाता तेज सुहावी सदा तीर गावे साध सच सिंगार बना बणिया लक्षा राशि जी उठाए जिसनो नदर करे तिस गुर मिलाए किले का सदा जन निर्मल दर सच्चे नाम सुहावणिया लेखा मांगे ता किन दिए सुख नाही सुन दुए पिए आपे बख्श लए प्रभु साचा आपे बख्श मिला बणिया आप करे तै आप कराए पूरे गुर के शब्द मिलाए नानक नाम ले बढ़ियाई आपे मेल मिला बणिया माज मल लातीजा इको आप तरह पर चन्ना गुरमुख रेखा ता इह मन तिना तृष्णा ताज सहज सुख पाया इको मन विसा बणिया हाँ वारी जी ओ वारी एकत स्यों चित ला बणिया गुरमती मन एकत काढ़े आया सच्चे रंग रंगा बणिया राव ए जग पूला तै आप पूलाया इक विसार दूजे लोगाया अंध सदा सुरै परमा पूला बिन नावे दुख सा बणिया जो रंग राखे करम दिखाते गुर से वाते जुग चारे जाते जिसनु आप दे बढ़ियाई हर के नाम सोमा बणिया माया मोहर किसे नाही जमपुर बद्धा दुख सहाई अन्ना बोला किस नदर ना आवे मनमुख ताप चारणिया एक रंग राते जो तुझ आप लिवलाए पाए भगत तेरे मन पाए सतगुरु सेवन सदा सुखदाता सब इच्छा आप तुजावणिया हर जियो तेरी सदा शरणाई आपे बख्शे दे बढ़ियाई जमकाल किस निर नावे जो हर हर नाम ते आवणिया अंधे नराते जो हरता आए मेरे प्रभ मिले मिल मलाए सदा सदा सच्चे तेरी चरणाए तू आपे सच दूजा बणिया जिन सच जाता से सच समाणे हर गुण गावे सच खाणे नानक नाम रते बेरागी निष्कर ताड़ी लावणिया माज महला तीजा जब मरिया सो मुआ जापे काल ना जापे दुख ना संग तापे ज्योति विच मिल ज्योत समाणे सुन मन सच समा बणिया हाँ वारी जियो वारी हर के नाए सोभा पा बणिया सतगुर सेव सच चित लाया गुरु जी सहज समा बणिया राओ काया कच्ची कच्चा चीर हंडाए दूजे लागी महल ना पाए अंधन जल्दी फिरे दिन राते दिन फिर बहुत दुख का बणिया देही जात ना आगे जाए जिथे लेखा मंगिया तिथे चित सच कमाए सतगुर सेवन से तनवंत ऐसे उठे नाम समा बणिया तै पाए सिंगार बनाए गुर प्रसादी महल कर पाए अंधन सदा रवै दिन रातीन जिथे रंग बना बणिया सरना तिर बसै सदा नाले गुर प्रसादी को नजर नहीं आले मेरा प्रभ अत उच्च उच्चा कर कृपा आपने ला बणिया माया मोह एहो जंक सुता नाम सार अंत वे गोता जिसे पिता को जगाए गुरमत सोची पावणिया अपियो पिया को पर मंगवाए गुर प्रसाद मुक्त गत पाए भगती रत्ता सद बैराग सदा बैरागी आव मार में लावणिया आप पाए तन बैलाए लक्ष्य राशि रिजक आप अपनाए नानक नाम त्याए सच रत जो तिस पावे सो कार करावणिया माज महला तीजा अंदर हीरा लाल बनाया गुर के शब्द परख परखाया जिन सच पल्ले सत्य पखाने सच को सबती ला बनिया हाँ वारी जी वारी गुर की बाणी मन बसा बनिया अंजन माहे निरंजन पाया ज्योति ज्योत में ला बनिया रहा इस काया अंदर बहुत पसारा नाम निरंजन अत अगम अपारा गुम खो गए सोई पाए आपे वक्त में ला बनिया मेरा ठाकुर सच कराए जो तो सादी सच चित नाए सचो सच वर्तै सबनी ठाए सत्य सच तमा बनिया वे परवा सच मेरा प्यारा किलवे खगुण काटनहारा प्रेम प्रीत सदा ते आई है पै पाए भगत दड़ा बनिया तेरी भगत सच्ची जे सत्य पावे आपे देना पछोतावे सबना जीना का इको दाता शब्दे नार जीवा बनिया हर तुद बाजो मैं कोई नानी हर तुद सीवी तै तुद फलाही आपे मेल लेहो प्रभ सच पूरे कर्म तू पावणिया मैं होर ना कोई तुदे गया तेरी नजर की जस दिया अंदिन सार समाल हर राखे गुरमुख सहज समा बणिया तुद जेवड़ मैं होर ना कोई तुद आपे सिरजी आपे कोई तू आपे ही काढ़ पन सवार नानक नाम सुहावणिया माझ महला तीजा सब कट आपे भोगणहारा अलख वरतै अगम आकारा गुर के शुद मेरा हर प्रभ तिलैया सहज सच समावणिया हाँ वारी जीव वारी गुर शब्द मन बसावणिया शब्द बसूचै ता मन स्यों दूचै मनसा मार समावणिया रहो पंच दूत मुह संसारा मन खंडे शुद ना का सारा गुरमुख हो गए तू अपना कर रख है पंच दूत शब्द पंचाव पचा बनिया एक गुरमुख सदा सच्चे रंग राते सहजे प्रभ सेवै अंगन माते मिल प्रीतम सच्चे गुण गावे हर दर शोभा पावणिया एकम एक आप उपाया दूजा दूजा त्रिबद माया चौथी कौड़ी गुरमुखी सचो सच समावणिया सभ है सच्चा जे सच्चे पावे जिन सच जाता सो सह जिस मावे गुरमुख करणी सच्चे देवे सच्चे जाए सो मावणिया सच्चे बाजों को अगर मंदुआ दूजे लाग जग खप खप मुआ गुरमुख हो गया सो इको जाने इको सेव सुख पावणिया जी जंत सब सन तुम्हारी आपे तार देखे कच्ची पक्की सारी अंधन आपे तार कराए आपे मेल मिला बनिया तू आपे मेल वेखे हजूर समय आवे आ भरपूर नानक आपे आप वरतै गुरमुख सोजी पा बनिया माज महला तीजा अमृत बाणी गुर की नीति गुरमुख विरलै किने चख दीती अंतर प्रगास महारस पीवे दर सच्चे शब्द वजा बनिया हाँ वारी जी उवारी गुर चरणी चित ला बनिया सतगुर है अमृत सर सचा मन नावे मैल चुका बनिया रहाओ तेरा सच्चे किने अंत ना पाया गुर प्रसाद किने विरलै चित लाया तुद सलाहे नार जगबू सच्चे नामे की सुख लावणिया एको वेखा अवर ना दिया गुर पर साधी अमृतिया गुर कै शब्द तिखाने वाली सज सूक्ष्मा बनिया रतन पदार्थ पलर त्याग मनमुख अंधा दूजे पाए लागे जो भी जै सोई फल पाए सुपने सुख ना पावणिया अपनी कृपा कहे सोई जन पाए गुर का शब्द मन बसाए अंदर सदा रहे कह अंदर तै मार परम चुका बनिया परम चुकाया सदा सुख पाया गुर प्रसाद परम पर पाया अंतर निर्मल निर्मल बाणी हर गुण सहजे का बनिया सिमरत साखत वेद बखाने परमे पूला तत् ना जाने बिन सतगुर तिर सुख ना पाए दुख दुख कमा बनिया आप करे किस आखे कोई आखन चाहिए जे पूला होए नानक आपे करे कराए नामे नाम स मा बनिया माज महला तीजा आपे रंगे स सुपाए गुर के शब्द हर रंग चढ़ाए मन तन रत्ता रचना रंग चलूली तै पाए रंग चढ़ा बनिया हाँ वारी जी वारी मेरे को ना मन बसा बनिया ਗੁਰ ਕਿਰਪਾ ਤੇ ਹਰ ਨਿਰਭਉ ਛਾਇਆ ਬਿਕ ਭਉ ਜਲ ਸ਼ਬਦ ਕਰਾਵਣਿਆ ਰਹਾਉ ਮਨਮੁਖ ਮੁਗਧ ਕਹਿ ਚਕਰਾਈ ਨਾਤਾ ਤੋਤਾ ਖਾਇ ਨ ਪਾਈ ਜਿਹਾ ਆਇਆ ਤਿਹਾ ਜਾਤੀ ਕਰ ਅਵਗਣ ਪਛੋ ਤਾਵਣਿਆ ਮਨੁ ਕੰਦੇ ਕਿਛੁ ਨਾ ਸੂਝੈ ਮਨ ਲਿਖਾਏ ਆਏ ਨਹੀਂ ਦੂਜੈ ਮਨੁ ਕਰਮ ਕਰੇ ਨਹੀਂ ਪਾਏ ਦਿਲ ਨਾਵੇਂ ਜਨਮ ਗਵਾ ਬਣਿਆ ਸਚ ਕੰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਅੰਦਰ ਵਾਣੀ ਸ਼ਬਦ ਸੁਣਾਏ ਸਚ ਰਾਤੇ ਰੰਗ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਪਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸ਼ਬਦ ਸਹਿਜ ਸੁਖ ਸਮਾਵੇ ਹਾਂ ਬਲਿਆਈ ਸਦਾ ਤਿੰਨ ਵਿੱਚੋਂ ਗੁਰ ਤੇ ਵਾਸਤ ਲਾ ਬਣਿਆ ਸੱਚਾ ਸੱਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਤੀਜੈ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤਮ ਨਾ ਬਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾਮ ਸਹਿ ਮਨੇ ਅੰਤਰ ਅੰਦਰ ਸੱਚਾ ਸੋਭਾ ਪਾਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇਵੀਏ ਵੱਡੀ ਵਡੇ ਆਈ ਹਰ ਜੀ ਚਿੰਤਵ ਸਹਿ ਮਨ ਆਈ ਹਰ ਜੀਉ ਸਤਲਿਉ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾਲ ਹਾ ਬਣਿਆ ਹਾ ਵਾਰੀ ਜੀਉ ਵਾਰੀ ਸਤ ਸੰਗਤ ਮੇਲ ਮਿਲਾ ਬਣਿਆ ਹਰ ਸਤ ਸੰਗਤ ਆਪੇ ਮਿਲੈ ਗੁਰ ਸ਼ਬਦੀ ਹਰ ਗੁਣ ਗਾ ਬਣਿਆ ਰਹਾ ਸਤਿਗੁਰ ਸੇਵੀ ਸ਼ਬਦ ਸੋਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮੈਲ ਬਣਾਏ ਇਧਰ ਸੱਚਾ ਸੋਭਾ ਪਾ ਬਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿਧ ਸਾਧਕ ਰਹੇ ਦਿਲ ਲਾਏ ਬਿਨ ਗੁਰ ਸੇਵਾ ਸੁਖ ਨਾ ਹੋਏ ਪੂਰੇ ਭਾਵ ਗੁਣ ਗੁਰ ਪਾ ਬਣਿਆ ਇਹ ਮਨ ਆਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾਂ ਹੋਮੇ ਸੁਖੈ ਅਨੰਦ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾ ਬਣਿਆ ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਗੁਰ ਕਿਰਪਾ ਕਰ ਆਪ ਦਿੱਤਾ ਦੇਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾ ਬਣਿਆ ਗੁਰਮੁਖ ਹੋਵੇ ਸੋ ਇਕਸ ਸਿਉਂ ਨਿਭਲਾਏ ਦੂਜਾ ਧਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵੰਝ ਕਰੇ ਵਪਾਰਾ ਨਾਮ ਨਿਦਾਨ ਸੱਚ ਪਾ ਬਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾ ਬਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਬਣਿਆਈ ਹਰ ਸੱਚੇ ਕੇ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਆਪ ਬਜਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਵਣਜੈ ਸੱਚ ਸੰਗ੍ਰਹਿ ਸੱਚ ਵਪਾਰ ਕਰਾ ਬਣਿਆ ਹਾਂ ਵਾਰੀ ਜੀਉ ਵਾਰੀ ਹਰ ਗੁਣ ਅੰਦਿਨ ਗਾ ਬਣਿਆ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਉ ਵੇਲਾ ਵਕਤ ਸਭ ਸੋਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੀਏ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾ ਬਣਿਆ ਪਾਉ ਭੋਜਨ ਸਤਿਗੁਰ ਤੁਖੇ ਪਾਏ ਅਨ ਰਸ ਚੁਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾ ਬਣਿਆ ਸਤਿਗੁਰ ਨਾ ਸੇਵੈ ਮੂਰਖ ਅੰਤ ਗਾ ਵਾਰਾ ਫਿਰ ਓਏ ਕਿੱਥੋਂ ਪਾਏ ਮੋਖ ਦੁਆਰਾ ਮਨਮਤ ਜਨੇ ਫਿਰ ਫਿਰ ਆਵੇ ਜਮ ਦਰ ਚੁਰਤਾ ਖਾ ਬਣਿਆ ਸ਼ਬਦੇ ਸਾਰ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੇ ਸੇਵ ਸਦਾ ਸੁਖ ਪਾਇਨ ਨੌਨਿਦ ਨਾਮ ਮਨ ਵਸਾ ਬਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤਸੰਗਤ ਵੈ ਹਰ ਗੁਣ ਗਾਇਆ ਅੰਦਿਨ ਹਰ ਸਲਾਹ ਹੈ ਸਾਚਾ ਨਿਰਮਲ ਨਾਦ ਜਾ ਬਣਿਆ ਮਨਮੁਖ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਨ ਲਾਗੈ ਪਾਰਾ ਪਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੈ ਜਨਮ ਗਵਾ ਬਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਲੈ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨਾਂ ਮੈਂ ਸਭ ਕਰਮ ਭੁਲਾਣੀ ਗੁਰ ਤੇ ਵਾਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾ ਬਣਿਆ ਹੋ ਵਾਰੀ ਜੀ ਉਬਾਰੀ ਹਰ ਸੇਤੀ ਚਿੱਤ ਲਾ ਬਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾ ਬਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ ਸਤਿਗੁਰ ਦਾਤਾ ਸਭ ਨਾ ਬਚੂਕਾ ਪੂਰੇ ਭਾਗ ਮੇਲਾ ਬਣਿਆ ਇਹੋ ਮਨ ਮੈਲਾ ਇੱਕ ਨਾ ਤਿਆਏ अंतर मैल लागी बहु जय पाए तक तीर्थ संतर तवे अहंकारी हो रेरे होमे मल लावणिया सतगुर सेवे ता मल जाए जीवत मरे हर स्यों चित लाए हर निर्मल सच मैल न लागे सच लागे मैल गवावणिया बाज गुरु है अंध गुवारा अज्ञानी अंधा अंध अंधारा दिस्तां के सेरे दिस्तां का मावे फिर दिस्तां माहे तावणिया मुक्ते सेवे मुक्ता होवे होमे ममता शब्दे होवे अंधन हर जियो सच्चा सेवी पूरे पाग गुर पावणिया आपे बख्शे मेल में लाए पूरे गुर से नाम निद पाए सच्चे नाम सदा मन सच्चा सच सेवे दुख गवावणिया सदा दूर दूर ना जानो गुरसब दीहर अंतर पहचानो नानक नाम लै वढ़ियाई पूरे गुरते पावणिया माझ महला तीजा एथे साचे सो अगे साचे मन सच्चा सच्चा शब्द राचे सच्चा सेवे सच कमावे सचो सच कमावणिया वारी जियो वारी सच्चा नाम मन वसावणिया सच्चे सेवे सच कमावे सच्चे के गुण गावणिया राव पंडित पढ़े साध ना पावे दूजे पाए माया मन पर मावे माया मोह सब सुध गवाई कर अवगुण पथो सावणिया सतगुर मिले ता तप पाए हर का नाम मन बसाए शब्द मरे मन मारे अपना मुक्ति का दर पावणिया किलविथ काटे क्रोध निवारे गुर का शब्द रखे उर तारे पत्र से सदा बैरागी होमे मार मिला बढ़िया
1: अंतर रतन मिले मिलाया तरह विद मंसा तरह विद माया पढ़ पढ़ पंडित मुक्ति मोनी थके चौथे पद की सरन पावणिया आते रंगे रंग चढ़ाए से जन दाते गुरु शब्द रंगाए हर रंग चढ़िया आत अपारा हर रस रस गुण गावणिया कर्म कर सिद्ध सत्संग मसोई गुरमुख ज्ञान नाम मुक्त होई गुरमुख कार सच कमावे सच्चे सच समावणिया गुरमुख थापे थाप थापे गुरमुख जात पात सब आपे नाने गुरमुख नाम त्याए नामे नाम समावणिया माज महला तीजा उत्पत परनो शब्द होवे शब्द ही फिर उपत होवे गुरमुख वाते सब आपे सच्चा आपे गुरमुख वाते सब आपे सच्चा गुरमुख पाए समावणिया हाँ वारी जियो वारी गुर पूरा मन वसावणिया गुरते शांत गुरके गुरते शांत भगत करे दिन राती गुण कहे गुणी समावणिया रहाउ गुरमुख धरती गुरमुख पाणी गुरमुख पवन संतर खेले नाणी सो निर गुरा

ਸੱਚ ਮੰਜੇ ਮੰਜੇ ਵਰਹੇ ਸਤਿਆਰੇ ਸੱਚ ਸਮਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਤ ਕਿਉਂ ਪਾਏ ਮਨਮੁਖ ਭੂਲੇ ਜਿੰਦੋ ਕੁਛ ਪਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਮਨਜੇ ਗੁਰ ਸ਼ਬਦ ਪਿਆਰੇ ਆਪੇ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਮਾਨ ਹੋਏ ਨਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰੇ ਬਤਾਲੇ ਜਿੱਥੇ ਵੱਥ ਹੋਵੇ ਤਿੱਥੇ ਕੋਈ ਨ ਪਾਵੇ ਮਨਮੁਖ ਭਰਮ ਪਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮੇਲੀ ਮਹਿਲ ਸਹਿਜ ਸੁਖ ਪਾਈ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੇ ਅੰਤਰ ਹੋਏ ਅੰਤ ਹੋਏ ਸਿਖਾਈ ਹਰ ਅਗਮ ਗੋਚਰ ਨਾਥ ਜੋਨੀ ਸਤਿਗੁਰ ਕੇ ਭਾਈ ਪਾਵਣਿਆ ਹਾਂ ਵਾਰੀ ਜੀਓ ਵਾਰੀ ਆਪਣੇ ਵਾਰਣਿਆ ਆਪੇ ਗਵਾਏ ਆਪ ਗਵਾਏ ਤਾਂ ਹਰ ਪਾਏ ਹਰ ਸਿਉਂ ਸਹਿ ਸੁਣਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇ

ਵਰਤੇ ਵਸ ਵਰਤੇ ਵਸ ਵਸ ਜਿਵਾਂ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਪਾਰਾ ਦੁਖੀਏ ਨਿਤ ਫੇ ਬਹਿਲਾਂਦੇ ਮਿਲ ਕਰ ਸਾਂਤ ਨ ਪਾਵਣਿਆ ਯਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ।

ਨਾਨਕ ਨਾ ਵਸੇ ਘਟੇ ਅੰਤਰ ਜਿਸ ਦੇਵੀ ਸੁਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਮਨ ਵਸਾਏ ਅੰਮ੍ਰਿਤ ਮਨ ਅੰਮ੍ਰਿਤ ਨਾ ਮਨ ਵਸਾਏ ਹੋਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਸ ਲਾਏ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਾਂ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਨੈ ਰਾਤੀ ਅਵਰ ਆਖ ਸੁਨਾਵਣਿਆ ਅੰਮ੍ਰਿਤ ਰੰਗ ਰਤਾ ਲਿਵਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਨੈ ਰਾਤੀ ਮਨ ਤਨ ਅੰਮ੍ਰਿਤ ਪਿਆਵਣਿਆ ਸੋ ਕਿਛ ਕਰੇ ਸੋ ਚਿੱਤ ਨ ਹੋਏ ਜੈ ਤਿਸ ਦਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਜਬ ਕੰਮ ਕਰਤੇ ਯਾਰ ਕੇਰੇ ਇਹ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚ ਚਲਾਏ ਅੰਮ੍ਰਿਤ ਸ਼ਬਦ ਪੰਜਾਵਣਿਆ ਖੋਟੇ ਕਰੇ ਤੁਧੇ ਆਪੋ ਪਾਏ ਤੁਧੇ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜਾਨੇ ਪਾਏ ਕੋਟੇ ਭਰਮ ਭਲਾਵਣਿਆ ਕਿਉਂ ਘਰ ਵੇਖਿਆ ਕਿਉਂ ਸੁਨਾਹੀ ਗੁਰਪ੍ਰਸਾਦੀ ਸ਼ਬਦ ਸੁਨਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹੈ ਹਰ ਬਾਣੀ ਸਤਿਗੁਰ ਸੇਵੇ ਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਤੀ ਅੰਮ੍ਰਿਤ ਸਾਹਿਬ ਭੁੱਖ ਲੈ ਜਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਏ ਜਨ ਪਾਏ ਅੰਮ੍ਰਿਤ ਤੀ ਸਦਾ ਸਰਬਤਾ ਸੇ ਕਰ ਕਿਰਪਾ ਕ੍ਰਿਸ਼ਨ ਬਜਾਵਣਿਆ ਹਾਂ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ ਸਹਿਜੇ ਹਾਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਵਿਧਾ ਮਾਰੇ ਇਕਸੋਂ ਲਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉੱਪਰ ਨਦਰੇ ਪ੍ਰਭ ਤੇਰੀ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਖਨੇਰੀ ਤੁਜਤੇ ਬਾਹਰ ਕਿਛੀ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤਤ ਹੈ ਬਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਭਾਵਣਿਆ ਮਨਮੁਖ ਭੁਲਾ ਦੂਜੇ ਪਾਏ ਖਵਾਏ ਨਾਮ ਮਨਮੁਖ ਭੁਲਾ ਦੂਜੇ ਪਾਏ ਖਵਾਏ ਨਾਮ ਨਾਲ ਏਵੇਂ ਮਰੇ ਦੁਖਾਏ ਅੰਡਨ ਸਦਾ ਰਿਸ਼ਤਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸ ਨੂੰ ਆਪ ਪਿਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰਿਆ ਸਭ ਆਪੇ ਗੁਰਮੁਖ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਹਿਜੀ ਤਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਜਨ ਸੇ ਸੱਚ ਲਾਗੇ ਜੋ ਸਦ ਪਾਏ ਸਦਾ ਸਚ ਸੇਵੇ ਸਹਿਜ ਸੁਭਾਈ ਸੱਚੇ ਸ਼ਬਦ ਸਦਾ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਾਂ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਾਂ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣੀ ਆਖ ਵਖਾਣਿਆ ਮਖਾਣਿਆ ਮਨ ਮਾਰ ਮਨਸਾ ਮਾਰ ਸੱਚ ਸਮਾਣੀ ਇਨ ਮਨ ਦੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨੇ ਚ ਮਨੇ ਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਰੇਵੇ ਦਿਖਾਏ ਮਾਇਆ ਮੋਹ ਸ਼ਬਦ ਜਲਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਜਲਾਈ ਗੁਰ ਸ਼ਬਦੀ ਸੱਚ ਸਮਾ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸਮਾਲੇ ਸੇ ਵਡ ਪਾਗੀ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਹੋ ਅਗਮਗ ਚਿਰ ਸ਼ਬਦ ਸੁਧ ਹੋਵੇ ਅੰਡਨ ਸੱਚ ਸ਼ਬਦ ਚਲਾਈ ਹੋਰ ਕੋਈ ਨ ਕੀਮਤ ਪਾਵਣਿਆ
ਪੜ ਪੜ ਥਾ ਕੇ ਸ਼ਾਂਤਿ ਨਾਈ ਤ੍ਰਿਸ਼ਨਾ ਜਾਲੇ ਸੁਰਜਨ ਕਾਈ ਬਿਖ ਬਿਹਾਜ ਬਿਖ ਮੋਏ ਪਿਆਸੇ ਦੇਖ ਮੋਹ ਪਿਆਸੇ ਕੂੜ ਬੁਲੇ ਕੋੜ ਬੂ ਬੋਲ ਬਿਖ ਖਾਵਣਿਆ ਵਰ ਪ੍ਰਸਾਦੀ ਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕੀ ਕੋ ਨਾਮ ਵਰਤੇ ਮਨ ਅੰਤਰ ਵਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫੇਰ ਪਵੇ ਕਨੇਰੇ ਤੂੰ ਇੱਕੋ ਨਿਤ ਲਗਮ ਪਾਰਾ ਗੁਰਮਤੀ ਦੂਜ ਵਜਾਵਣਿਆ ਹਾਂ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ ਇਸ ਰੂਪ ਨਾ ਵੇਖਿਆ ਵਰਨ ਨ ਕੋਈ ਗੁਰਮਤੀ ਆ ਬਜਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਕੋਈ ਜੇ ਕੋਈ ਸਤਿਗੁਰ ਸੇਵੀਏ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਕਿਸਨਾ ਗੰਜਲੇ ਸੰਸਾਰਾ ਲੋਭ ਅਭਿਮਾਨ ਬਹੁ ਹੰਕਾਰਾ ਮਰ ਮਰ ਜਨੇ ਪਤ ਗਵਾਏ ਆਪਣੇ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੇ ਆਪ ਮਾਰੇ ਤਾਂ ਤ੍ਰਿਪ ਮਨ ਸੂਝੇ ਫਿਰੋ ਮਰੇ ਨ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚੇਤਨ ਲਾਏ ਗੁਰ ਕੇ ਸ਼ਬਦ ਦਾ ਰੇ ਸਮਾਏ ਸੱਚ ਚਲਾਏ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸੁਣਾਈ ਸਦਾ ਹਜੂਰੇ ਗੁਰ ਕੇ ਸ਼ਬਦ ਰਿਆ ਭਰਪੂਰੇ ਗੁਰ ਪ੍ਰਸਾਦੀ ਸੱਚ ਨਦਰੇ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਸਮਾਏ ਸਦਾ ਸੱਚ ਨਿਸ਼ਚਲ ਆਵੇ ਨ ਜਾਏ ਸੱਚੇ ਲਾਗੇ ਸੁਰ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸੁਣਾਈ ਵਰ ਅਵਰ ਨ ਕੋਈ ਜਤ ਸੇਵੀਏ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ

ಮಂತ ನಿರ್ಮಲ ಮಾಯಾ ಮೋಹಿಗವಾವಿ ಮೋಹಿಗವಾಯಿ ನಿರ್ಮಲ ಗುಣ ಗಾವೇ ನಿತ್ ಸಚಿ ಕೀ ನಿರ್ಮಲ ನಾದ ವಜಾವಣೆಯ ನಿರ್ಮಲ ಅಂಬ್ರತ ಗರ್ತೇ ಪಾಯಾ ವಿಚು ಆವ ಮುಹ ತಿಥೇ ಮೋಹಿನ ಮಾಯಾ ನಿರ್ಮಲ ಗ್ಯಾನ ಧ್ಯಾನ ಅತ್ ನಿರ್ ಅತ ನಿರ್ಮಲ ನಿರ್ಮಲ ಬಾಣಿ ಮನ ನಮಸಾವಣೆಯ ಯೋ ನಿರ್ಮಲ ಸೇವೇ ಸುಖ ನಿರ್ಮಲ ಹೋವೇ ಹೋಮೇ ಮೇಲ್ ಗು ಶಬ್ದ ತೋವೇ ನಿರ್ಮಲ ವಾಜೇ ಅನಂದ ತುಣ ಬಾಣಿ ದರ್ಶಿಚೇ ಶೋಭಾ ಪಾವಣೆಯ ನಿರ್ಮಲ ತೇ ಸಮ ನಿರ್ಮಲ ಹೋವೇ ನಿರ್ಮಲ ಮನುವಾ ಹರ ಶಬ್ದ ಪರೋವೇ ನಿರ್ಮಲ ನಾಮ ಲಗೇ ಬಡ ಪಾಗೀ ನಿರ್ಮಲ ನಾಮ ಸುಹಾವಣೆಯ ಜೋ ನಿರ್ಮಲ ಜೋ ಶಬ್ದ ಸೋವೇ ಸೋಹೇ ನಿರ್ಮಲ ನಾಮ ಮನ ತನ ಮೋಹೇ ಸಚ ನಾಮ ਮਨ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾਵਣਿਆ ਮਨ ਮੇਲਾ ਹੈ ਦੂਜੇ ਪਾਏ ਮੇਲਾ ਚੌਕਾ ਮੇਲਾ ਥਾਏ ਮੇਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁੱਖ ਪਾ ਮੈਲ ਦੁੱਖ ਪਾਵਣਿਆ ਮੈਲੇ ਮੈਲੇ ਨਿਰਮਲ ਸਭ ਖੋ ਸਿਵਾਏ ਸੇ ਨਿਰਮਲ ਜੋ ਹਰ ਸੱਚੇ ਪਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮਹਿਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਏ ਅਤ ਉਜਲ ਨਾਮ ਧਿਆਵਣਿਆ ਹਾਂ ਵਾਰੀ ਜੀਓ ਵਾਰੀ ਗੋਵਿੰਦ ਗੁਣ ਗਾਵਣਿਆ ਗੋਵਿੰਦ ਗੋਵਿੰਦ ਕਹੇ ਨਾ ਰਾਤੀ ਗੋਵਿੰਦ ਗੁਣ ਸ਼ਬਦ ਸੁਹਾਵਣਿਆ ਰਾਹੋ ਗੋਵਿੰਦ ਗਾਵੇ ਸਹਿਜ ਸੁਭਾਏ ਪਰ ਕਹਿ ਪੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦੈ ਰਾਤੀ ਸੁਨ ਗੋਬਿੰਦ ਗੁਣ ਗੁਰ ਕੇ ਪੈ ਉਜਲ ਗੁਣ ਗੋਬਿੰਦ ਗਾਵੇ ਸਹਿਜ ਸੁਭਾਏ ਗੁਰ ਕਹਿ ਪੈ ਉਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰੇ ਦੈ ਰਾਤੀ ਸੁਨ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦਰੜਾਏ ਗੁਰ ਕੇ ਸਭ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਏ ਮੁੰਜੋ ਯਾਜਮ ਕਾਲੇ ਮਾਇਆ ਮੋਏ ਸਮਨੇ ਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤ ਸੀਸ ਬਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਨੇ ਨਾ ਮਨ ਵਸਾਏ ਮਾਇਆ ਕਰਨ ਪੈੜ ਬੰਦ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਗਤਾ ਇੰਦਰੀ ਬਸ ਸੱਚ ਸੰਜਮ ਜੁਗਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਇਹ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੋ ਵਿਚਾਰੇ

ਸੱਚੇ ਨਾ ਨਾਏ ਦੁੱਖ ਕਦੀਨ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਾਂ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਾ ਸੇਵੇ

ਭਗਤ ਰਾਤ ਰੰਗ ਰਾਤੇ ਸਦਾ ਤੇਰੇ ਚਾਏ ਨੌਣਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਤੂੰ ਸਦਾ ਸਦਾ ਸਾਚੇ ਤੁਧ ਸੁਨਾਹੀ ਗੁਰਮੁਖ ਜਾਤਾ ਦੂਜੇ

ਦੀ ਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲੱਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਚਰ ਦੀ ਆਪ।

ਆਜ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਤੂਣ ਘੜੇ ਅੰਤਰ, ਆਪੇ ਬੰਤ ਬਣਾਵਣਿਆ, ਓ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਹੈ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣ।

ਜਾਣੇ ਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖਾ ਕਸਨਾ ਮਣਿਆ। ਆਪੇ ਕਰਤਾ ਆਪੇ ਭੁਗਤਾ, ਬੰਦਾ ਤੋੜੇ ਸਦਾ ਹੈ ਮੁਗਤਾ, ਸਦਾ ਮੁਗਤਾ ਆਪੇ ਹੈ ਸੱਚਾ। ਆਪੇ ਲੱਖ ਕਲਖਾਂ ਬਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੂਸਲ ਜਗਤ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਵਸਨਾ ਬਣਿਆ। ਆਪ ਕਰੇ ਕਰਾ

ਪਰ ਮੈਂ ਧਰਤੀ ਸਹੁਲਤ ਪਤਾਲਾ ਕਰੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖ ਦਾਤਾ ਗੁਰਮੁਖਿ ਸਹਿ ਸੁਮਾਵਣਿਆ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨਾ ਚੁੱਕੇ ਫੇਰਾ ਗੁਰਮੁਖ ਹੋਵੇ ਸੋ ਹੋਮੇ ਮਾਰੇ ਸੁੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਏ ਪੁੰਨ ਦੁਇ ਪਾਈ ਦੁਈ ਮਿਲੇ ਕੇ ਸਿਸ਼ਟ ਪਾਈ ਦੋਵੇਂ ਮਾਰਮ ਜਾਏ ਇਕਤ ਕਰ ਆਵੇ ਗੁਰਮੁਖ ਸਹਿ ਸਮਾਵਣਿਆ ਕਰ ਹੀ ਮਾਹੇ ਦੂਜਾ ਪਾਏ ਹਨੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਸੁਣਤ ਸਾਰਾ ਗੁਰਸਾਖੀ ਮਿਟਿਆ ਹੰਡਿਆਰਾ ਕਮਲ ਬਗਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਾਂਝੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਗੁਰ ਆਪੇ ਵੱਥੇ ਆਪੇ ਵੱਖਰਾ

ਨਿਰਮਲ ਸਦਾ ਸਦਾਤਾ ਹਰ ਗੁਣ ਗੁਣ ਮੈਂ ਆਪ ਸਮਾਵਣਿਆ ਹਾਂ ਵਾਰੀ ਜੀਓ ਵਾਰੀ ਸਤਿ ਸਦਾ ਸੱਚਾ ਹੈ ਦੇ ਵਸ ਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਾਹੂ ਆਪੇ ਗੁਰਦਾਤਾ ਕਰਮ ਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਏ ਗੁਰਮੁਖ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹੋਮੇ ਪਰਮ ਚੁਕਾਇਆ ਅੰਦਰ ਨਾਮ ਸਲਾਹ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦ ਗੁਫਾ ਵਿਚਾਰੇ ਨਾਮ ਰੰਜਨ ਅੰਤਰ ਵਸੇ ਮਰਾਰੇ ਹਰ ਗੁਣ ਗਾਵੇ ਸ਼ਬਦ ਸੁਆਏ ਮਨ ਪ੍ਰੀਤਮ ਸੁਖ ਪਾਵਣਿਆ।

ਤੇ ਮਾਸਾ ਤੋਲ ਕੜਾਮਣਿਆ ਪੇਰੜੀਏ ਪਰ ਚੇਤਨਾ ਨਾਹੀ ਦੂਜੇ ਮੁਠੇ ਰੋਹੇ ਤਾਹੀ ਖਰੀ ਖਵਾ ਕਾਲ ਕਰੂਪ ਲਖਣੀ ਸੁਪਨੇ ਫਿਰ ਨਹੀਂ ਪਾਵਣਿਆ ਪੇਰੜੀਏ ਪਨ ਮਨ ਵਸਾਇਆ ਪੂਰੇ ਗੁਰਤ ਹਦੂਰ ਦਿਖਾਇਆ ਕਾਮਨ ਪੈਰ ਰੱਖਿਆ ਕੰਠ ਲਾਏ।

ਵਾਰੀ ਪੜਬੂ ਜਮਾਨਕ ਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਲ ਸੱਚੇ ਸੋਭਾ ਪਾਵਣਿਆ ਰਹਾਉ ਅਲਖਾ ਪੇਰੂ ਹਰਿਆ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਲਾਵਣਿਆ ਦੂਜੇ ਪਾਏ ਪੜੇ ਨ ਬੂਜੇ ਤਰੇ ਬਦ ਮਾਇਆ ਕਾਮ ਨ ਲੂਜੇ ਤਰੇ ਬਦ ਬੰਦਾ ਟੂਟ ਗੁਰਸ਼ਬਦੀ ਮੁਕਤ ਕਰਾਵਣਿਆ ਏ ਮਨ ਚੰਚਲ ਵਸੇ ਨਵਾਵੇ ਦੁਬਿਧਾ ਲਾਗੇ ਦੈ ਦਿਸਤਾਵੇ ਬੇਕਾ ਕੀੜਾ ਬਖ ਮੈਂ ਰਾਤਾ ਦੇਖੀ ਮਾਈ ਪਚਾਵਣਿਆ ਹਾਂ ਵਾ ਹਾਂ ਹਾਂ ਹਾਂ ਕਰੇ ਤੇ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਇ ਨ ਪਾਏ ਤੁਸੇ ਬਾਰ ਕਿਛੀ ਨਾ ਹੋਵੇ ਬਖਸੇ ਸਭ ਸੁਹਾਵਣਿਆ ਉਪਜੇ ਪਚੇ ਹਰ ਬੂਜੇ ਨਾਹੀ ਅੰਦਰ ਦੂਜੇ ਪਾਏ ਫਰਾਈ ਮਨਮੁਖ ਜਨਮ ਗਿਆ ਹੈ ਦਲਸਾ ਅੰਤ ਗਿਆ ਪਿਛਤਾਵਣਿਆ ਕਰ ਪਰਦੇਸੀ ਸ਼ਿੰਗਾਰ ਬਣਾਏ ਮਨਮੁਖ ਅੰਦਰ ਐਸੇ ਕਰਮ ਕਮਾਏ ਹਸਤ ਨ ਸੋਭਾ ਪਲਤ ਨ ਟੋਈ ਬਿਰਥਾ ਜਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਨ ਭਗਤ ਕਰੇ ਦੈ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੈ ਵਰਤੇ ਇੱਕੋ ਸੋਈ ਗੁਰਮੁਖ ਵੇਲਾ ਦੂਜੇ ਕੋਈ ਨਾਨਕ ਨਾਮ ਰਤੇ ਜਨ ਸੋਏ ਕਰ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹਿਲਾ ਤੀਜਾ ਮਨਮੁਖ ਪੜੇ ਪੰਡ

ਮਨਿਆ ਗੁਰਸੇ ਵਾਤੇ ਹਰ ਮਨ ਨਮਸਿਆ ਹਰ ਸਹਿਜ ਪਿਆ ਮਨਿਆ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਬਾਜ ਪਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝੇ ਹਰ ਗਾਵਣਿਆ ਅਕਥ

ਸ਼ਬਦੀ ਸੁਖ ਪਾਵਣੇ ਆ ਮਾਜ ਮਹਲਾ ਪੰਜ ਮਹਾ ਕਰ ਪਹਿਲਾ ਅੰਤਰ ਲਖ ਨ ਜਾਈ ਲਖਿਆ ਨਾਵ ਲੈ ਗੁਜਾ ਰਖਿਆ ਗਮ ਗੋਚਰ ਸਭ ਤੇ ਵਿਚਾ ਗੁਰ ਕੇ ਸ਼ਬਦ ਲਖਾਵਣੇ ਆ ਹਾਂ ਵਾਰੀ ਜੀਓ ਵਾਰੀ ਕਲ ਮੈਂ ਨਾ ਸੁਨਾਵਣੇ ਆ ਸੰਤ ਪਿਆਰੇ ਸੱਚੇ ਤਾਰੇ ਵਣ ਭਾਗੀ ਦਰਸ਼ਨ ਪਾਵਣੇ ਆ ਰਹਾਉ ਸਾਧਕ ਸਹਿਬ ਜਿਸੇ ਕੋ ਫਿਰ ਦੇ ਬ੍ਰਹਮੇ ਇੰਦਰ ਧਿਆਨੇ ਹੈ ਧਿਆਨ ਇਹ ਦੇ ਕੋਟ ਤੇ ਤੀਸ ਖੋਜੇ ਤਾਂ ਕੋ ਗੁਰ ਕੋ ਮਿਲ ਹਿਰਦੇ ਗਾਵਣੇ ਆ ਆਠ ਪੈਰ ਤੁਝ ਜਾਤੇ ਪਮਨਾ ਧਰਤੀ ਸੇਵਕ ਪਾਈ ਇੱਕ ਚਰਨ ਖਾਣੀ ਬਾਣੀ ਸਰਬਨਵਾਸੀ ਸਭਨਾ ਕੇ ਮਨ ਪਾਵਣੇ ਆ ਸੱਚਾ ਸਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸਜਾਪੇ ਜਨ ਪੀਏ ਸੇ ਤ੍ਰਿਪਤਾਸੇ ਸੱਚੋ ਸੱਚਾ ਕਾਵਣਿਆ ਇਸ ਕਰ ਸਹਿਜਾ ਸੋਈ ਸਹੇਲਾ ਅੰਧ ਮਨੋਦ ਕਰੇ ਸਦਕੇਲਾ

ਜੀਓ ਹਮੇ ਵਾਦਾ ਗੁਰਮੁਖ ਝੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨ ਵੇ ਮੁਖੀਆ ਗੁਰਮੁਖ ਮਿਲੀਏ ਮਨਮੁਖ ਵਿਸਰੇ ਗੁਰਮੁਖ ਵਿਦ ਪ੍ਰਗਟਾਏ ਜੀਓ ਗੁਰਮੁਖ ਜੈ ਸਾਵਤ ਤਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸੰਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਮੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਤੇ ਇਕਸਤੇ ਹੋਇਓ ਅਨੰਤ ਨਾਨਕ ਏਕ ਸਮਾਏ ਸਮਾਏ ਜੀਓ ਮਾਜ ਮਹਿਲਾ ਪੰਜਵਾਂ ਪਰ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਸੰਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜੀਓ ਵਾਰੀ ਗੁਰਮੁਖ ਮਨ ਸੰਨ।

ਘਟ ਘਟ ਪਾਰ ਬ੍ਰਹਮ ਜਨ ਡੀਠਾ ਥਾਂ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਕਲ ਮਨੋਰ ਤੂੰ ਦੇ ਮਨਿਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਤਾਰ ਰਾਖੇ ਤੁਸੇ ਪੂਰੇ ਕਰਮ ਕਮਾ ਸਮਾਵਣਿਆ ਅੰਦ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰ ਅਵਨਾਸੀ ਕੈ ਸੁਨ ਤੋਟਨ ਆਮਣਿਆ।

ਇਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਦੂਜਾ ਕੋ ਨਹੀਂ ਨਾਨੀ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗ

ਮਿਲ ਸਾਧੂ ਪੀਵਨ ਹਾਰ ਵੰਟਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਪਾਰ ਹਰ ਮੈਲ ਨੂੰ ਮਨ ਲੋਚਦਾ ਕਰ ਮਿਲਾਵਨ ਹਾਰ ਜਿੰਨੀ ਸਖੀ ਪ੍ਰ ਪਾਇਆ ਤੋ ਹਨਕੇ ਤਨਕੇ ਸਦ ਬਲਿਹਾਰ ਨਾਨਕ ਹਰ ਜੀ ਮੈਂ ਆਕਰਸ਼ਾ ਸਵਰਨ ਹਾਰ ਸਾਹਮਣੇ ਤਿੰਨਾ ਸੁਹਾਗਨੀ ਜਿਨ ਰਾਮ ਰਾਮ ਨਾਮ ਰਤਾਰ ਪਾਦੋ ਪਰਮ ਪਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਜ ਨਹੀਂ ਕੇਤ ਜਤਨ ਇਹ ਬੰਸ ਸੀਤ ਸਵੇਲੇ ਕਹਿਸਨ ਪ੍ਰੇਤ ਪੱਕੜ ਚਲਾਨ ਦੂਜਮ ਕਿਸੇ ਨ ਦੇਨੀ ਪੇਤ ਛੱਡ ਖੜੋਤੇ ਖਨ ਮਾਏ ਜਿਨ ਕੋ ਸਿਉ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੇਸ ਹੱਸ

ਵਿਆਹ ਪ੍ਰਵਾਪਣਾ ਸਹਿਜ ਸੰਗਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਥ ਤਿੰਨਾ ਜੜੀਆਂ ਨਾਨਕ ਪਾਸੇ ਧੂੜ ਤਿੰਨ ਪ੍ਰਸਾਨੀ ਦਰ ਪੜੀਆਂ ਮੱਗਰ ਪ੍ਰਭ ਰਾਜਨਾ ਬੋੜ ਨਜਨ ਮੜੀਆਂ ਪੋਖ ਤਵਾਰਨਾ ਵਿਆਤੀ ਕੰਠ ਮਿਲਿਆ ਹਰਨਾ ਮਨ ਵੇਦਿਆ ਚਰਨਾ ਅਰਵਿੰਦ ਦਰਸ਼ਨ ਲਗੜਾ ਸਾ ਓ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਾਨੀ ਲਾ ਦਿਖਿਆ ਮੋਹ ਪੋਇ ਨ ਸਕੀ ਮਲ ਸਾਧੂ ਨੰਗਾ ਜਾਤੇ ਉਪਜੀਤਾ ਨਲੀ ਸੱਚੀ ਪ੍ਰੀਤ ਸਮਾ ਕਰ ਗੈ ਲੀਨੀ ਪਾਰ ਬ੍ਰਹਮ ਬੋੜਨ ਵਿਛੜੀਆਂ ਬਾਹਰ ਜਾਓ ਲਕ ਵੇਰੀਆਂ ਹਰ ਸੱਜਣ ਗਗਮਾ ਚਰਨ ਪਈ ਨਾਰਾਇਣੇ ਨਾਨਕ ਦਰ ਪਈਆ ਮੋਖ ਸੁਹੰਦਾ ਸਭ ਸੁਖ ਜਿਸ ਬਸੇ ਵੇ ਪਰਵਾਹ ਮਾਗ ਮਨੀਆਂ ਸੰਗਤਾਂ ਦੀਆਂ ਤੂੜੀ ਕਰੋ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਕੋ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਨ ਕਰੋ ਜ ਮੋਏ ਨ ਮੋਏ ਬੰਸੇ ਲੋਭ ਸਮਾਨ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ।

ਨਾਮ ਤੇ ਆਇਆ ਤਿਨਕੇ ਗਾਸਰੇ, ਹਰ ਗਰ ਪੂਰਾ ਰਾਧਿਆ ਦਰਗਾ ਸਚ ਕਰੇ, ਸਰਬ ਸੁਖਾਂ ਦੇ ਚਰਨ ਹਰ ਭੋਜਲ ਵਿਸਮ ਤਰੇ, ਪ੍ਰੇਮ ਭਰ ਤਿਨ ਪਾਈਆ ਦਿਖਿਆ ਨਾ ਜਰੇ, ਕੂੜ ਗਏ ਗੋਦਵਿੰਦਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪਰਮ ਸੇਮ ਦੇ ਮਨ ਏਕ ਮਨ ਅੰਦਰ ਏਕ ਧਰੇ, ਮਾਂ ਜੀ ਸਮੂਰਤ ਭਲੇ ਜਿਸਕੋ ਨਜ਼ਰ ਕਰੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ, ਮਾਜ ਮਹਲਾ ਪੰਜਵਾਂ ਦਿਨ ਰਹਿਣ ਓਂਕਾਰ ਸਤਿਗੁਰ ਪ੍ਰਸਾਦ, ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਆਪ ਤੇ ਅਕਸ਼ਰਨੀ

ਸਦਵਨ ਖਾਕ ਨਾ ਰੂਲਣਾ ਕਹੀਆ ਕਿੱਥੇ ਵੈਣ ਨਾਨੇ ਕੀ ਬਨਤੀਆ ਰੱਖਦੇ ਹੋ ਨਾ ਨਾਨੇ ਕਹੀ ਨਾਨੇ ਕੀ ਬਨਤੀਆ ਹਰ ਸੁਜਣ ਦੇਖਾਂ ਲੈ ਨੈਣ ਜੀ ਕੀ ਬਿਰਥਾ ਸੋ ਸੁਣੇ ਹਸਮਰਤ ਪੁਰਖ ਪਾਰ ਮਰ ਜੀ ਮਨ ਅਰਾਧਨਾ ਸਭਨਾ ਕਾ ਆਧਾਰ ਸੁਸਰ ਫੇਰ ਦੇ ਸਕਣ ਜਿਸਕਾਂਤ ਨ ਵੱਡਾ ਜਿਸ ਪਰਵਾਰ ਉੱਚਾ ਅਗਮ ਗਾਦ ਬੋਧ ਪਿਛੰਤ ਨ ਪਾਰਾਵਾਰ ਸੇਵਾ ਸਤਿ ਸਪਾਵਸੀ।

ਬੋਲਣਾ ਹੈ ਜੀਵ ਤੁਮਾਰਨਾ ਨਾਨਕ ਹੁਕਮ ਪਛਾਣੀ ਹੈ ਸੋ ਫਸਮੇ ਮਿਲਣਾ ਮਹਲਾ ਦੂਜਾ ਜਿੱਤੇ ਸੁਣੀਏ ਜਾਣੀਏ ਸੌ ਨ ਪਾਇਆ ਜਾਏ ਰੋਂਡਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਸ ਕੰਤ ਲਾਵਾ ਹੋਏ ਪੌੜੀ ਸਦਾ ਸਦਾ ਤੂੰ ਇੱਕ ਹੈ ਤੂੰ ਦੂਜਾ ਖੇਲ ਰਚਾਇਆ ਉਮੈਂ ਗਰਭ ਪਾਇ ਕੇ ਲੋਭ ਅੰਤਰ ਜੰਤਾ ਪਾਇਆ ਜਿਉਂ ਪਾਵੇ ਤੂੰ ਰੱਖ ਤੂੰ ਤਬ ਤੇ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਾਸ਼ ਮੇਲ ਲੈ ਗੁਰਮਤੀ ਤੁਧੇ ਪਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾਮੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੌਤਕ ਲੱਤਕ ਤੰਬ ਹੈ ਇੱਕ ਅਲਪਤ ਰਹੇ ਜੋਤ ਦੁਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸੋਨੇ ਕੇ ਪਰਬਤ ਗੁਫਾ ਕਰੀ ਹੈ ਪਾਣੀ ਪਿਆ ਲੈ ਕਹਿ ਵਿੱਚ ਧਰਤੀ ਕਹਿ ਵਿੱਚ ਧਰਤੀ ਕਹਿ ਅਕਾਸੀ ਔਰ ਚੜਾ ਸਿਰ ਭਾਰ ਔਰ ਕਰ ਕਾਇਆ ਕੱਪੜ ਪਹਿਰਾ ਤੋਂ ਬਾ ਸਦਾ ਕਾਰ ਬੰਗਾ ਰਤਾ ਪੀਆ ਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕਪੀਲ ਰਹਾ ਮਲਤਾਨੀ ਦੁਰਮਤ ਮਹਾ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਹੋਵਾਂ ਨਮ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਬਾਸਤਰ ਪਖਾਲ ਪਖਾਲੇ ਕਾਇਆ ਆਪੇ ਸਾਂਝ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਪਵੇ ਅੰਧਾ ਭੂਲ ਪਿਆ ਜਮ ਜਾਲੇ ਬਸ ਪਰਾਈ ਆਪਣੇ ਘਰ ਜਾਣੇ ਹੋਮੇ ਵਿੱਚ ਦੁੱਖ ਭਾਲੇ ਨਾਨਕ ਗੁਰਮੁਖ ਹੋਮੇ ਸੁੱਤੇ ਤਾਂ ਹਰ ਨਾਮ ਤੇ ਆਵੇ ਨਾਮ ਜਪੇ ਨਾਮੋ ਰਾਧੇ ਨਾਮੋ ਸੁਖ ਸਮਾਵੇ ਪਵੜੀ ਕਾਇਆ ਹੰਸ ਸਯੋਗ ਮਿਲ ਮਲਾਇਆ ਤਿੰਨ ਹੀ ਕਿਆ ਬਜੋਗ ਜਿਨ ਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁਖੋਂ ਮੂਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਜੋਗ ਪਾਇਆ ਖਪਾਇਆ ਮੂਰਖ ਕੰਤ ਗਣਾਏ ਝਗੜਾ ਪਾਇਆ ਸਤਿਗੁਰ ਹਾਤਨ ਵੇਦ ਝਗੜਾ ਝਗੜ ਚੁਕਾਇਆ ਕਰਤੇ ਕਰੇ ਸਹੋਗ ਨਾ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ

ਹੈ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਕੂ ਜਾਪੇ ਮਹੱਲਾ ਚੌਥਾ ਦਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਨ ਲਏ ਛੱਪੜਨਾ ਤੇ ਸਗਮੀ ਮਨ ਲਾਏ ਤੀਰਥ ਪੂਰਾ ਸਤਿਗੁਰੂ ਜੀ ਅਨ ਦਿਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕਟੰਬ ਸਿਉਂ ਤੇ ਹਰ ਹਰ ਨਾਮ ਸ੍ਰਿਸ਼ਟ ਛਡਾਏ ਜਨ ਨਾਨਕ ਦਿਸ ਬਲਿਹਾਰ ਨੇ ਜੋ ਆਪ ਜਪੇ ਅਵਰਾ ਨਾਮ ਜਪਾਏ ਤੋੜੀ ਇੱਕ ਕੰਧ ਮੂਲ ਚੁਣ ਖਾਏ ਬਣਖੰਡ ਵਸਾ ਇੱਕ ਪਾਵਾ ਕਿਮਾ ਭੇਸ ਕਰੇ ਫਿਰੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਚਾਦਨ ਭੋਜਨ ਕੀ ਆਸਾ ਬਿਰਥਾ ਜਾ ਬਨ ਬਿਰਥਾ ਜਨਮ ਗੁਆਇਆ ਨ ਗਿਰੀ ਨਾ ਉਦਾਸਾ ਜਮ ਕਾਲ ਸਿਰੋ ਨਾ ਉਤਰੇ ਤਿਰ ਬਦਵਾਸਾ ਗੁਰਮਤੀ ਕਾਲ ਨਾ ਆਵੇ ਨੇੜੇ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਾਰੀ ਮਾਏ ਦਾਸਾ ਨਾਨਕ ਸਤਿਗੁਰ ਸੇਵ ਆਪਣਾ ਸੇ ਆਸਾ ਤੇ ਨਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਨੀਤ ਜੇ ਰਤ ਪਾ ਪੀਵੇ ਮਾਨਸਾ ਤਿੰਨ ਕਉ ਨਿਰਮਲ ਸੀਤ ਨਾਨਕ ਨਾਮ ਸਦਾਇਕਾ ਦਿਲ ਅੱਛੇ ਮੁਖ ਲਿਓ ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਮਹੱਲਾ ਪਹਿਲਾ ਜਾ ਹੂੰ ਨਾਹੀਂ ਤਾਂ ਕਿਆ ਆਖਾਂ ਕਹਿ ਨਹੀਂ ਕਿਆ ਹੋਵੇ ਕੀਤਾ ਕਰਨਾ ਕਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਦਾ ਹੋਏ ਕਹਿ ਦੱਸੇ ਰਾਹੇ

ਨਾਨਕ ਅੰਧਾ ਹੋ ਕੇ ਦੱਸੇ ਰਾਹੇ ਸਭ ਸੁਣਾਏ ਸਾਥੇ ਅੱਗੇ ਗਿਆ ਮੋਹੇ ਮੂੰਹ ਪਾਏ ਸੋ ਵੈਸਾ ਆਗੂ ਜਾਪੇ ਪੌੜੀ ਮਹਾਰਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਾਂਤੇ ਕਿਨੇ ਨ ਪਾਇਓ ਸੱਚੇ ਅਲਖ ਪਾਰਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਨਾ ਘੜੀਏ ਨਾ ਬੁਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਪਾਸੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਪਾਰਾ ਸੱਚਾ ਸਾ ਇਕ ਤੂੰ ਹਰ ਜਗਤ ਬਨਜਾਰਾ ਸਰੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਸਿੱਲਾ ਹੱਕ ਹਲਾਲ ਕਰਾਣ ਸਾਰਮ ਸੰਤ ਸਿਲ ਰੋਜਾ ਹੂੰ ਮੁਸਲਮਾਨ ਕਰਮੀ ਕਾਬਾ ਸੱਚ ਵੀਰ ਕਲਮਾ ਕਰਮ ਨਵਾਜ ਤਸ ਵੀ ਸਾਥ ਇਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾਤਮਾਤਾ ਭਰੇ ਜਾ ਮੁਰਦਾਰ ਨ ਖਾਏ ਗੱਲੀ ਤਿਸਤ ਨ ਜਾਈਏ ਛੁੱਟੇ ਸੱਚ ਕਮਾਏ ਮਾਰਨ ਮਾਹੇ ਰਾਮ ਹੈ ਮਾਰਨ ਮਾਹੇ ਹਰਾਮ ਮਾਹੇ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾਂ ਪੰਜ ਪੰਜ ਨਵਾਜਾਂ ਵਰਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖਦਾਏ ਵਾਹਿਗੁਰੂ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਗਏ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆ ਨ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵੰਡਦੇ ਇੱਕ ਕੱਚੇ ਦੇ ਵਪਾਰਾ ਸਤਿਗੁਰ ਪੁੱਠੇ ਪਾਈਆਂ ਅੰਦਰ ਰਤਨ ਭੰਡਾਰਾ ਬਿਨ ਗੁਰ ਕਿੰਨੇ ਨ ਲੱਦਿਆ ਅੰਧੇ ਭੌਂ ਕੋ ਮੂਹੇ ਕੁੜਿਆਰਾ ਮਨ ਮੁਖ ਦੂਜੇ ਪਚਮੂ ਮੂਹੇ ਨਾ ਇੱਕ ਨਾ ਭਰੇ ਪੁਜਾਰਾ ਬਿਨ ਨਾਵੇ ਹੋਰ ਧਨ ਨਹੀਂ ਹੋਰ ਦਿਖਿਆ ਸਭ ਹਿਆਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣਾ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਬਿਠਾ ਮੱਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਪੀਰ ਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋਂ ਨਾਨਕ ਸਰਬ ਜੀਆਂ ਮੈਂ ਰਹਿਮਤ ਹੋਈ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਿਨੀ ਮੋਹਤਜ ਅੰਜਨ ਮਾਇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ ਤਜ ਪਿਆਸ ਆਸ ਰਾਮ ਲਈ ਲਾਵੇ ਨਾਨਕ ਸੱਚਾ ਮਨ ਵਸੇ ਸੱਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜ ਰਾਸ਼ਿਕਦਾਰ ਕੋਇ ਨਾ ਰਹਿਸਿਓ ਹੱਟ ਪੱਟਣ ਵਜਾਰ ਹੁਕਮੀ ਟੈਸਿਓ ਪੱਕੇ ਪੌਂਕ ਦੁਆਰ ਮੂਰਖ ਜਾਣੇ ਆਪਣੇ ਦਰਗੂ ਪਰੇ ਭੰਡਾਰ ਰੀਤੇ ਇੱਕ ਸਣੇ ਤਾਜੀ ਰਤ ਤਕਾਰ ਹਾਥੀ ਪਖਾਰੇ ਬਾਗ ਮਿਲਕ ਘਰ ਬਾਰ ਕਿਸੇ ਸੇ ਸਿਆਣੇ ਤੰਬੂ ਪਲੰਘ ਨੁਆਰ ਸਰਾਇਚੇ ਲਾਲਤੀ ਨਾਨਕ ਸੱਚ ਦਕਾਰ ਸ਼ਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਪੀਣਵਾ ਸੁਮ ਹੋਵੇ ਤੁਦ ਪੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਤ ਜੀਓ ਪਰਵਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ ਕੀ ਤੂੰ ਏ ਸਲਾਣਾ ਆਖਣ ਲੈ ਨਚਾਓ ਮਹੱਲਾ ਪਹਿਲਾ ਪਾਰ ਉਠਾਰਾ ਮੇਵਾ ਹੋਵੇ ਗਰੁੜਾ ਹੋਏ ਸੋ ਚੰਦ ਸੂਰਜ ਸਿਰ ਤੇ ਰੱਖੀਏ ਨਿਚਲ ਹੋਵੇ ਥਾਂ ਵੀ ਤੂੰ ਏ ਸਲਾਣਾ ਆਖਣ ਲੈ ਨਚਾਓ ਮਹੱਲਾ ਪਹਿਲਾ ਜੇ ਦੇਹ ਤੂੰ ਦਲਾਖੀਏ ਪਾਪ ਕਰੇ ਦੁਹਰਾਓ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਹਦੇ ਜਾਪੇ ਪਾਓ ਵੀ ਤੂੰ ਏ ਸਲਾਣਾ ਆਖਣ ਲੈ ਨਚਾਓ ਮਹੱਲਾ ਪਹਿਲਾ ਅੰਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਹੋ ਸਵਰਗੇ ਦੀਆਂ ਮੂਨੀਆਂ ਇਸਤਰੀਆਂ ਹੋਵਣ ਨਾਨਕ ਸੱਭੇ ਚਾਹੋ ਵੀ ਤੂੰ ਸਰਾਣਾ ਆਖਣ ਲੈ ਨਚਾਓ ਪਵੜੀ ਬਦਫੈਦੀ ਜੈਵਾਨਾ ਖਸਮ ਨ ਜਾਣੀ ਸੋ ਕਹੀਏ ਦੇਵਾਨਾ ਆਪਣਾ ਪਛਾਣੀ ਕੱਲ ਬੁਰੀ ਸੰਸਾਰ ਵਾਧੇ ਖੱਪੀਏ ਬਿਨ ਆਵੇ ਵੇ ਘਰ ਭਰਮੇ ਬਚੀਏ
ਰਾਤ ਹੋਵੇ ਇਕ ਜਾਣੇ ਸੋਈ, ਚਸੀਏ ਕੁਫਰ ਹੋਵੇ ਕੁਫ ਰਾਣੇ ਮਾਇਆ ਦੱਸ ਦੱਸਤੀ ਸਭ ਦੁਨੀਆ। ਸੁਭਾਨ ਸੰਤ ਸਮਾਈਏ ਸਤ ਸਮਾਈਏ, ਸੀਜੇ ਦਰ ਦੀਵਾਨ ਆਪ ਗਵਾਈਏ ਮਹਲਾ ਪਹਿਲਾ। ਸਲੋਕ ਸੋ ਜੀਵਿਆ ਤਿਸ ਮਨ ਵਸਿਆ, ਸੋਏ ਨਾਨਕ ਵਰਨ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਦੇਤਾ ਕੁਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ, ਨਾਨਕ ਠਗਿਆ ਮੁੱਠਾ ਜਾਏ ਬਿਨ ਨਾਵੇ। ਪਤ ਗਿਆ ਗਵਾਏ ਮਹੱਲਾ ਪਹਿਲਾ। ਕਿਆ ਖਾਦੇ ਕਿਆ ਪਹਿੰਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਉਂ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੀਜ ਸੁਕਾਲੀ, ਕੀਜੇ ਭੋਗ ਬਿਲਾਸ। ਕਿਆ ਨਸਕਰ ਕਿਆ ਨੇਵ ਖਵਾਸੀ, ਆਵੇ ਮੈਨੀ ਬਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਬਣਾਸ। ਪਗੜੀ ਜਾਤੀ ਦਾ ਕਿਆ ਹੱਥ, ਸੱਚ ਪਾਰਖੀਏ ਮੂਰਾ ਹੋਵੇ ਹੱਥ ਮਰੀਏ ਸਾਖੀਏ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਹੁਕਮ ਨੇ ਸਰਦਾਰ ਦਰ ਦੀਵਾਣੀਏ, ਫਰਮਾਨੀ ਹੈ ਕਾਰ ਕਸਮ ਪਠਾਇਆ। ਤਲਬ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਇਸ ਵਾਰ ਇੱਕ ਨਾ ਸਾਖਤੀ, ਇੱਕ ਨੀ ਬੱਦੇ ਭਾਰ ਇੱਕ ਨਾ ਤਾਕਤੀ। ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ ਰਹੀ ਸਫਲੜ ਵਾਰ, ਸਣ ਕੀ ਸਾਰਾ ਚਿੱਠਿਆ ਕਣ ਲਾਇਆ ਤਨ ਚਾਰ। ਦੋਏ ਫੁੜ ਚੱਕੀ ਜੋੜ ਕੇ ਪੀਸਣ ਆਏ ਬਹਿਣ ਬੈਠ, ਜੋ ਦਰ ਰਹੇ ਸੋ ਉਭਰੇ ਨਾਨਕ ਆਜਕ ਡਿੱਠ। ਮਹੱਲਾ ਪਹਿਲਾ। ਵੇਖ ਜ ਮਿੱਠਾ ਕੱਟਿਆ ਕੱਟ ਕੱਟ ਕੁੱਟ ਵੱਡਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਨ ਸਜਾਏ। ਰਸ ਕਸ ਟੱਟਰ ਪਾਈਏ ਤੱਪੇ ਤੈ ਮਿਲ ਲਾਏ, ਪੀ ਸੋ ਭੋਗ ਸੰਭਾਲੀਏ ਨਿੱਚੇ ਅੱਗ ਜਲਾਏ। ਨਾਨਕ ਮਿੱਠੇ ਪੱਤ ਪਰੀਏ ਦੇਖੇ ਲੋਕਾਂ ਆਏ, ਪਗੜੀ ਇੱਕ ਨਾ ਮਰਨ ਨਾ ਚਿੱਤ ਆਸਕ ਨੇਰਿਆ। ਮਰਮਰ ਜੰਮੇ ਨਿੱਤ ਕਿਸੇ ਨਾ ਘੇਰਿਆ, ਆਪ ਨੜੇ ਮਨ ਚਿੱਤ ਕਹਿਣ ਚਗੇੜਿਆ। ਜਮ ਰਾਤੇ ਦਿਨ ਜਮ ਰਾਤੇ ਨਿੱਤ ਨਿੱਤ ਮਨ ਮੁਖ ਹੇਰਿਆ, ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ। ਬੰਦੇ ਕਰਮ ਸਲਾਮ ਖਸਮ ਨਾ ਭਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ, ਕਰ ਸਨ ਤਖਤ ਸਲਾਮ ਲਿਖਿਆ ਭਾਵ ਸੀ। ਮਹੱਲਾ ਪਹਿਲਾ। ਸਲੋਕ ਮੱਛੀ ਤਾਰੂ ਕਿਆ ਕਰੇ, ਪੰਛੀ ਕਿਆ ਆਕਾਸ਼, ਪੱਥਰ ਕਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ, ਕੁੱਤੇ ਚੰਦਰਨ ਲਾਈਏ ਪੀ ਸੋ ਕੁੱਤੀ ਧਾਤ। ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ ਦੀਵੇ ਬਲੇ ਪਚਾਸ, ਚੋਣੇ ਸੋਨਾ ਪਾਈਏ ਚੌਂ ਚੌਣ ਪਾਵੇ ਘਾਸ, ਲੋਹਾ ਮਾਰਨ ਪਾਈਏ ਢਹਿ ਨ ਹੋਏ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ। ਮਹੱਲਾ ਪਹਿਲਾ। ਕਹਿ ਹਾਂ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਚੇਤੀ ਟੁੱਟੇ ਪਧਾਰ, ਕੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਾਵੇ ਜਾਂ ਖਾਏ, ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਗੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਕਤ ਹੋਏ, ਏ ਤਾਂ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਬਹੁ ਮਾਰ, ਮੂਰਖ ਗੰਢ ਪਵੇ ਮੋਹ ਮਾਰ, ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ, ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਇੱਕ ਜਾਨੇ ਪਾਈਏ ਖੋਟੇ ਸੁੱਟੀਏ ਬਾਰ ਬਾਰ, ਖੋਟੇ ਸੱਚੀ ਦਰਗਾ ਸੁੱਟੀਏ ਕਿਸ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਤੇ ਇਹ ਕਰਨੀ ਸਾਰ, ਸਤਿਗੁਰ ਖੋਤਿਆਂ ਖਰੇ ਕਰੇ ਸ਼ਬਦ ਸੁਵਾਰਨ ਹਾਰ, ਸੱਚੀ ਦਰਗਾ ਮੰਨੀਏ ਗੁਰ ਕੇ ਪ੍ਰੇਮ ਪਿਆਰ, ਗੰਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਾਸੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿੰਨੀ ਦੁਨੀਆਂ ਤੀਰਾ ਮਸਾਈ ਕਰਾਇਆ, ਮੈਂ ਰਾਵਦ ਬਾਦਸ਼ਾਹਾਂ ਆਪ ਸੁਖ ਦਾਇਆ, ਇੱਕ ਤੂੰ ਹੀ ਇੱਕ ਤੂੰ ਹੀ। ਮਹੱਲਾ ਪਹਿਲਾ। ਨਾਮ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਤਰਾਂ, ਅਸਤ ਏਕ
ਜਿਗਰ ਤੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾ ਦਾਦੇ ਦਹੰਤ ਆਦਮੀ ਨਾ ਸਾਪਤ ਜੇਰ ਜਿੰਨੀ ਆਸਤ ਏਕ ਦਿਰਗਰ ਤੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਨੋ ਨਾ ਸੱਤ ਦੀਪ ਨਹਿ ਜਲੋ ਅੰਨ ਪੌਣ ਥੈਰਨਾ ਕੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਸੇ ਹਮਾਰਾ ਏਕ ਆਸ ਵਸੇ ਆਸਤ ਏਕ ਦਿਗਰ ਕੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਪਰੰਦੇ ਨਾ ਗ੍ਰਹ ਜਰ ਦਰਕ ਦਰਖਤ ਆਵ ਆਸ ਕਰ ਦਹੰਦ ਸੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮੇਟ ਨ ਸਕੇ ਕੋਏ ਕਲਾ ਧਰੇ ਹੀਰੇ ਸੂਈ ਏਕ ਤੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸੱਚ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਬਿਸ਼ਟਾ ਅੰਦਰ ਵਾਸ ਸਾਧ ਨ ਜਾਣਿਆ ਬਿਨ ਨਾਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾਂ ਬਾਜਾਂ ਚਰਗਾਂ ਕੂਹੀਆਂ ਇੰਨਾ ਖਵਾਲੇ ਘਾ ਕਾ ਖਾਨ ਕਾ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਤ ਸਾਹੀ ਲਾਸਕਰ ਕਰੇ ਸੁਹਾ ਜੇਤੇ ਜੀ ਜਵਾਲੇ ਜੇਤੇ ਜੀ ਜਵਾਏ ਲੈ ਸਾਹਾਂ ਜਿਵਾਲੇ ਤਾਂ ਕਿ ਅਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗ੍ਰਹਿ ਮਹੱਲਾ ਪਹਿਲਾ ਇੱਕ ਮਾਸ

0: ਕਸੀਏ ਬੰਨੀ ਚੜੇ ਚੜਾਉਂ ਜੇ ਹੋਵੇ ਨਦਰ ਸਰਾਬ ਦੀ ਬੋਹਣ ਨ ਪਾਈ ਤਾਂ ਸੱਤੀ ਪਹਿਰੀ ਸੱਤ ਭਲਾ ਦਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜ ਘੱਟੇ ਰਾਸ ਉੱਥੇ ਖੱਟੇ ਖੋਟੇ ਸੁੱਟੀਏ ਖਰੇ ਕੀਚੇ ਸਵਾਸ ਬੋਲਣ ਬਾ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹੱਲਾ ਦੂਜਾ ਕੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਨ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਜਿੰਨੀ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਚਲੇ ਹੋਰ ਖੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਵਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰੂ ਤੁਠੇ ਨਾਉ ਪ੍ਰੇਮ ਰਸਿਆ ਸੱਚੇ ਦੈ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਪਖਾਣ ਸੁਮੈਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਉਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰਾਂ ਅਗਨ ਹਵੇ ਘਰ ਬੰਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹੱਕ ਚਲਾਈ ਧਰ ਤਰਾਜੀ ਅੰਬਰ ਤੋਲੀ ਪਿੱਛੇ ਡੰਕ ਚੜਾਈ ਏਵੜ ਵੱਡਾ ਮਾਵਾ ਨਾਹੀਂ ਸਾਫੇ ਨੱਤ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਾਰੀ ਪੈ ਆਖ ਕਰਾਈ ਜੇਵੜ ਸਹਿਬ ਤੇਵੜ ਦਾਤੀ ਦੇਵੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚਾ ਨਾਮ ਵਡਾਈ ਮਹੱਲਾ ਦੂਜਾ ਆਖਣ ਆਖ ਨ ਰੱਜਿਆ ਸੁਣ ਨ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾ ਭਿਕਵਨ ਭੁੱਖਿਆਂ ਭੁੱਖ ਨਾ ਉਤਰੀ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੁੜਿਆਰ ਬੰਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਾਈਏ ਬਿਨ ਸੱਚੇ ਸਭ ਭੁੱਖ ਜੋ ਪੈਂਜੇ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਗਵਾਈਏ ਮਹਿਲ ਖਵਾਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੇ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹਰ ਲਾਲ ਤਤ ਫਲ ਰਤਨ ਲਗੇ ਮੁਖ ਭਾਕਤ ਚਰਨੀ ਪੂਜੇ ਸਦਾ ਅਭਿਸ਼ੇਖ ਹੰਸ ਹੇਥ ਲੋਭ ਕੋਪ ਚਾਰੇ ਨਦੀਆਂ ਆਗ ਪਵੇ ਦੰਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵ ਦਿਆ ਮਾਰ ਮਾਰ ਨਾ ਪਛੋਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨ ਧਰੇ ਪਿਆਰ ਧੰਦੇ ਭਾਈਏ ਕਾਲ ਬੁਰਾ ਖੈ ਕਾਲ ਸਿਰ ਦੁਨੀ ਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮਹਾਤਨ ਸੱਚਾ ਬਲੰਬ ਭਰੀਏ ਪਾਈਏ ਗੁਰ ਸ਼ਬਦ ਬੁੱਧ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾਂ ਦਸ ਆਪ ਤਧੂਰਾ ਨੈਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨ ਆਵੇ ਨਾਨਕ ਕਹੀਏ ਤਿਸ ਹੰਡਨ ਨਾਨਕ ਕਹੀਏ ਤਿਸ ਹੰਡਨ ਕਰਮਾ ਬਾਰੇ ਮਹਲਾ ਪਹਿਲਾ ਪਤ ਮਤ ਪਖੇਰੂ ਕਿਰਤ ਸਾਥ ਕਦ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰਤੀਤ ਨਾਨਕ ਹੁਕਮ ਚਲਾਈਏ ਸਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਿਖਾਣ ਅੰਤ ਨਾ ਪਾਵਣਾ ਪੜਿਆ ਨਾਹੀਂ ਭੇਦ ਬੁੱਝੀਏ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ ਸੱਚਾ ਪਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਤ ਦਰਗਾ ਪਾਵਣਾ ਖਾਲਕ ਕਹੋ ਦਿਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਥੂਹਾਂ ਨਾਗੀ ਲੱਗੇ ਜਾਏ ਆਪਣੇ ਹੱਥੀਂ ਆਪਣੇ ਵੇ ਕੂਚਾ ਆਪੇ ਲਾਏ हुकम पिया दर खसम का अती हूं तका खाए गौरमुख स्यों मन मुख अड़े डुबे हक ने आए दोहां सिरियां आपे खासम देखे कर ब्यो पाए नानक एवे जानिए सब कुछ तिसेर जाए महला दूजा नानक परखे आप कऊ ता परख जान रोग दारू दोवे बुझे तां बैद सुजान बाट न करी मामला जाने में मान मूल जान गल करे हान लाए हान लभ न चली सच रहे सो बेस्ट परवान सर तंदे आकाश क्यों क्यों पहुंचे बाण अगे ओ अगम है वाह दड़ जान पौड़ी नारी पुरख प्यार प्रेम सिंगारिया कारण भगत दिन रात न रहन बारिया महला मन दिन वास शब्द सुवारिया सच कहनी अरदास से विचारिया सुन खसमे पास हुक्म सुधारिया सखी कहन अरदास मनो प्यारिया बिन नावे तरक वास फिट सो जीविया शब्द सुवारिया अमृत पीविया श्लोक महला पहला मारू मीह न तृप्त्य अग्नि लहे न भुख राजा राज न तृप्त्य सार परे कृषक नानक सच्चे नाम की केती पुछा पोछ महला दूजा ने फलम तस जन्मत जापत ब्रह्म ब्रह्म न बिंदते सागरं संसारं गुर प्रसादी तारके कारण कारण समरथ है को नानक विचार कारण करते वासे जिन कल रखी धार पौड़ी खसमे कै दरबार ढाडी वसया सच्चा खसम कुलान कमल बगसया खसमो बमूर पूरा पाए मनो रहस्या दुश्मन कड्डे मार सज्जन सरसया सच्चा सतगुर सेवन सच्चा नारक दस्या सच्चा शब्द विचार काल बिद उसिया ढाडी कथे अकथ शब्द सुवारिया नानक गुण गाए रास हर जियो मेले प्यारे श्लोक महला पहला खत्यो जम्मे खत्ते कारण न खत्या बिच पाए धोते मूल न उतरे सो सौ धोवन पाए नानक बख्शे बख्शिया नाह पाही पाए महला पहला नानक बोलन चखना दुख छड मंगिए सुख सुख दुख दोए दर कपड़े पहरे जाए मनुख जिथे बोलन हारिए तिथे चंगी चुप पौड़ी चारे कुंडा देख अंदर भालिया सच्चे पुरख अलख सिरज नहालिया उजड़ भुले रा गुरवे खालिया सतगुर सच्चे वाह सत संभालिया माया रतन करह दीवा बालिया सच्चे शब्द सलाए सुखिया सच बालिया निंडरिया डर लग गर्भ सवालिया नावो भुला जग फिरे बतालिया श्लोक महला तीजा पै विच जम्मे पै वे पै मरे पाओ बिन माहे होए नानक पै विच जे मरे सैला आया सोए महला तीजा पै बिन जीवे बहुत बहुत खुशियां खुशी कमाए नानक पै बिन जे मरे मुँह काले उठ जाए पौड़ी सतगुर होए दयाल ता सरदा पूरिए सतगुर होए दयाल न कंभों चूरिए सतगुर होए दयाल ता जमका डर पिया सतगुर होए दयाल ता सादे सुख देहा सतगुर होए दयाल ता नौन दपाइए सतगुर होए दयाल ता सच समाइए श्लोक महला पहला सिर खुआहे प्याहे मलवाणी जूठा मंग मंग खाई खोल फंदीहत मुँह लैन पड़ासा पानी देख सगाई भेडा वांगी सिर खुआन भरियन हथ सुहाई माऊ पियो किरत गवाएन टब्बर रोवन ताही उन्हां पिंड ना पताल किरिया ना दीवा मुहे कताऊ पाई अट सट तीर्थ देन न ढोई ब्राह्मण अन्न न खाई सदा कचीर रहे दिन राती मत्थे टिक्का नाही चुंडी पाए बहन नित मरने दर दी वाण न जाई लक्की कासे हथी घूमण अगों पिछों जाई ना ओ जोगी ना ओ जंगम ना ओ काजी मुला दया बगोए फिरे बगुते फिटा वतों गला जिया मार्ज वाले सोई अवर न कोई रखे दिन हों ਤੈ ਇਸ ਨਾਨੋ ਵੰਜੇ ਭਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਧਾਣੀ ਅੱਠ ਸੱਤ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ ਤਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਨਾ ਗੱਲ ਨਾ ਪਾਣੀ ਬੁੱਠੇ ਹੋਇਆ ਹੋਏ ਲਾਵਲ ਜੀ ਜੁਗ ਸਮਾਣੀ ਬੁੱਠੇ ਅੰਨ ਕਪਾਦ ਕਪਾਹ ਸਭ ਸੇ ਪੜਦਾ ਹੋਏ ਬੁੱਠੇ ਕਾ ਚਰੇ ਨਿਤ ਸੁਰ ਹੀ ਸਾਂ ਧਨ ਦਹੀਂ ਬੁਲੋਵੇ ਤਿਤ ਕੀ ਹੋਮ ਜਗ ਸਦ ਪੂਜਾ ਪਾਇਆ ਕਾਰਜ ਸੋਏ ਗੁਰੂ ਸੁਮੰਦ ਨਦੀ ਸਭ ਸਿੱਖੀ ਨਾਤੇ ਚਿਤ ਬੜਿਆਈਆ ਨਾਨਕ ਸੇ ਸਿਰ ਖੁੱਥੇ ਨਾਵਣ ਨਾਹੀ ਤਾਂ ਸਤ ਚੱਟੇ ਸਿਰ ਸ਼ਾਹੀ ਮਹੱਲਾ ਦੂਜਾ ਅੰਧੀ ਪਾਲਾ ਕੇਕਰ ਸੂਰਜ ਕੇ ਰਾਤ ਚੰਦ ਹਨੇਰਾ ਕੇਕਰ ਪੌਣ ਪਾਣੀ ਕਿਆ ਜਾਤ ਧਰਤੀ ਤੀਜੀ ਕੀ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੁਝ ਸੱਚੇ ਸੁਭਾਨ ਸਦਾ ਕਲਿਆਣਿਆ ਤੂੰ ਸੱਚਾ ਦੀਵਾਨ ਹੋ ਆਵਣ ਜਾਣਿਆ ਸੱਚ ਚ ਮੰਗੇ ਦਾਨ ਜੇ ਤੁਦੇ ਜੇ ਤੁਦੇ ਜਿਹਾ ਸੱਚ ਤੇਰਾ ਫਰਮਾਨ ਸ਼ਬਦੇ ਸੋਇਆ ਮੰਨਿਆ ਗਿਆਨ ਧਿਆਨ ਤੁਦ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸੁਆਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦਿਖਿਆ ਆਖ ਬੁਝਾਇਆ ਸਿਫਤੀ ਸੱਚ ਸੁਨੇਹੂ ਤਿੰਨ ਕੋ ਕਿਆ ਉਪਦੇਸੀਏ ਜਿਨ ਕੋ ਗੁਰੂ ਨਾਨਕ ਦੇਊ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੇ ਜਿਸ ਆਪ ਸੁਝਾਏ ਤਿਸ ਸਭ ਕੁਛ ਸੁਝੇ ਕਹਿ ਕਹਿ ਕਥਨਾ ਮਾਇਆ ਲੁਝੇ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅੱਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਵੇ ਕਾਰ ਕਾਰੇ ਲਾਇਆ ਰਾਤ ਦਹਿ ਕੈ ਬਾਹਰ ਤੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਸਾਡਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸ਼ਬਦ ਰਾਗ ਗੌੜੀ ਦੁਆਰੇ ਦੀ ਮਹੱਲਾ ਪਹਿਲਾ ਚੌਪ ਦੇ ਲੋਪਤੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਲ ਮੂਰਤ ਅਜੂਨੀ ਸਭ ਅੰਗੁਲ ਪ੍ਰਸਾਦ ਭਾਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਏ ਸਹੀਏ ਭਾਰ ਨਦਰੀ ਕਰਮ ਗੁਰ ਵਿਚਾਰ ਪੈ ਬਿਨ ਕੋਇ ਨ ਲੰਘਤ ਪਾਰ ਪੈ ਭਉ ਰੱਖਿਆ ਪਾਏ ਸਵਾਰ ਰਹਾਉ ਪੈ ਤਨ ਅਗਨ ਪਖੇ ਪੈ ਨਾਰ ਪੈ ਭਉ ਘੜੀਏ ਸ਼ਬਦੀ ਵਿਚਾਰ ਪੈ ਬਿਨ ਕੱਟ ਕੱਚ ਨਿਕਾਚ ਅੰਧਾ ਸੱਚ ਅੰਧੀ ਸੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿਤ ਸਿਆਣਪ ਪਵੇ ਨ ਤਾਉ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਇਆ ਸੋ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਕਰ ਡਰਨਾ ਮਨ ਕਾ ਸੋਰ ਰਹਾਉ ਨਾ ਜਿਉ ਮਰੇ ਨਾ ਡੁੱਬੇ ਕਰੇ ਜਿਨ ਕੁਛ ਪੀਆ ਸੋ ਕੁਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਠ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਭਾਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸ ਕਾ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ ਜਾਂ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਦਿਖਣ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਵੇ ਇਹ ਵਿਸੋਖ ਕਹਿਣਾ ਹੈ ਕੁਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਕਰਮ ਸੁਰਤ ਦੋਏ ਸਸੂ ਪਾਏ ਕਰਨੀ ਕਾਮਣ ਕਰਮਨ ਲਾਏ ਸਾਹਾ ਯੋਗ ਵਿਆਹੋ ਵਿਯੋਗ ਸੱਚ ਸੰਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ नौ दरवाजे दसवां द्वार बजरे ज्ञानी ए विचार कथता बाकता सुनता सोई आप विचारे सो ज्ञानी होई रहाओ देही माटी बोले कौन बुजरे ज्ञानी मुआ है कौन मुई सुरत बाद हंकार ओ ना मुआ जो दिखण हार जय कारण तो तट तीर्थ जाही रतन पदार्थ काठी माही पढ़ पढ़ पांडत बाद बखाने पीतर हुंदी वस्त न जाने हो न मुआ मेरी मुई बदाए ओ न मुआ जो रिहा समाए को नानक गुर ब्रह्म दिखाया मरता जाता नगर न आया गौड़ी महला पहला दखनी सुन सुन बुझे माने नाओ ता के सद बलिहारे जाऊं आप भुलाए ठौर ना ठाऊं तू समझावे मेल मिलाऊं नाम मिले चले मैं नाल बिन नावे बादी सब काल रहाओ खेती बणजे नावे की ओट पाप पुन बीज की पोट काम क्रोध जी मैं चोट नाम विसार चले मन खोट साचे गुर की साची सीख तन मन शीतल साच परीख जल पुराण रस कमल परीख शब्द रते मिठे रसीख हुक्म सजोग गढ़ दस द्वार पंच बसे मिल जोत पार आप सुले आपे गुणजार नानक नाम स्वारन हार बौड़ी महला पहला जातो जाए कहां ते आवे कह उपजे कह जाए समावे क्यों वाद्यो क्यों मुक्ति पावे क्यों अविनाशी सहज समावे नाम रिदे अमृत मुख नाम नर हर नाम नर हर नह काम रहाओ सहजे आवे सहजे जाए मन ते उपजे मन माहे समाए गौरमुख मुक्तो बंद न पाए शब्द विचार छुटे हर नाए तारवर पंखी बो निश्वास सुख दुखिया मन मोह मिलास सांझ विहाग तके आगास दै दिस तावे कर्म लिखियास नाम सजोगी गोयल थाट काम क्रोध फूटे बिखमाट बिन वखर सुनो घर हाट गौर मेर खोले बजर कपाट साध साध मिले पूर्व सुयोग सच रहसे पूरे हर लोग मन तन दे ले सहज सुभाए नानक तिनके लागो पाए गौड़ी महला पहला काम क्रोध माया मोहे चीत झूठ बकार जागे हत चीत पूंजी पाप लोभ की पीत तार पारी मन नाम सुचीत वाह वाह साचे मैं तेरी टेक हूं पापी तू निर्मल एक रहाओ अगन पानी बोले बड़वाओ जीवा इंद्री एक सुवाओ दृष्टि बकारी नाही पाओ पाओ आप मारे ता पाए नाओ शब्द मरे फिर मर न होए बिन मुए क्यों पूरा होए पर पंच व्याप रहा मन दोए फिरन रहन करे सो होए बहुत चढ़ू जा आवे वार ठाके बहुत दरगा मार सच सलाही धन गुरद्वार नानक दर कर एक ओंकार गौड़ी महला पहला उल्ट्यो कमल ब्रह्म विचार अमृत धार गगन दस द्वार फिर पवन विद्या आप मरार रे मन मेरे भरम नतीजे मन मानिया अमृत रस पीजे रहाओ जन्म जीत मरन मन मानिया आप मुआ मन मानते जानिया नजर पई कर करते जानिया जत सत तीर्थ मंजन नाम अदक विथार करूं इस काम नरन रहन अंतर जाम आन मानू तू पर घर जाऊ किस जाचू नाही को थाऊ नानक गुरमुख सहज समाऊ गौड़ी महला पहला सतगुर मिले सो मरन दिखाए मरन रहन रस अंतर पाए गार वेवार गगनपुर पाए मरन लिखाए आए नहीं रहना हर जप जाप रहन हर सरना ਰਹਾਉ, ਸਤਿਗੁਰ ਮਿਲੇ ਤੇ ਦਬਦਾ ਭਾਗੇ। ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੇ ਮਹਾਰਾ ਕਾਗੇ। ਸਤਿਗੁਰ ਮਿਲਿਆ ਸੱਚ ਸੰਜਮ ਸੁੱਚਾ, ਗੁਰ ਕੀ ਪੌੜੀ ਉੱਚੋ ਉੱਚਾ। ਕਰਮ ਮਿਲੇ ਜਮ ਕਾ ਭੋ ਮੁੱਚਾ, ਗੁਰ ਮਿਲਿਆ ਮਿਲ ਅੰਕ ਸਮਾਏ। ਕਰ ਕਿਰਪਾ ਘਰ ਮਹਿਲ ਦਿਖਾਏ, ਨਾਨਕ ਹਉਮੈ ਮਾਰ ਮਿਲਾਏ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮਿਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤਿਸ ਭਾਣਾ ਸੋਈ ਹੁਆ, ਅਵਨ ਨਾ ਕਰਨੇ ਵਾਲਾ ਦੁਆ। ਨਾ ਜਾਣਾ ਕਰਮ ਕੇਵਡ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ। ਰਹਾਓ ਤੂੰ ਏਵਡ ਦਾਤਾ ਦੇਵਨਹਾਰ, ਤੋਟ ਨਾਹੀਂ ਤਦ ਭਗਤ ਭੰਡਾਰ। ਕਿਆ ਗਰਬ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਤੂੰ ਮਾਰ ਜਵਾਨੇ ਬਖਸ਼ ਮਿਲਾਏ, ਜਿਉ ਭਾਵੀ ਤਿਉ ਨਾਮ ਜਪਾਏ। ਤੂੰ ਦਾਨਾ ਦੀਨਾ ਸਾਚਾ ਸਿਰਫ ਮੇਰੇ, ਗੁਰਮਤ ਦੇਹ ਭਰੋਸੇ ਤੇਰੇ। ਤਨ ਮੈਂ ਮੈਲ ਨਹੀਂ ਮਨ ਰਾਤਾ, ਗੁਰ ਵਚਨੀ ਸੱਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਅਪਿਓ ਉਪਿਆਇਆ, ਅੰਨ ਭੈ ਵਿਖਰੇ ਨਾਮ ਸਮਾਇਆ। ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਦੇ ਸ਼ਬਦ ਪਛਾਣਾ। ਰਹਾਓ ਜਿਸ ਨਰ ਰਾਮ ਰਿਦੇ ਹਰ ਰਾਸ, ਸਹਿਜ ਸੁਭਾਏ ਮਿਲੇ ਸਵਾਸ। ਜਾਏ ਸਵਾਰੇ ਸਾਂਝ ਦਿਆਲ, ਇਤ ਉਤ ਮਨ ਮੁਖ ਵਾਧੇ ਕਾਲ। ਐ ਨਿਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ। ਤੀਨ ਅਵਸਥਾ ਕਾਹੇ ਬਖਿਆਨ, ਦੁੜੀਆ ਅਵਸਥਾ ਸਤਿਗੁਰ ਤੇ ਹਰ ਜਾਨ। ਰਾਮ ਭਗਤ ਗੁਰ ਸੇਵਾ ਤਰਨਾ, ਬੋੜ ਜਨਮ ਨਾ ਹੋਏ ਮਰਨਾ। ਰਹਾਓ ਚਾਰ ਪਦਾਰਥ ਕਹਿ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਜਾ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ, ਗੁਰਮਤ ਪਾਏ ਪਰਮਾਨੰਦ। ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤ ਆਨੰਦ, ਗੁਰਮਤ ਪਾਏ ਪਰਮਾਨੰਦ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ। ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਸੌੜੀ ਚੇਤੀ ਮਹੱਲਾ ਪਹਿਲਾ। ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਸ ਸੰਸਾਰੋ। ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਤੂੰ ਕਾਇਆ ਮੈਂ ਰੌਲਦੀ ਦੇਖੀ, ਜਿਉ ਧਰ ਉੱਪਰ ਛਾਰੋ। ਸੁਣ ਸੁਣ ਸਿੱਖ ਮਾਰੀ ਸਿਕਿਰਤ, ਕੀਤਾ ਰਹਿ ਰੈਸੀ ਮੇਰੇ ਜੀਅੜੇ। ਬੋੜਨ ਆਵੇ ਬਾਰੀ ਰਹਾਓ, ਹੁਣ ਤੁਧ ਆਖਾਂ ਮੇਰੀ ਕਾਇਆ। ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਭਰਾਈ, ਝੂਠੀ ਲਾਏ ਤਵਾਰੀ। ਵੇਲ ਭਰਾਈ ਜੋਹੇ ਜੀੜੇ, ਕਰੇ ਚੋਰੀ ਵਰਿਆਈ। ਹੰਸ ਚੱਲਿਆ ਤੂੰ ਪਿੱਛੋਂ, ਰਹੀਏ ਛੁੱਟੜ ਹੋਈ ਹੈ ਨਾਰੀ। ਤੂੰ ਕਾਇਆ ਰਹੀ ਸੁਪੁੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾਂ ਕੁਛ ਲਿਆ, ਤਾਂ ਮਨ ਭਲਾ ਪਾਇਆ। ਹਾਲਤ ਨਾ ਸੋਭਾ ਪਾਲਤ ਨਾ ਢੋਈ, ਇਹਲਾ ਜਨਮ ਗਵਾਇਆ। ਹਉਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ। ਰਹਾਓ ਤਾਜੀ ਤੁਰਕੀ ਸੋਨਾ ਰੂਪਾ, ਕੱਪੜ ਤੇਰੇ ਭਾਰਾ। ਕਿਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗੁਆਰਾ। ਪੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਵੇਦ ਨੀਵ ਦਿਵਾਲ ਉਸਾਰੀ, ਭਸਮ ਮੰਦਰ ਕੀ ਢੇਰੀ। ਸੱਚੇ ਮਨ ਅਜਾਣਾ, ਹੋ ਕਿਸੇ ਕਾ ਭਾਣਾ। ਰਹਾਓ ਸੱਚ ਨ ਦੇਈ ਕਿਸੀ ਅੰਧੇ, ਜਾਣੇ ਸਭ ਮੇਰੀ। ਸੋਨਾ ਸੋਨ ਲਾਂਕਾ ਸੋਨ ਮੜੀ, ਸਾਂਤੇ ਕਿਸੇ ਨ ਕੇਰੀ। ਸੁਣ ਮੂਰਖ ਮਨ ਅਜਾਣਾ, ਹੋਗ ਕਿਸੇ ਕਿਸੇ ਕਾ ਭਾਣਾ। ਰਹਾਓ साहो हमारा ठाकर पारा हम तिसकेवन जारे, जियो पिंड सब रास पिसे के मार आपे ज्वाले। गौड़ी चेती महला पहला। अवर पांच हम एक जना क्यों राखू घर बार मना, मारे लुटे नीत नीत किस आगे करी पुकार जना। श्री राम नामा उचर मना आगे जमदल दिखना, रहाओ उसार मडोली राखे द्वारा पीतर बैठी सांतना। अमृत केल करे नित कामन अवन लोटन सो पांच जना, ताहे मडोली लुटिया धोरा सातन पकड़ी एक जना। जम डंडा गल संगल पड़िया भाग गए से पांच जना। काम लोड़े सोना रूपा मित्र लोन सो खादा, नानक पाप करे तिन कारण जाची जंपर बदादा। गौड़ी चेती महला पहला। मुंदरा दे मुंदरा ते कट पीतर मुंदरा काया कीजे सिदांता, पांच चेले बक तंद पांच चेले बक कीजे रावल ए मन कीजे डंडाता। योग जोगत इव पाव सीता एक शब्द दूजा न सीता, कंद मूल मन लाबिस्ता रहाओ मूंड मडाए जे गौर पाइए हम गौर कीनी रंगाता। तिर भवन तारन हार स्वामी एक नचेस्त अदाता, कर पटांग पटांब गली मन लाभस सांसा मूलना। जाविस्ता एक सचारनी जेज तलावे लब लोभ की तावस्ता, जापस निरंजन राजस मना कहे बोले जोगी कब टकना। रहाओ काया कमली हंस याना मेरी मेरी कारत बनीता, पार्वत नानक नागी दांजे फिर पाछे पछतानीता। गौड़ी चेती महला पहला। औखत मंत्र मूल मन एके जेकर दृढ़ चत कीजे रे, जन्म जन्म के पाप कर्म के काटन हार लीजे रे। मन एको सहब भाई रे, मेरे तीन गुणा संसार समावे आलख न लखना जाई रे। रहाओ सकर खंड माया तिन मिठी, हम तो खंड उचाई हम तो पंड उचाई रे। रात नेरी सूजच नाही लज टूक समूसा पाई रे, मनमुख करे तेता दुख लागे गुरमुख मिले बढ़ाई रे। जो तिन पिया सोई हुआ फिरत न मेटिया जाई रे, सुबर परे न होव ऊने जो राते रंग लाई रे। तेन के पंख होवे जे नानक तो मूड़ा क्या कछपाई रे। गौड़ी चेती महला पहला। कत के माई बाप कत का, कत के माई बाप कत केरा किदू ताहू हम आए। अगन बैंब जल पीतर नपजे काहे कम पाए, मेरे साहबा कौन जाने गुण तेरे। काहे न जानी औगुण मेरे रहाओ, केते रखो बिरक हम चीने केते पशु पाए। केते नाग कुली में आए केते पंख उड़ाए, हट पटन बिज मंदर पन्ने कर चोरी कर आवे। अगों देखे पिछों देखे तुझते क्या छपावे, कट तीरथ हम नामखंड देखे हट पटन बजारा। लेके तकड़ी तोलन लगा घट ही माहे बनजारा, जेता समुद्र सागर नीर भरिया तेते औगुण हमारे। दया करो कुछ मेर पावो डबदे पत्थर तारे, जीड़ा अगर बराबर तपे तीतर वके काती। पर्वत नानक हुक्म पछाणे सुख होवे दिन राती। गौड़ी वैरागण महला पहला। रैण गवाई सौंके दिवस गवाया खाए, हीरे जैसा जन है उड़ी बदले जाए। नाम ना जानिया राम का मूड़े पछे पछताए रे। हाओ अंता तन तरनी तरे अंत न चाहा जाए, अंत कहू चाहन जो गए से आए अनंत गवाए। आपन लिया जे मिले तो सबको भागट होए कर्मा उपर निबड़े जो लोचे सब कोए, नानक करना जिन किया सोई सार करे, हुक्म न जापी खसम न किसे बढ़ाई दे। गौड़ी बैरागण महला पहला। हरनी हुमा मन वसा कंध मूल चुन खाऊं, गौर प्रसादी मेरा सहो मिले बार बार हों जाऊं जियो। बनजारन राम की तेरा नाम मैं बनजारन राम की, तेरा नाम बखर बार जी रहाओ। कोकला हुमा अंब बसा सहज शब्द विचार, सहज सुहाए मेरा सो मिले दर्शन रूप अपार। मछली हुमा जल बसा जीव जंत सब पौ जाए, नानक सदा सुहागिनी जिन ज्योति ज्योत समाए। गौड़ी पूर्वी गीति महला पहला। एक अंकार सतगुर प्रचार, जय कर पीता किए कर पीता होए विचारो, तित कर गाव सोला सिमरो खिचन हारो। तुम गावो मेरे नैर भूका सोला, हम वारी जाऊं जित सोले सदा सुख होए रहाओ। नित नित जीड़े संभालियन देखेगा देवन हार, तेरे दाने कीमत ना पवे किस दाते कमन समार। सामत साहा लिखिया मिलकर पावू ते, दे सजन आसीसड़ियां जो होवे सैब स्यों मेल। घर घर इहो पहुंचा सदड़े नित पवन, सदन हारा सिमरिए नानक से दे वन। रा गौड़ी गुआरेड़ी महला तीजा चौक दे। एक अमकार सतगुर प्रसाद, हर मिलिया हर मेला होई, आपे मेल मिलावे सोई। मेरा प्रभ सब गद आपे जाने, हुक्मे मेले शब्द पछाने। सत करके पाए भरम पौ जाए, पै राचे सत रंग रंग समाए रहाओ। गौड़ मिलिया हर मन बसे सुहाए, मेरा प्रभ पारा कीमत नहीं पाए। शब्द सलाहे अंत न पारा वार, मेरा प्रभ बख्शे बख्शन हार। गौर मिलिया सब मत बुद्ध होए, मन निर्मल बसे सत सोए। साच बसिया साची सब कार, उत्तम करनी शब्द विचार। गौरते साची सेवा होए, गौरमुख नाम पछाने कोए। जीवे दाता देवन हार, नानक हर नामे लगे प्यार। गौड़ी गुआरेरी महला तीजा, गौरते ज्ञान पाए जन कोए, गौरते बूझे सीचे सोए। गौरते शहद शब्द विचार, गौरते पाए मुक्त द्वार। पूरे भाग मिले गौराए, साचे सहज सच समाए रहाओ। गौर मिलिया तृष्णा अग्न बुझाए, गौरते शांत बसे मनाए। गौरते पवित्र पवन सच होए, गौरते शब्द मिलावा होए। बाज गुरु सब परम भुलाई, बिन नामे गौता दुख पाई। गौरमुख होवे सनाम ते आई, दर्शन सच्चे सच्ची पत होई। कैसनो कहिए दाता इक सोई, कृपा करे शब्द मिलावा होई। मिल प्रीतम साचे गुण गावा, नानक साचे साच समावा। गौड़ी गौरेड़ी महला तीजा, सो ताहूं सब मन निर्मल होए, साची निवास करे सच सोए। सच्ची वाणी जुग चारे जापे, सब कुछ साचा आपे आपे। कर्म होवे सतसंग मिलाए, हर गुण गावे बैस सुखाए रहाओ। जलों ए जीवा दूजे पाए, हर रस न चाखे फीका अलाहे। बिन दूजे तन मन फीका होए, बिन नावे दुखिया चलिया रोए। रसना हर रस चाख्या सहज सुपाए, गौर कृपा ते सच समाए। साचे राती गुर शब्द विचारा, अमृत पीवे निर्मल धार। साचे राती गुर शब्द विचार, अमृत पीवे निर्मल धार। नाम समावे सो भांडा होए, उदे भांडे टिके न कोए। गौर शब्दी मन नाम निवास, नानक सच भांडा किस शब्द प्यास। गौड़ी गुआरेड़ी महला तीजा, एक गावत रहे मन साधन पाए। होमे बिच गावे बिरथा जाए, गावन गावे जिन नाम प्यार। साची वाणी शब्द विचार गावत रहे जे सतगुर भावे मन तन राता नाम सुहावे रहाओ। एक गावे एक भगत करे नाम न पावे बिन असनेह। सच्ची भगत गुर शब्द प्यार अपना पिर राख्या सदा उरदार। भगत करे मूर्ख आप जाने नच नच टपे बहुत दुख पावे। नचिया टप्पिया भगत न होए शब्द मरे भगत पावे जन सोए। भगत बछल भगत कराए सोए साची भगत बिचों आप खोए। मेरा प्रभ साचा सब बिध जाने नानक वाखे नाम पछाने। गौड़ी गुआरे भी महला तीजा मन मारे तांत मर जाए बिन मुए कैसे हर पाए। मन मरे दारू जाने कोए मन शब्द मरे बुझे जन सोए। विष्णु वासे दे वड़ियाई गौर प्रसाद हर बसे मने आई रहाओ। गौरमुख करनी कार कमावे ता इस मन की सोझी पावे। मन में मत मैंगला मिकदारा गौर अंकुश मार जिवालन हारा। मन असाध साधे जन कोए अचिर चरे ता निर्मल होए। गौरमुख ए मन लिया सवार होमे विचों ता जेबकार। जो तर रखियन मेल मिलाए कदे न बिछड़े शब्द समाए। अपनी कला आपे ही जाने नानक गौरमुख नाम पछाने। गौड़ी द्वारे भी मंगा तीजा होमे विच सब जग बोराना दूजे पाए भरम भुलाना। बहु चिंता चेतवे आप ना पछाना धंधा करद्या अन दिन बिहाना। हिरदे राम रमू मेरे भाई गौरमुख रसना हर रसन रसाई रहाओ। गौरमुख हिरदे जिन राम पछाता जग जीवन सेव जग चारे जाता। होमे मार गौर शब्द पछाता कृपा करे प्रभ कर्म विधाता। से जन सच्चे जो गौर शब्द मिलाए धावत वाजे ठाक रहाए। नाम नामनद गौरते पाए हर कृपा ते हर बसे मन आए। राम राम करद्या सुख शांत शरीर अंतर वसेन लागे जम पीर। आपे सैव आप वजीर नानक सेव सदा हर गुणी गहीर। गौरी गौरे दी महला तीजा सो क्यों बिखरे जिस को जिया प्राणा। सो क्यों बिखरे सब माए समाना जित सेव्या दर का पत परवाना। हर के नाम बिटों बढ़ जाऊं तू विसरे तद ही मर जाऊं रहाओ। तेन तू विसरे जो तुद आप भुलाए। तेन तू विसरे जे दूजे पाए मन मुख अग्ञानी जोनी पाए। जिन एक मन टुठा से सतगुर सेवा लाए। जिन एक मन टुठा तिन हर मन बसाए। गुरमती हर नाम समाए जिन पोते पुन से ज्ञान विचारी। जिन पोते पुन तिन होमे मारी नानक जो नाम रते तिन को बलिहारी। गौड़ी गुआरेड़ी महला तीजा तू अकथ क्यों कथिया जाए माहे समानी। जाए गौर शब्द मरन मन माहे समाए। तेरे गुण अनेक कीमत नह पाए जिस की बाणी तिस माहे समाणी। तेरी अकथ कथा गुर शब्द बखानी रहाओ। जय सतगुर तै सतसंगत सेवा मेली सतसंगत बनाई। जय सतगुर सहजे हर गुण गाई जय सतगुर तहां औमे शब्द जलाई। गौरमुख सेवा मेली थौ पाए गौरमुख अंतर हर नाम उचाए। गौरमुख भगत हर नाम समाए आपे दात करे दतार। पूरे सत गुर सियों लगे प्यार नानक नाम रते तिन को जयकार। गौड़ी द्वारेरी महला तीजा एक सते सब रूप है रंगा पौन पानी दसांतर सब सहलंगा। भिन्न भिन्न वेखे हर प्रभ रंगा एक अचर्ज एक है सोई। गौरमुख बिचारे बिरला कोई रहाओ। सहज पवे प्रभ सभनी थाई, कहां गुप्त प्रगट प्रभ बंत बनाई, आपते सुत्या दे जगाई, तिथ की कीमत किन्नी न होई, कह कह कथन कहे सब कोई, गौर शब्द समावे बुझे हर थोई, सुन सुन देखे शब्द मिलाए, बड़ी वड्याई गौर सेवा ते पाए, नानक नाम रते हर नाम समाए, गौड़ी गुआरे दी महला तीजा, मनमुख सुता माया मोह प्यार, गौरमुख जब जागे गौण ज्ञान विचार, से जन जागे जिन नाम प्यार, सहजे जागे सवे न कोए, पूरे गौरते बुझे जन कोए, रहाओ असंत अनाड़ी कदे न बुझे, कथनी करे ते माया नाल लूजे, अंध अज्ञानी कदे न सीजे, इस युग में राम नाम निस्तारा, बिरला को पाए गौर शब्द विचारा, आपते तरे आप तरे सगले कुल उदारा, इस काल युग में कर्म धर्म न कोई, कली का जन्म चंडाल कै कर होई, नानक नाम बिना को मुक्त न होई, गौरी महला तीजा गौरी, सच्चा अमर सच्चा पातशाह, मन साचे राते हर बेपरवा, सच्चे मैल सच नाम समावू, सुन मन मेरे शब्द विचार, राम जपू पाप जल उतरे पार, रहाओ पार में आवे पार में जाए, ए जग जन्मया दूजे पाए, मन मुख न चेते आवे जाए, आप भुला के प्रभ आप भुलाया, ए जो बडानी चाकरी लाया, महा दुख कटे बिरथा जन्म गुआया, कृपा कर सतगुरु मिलाए, एको नाम चेते बिचों भरम चुकाए, नानक नाम जपे नौ नौ नित पाए, गौड़ी गारेरी महला तीजा, जिन्हें गौरमुख त्याया तन पुछू जाए, गौर सेवा ते मन पत्याए, से तनवंत हर नाम कमाए, पूरे गौर ते सोझी पाए, हर हर नाम जपो मेरे भाई, गौर सेवा हर घर थाई पाई, रहाओ आप पछाणे मन निर्मल होए, जीवन मुक्त हर पावे सोए, हर गुण गावे
1: और गुण गौर। मत उत्तम होई, सहजे सहज समावे सोई, दूजै भाई ना सेव्या जाई, हमें माया महां बिख खाई, पुत कुटुंब ग्रह मोहिया माए, मनमुख अंधा आवै जाई, हर हर नाम देवै जन सोई, अनगिन भगत गुर शब्दी होई, गुरमत विरला बुझै कोई, नानक नाम समावै सोई, गौड़ी गारी री महला तीजा, गुर सेवा जुग चारी होई, पूरा जन कार कमावै कोई, अखोट नाम धन हर टोट न होई, अच्छा सदा सुख दर सुभा होई, ए मन मेरे परमना की जय, गुरमुख सेवा मृत रस की जय, रहाऊ सतगुर सेवै से महापुरख संसारी, आप उदरी कुल सगल निस्तारी, हर का नाम रखे उर धारी, नाम रते भाव जल उतरै पारी, सतगुर सेवै सदा मन दासा, हुमै मार कमल प्रगासा, अनहद वाजे निज कर वासा, नाम रति कर माही उदासा, सतगुर सेवहे तिन की सची बाणी, जुग जुग भगति आख वखाणी, आन दिन जपै हर सारंग पाणी, नानक नाम रति नह केवल निर्बाणी, गौड़ी ग्वारेरी महला तीजा, सतगुर मिलै बड़ भाग संजोग, हृदय नाम नित हर रस भोग, गुरमुख प्राणी हर नाम ते आई, जन्म जीत लाहा नाम पाई, राउ ज्ञान ध्यान गुर शब्द ई मीठा, गुर कृपा ती किने बिरलै चिंचक डीठा, कर्म कांड बहु करहि अचार, बिन नावै त्रिग त्रिग अहंकार, बंधन बांधियो माया पार, जन नानक छूटै गुर प्रगास, ਮਹੱਲਾ ਤੀਜਾ ਗੌੜੀ ਬੈਰਾ ਗੁਣ ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ ਕਿਆ ਧਰਤੀ ਮਧੇ ਪਾਣੀ ਨਾਹੀ ਜੈਸੇ ਧਰਤੀ ਮਧੇ ਪਾਣੀ ਪ੍ਰਗਸਿਆ ਬਿਨ ਪੱਗਾ ਵਰਸਤ ਵਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੀ ਤੈਸੇ ਜਾਈ ਸਮਾਹੀ ਰਾਉ ਇਸਤਰੀ ਪੁਰਖ ਹੋਏ ਕਹਿ ਕਿਆ ਓਈ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੀ ਤੁਝ ਮਹੀ ਮਾਹੀ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੂਲੇ ਨਾਹੀ ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਉਂ ਮਿਲਿਆ ਪੁਨਰਪ ਜਨਮ ਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾਲ ਵਸ ਹੈ ਬਾਧਾ ਦੂਜੈ ਭਾਈ ਹੋਂ ਮੈਂ ਕਰਮ ਕਮਾਵੰਦੇ ਮਨਮੁਖ ਮਿਲੈ ਸਜਾਏ ਮੇਰੇ ਮਨ ਗੁਰ ਚਰਨੀ ਚਿਤ ਲਾਈ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛੁਡਾਈ ਰਹਾਉ ਲੱਖ ਚੌਰਾਸੀ ਭਰਮ ਦੇ ਮਨ ਹਠ ਆਵੈ ਜਾਈ ਗੁਰ ਕਾ ਸ਼ਬਦ ਨ ਕੀਨਿਓ ਫਿਰ ਫਿਰ ਜੋਨੀ ਪਾਈ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਅਣਗਿਣ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੈ ਵਿਕਾਰ ਜਨ ਨਾਨਕ ਕਰਮੀ ਸਿਪਾਹੀ ਅਨੂ ਹਰਨਾਮਾ ਭਗਤ ਭੰਡਾਰ ਗੌੜੀ ਬੈਰਾ ਗੁਣ ਮਹੱਲਾ ਤੀਜਾ ਕਈ ਅੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵਕੜੈ ਗੁਣ ਸੰਭਲੈ ਸਾਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਪਾਇਆ ਸਸੁਰੈ ਪਈਐ ਬਿਰਵਸ ਹੈ ਕਹੋ ਕਿ ਤਿਬਦ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੈਂ ਲਾਈਐ ਰਹਾਉ ਆਪੇ ਹੀ ਪ੍ਰਭ ਦੇਹੀ ਮਾਤਰ ਹਰ ਨਾਮ ਤੇ ਆਈਐ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉ ਮੈਂ ਦੁਬਿਧਾ ਬਿਨ ਸਜਾਈ ਸਹਿਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨਮੁਖ ਗਰਬ ਨਾ ਪਾਇਓ ਗਗਿਆਨ ਏਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਇੰਦੇ ਗਰਭੇ ਗਲ ਜਾਣੇ ਮੇਰੇ ਕਰਤੇ ਵੈ ਭਾਵਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਖਾਇਆ ਹਰ ਧੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰੇ ਮੇਰਾ ਮਾਤ ਪਿਤਾ ਹਰ ਨਾਮ ਹੈ ਗੁਗ ਹਰ ਬੰਧ ਵਬੀਰਾ ਹਰ ਹਰ ਬਖਸ਼ ਮਲਾਈ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਸਤਿ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮਰਾਰਾ ਸਿਵ ਸਗਤ ਮਿਟਾਈਆਂ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਾਰ ਕੇ ਤਿਬਿਤ ਪਾਈਆ ਸੰਤ ਜਨ ਜਿਸ ਦੇ ਕੌਣ ਜੀਵਾਂ ਹਰ ਦਿਨ ਚ ਸਨ ਜੀਵਤੀ ਗੁਰ ਮਿਲਿਓ ਹਾਰ ਰਾਸ ਪੀਵਾਂ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਗਿਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਈ ਹੈ ਹਮ ਅਵਗੁਣ ਆਰੇ ਪਾਪੀ ਪਾਥਰ ਡੂਬਤੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗੁਣ ਆਰੇ ਹਾਰ ਸਰਣਾਗਤ ਰਾਖ ਲਿਓ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੈਨ ਜਿਨ ਗੁਰ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤਰਾ ਮਹਾਮਾਰੀ ਹਾਰ ਭਜ ਮਨ ਮੇਰੇ ਤਾਰ ਭਉ ਜਲ ਤੂੰ ਤਾਰੀ ਰਹਾਉ ਸੰਨਿਆਸੀ ਬਿਭੂਤ ਲਾਈ ਦੇਹ ਸਵਾਰੀ ਪਰ ਤ੍ਰਿਹ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਕਤਰੀ ਕਰਮ ਕਰੇ ਸੂਰ ਤਣ ਪਾਵੈ ਸੂਦ ਵੈਸ ਭਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛੁਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਧਲੇ ਹਰ ਟੇਕ ਟਕਾਈ ਗੌੜੀ ਮੈਂ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮਿਲ ਆਈ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵੇ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਜੋ ਸੋ ਜਨ ਹਮਰੇ ਮਨ ਚਿਤ ਪਾਵੇ ਜਨ ਪਗ ਰੇਣ ਵਡਭਾਗੀ ਪਾਵੇ ਸੰਤ ਜਨਾਂ ਸੋ ਪ੍ਰੀਤ ਬਣ ਆਈ ਜਿਨ ਕਉ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੀ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਘਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਹਾਈ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੀ ਜਿਨ ਮਿਲਿਆ ਦੁਖ ਜਾਈ ਹਮਾਰੇ ਰਹਾਉ ਜਉ ਮਿਲ ਵਛਰੇ ਗਉ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਕਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਵਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਗੜੈ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੀ ਦੀ ਮਹੱਲਾ ਚੌਥਾ ਭੀਖ ਕਪ੍ਰੀਤ ਭੀਖ ਪ੍ਰਭ ਪਾਏ ਭੂਖੇ ਪ੍ਰੀਤ ਹੋਵੇ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸ਼ਨ ਦੇਹੁ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੀ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਗਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਪੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੀ ਦੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਨੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਕਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤਾਂ ਸਭ ਪਾਪ ਲੈ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਧਿਆਇਆ ਹਾ ਅਨਦਿਨ ਨਗਰੀ ਹਰ ਗੁਣ ਗਾਇਆ ਸਤਿਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ ਤਿੰਨ ਕੂੜ ਤਿਆਗੀ ਹਰ ਲੈ ਬੁਲਾਈ ਤੇ ਹਰ ਦਰਗਹਿ ਮੁਖ ਉਜਲ ਪਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਪਦਰ ਗੁਰ ਪਗ ਲਗ ਤਿਆਵੈ ਨਾਨਕ ਗੁਰਮੁਖ ਹਾਰ

ਸੇਠ ਨਾਮ ਧਿਆਇਆ ਗੁਰਮਤੀ ਪ੍ਰਗਾਸ ਗੌੜੀ ਬੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਭਰਮਾਇਆ ਬੇਗਾਰ ਫਿਰੇ ਬੇਗਾਰੀਆਂ ਫਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ ਮੇਰੇ ਰਾਮ ਬੰਨ ਤੋੜ ਬੰਧਨ ਮਾਇਆ ਕਰਕੇ ਕੰਮ ਲਾਈ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਇ ਰਾਓ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਧੇ ਕਹਿ ਡਾਨ ਲਈ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਬਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਂਦਾ ਸੂਦ ਕੀ ਚੈ ਬਹੁ ਭਾਂਤ ਕਾਰੂ ਮਾਇਆ ਕਹਿ ਤਾਈ ਜਾ ਲਾਹ ਦੇ ਤਾਂ ਸੁਖ ਮਨੇ ਤੋਤੈ ਮਰ ਜਾਹੀ ਜੇ ਜੋ ਗੁਣ ਸਾਂਝੀ ਗੁਰਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੂ ਵਿੱਚ ਸਿਰ ਗੁਰ ਆ ਗਏ ਜਨ ਨਾਨਕ ਹਰ ਰਸ ਤ੍ਰਿਪਤ ਆ ਫਿਰ ਦੁੱਖ ਨਾ ਲਾ ਭੂਖ ਨਾ ਲਾਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋਂ ਕੁਰਬਾਣੀ ਗੋਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੀ ਰਾਮ ਹਮ ਪਾਪੀ ਸ਼ਰਨ ਭਰੀ ਹਰਦੁਆਰ ਮਤ ਨਿਰਗੁਣ ਹਮ ਮੈਲੇ ਕਬਹੂੰ ਆਪਣੀ ਕਿਰਪਾ ਤਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਵਾਰ ਵਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਾਰ ਆਪੀ ਬਖਸ਼ ਲੈ ਹਰ ਪਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਕੀਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਹਾਂ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਾਂ ਤਬ ਵਿਸਮ ਹੋਈ ਜਾਈ ਹਮ ਜੈਸੀ ਅਪਰਾਧੀ ਅਵਰ ਕੋਈ ਰਾਖੇ ਜੈਸੀ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਧ ਮੇਰਾ ਸਖਾ ਸਖਾਈ ਜੋ ਹਮਰੀ ਬਿਧੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ ਧਨ ਧਨ ਗੁਰੂ ਸਾ ਨਾਨਕ ਜਨ ਤੇਰਾ ਜਿਤ ਮਿਲਿਆ ਸਭ ਚੂਕੇ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਉ ਲਭਤ ਹੈ ਮੋਹ ਮਿੱਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਆਨ ਰਸ ਲਾਇਆ ਹਰ ਪ੍ਰਭ ਚਿਤਨ ਆਵਈ ਚਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ਿਆ ਗੁਣ ਸਭ ਮੇਰੇ ਰਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲਾਂ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰੂ ਬਰੇ ਪੁੰਨ ਸਤਿਗੁਰ ਤੇਰਾ ਸਭ ਜੀਉ ਪਿੰਡ ਮੁੱਖ ਨਕਦੀਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੁਗਾਣੀ ਜਿਨ ਦੀਏ ਸੋ ਚਿਤਨ ਆਵੀ ਪਸ਼ੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੀ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਟ ਵਿਹਾ ਜਿਆ ਹਾਰ ਗੁਲਮ ਗੁਲਾਮੀ ਗੌੜੀ ਗਬਰਾਗਣ ਮਹੱਲਾ ਚੌਥਾ ਜਉ ਜਨਨੀ ਸੁਤ ਜਾਨ ਪਾਲਤੀ ਰੱਖ ਨਦਰ ਮਝਾਰ ਅੰਤਰ ਹਰ ਅੰਤਰ ਬਾਹਰ ਮੁਖ ਦੀ ਗਰਾਸ ਕਿਨ ਕਿਨ ਪੋਚਾਰ ਤਿਉ ਸਤਿਗੁਰ ਗੁਰਸਿੱਖ ਰੱਖਦਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਵਾਰਕ ਆਰ ਪ੍ਰਭ ਕਹਿ ਅਯਾਣੇ ਤਨ ਤਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਾਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸੀ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਕਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਕੈ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰਾਖੈ ਰਸਨਾ ਮਾਸ ਰਤ ਤੇਰੀ ਕੋਈ ਮਾਂ ਜਾਣੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸਕਤ ਹੈ ਹਰ ਤੇਰੀ ਕਿਉਂ ਸੰਤ ਜਨਾਂ ਕੀ ਨਰ ਨਿੰਦਾ ਕਰਹੇ ਹਾਰ ਰਾਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੂ ਕਿਸੀ ਕਹਿ ਕਿਸ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕਹਿ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਾਰ ਨਾਮ ਮਨ ਚਿਤ ਨਿਤ ਧਿਆਵ ਹੈ ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ ਗੌੜੀ ਗਾ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਜਾਈ ਹਰ ਪਰਮ ਪਦ ਲਈ ਹੈ ਮੇਰਾ ਸਤਿਗੁਰ ਪਿਆਰਾ ਕਿਤ ਵਿਧ ਮਿਲੈ ਹਉ ਕਿਨ ਕਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਰਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆਂ ਲੇ ਸਤਿਗੁਰ ਤੂਰਾ ਹਰ ਪ੍ਰਾ ਭਗਤ ਦ੍ਰਿੜਾਵੇ ਹਰ ਭਗਤ ਸੁਣੈ ਜੇ ਸਤਿਗੁਰ ਮਿਲੀਐ ਟੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੌਰ ਦਾ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਵਾਹੀ ਮਹੱਲਾ ਚੌਥਾ ਗੌੜੀ

ਹਰ ਦਿਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਮੁਖ ਹਰ ਬੋਲੀ, ਗੁਰਮੁਖ ਰੰਗ ਭਇਆ ਤੇ ਗੂੜਾ, ਹਰ ਰੰਗ ਭਿੰਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹਾਂ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦਿਨ ਜਗਤ ਸਭ ਗੋਲ ਅਮੋਲੀ ਰਾਓ, ਕਰੋ ਕਿ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਢੰਡੋਲੀ, ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ, ਹਰ ਹਰ ਨਿਕਟ ਵਸੈ ਸਭ ਜਗ ਕੈ, ਪਰੰਪਰ ਪੁਰਖਾ ਟੋਲੀ, ਹਰ ਹਰ ਪੁਰਖ ਪ੍ਰਗਟ ਕੀਓ ਗੁਰ ਪੂਰੈ, ਸਿਰ ਵਿੱਚੋ ਗੁਰ ਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਨਾਗਤ, ਤੁਮ ਵੱਡ ਪੁਰਖ ਵਡੋਲੀ, ਜਨ ਨਾਨਕ ਆਮਦਿਨ ਗੁਹਰ ਗੁਣ ਗਾਵੇ, ਮਿਲ ਸਤਿਗੁਰ ਗੁਰ ਵਿਚੋਲੀ, ਗੌੜੀ ਪੂਰਵੀ ਮਹੱਲਾ ਚੌਥਾ, ਜਗ ਜੀਵਨ ਪਰੰਪਰ ਸੁਆਮੀ, ਜਗਦੀਸ਼ਰ ਪੁਰਖ ਵਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸੁਆਮੀ, ਤਿਤ ਮਾਰਗ ਹਮ ਜਾਤੇ, ਰਾਮ ਮੇਰਾ ਮਾਨ ਹਾਰ ਸੇਤੀ ਰਾਤੀ, ਸਤਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮ ਨਾਮ ਸਮਾਤੇ ਰਹਾਉ, ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੀ, ਜਿਨ ਕੇ ਪਾਪ ਦੁਖ ਸਭ ਬਿਨਸੇ, ਜੋ ਗੁਰਮਤ ਰਾਮ ਰਸ ਖਾਤੀ, ਜਿਨ ਕਉ ਲਿਖਤ ਲਿਖੇ ਧੁਰ ਮਸਤਕ, ਤੇ ਗੁਰ ਸੰਤੋਖ ਸਰਨਾਤੀ, ਦੁਰਮਤ ਮੈਲ ਗਈ ਸਭ ਤਿੰਨ ਕੀ, ਜੋ ਰਾਮ ਨਾਮ ਰੰਗ ਰਾਤੀ, ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰੂ, ਤੁਮ ਜੀਵੜਾ ਵਰਨਾ ਦਾਤੀ, ਜਨ ਨਾਨਕ ਨਾਮ ਲਏ ਤਾਂ ਜੀਵੈ, ਹਰ ਜਪੀਐ ਹਰ ਕਿਰਪਾਤੀ, ਗੌੜੀ ਪੂਰਵੀ ਮਹੱਲਾ ਚੌਥਾ, ਕਰਹੋ ਕਿਰਪਾ ਜਗ ਜੀਵਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ, ਸਤਿਗੁਰ ਬਚਨ ਦੀਓ ਅਤਿ ਨਿਰਮਲ, ਜਪ ਹਰ ਹਰ ਹਰ ਮਨ ਰਮਾਚੇ, ਮੇਰਾ ਰਾਮ ਰਾਮ ਮੇਰਾ ਮਨ ਤਨ ਬੇਦ ਲਿਓ, ਹਰ ਸਾਚੇ ਜੇ ਕਾਲ ਕੈ ਮੁਖ ਜਗਤ ਸਭ ਗ੍ਰਸਿਆ, ਗੁਰ ਸਤਿਗੁਰ ਕੈ ਬਚਨ ਹਮ ਹਰ ਹਮ ਵਾਚੇ ਰਾਓ, ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਾਕਟ ਮੂੜ ਨਰ ਕਾਛੇ, ਜਿਨ ਕੋ ਜਨਮ ਮਰਨ ਅਤਿ ਭਾਰੀ ਵਿੱਚ ਵਿਸ਼ਟਾ ਮਰ ਮਰ ਪਾਛੇ, ਤੁਮ ਦਇਆਲ ਸਰਨ ਪ੍ਰਤ ਪਾਲਕ ਮੋਹ ਕੋ ਦੀਜੈ ਦਾਨ ਹਮ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀਜੈ, ਜਮਾਨ ਨਿਰਤ ਕਰੇ ਕਰ ਨਾਚੇ, ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਹੈ ਤਾਚੇ, ਮੇਰਾ ਮਨ ਤਨ ਜੀਓ ਰਾਜ ਸਭ ਤੇਰੀ, ਨਾਨ ਜਨ ਨਾਨਕ ਕਹੇ ਸਾਹ ਪ੍ਰਭ ਸਾਚੇ, ਗੌੜੀ ਪੂਰਵੀ ਮਹੱਲਾ ਚੌਥਾ, ਤੁਮ ਦਇਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਣਾਉਂਦੇ ਕਾਨੇ, ਜਿਸ ਤੇ ਤੁਮ ਹਰ ਜਾਣੇ ਸੁਆਮੀ, ਸੋ ਸਤਿਗੁਰ ਮੇਲ ਮੇਰਾ ਪ੍ਰਾਣੇ, ਰਾਮ ਹਮ ਸਤਿਗੁਰ ਪਾਵਰਮ ਕਰ ਮਾਨੇ, ਹਮ ਮੂੜ ਮੁਗਧ ਸ਼ੁੱਧ ਮਤ ਹੋ ਤੇ, ਗੁਰ ਸਤਿਗੁਰ ਕਹਿ ਬਚਨ ਹਰ ਹਮ ਜਾਣੇ, ਰਹਾਓ ਜਿਤਨੇ ਰਾਸ ਆਨ ਰਾਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ, ਹਰ ਕਾ ਨਾਮ ਅੰਮ੍ਰਿਤਰਾ ਚਾਖਿਆ, ਮਿਲ ਸਤਿਗੁਰ ਮੀਠ ਰਾਸ ਗਾਨੇ, ਜਿਨ ਕਉ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਖਤ ਮੂੜ ਦਿਵਾਨੇ, ਤਿੰਨ ਕੇ ਕਰਮਹੀਣ ਤੁਰ ਪਾਏ, ਦੇਖ ਦੀਪਕ ਮੋਹਿ ਪਛਾਨੇ, ਜਿਨ ਕਉ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ, ਗੌੜੀ ਪੂਰਵੀ ਮਹੱਲਾ ਚੌਥਾ, ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ, ਕਹੋ ਕਿੱਥੇ ਹਰ ਪੈ ਨਸੀਐ, ਹਰ ਆਪੇ ਬਖਸ਼ ਲਏ ਪ੍ਰਭ ਸਾਚਾ, ਹਰ ਆਪ ਛੁਡਾਏ ਛੁੱਟੀ ਹੈ, ਮੇਰੇ ਮਨ ਜਪ ਹਰ ਹਾਰੂ, ਹਰ ਮਨ ਜਪੀਐ ਸਤਿਗੁਰ ਕੀ ਸਰਨ ਆਈ ਭੱਜ ਪਾਉ, ਮੇਰੇ ਮਨ ਆਂਗੁਰ ਸਤਿਗੁਰ ਪੀਛੈ ਛੁੱਟੀ ਹੈ ਰਾਉ, ਮੇਰੇ ਮਨ ਸੇਵਾ ਸੋ ਪ੍ਰਭ ਸਰਬ ਸੁਖਦਾਤਾ, ਜਿਤ ਸੇਵਿਆ ਨਿਜ ਕਰ ਵਸੀਐ, ਗੁਰਮੁਖ ਜਾਈ ਲਹੰ ਕਰ ਆਪਣਾ, ਕਾਸ ਚੰਦਨ ਹਰ ਜਸ ਕਸੀਐ, ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ, ਹਰ ਮਨ ਹਸੀਐ, ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚੱਕੀਐ, ਮੇਰੇ ਮਨ ਨਾਮ ਬਿਨਾਂ ਜੋ ਦੂਜੈ ਲਾਗੇ, ਤੇ ਸਾਖਤ ਨਰ ਜਮ ਘੁੱਟੀਐ, ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿੰਨ ਕੇ ਨਿਕਟ ਨਾ ਪਿੱਟੀਐ, ਮੇਰੇ ਮਨ ਸੇਵੋ ਲਖ ਨਿਰੰਜਨ, ਨਰ ਹਰ ਜਿਤ ਸੇਵਿਆਂ ਲੇਖਾ ਛੁਟੀਐ, ਜਨ ਨਾਨਕ ਹਰ ਪ੍ਰਭ ਪੂਰੇ ਕੀਏ, ਮੈਂ ਗਹਿ ਕਿਨ ਮਾਸਾ ਤੋੜਨਾ ਘਟੀਐ, ਗੌੜੀ ਪੂਰਵੀ ਮਹੱਲਾ ਚੌਥਾ, ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੇ, ਮੇਰਾ ਜੀਓ ਪਿੰਡ ਸਭ ਤੇਰੀ, ਦਇਆ ਕਰੋ ਹਰ ਦਰਸ ਦਿਖਾਵੋ, ਮੇਰਾ ਮਨ ਤਨ ਲੋਚ ਕਨੇਰੀ, ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਤੇਰੀ, ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੇ ਨਹੀਂ, ਹਾਰ ਮਿਲਿਆ ਆਏ ਪ੍ਰਭ ਮੇਰੀ, ਰਹਾਉ ਜੋ ਹਮਰੈ ਮਨ ਚਿਤ ਹੈ ਸੁਆਮੀ, ਸਾਬਦ ਤੁਮਹਰ ਜਨ ਹੋ ਆਪੇ ਹੈ, ਜੋ ਹਮਰੈ ਮਨ ਚਿਤ ਹੈ ਸੁਆਮੀ, ਸਾਬਦ ਤੁਮਹਰ ਜਨ ਹੋ, ਮੇਰੀ ਅਣਦਿਨ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਆਸ ਹਰ ਤੇਰੀ, ਹਰ ਸਤਿਗੁਰ ਗੁਰ ਸਤਿਗੁਰ ਦਾਤੇ ਪੰਥ ਬਤਾਇਆ, ਮਿਲ ਹਰ ਮਿਲਿਆ ਆਈ ਪ੍ਰਭ ਮੇਰੀ, ਆਨੰਦਿਨ ਆਨੰਦ ਭਇਆ ਵੱਡ ਭਾਗੀ, ਸਭ ਆਸ ਪੂਜੀ ਪੂਰਨੀ ਪੂਜੀ ਜਨ ਕੇਰੀ, ਜਗਨ ਆਸ ਜਗਦੀਸ਼ਰ ਕਰਤੀ, ਸਭ ਵਸਗਤ ਹਰ ਕੇਰੀ, ਜਨ ਨਾਨਕ ਸਰਨਾਗ ਤਿਆਈ, ਹਰ ਰਾਖੋ ਪੈ ਜਨ ਕੇਰੀ, ਗੌੜੀ ਪੂਰਵੀ ਮਹੱਲਾ ਚੌਥਾ,
ਇਹ ਮਨੁਆ ਖਿਨ ਨਾ ਟੇਕੈ ਬਹੁ ਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦਈਆ ਮਨ ਠਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਉ ਹਮਰੇ ਹਮ ਅਸਤ ਦਾਗ ਦਗਾਨਾ ਹਮ ਕਰਜ ਗੁਰੂ ਬਸਾਂਡੇ ਪਰ ਉਪਕਾਰ ਪੁੰਨ ਬਹੁ ਕੀਆ ਪਉਦ ਉਤਰ ਤਾਰ ਤਰਾਡੇ ਜਿਨ ਕਉ ਪ੍ਰੀਤਕ ਦਹਰ ਨਾਹੀ ਤਿੰਨ ਕੂਰੇ ਗੰਢ ਨ ਗਾਂਡੇ ਜਿਉਂ ਪ੍ਰਾਣ ਪਾਣੀ ਕਾਗਤ ਬਿਨ ਸੁਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ ਹਮ ਜਾਨਿਆ ਕਛੂ ਨਾ ਜਾਣੈ ਆਗੈ ਜਉ ਹਾਰ ਰੱਖ ਤਉ ਠਾਂਡੇ ਹਮ ਕੂਲ ਚੂਕ ਗੁਰ ਕਿਰਪਾ ਤਾਰੂ ਜਨ ਨਾਨਕ ਕੁਦਰੇ ਕਾਂਡੇ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵਡਾਈ ਕਰ ਡੰਡਾਓ ਤੇ ਪੁਨ ਵਡਾਈ ਰਹਾਓ ਸਾਕਤ ਹਰ ਰਸਾਦ ਨਾ ਜਾਣਿਆ ਤਰਾਂ ਤਰਾਂ ਮੈਂ ਕੰਡਾ ਹੀ ਜਿਉਂ ਜਿਉਂ ਚਲਹੇ ਚ ਬਦੁਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨ ਮਰਨ ਪਉ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਈ ਜਨ ਨਾਨਕ ਨਾਮ ਆਧਾਰ ਟੇਕੈ ਹਰ ਨਾਮੇ ਹੀ ਸੁਖ ਮੰਡਾਈ ਗੌੜੀ ਪੂਰਵੀ ਮਹੱਲਾ ਚੌਥਾ ਇਸ ਗੜ ਮਹਿ ਹਰ ਰਾਮ ਰਾਏ ਹੈ ਕਿਸ ਸਾਧਨ ਪਾਵੈ ਢੀਠਾ ਹਰ ਦੀਨ ਦਿਆਲ ਅਨੁਗ੍ਰਹ ਕੀਆ ਹਰ ਗੁਰ ਸਬਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰਲਿਵ ਮੀਠਾ ਰਹਾਉ ਹਰ ਅਗਮਾ ਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਵਸੀਠਾ ਜਿਨ ਕਉ ਗੁਰ ਜਿਨ ਗੁਰ ਬਚਨ ਸੁਖਾਨੇ ਹੀ ਅਰੇ ਤਿਨ ਆਗੈ ਅਣ ਪਰੀਠਾ ਮਨ ਮੁਖ ਹੀ ਅਰਾਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬਿਸੀ ਅਰ ਕਉ ਬਹੁ ਦੂਧ ਪੀ ਆਈ ਹੈ ਬਿਖ ਬਿਨ ਨਿਕਸੈ ਫੂਲ ਫਲੀਠਾ ਹਰ ਪ੍ਰਵਾਨ ਮਿਲਾਵ ਗੁਰ ਸਾਧੂ ਘਾਸ ਗਰੁੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਗਾ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤਾ ਨਾਮ ਦ੍ਰਿੜਾਇਆ ਮੁਖ ਦ੍ਰਿੜਾਇਆ ਮੁਖ ਮਸਤਕ ਪਾਗ ਸੁਪਾਗੇ ਰਾਮ ਗੁਰਮਤਿ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਮਹਾਉ ਮਨ ਤਨ ਦੇਵੋ ਕਾਟ ਗੁਰੂ ਕਉ ਮੇਰਾ ਭ੍ਰਮ ਪਾਉ ਗੁਰ ਬਚਨੀ ਭਾਗੇ ਅੰਧਿਆਰੇ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਯੋ ਕਰ ਵਸਤ ਲਹੀ ਮਨ ਜਾਗੇ ਸਾਕਤ ਬਾਧਕ ਮਾਇਆ ਤਾਰੀ ਤਿੰਨ ਜੋ ਜਮ ਜੋ ਹੁਣ ਲਾਗੇ ਹੁਣ ਸਤਿਗੁਰ ਆਗੈ ਸੀਸ ਨਾ ਵੇਚਿਆ ਓਏ ਆਵੇ ਜਾਹੇ ਅਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰੂ ਹਮ ਸ਼ਰਨ ਪ੍ਰਭੂ ਹਰ ਮੰਗੇ ਜਨ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਵੇਚੋ ਸਤਿਗੁਰ ਆਗੇ ਗੌੜੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉਮੈ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੈ ਬਚਨ ਹਮ ਹਰ ਪਾਇਆ ਰਹਾਉ ਮੇਰਾ ਹੀ ਅਰੈ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਵਸਤ ਗੁਰ ਆਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਾਉ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੈ ਗੁਰ ਆਗੈ ਆਪ ਵਿਚਾਇਆ ਹਮ ਅਪਰਾਧ ਅਪਾਪ ਗੋ ਕੀਨੇ ਕਰ ਦੁਸ਼ਟੀ ਚੋਰ ਚਰਾਇਆ ਅਬ ਨਾਨਕ ਸਰਨਾਗਤ ਆਈ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰੀ ਮਹੱਲਾ ਚੌਥਾ ਗੁਰਮਤਿ ਵਾਜੈ ਸ਼ਬਦ ਅਨਾਹਦ ਗੁਰਮਤਿ ਮਨੁਆ ਗਾਵੈ ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖ ਹਰ ਲਿਵ ਲਾਵੈ ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕੁਮਾਵੈ ਹਮ ਗਾ ਮਲ ਮਲ ਧੋਵੈ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦੈ ਗੁਰਮਤਿ ਰਾਮ ਰਸਾਇਣ ਜੇਵਾ ਹਰ ਗੁਣ ਗਾਵੈ ਨਾ ਮਨ ਰਸ ਰਸ ਹਰ ਰਸ ਅਗਾਨੇ ਫਿਰ ਬਹੁ ਨਾ ਭੂਖ ਲਗਾਵੈ ਕੋਈ ਕਰੇ ਪਾਵ ਅਨੇਕ ਬਹੁ ਤੇਰੇ ਬਿਨ ਕਰਮਾ ਨਾਮ ਨਾ ਪਾਵੈ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕਉ ਹਰ ਕਿਰਪਾ ਧਾਰੀ ਮਤਿ ਗੁਰਮਤਿ ਨਾਮ ਦ੍ਰਿੜਾਵੈ ਰਾ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤਿ ਮਾਤਾ ਮਤਿ ਜਿਉ ਜਿਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਾਰ ਗੁਰ ਪੁਰਖ ਜਨਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਾਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਵਡਭਾਗੀ ਮਿਲ ਸੁਗੜ ਸਜਾਣੀ ਜੀਓ ਮੇਰਾ ਮਨ ਤਨ ਹਾਰ ਰੰਗ ਭਿੰਨਾ ਆਵੋ ਮਿਲ ਸੰਤੋ ਮਿਲ ਨਾਮ ਜਪਾ ਬੇ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਾਰ ਸੇਵਾ ਸੰਤਾ ਅੰਮ੍ਰਿਤ ਮੁਖ ਪਾ ਜੀਓ ਮਿਲ ਪੂਰਵ ਲਿਖਿਆੜੇ ਤੁਰ ਕਰਮਾ ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਛੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਝ ਮਹੱਲਾ ਚੌਥਾ
ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਨਾ ਅਰੰਗ ਮਾਣ ਹੈ ਰਲੀਆਂ ਜੀਓ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਤੁਠੈ ਢੋਲ ਢੋਲ ਮਿਲੀਆ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ ਮਨ ਦੀਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਟਿਆਰਿਓ ਸਦਾ ਕੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚੰਜੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੁਹਾਗਣੇ ਮੇਰੇ ਗੋਬਿੰਦਾ ਮਨ ਅਣਦਿਨ ਆਨੰਦ ਰਹਾਸ ਜੀਓ ਹਰ

ਆਪ ਪਾਏ ਹਰ ਆਪੇ ਵੇਖੈ ਹਰ ਆਪੇ ਕਰ ਲਾਇਆ ਜੀਉ ਇੱਕ ਖਾਵੇ ਬਖਸ ਦੋਟ ਨ ਆਵੈ ਇੱਕ ਨਾ ਸਕਾ ਫਕਾ ਪਾਇਆ ਜੀਉ ਇੱਕ ਰਾਜੇ ਤਖਤ ਬਹਿ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਪੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨਾ ਲਖੀਐ ਮੇਰੇ ਗੋਬਿੰਦਾ ਗੁਰਪੂਰਾ ਲਖ ਲਖਾਹੀ ਜੀਉ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲੈ ਜਾਹੀ ਜੀਉ ਹਾਰ ਪਾ ਦੇ ਉਤਮ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਹੀ ਜੀਉ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨੈ ਹਰ ਪ੍ਰਭ ਜਿਠੜਾ ਨੈਣੀ ਜੀਉ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ ਹਰ ਬਾਜੋ ਧਨ ਕੁਮ ਲੈਣੀ ਜੀਉ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰੇ ਹਰ ਪ੍ਰਭ ਸੱਜਣ ਸੈਣੀ ਜੀਉ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਉ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਣੀ ਰਹਿਣੀ ਜੀਉ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਉ ਹਾਂ ਰਹਿ ਨਾ ਸਕਾਂ ਬੈਨ ਦੇਖੇ ਮੇਰੇ ਪ੍ਰੀਤਮਾ ਮੈਂ ਅੰਤਰ ਬਿਰਹੋਂ ਹਰ ਲਾਈਆਂ ਜੀਉ ਹਰ ਆਇਆ ਮੇਰਾ ਸੱਜਣ ਪਿਆਰਾ ਗੁਰਮੇਲੇ ਮੇਰਾ ਮਨ ਜੀਵਾਈਆਂ ਜੀਉ ਮੇਰਾ ਮਨ ਤਨ ਆਸਾ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਉ ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ ਹਾਂ ਤੁਧ ਵਿਚੜੋਂ ਸਦਵਾਰੀ ਜੀਉ ਮੇਰਾ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਮਾਰੀ ਜੀਉ ਸਤਿਗੁਰ ਵਿਟਹਾਂ ਸਤਿਗੁਰ ਵੈਸ਼ਟ ਮੇਲ ਮੇਰੇ ਗੋਬਿੰਦਾ ਹਰ ਮੇਲੇ ਕਰ ਰਹਿ ਬਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ ਜਨ ਨਾਨਕ ਸਰਨ ਤੁਮਾਰੀ ਜੀਉ ਗੌੜੀ ਮਾਝ ਮਹੱਲਾ ਚੌਥਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਉ ਹਰ ਆਪੇ ਕਾਨ ਉਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀਉ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ ਹਰ ਆਪੇ ਰਸੀਆ ਭੋਗੀ ਜੀਉ ਹਰ ਸੁਜਾਨ ਨਾ ਭੁੱਲਈ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਉ ਆਪੇ ਜਗਤੋਂ ਪਾਇੰਦਾ ਮੇਰੇ ਗੋਬਿੰਦਾ ਹਰ ਆਪ ਖੇਲੇ ਬਹੁਰੰਗੀ ਜੀਉ ਇਤਨਾ ਭੋਗ ਭੁਗਾਇੰਦਾ ਮੇਰੇ ਗੋਬਿੰਦਾ ਇੱਕ ਨਗਨ ਫਿਰ ਨੰਗ ਨੰਗੀ ਜੀਉ ਆਪੇ ਜਗਤੋਂ ਪਾਇੰਦਾ ਮੇਰੇ ਗੋਬਿੰਦਾ ਹਰ ਦਾਨ ਦੇਵਾ ਸਭ ਮੰਗੀ ਜੀਉ ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ ਹਰ ਕਥਾ ਮੰਗੈ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਇੰਦਾ ਮੇਰੇ ਗੋਬਿੰਦਾ ਹਰ ਭਗਤਾਂ ਲੋਚ ਹੈ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਹਰ ਅਵਰਹਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ ਹਰ ਆਪ ਰਹੇ ਅਪਰ ਪੂਰੀ ਜੀਉ ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ ਹਰ ਵੇਖੇ ਆਪ ਹਦੂਰੀ ਜੀਉ ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਵਜਾਏ ਤਿਉਂ ਵਾਜੈ ਜੀਉ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸ਼ਰਨ ਪਵਾਇੰਦਾ ਮੇਰੇ ਗੋਬਿੰਦਾ ਹਰ ਭਗਤ ਜਨਾ ਰਾਖ ਲਾਜੈ ਜੀਉ ਵਡਭਾਗੀ ਮਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਦਕਾ ਜੈ ਜੀਉ ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹ ਲਗਾਈ

प्रणाम सखा हर पाई जियो, गुण गावो संत जियो, मेरे हर प्रभ के रे जियो, जप गुरमुख नाम जियो, भाग वडेरे जियो, हर हर नाम जियो, प्राण हर मेरे जियो, फिर बहुड़ ना पौजल फेरे जियो, क्यों हर प्रभ वेखा मेरे मन तन चाओ जियो, हर मेलो संत जियो, मन लगा पाओ जियो, गुरशब्दी पाई है हर प्रीत मराओ जियो, वडभागी जाप नाओ जियो, मेरा मन तन वडड़ी पु गोबिंद प्रभ आसा जियो, हर बोलो संत जियो, गोबिंद प्रभ पासा जियो, सतगुर मत नाम सदा प्रगासा जियो, जन नानक पूरियाड़ी मन आसा जियो, गौड़ी माज महला चौथा, मेरा बिरही नाम मिलै तां जीवा जियो, मन नंदर अमृत गुरमत हर लीवा जियो, मन हर रंग रतड़ा हार रास सदा पीवा जियो, हर पायाड़ा मन जीवा जियो, मेरा मन तन प्रेम लगा हर बाण जियो, मेरा प्रीतम मित्र हर पुरख सजान जियो, गुर मेले संत हर सुगुड़ सजान जियो, हाओ नाम बिठो कुरबान जियो, हाओ हर हर सजन हर मीत दसाई जियो, हर दसो संतो जी हर मुखो उज पवाई जियो, सतगुर तुठड़ा दसे हर पाई जियो, हर नामे नाम समाई जियो, मैं वेदन प्रेम अंग हार बिरह लगाई जियो, गुर शरदा पूर अमृत मुख पाई जियो, हर हो दयाल हर नाम त्याई जियो, जन नानक हार रास पाई जियो, महला पंजवारा गौड़ी गुआरी री चौपदे एको ओंकार सतगुर प्रसाद, किन विद कुशलोत मेरे पाई, क्यों पाईए हर नाम सहाई रहाउ, कुशल न गृह ते मेरी सब माया, उचे मंदर सुंदर छाया, झूठे लालच जनम गवाया, हासी कोड़े देख बेगासा, लश्कर जोड़े खेव नन्ने बखवासा, गाल जेवड़ी हम मैं के फासा, राज कुमावे दैद सारी माने, रपदंग भोग बहु नारी, ज्यों नरपत सुपने पे खारी, एक कुशल मोको सतगुरु बताया, जो हार जो किश करे सो हर क्या भगतां पाया, जन नानक हो मैं मान सुमाया, इन विद कुशल होत मेरे पाई, हम पाई है हर राम सहाई रहाउ, दूजा गौड़ी गुआरे री महला पंजवां, क्यों भ्रमी है भ्रम किसका होई, जा जल थल मही अल रव्या सोई, गुरमुख उभरे मनमुख पत खोई, जिस राख आप राम दयारा, तिस नहीं दूजा को पहुंचन हारा, रहाउ सब मैं वरता एक अनंता, ता तू सुख सोउ होय अचिंता, ओ सब किस जाने जो बरतनता, मनमुख मुए जिन दूजी प्यासा, बहु जोरनी पवै तोर किरत लखियासा, जैसा बीजै तैसा खासा, देख दर्श मन भया प्रग बिगासा, सब नगरी आय नदरी आया, ब्रह्म प्रगासा, जन नानक की हर पूर्ण आसा, गौड़ी गुआरी री महला पंजवां, कई जन्म पै कीट पतंगा, कई जन्म गजमीन करंगा, कई जन्म पंखी सर्प होयो, कई जन्म हैबर बिरख जोयो, मिल जगदी स्मरण की बरिया, चरंकाल दे संजरिया रहाउ, कई जन्म सैल गिर करया, कई जन्म गर्भ हिर करया, कई जन्म साख कर उपाया, लख चौरासी जोन भरमाया, साध संग भयो जन्म पदार प्राप्त, कर सी वाज हर हर गुरमत, त्याग मान झूठ अभिमान, जीवत मर है दरगह प्रवान, जो कुछ हुआ सो तुझते होग, अपना दूजा करण जोग, ता मिली है जल है मलाई, कौ नानक हार हार गुण गाय, गौड़ी गुआरी री महला पंजवां, करम पूमै बोवर नाम, पूर्ण हुए तुम्हारा काम, फल पावे मिटे जमत रास, नित गावे हर हर गुणता, जासु हर हर नाम अंतर वरतारू, शीघ्रकार जले सवार राउ, अपने प्रभ से हो सावधान, तां तू दरगह पावे मान, उक्त सियाणप सगली त्यागु, संत जना की चरणी लागु, सर्ब जी है जाके हाथु, कदे न विछड़े सब कै साथु, उपाव छोड़ गह तिसकी ओट, रिमख माही सुध हो गए तेरी छोट, सदा निकट कार जिसनो जानू, प्रभु की आज्ञा सतकर्मा नू, गुरख वचन ते मिटावो आपू, हर हर नाम नानक जप जापू, गौड़ी गुआरी री महला पंजवां, गुर का बचन सदा अविनाशी, गुर का बचन कटी जम फासी, गुर का बचन जी कै संग, गुर कै बचन रचै राम कै रंग, जो गुर दिया सो मन कै काम, सत संत का किया सतकर्मा, नरहाउ गुर का बचन अटल अशेद, गुर कै बचन कटे ब्रह्म भेद, गुर का बचन कटहु न जाई, गुर कै बचन हर के गुण गाई, गुर का बचन जी कै साथ, गुर का बचन अनाथ को नाथ, गुर कै बचन नरकम न पवै, गुर कै बचन अमृत रसना अमृत रवै, गुर का बचन प्रगट संसार, गुर कै बचन न आवै हार, जिन हा जिस जान होई आप कृपाल, नानक सतगुर सदा दयाल, गौड़ी गुआरी री महला पंजवां, जिन कीता माटी ते रतन गर्भ मह राखिया, जिन कर जतन जिन दीनी शोभा बड़े आई, तिस प्रभु कौ आठ पैर ते आई, रमैया सारे नसाद पा जन पावो,
ਗੁਰ ਮਿਲੇ ਆਪਣਾ ਖਸਮ ਤੇ ਆਪ ਹੋ ਰਹਾਉ ਜਿਨ ਕੀਤਾ ਮੂਢ ਤੇ ਬਗਤਾ ਜਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵਿੰਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀਆ ਨ ਸਾਵੇ ਕਉ ਥਾਨ ਜਿਨ ਦੀਆ ਨ ਮਾਨੇ ਕਉ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬੇ ਕਾਟੀ ਕਉ ਨਾਨਕ ਇਸ ਤੇ ਕਿਛ ਨਾਹੀ ਰਾਖਣ ਹਾਰੇ ਕਉ ਸਾ ਲਾਹੀ ਗੌੜੀ ਗਾਰੇ ਦੀ ਮਹੱਲਾ ਪੰਜਵਾਂ ਤਿਸ ਕੀ ਸ਼ਰਨ ਨਾਹੀ ਪਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਘਰ ਬਾਹਰ ਤੀਰੇ ਸਤਸੰਗ ਰਹਾਉ ਤਿਸ ਕੀ ਟੇਕ ਮਨ ਮਹਿ ਰਾਖੂ ਗੁਰ ਕਾ ਸ਼ਬਦ ਅੰਮ੍ਰਿਤ ਦਾ ਚਾਖ ਅਵਰ ਯਤਨ ਕਹੋ ਕੌਣ ਕਾਜ ਕਰ ਕਿਰਪਾ ਰੱਖ ਆਪ ਲਾਜ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੂਰ ਕਰਨ ਕਰਾਵਨ ਹਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾਇ ਗੁਰਪਦੇਸ ਮਨੇ ਮਹਿਲੇ ਜਾਂ ਕਉ ਰਾਮ ਨਾਮ ਲਿਵ ਲਾਗੈ ਕਉ ਨਾਨਕ ਸੋ ਧਨ ਬਡਪਾਗੀ ਜਾ ਕਉ ਰਾਮ ਨਾਮ ਲਿਵ ਲਾਗੀ ਕਉ ਨਾਨਕ ਸੋ ਧਨ ਬਡਪਾਗੀ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾਂਪਨੀਤ ਭਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾਪ ਰਮ ਸੋ ਲਾਗੋ ਰੰਗ ਹਰ ਹਰ ਨਾਮ ਜਪਤ ਮਾਂ ਜਨ ਤਾਰਿਓ ਗਗਨ ਸਾਗਰ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨ ਸ਼ੀਤਲ ਪਾਈ ਜਨਮ ਜਨਮ ਕੇ ਗਿਲ ਗਾਈ ਸਰਬ ਨਿਧਾਨ ਪੇਖੇ ਮਨ ਮਾਹੀ ਅਬ ਢੂੰਡਣ ਗਾਹੀ ਕਉ ਜਾਈ ਪ੍ਰਭ ਆਪਣੇ ਜਪ ਪਏ ਦਇਆਲ ਪੂਰਨ ਹੋਈ ਸੇਵ ਕਾਲ ਬੰਧਨ ਕਾਟਕੀਏ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣ ਦਾਸ ਏਕੋ ਮਨ ਏਕੋ ਸਭ ਠਾਈ ਪੂਰਨ ਪੂਰੇ ਸਭ ਜਾਈ ਗੁਰਪੂਰੇ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਅਗਲੇ ਮੂਹੇ ਸੇ ਪਾਛੇ ਪਰੇ ਜੋ ਬ੍ਰੈਸੇ ਬੰਦ ਲੱਕ ਖਾਰੇ ਜੇ ਉਤੰਦੇ ਮਹਿ ਉਹ ਲਪਟਾਈ ਉਨ ਤੇ ਦੁਗਣ ਦੇੜੀ ਉਹ ਨਮਾਈ ਉਹ ਵੇਲਾ ਆਕਾਸ਼ ਕੀਤ ਨ ਆਵੇ ਬਿਨ ਸਜਾਈ ਤਾਂ ਹੂੰ ਲਪਟਾਵੇ ਰਹਾਉ ਆਸਾ ਬੰਦੀ ਮੂਰਖ ਦੇਹੀ ਕਾਮ ਕ੍ਰੋਧ ਲਪਟਿਓ ਸਨੇਹੀ ਜੇ ਸਿਰ ਉਪਰ ਠੰਡ ਧਰਮ ਰਾਈ ਮਿੱਠੀ ਕਰ ਕਰ ਵਿਖਿਆ ਖਾਈ ਹਾਂ ਬੰਧੋ ਹਾਂ ਸਾਧੋ ਬੈਰ ਹਮਰੀ ਭੂਮ ਕੌਣ ਕਾਲੇ ਪੈਰ ਹਾਂ ਪੰਡਿਤ ਹਾਂ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੇ ਬੇਗਾਨਾ ਆਪਣੀ ਗਤ ਮਿਤ ਆਪੇ ਜਾਣੇ ਕਿਆ ਕੋ ਕਹਿ ਕਿਆ ਕੁ ਬਖਾਨੇ ਜਿਤ ਜਿਤ ਲਾਵੇ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕੁਛ ਤੇਰਾ ਤੂੰ ਕਰਨੇ ਹਾਰ ਅੰਤ ਨਾਹੀਂ ਕੁਛ ਪਾਰਾਵਾਰ ਦਾਸ ਆਪਣੇ ਕਉ ਦੀ ਜੈ ਦਾਨ ਕਬੂ ਨਾ ਵਿਸਰੇ ਨਾਨਕ ਨਾਮ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਅਣਕ ਯਤਨ ਨਹੀਂ ਹੋਤ ਛਟਾਰਾ ਬਹੁਤ ਸਿਆਣਪ ਅਗਲ ਪਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾਹ ਸੋਭਾ ਸੇਤ ਮਨ ਮੇਰੀ ਗਉ ਹਰ ਨਾਮ ਕਾ ਉਲਾ ਤੁਝੇ ਨਾ ਲਾਗੇ ਤਾ ਤਾ ਚੋਲਾ ਰਹਾਉ ਜਮ ਬੋਹਿਤ ਪੈ ਸਾਗਰ ਮਾਏ ਅੰਧਕਾਰ ਦੀਪਕ ਦੀਪ ਆਹੀ ਅਗਨ ਸ੍ਰੀਤ ਕਾ ਸਲਹਿ ਸਦੂਖ ਨਾਮ ਜਪਤ ਮਾਨ ਹੋਵਤ ਸੂਖ ਉਤਰ ਜਾਹੀ ਤੇਰੀ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੈ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦੇਵਾਵੇ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁਖ ਦਰਦ ਕਹਿ ਨਾਨਕ ਨਸੈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮਨ ਨਾ ਅਗਾ ਨਾਨਕ ਦੁਖ ਰੂਪ ਦੇਖ ਨ ਪਤੀਆਨਾ ਪੁੱਤਰ ਕਲਤਰ ਉਰਜਿਓ ਜਾਨ ਮੇਰੀ ਓ ਬਿਨ ਸਹਿ ਹੋਈ ਪਸਮ ਟੇਰੀ ਬਿਨ ਹਰ ਭਜਨ ਦੇਖੋ ਬਿਲਲਾਤੀ ਤ੍ਰਿਗ ਤਾਨ ਤ੍ਰਿਗ ਧਾਨ ਮਾਇਆ ਸੰਗਰਾ ਤੇ ਰਹਾਉ ਜਉ ਬਿਗਾਰੀ ਕੈਸਰ ਦੀ ਜੈ ਦਾਮ ਓਏ ਖਸਮੇ ਕਹਿ ਗ੍ਰਹਿ ਉਨ ਦੁਖ ਸਹਾਮ ਜਉ ਸੁਪਨੇ ਹੋਈ ਬੈਸ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਜਬ ਰਾਖਾ ਖੇਤ ਉੱਪਰ ਪਰਾਈ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਕਾੜਾ ਕੜੇ ਜਿਸ ਕਾ ਪਾਲੇ ਕਛੂ ਨਾ ਪੜੇ ਜਿਸ ਕਾ ਰਾਜ ਦਿਸੇ ਕਾ ਸੁਪਨਾ ਜਿਨ ਮਾਇਆ ਦੀਨੀ ਤਿੰਨ ਲਾਈ ਸੁਤ੍ਰਿਸ਼ਨਾ ਆਪ ਬਨਾਹੀ ਆਪ ਕਰੀ ਰਾਸ ਨਾਨਕ ਪ੍ਰਭ ਆ ਗਿਆ ਅਰਦਾਸ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬੋਬਤ ਪੇਖੀ ਕਾਲਮ ਕਾਗਦ ਸਿਆਨ ਭਲੇਖੀ ਮਹਿਰ ਮਲੂਕ ਹੋਏ ਦੇਖਿਆ ਕਾਨ ਤਾਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਹ ਕਉ ਸੰਤ ਬਤਾਵੋ ਤ੍ਰਿਸ਼ਨਾ ਬੁਝੈ ਮਨ ਤ੍ਰਿਪਤਾਵੋ ਰਹਾਉ ਅਸ ਪਵਨ ਅਸ ਸਵਾਰੀ ਜੋ ਆਚੰਦਨ ਸੇ ਸੁੰਦਰ ਨਾਰੀ ਨਾਟ ਨਾਟਕਾ ਖਾਰੇ ਗਾਇਆ ਤਾਮ ਹੈ ਮਨ ਸੰਤੋਖ ਨਾ ਪਾਇਆ ਕਾਖਤ ਸਭਾ ਮੰਡਲ ਦਲੀਚੇ ਅਗ ਸਗਲ ਮੇਵੇ ਸੁੰਦਰ ਬਾਗੀਚੇ ਅਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪ੍ਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹੀ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੁ ਨਾਨਕ ਵਡਭਾਗੀ ਪਾਈਐ ਜਾਂ ਕੇ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ
ਪ੍ਰਾਣੀ ਜਾਣੈ ਇਹ ਤਨ ਮੇਰਾ ਬੌਰ ਬੌਰਵਾ ਹੂੰ ਲਪਟੇਰਾ ਪੁੱਤਰ ਗਲਤਰ ਗ੍ਰਸਤ ਕਾ ਫਾਸਾ ਹੂਣ ਨਾ ਆਪ ਆਈਐ ਰਾਮ ਕੇ ਦਾਸਾ ਕਵਣ ਸੋ ਬਿਦ ਜਿਤ ਰਾਮ ਗੁਣ ਗਾਈ ਕਵਣ ਸੋ ਮਤ ਜਿਤ ਤਰੈ ਤੇ ਮਾਇ ਰਾਉ ਜੋ ਭੁਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਿਖੈ ਸਮਾਨੈ ਜਾਣੇ ਨਾਹੀ ਜੀ ਤਿਆਰ ਹਾਰ ਇਹ ਬਲੇਵਾ ਸਾਕਤ ਸੰਸਾਰ ਜੋ ਹਲ ਹਲ ਸੋ ਕੋਈ ਵੈ ਬੌਰਾ ਅੰਮ੍ਰਿਤ ਨਾਮ ਜਾਣੈ ਕਾਰ ਕੌਰਾ ਸਾਧ ਸੰਗ ਕਹਿ ਨਾਹੀ ਨੇਰ ਲਖ ਚੁਰਾਸੀ ਪ੍ਰਮਤਾ ਫੀਰ ਏਕੈ ਜਾਲ ਬਹਾਈ ਫਹਾਈ ਪਾਪੰਖੀ ਰਸ ਰਸ ਭੋਗ ਕਰੈ ਬੌਰੰਗੀ ਕਹੁ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਤੋ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਤੇ ਆਈਐ ਪ੍ਰਭ ਕਿਰਪਾ ਤੇ ਬੰਧਨ ਛੂਟੈ ਤੋ ਕਿਰਪਾ ਤੇ ਹਉ ਮੈਂ ਛੂਟੈ ਟੁਟੈ ਤੁਮ ਲਾਵੋ ਤੋ ਲਾਗਾਂ ਸੇਵ ਹਮ ਤੇ ਕਛੂ ਨ ਹੋਗਾ ਦੇਵ ਰਹਾਉ ਤੁਦ ਪਾਵੇ ਤਾਂ ਗਾਵਾ ਬਾਣੀ ਤੁਦ ਪਾਵੇ ਤਾਂ ਸੱਚ ਸੋਗ ਬਖਾਣੀ ਤੁਦ ਪਾਵੇ ਤਾਂ ਸਤਿਗੁਰ ਮਈਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਦ ਭਾਵੈ ਸੋ ਨਿਰਮਲ ਕਰਮਾ ਜੋ ਤੁਦ ਪਾਵੇ ਸੋ ਸਿਧ ਧਰਮਾ ਸਰਬ ਨਿਧਾਨ ਗੁਣ ਤਿਨਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਨਾ ਹਰ ਰੰਗ ਸਰਬ ਸੁਖਾਂ ਪਾਵੋ ਸਤਸੰਗ ਨਾਮ ਤੇਰੇ ਰਹੇ ਮਨ ਰਤਾ ਇਹ ਕਲਿਆਣ ਨਾਨਕਿਉ ਘਰ ਜਾਤਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਆਨ ਰਸਾ ਜੇ ਤੇ ਤੈ ਜਾਕੇ ਨਿਮਖ ਨਾ ਦ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਾਉ ਹੇ ਜੇ ਬੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਤੇ ਆਉ ਆਨ ਨਾ ਸੁਣੀਐ ਕਤੂੰ ਜਾਈਐ ਸਾਧ ਸੰਗਤ ਵੱਡ ਭਾਗੀ ਪਾਈਐ ਅੱਠ ਪਹਿਰ ਜੇ ਬੇ ਆਰਾਧ ਪਾਰ ਬ੍ਰਹਮ ਠਾਕਰਿਆ ਗਾ ਦੇਉ ਈਹਾਂ ਊਹਾਂ ਸਦਾ ਸੁਹੇਲੀ ਹਰ ਗੁਣ ਗਾਵਦ ਰਸਨੈ ਮੌਲੀ ਬਨਸਪਤ ਮੌਲੀ ਫਲ ਫੁੱਲ ਫੈਡੇ ਇਹ ਰਸ ਰਾਤੀ ਬੋੜ ਨਾ ਛੋਡੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਵਾਰੂ ਇਸ ਹੀ ਮੱਧੇ ਬਸਤੇ ਅਪਾਰ ਇਸ ਹੀ ਭੀਤਰ ਸੁਨੀਐ ਦਸਾ ਗਵਨਾ ਵਪਾਰੀ ਜਾਂ ਕਾਊਹਾਂ ਵਿਸਾਉ ਨਾ ਅੰਮ੍ਰਿਤ ਅਨੁਜ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਹਾਰੀ ਰਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਣ ਸੋ ਜੁਗਤ ਜਿਤ ਘਰ ਪੀ ਜੈ ਪਾਏ ਲੱਗੋ ਤਜ ਮੇਰਾ ਤੇਰਾ ਕਵਣ ਸੋ ਜਾਨ ਜੋ ਸੌਦਾ ਜੋ ਰਹੇ ਮਹਲ ਸਾਹ ਕਾ ਕਿਨਵਿਦ ਪਾਵੈ ਕਵਣ ਸੁਬਿਧ ਜਿਤ ਪੀਤਰ ਬੁਲਾਵੈ ਤੂੰ ਬੜ ਸ਼ਾਹ ਜਾਂ ਕੇ ਕਟਕੋਟ ਬਣ ਜਾਰੀ ਕਵਣ ਸੁਦਾਤਾ ਲੇ ਸੰਚਾਰੀ ਖੋਜਤ ਖੋਜਤ ਨਿਜ ਕਰ ਪਾਇਆ ਮੂਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹਿ ਗਉ ਨਾਨਕ ਗੁਰ ਕੈ ਬੇਸਾਹ ਗੌੜੀ ਮਹੱਲਾ ਪੰਜਵਾਂ ਗੁਆਰੇ ਰੀ ਰਹਿਣ ਦਿਨ ਸਰਾਏ ਕਰੰਗਾ ਪ੍ਰਭ ਕੋ ਜਾਣੇ ਸਦੀ ਸੰਗਾ ਠਾਕੁਰ ਨਾਮ ਕੀ ਓਨ ਵਰਤਨ ਤ੍ਰਿਪਤ ਗਵਨ ਹਰ ਕੈ ਦਰਸ਼ਨ ਸਾ ਹਰ ਸੰਗ ਰਾਤੀ ਮਨ ਤਨ ਹਰੀ ਗੁਰ ਕੀ ਗੁਰ ਪੂਰੇ ਕੀ ਸ਼ਰਣੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰਿਆ ਜਕਾਰੇ ਕੋ ਬਣਜੀ ਕੋ ਵਿਵਹਾਰੀ ਅਬਰ ਨ ਜਾਣੇ ਬਿਨ ਨਿਰੰਕਾਰੀ ਹਰਕ ਸੋਗ ਦੋਂ ਤੇ ਮੁਕਤੇ ਸਦਾ ਲੇ ਪੁੱਤ ਜੋਗ ਹਰ ਜੁਗ ਤੇ ਦੀਸੈ ਸਭ ਮਹਿ ਸਭ ਤੇ ਰਹਿ ਤੇ ਪਾਵ ਰੰਕਾਵੇ ਧਿਆਨ ਤਰਤੇ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਪਾਵ ਰਮ ਮੋਹ ਕਿਰਪਾ ਕੀ ਜੈ ਤੂਰ ਸੰਤਨ ਕੀ ਨਾਨਕ ਦੀ ਜੈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪੱਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉਂ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਦੇ ਕਹੋ ਸੋਈ ਮੋਹਿ ਕਰਨਾ ਜੈ ਪੇਖੋ ਕਰ ਤਹਾਂ ਤੁਮ ਬਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਵਰ ਤੂੰ ਭੰਡਾਰ ਤੂੰ ਰੰਗ ਰਸਾ ਤੂੰ ਮਨੇ ਆਧਾਰ ਤੂੰ ਮੇਰੀ ਸੁਭਾ ਤੁਮ ਸੰਗ ਰਜੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਾਨ ਅੰਤਰ ਤੂੰ ਹੀ ਤੇ ਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਗਿਰੜਿਆ ਏ ਪੇਕ ਹੈ ਨਾਨਕ ਦਾਸ ਹਰ ਹਰ ਹਰ ਏਕ ਟੇਕ ਹੈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਪਤਨ ਨਿਰਤਨ ਪੇਖ ਸੋਭਾ ਮੂਲ ਵਿਆਦੀ ਵਿਆਪਤ ਸਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀ ਵੈ ਪ੍ਰਭ ਉਠ ਤੁਮਾਰੀ ਰਹਾਉ ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲੱਤਰ ਸੰਘ ਰਾਤਾ ਵਿਆਪਤ ਹਸਤ ਘੋੜੇ ਆਰ ਬਸਰਾ ਵਿਆਪਤ ਰੂਪ ਰਜੋਬਨ ਮਧ ਮਸਤਾ ਵਿਆਪਤ ਰੂਮ ਰੰਗ ਕਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ

ਸ਼ਿੰਗਾਰ ਪੰਜ ਦੂਤ ਵਿਆਪੈ ਵਿਆਪਤਾਂ ਦੇ ਆਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਹਿਸ ਵਿਆਪਤ ਉਦਾਸਾ ਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕੇਸ਼ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਜ ਤਾਂ ਕੋ ਗਾਂ ਵਿਆਪੈ ਮਾਏ ਕਹੋ ਨਾਨਕ ਜਿਨ ਤੂਰ ਸੰਤ ਪਾਈ ਤਾਂ ਕਹਿ ਨਿਕਟਣਾ ਆਵੈ ਮਾਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਨੈਨੋ ਨੀਂਦ ਪਰਦੇਸ਼ ਵਿਕਾਰ ਸ੍ਰਵਣ ਹੋਏ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਨੈਣੋ ਨੀਂਦ ਪਰ ਦ੍ਰਿਸ਼ ਵਿਕਾਰ ਸ੍ਰਵਣ ਸੋਈ ਸੋਹਣ ਨਿੰਦ ਵਿਚਾਰ ਰਸਨਾ ਸੋਈ ਲਉ ਮੋ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਦ ਵਸਤੂ ਆਪਣੀ ਲਹਿ ਰਹਾ ਉਹ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠਗਾਰੇ ਉਨ ਤੇ ਰੱਖ ਬਾਪ ਨ ਮਾਈ ਉਨ ਤੇ ਰੱਖ ਮੀਤ ਨ ਪਾਈ ਦਰਬ ਸਿਆਣਪ ਨਾ ਹੋਏ ਰਹਿ ਤੇ ਸਾਧ ਸੰਗ ਹੋਏ ਜਨਮ ਦੁਸ਼ਟ ਬਸ ਹੋ ਤੇ ਕਰ ਕਿਰਪਾ ਮੋਹੇ ਸਾਰੰਗ ਪਾਣ ਸੰਤਨ ਤੂਰ ਸਰਬ ਨਿਧਾਨ ਸਰਬ ਸਾਬਤ ਪੂੰਜੀ ਸਤਿਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੇ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਤਨ ਮਾਲ ਰਹਾਉ ਦੂਜਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਜਾ ਕੈ ਬਸ ਖਾਲਸਾ ਖਾਨ ਸੁਲਤਾਨ ਜਾ ਕੈ ਬਸ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਈ ਦਿਸਤੇ ਬਾਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਿਗੁਰ ਪਾਈ ਕਾਜ ਤੁਮਾਰੇ ਦੀਵ ਨਾ ਨਿਭਾਹਿ ਰਾਉ ਸਭ ਤੇ ਊਚ ਜਾ ਕਾ ਦਰਬਾਰ ਅਸਗਲ ਭਗਤ ਤਾਂ ਜਾ ਕਾ ਨਾਮ ਅਧਾਰ ਸਰਬ ਵਿਆਪਤ ਪੂਰਨ ਧਨੀ ਜਾ ਕੀ ਸੁਭਾ ਕਟ ਕਾਟ ਬਣੀ ਜਿਸ ਸਿਮਰਤ ਦੁੱਖ ਡੇਰਾ ਕਹੇ ਜਿਸ ਸਿਮਰਤ ਜਮ ਕਿਛੂ ਨਾ ਕਹੇ ਜਿਸ ਸਿਮਰਤ ਹੋਤ ਸੁਖੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਉ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਹ ਕਉ ਨਾਮ ਨਿਵਾਸ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਪੇਟ ਤੋਂ ਮੈਂ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿਰਾ ਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੈ ਸੰਤ ਪ੍ਰਸਾਦ ਬੰਧਨ ਤੇ ਛੁਟੈ ਸੰਤ ਕਿਰਪਾ ਤੇ ਮਿਟੈ ਮੋਹ ਕਰਮ ਸਾਧ ਰੇਣ ਮੱਜਨ ਸਭ ਕਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾਂ ਮਹਿ ਇਹ ਅਮਰੀ ਜਿੰਦ ਕਰ ਕਿਰਪਾ ਕਿਰਪਾਲ ਨਿਤ ਆਵੋ ਸਾਧ ਸੰਗ ਤਾਂ ਬੈਠਣ ਪਾਵੋ ਮੋਹਿ ਨਿਰਗੁਣ ਕਹੋ ਪ੍ਰਭ ਕਿੰਨੀ ਦਇਆ ਸਾਧ ਸੰਗ ਨਾਨਕ ਜਪ ਨਾਮ ਲਿਆ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਾਜਬ ਮਾਨ ਭਾਈ ਨਿਰਵੈਰ ਆਠ ਪੈਰ ਪੂਜੈ ਗੁਰ ਪੈਰ ਅਬ ਮਤ ਬਿਨਸੀ ਦੁਸ਼ਟ ਬੇਗਾਨੀ ਜਪਦੇ ਸੁਣਿਆ ਹਰ ਜਸ ਕਾਨੀ ਰਾਉ ਸਹਿਜ ਸੁਖ ਆਨੰਦ ਨਿਧਾਨ ਰੱਖਣ ਹਾਰ ਰੱਖ ਲੇ ਨਿਦਾਨ ਦੁਖ ਦਰਦ ਬਿਨਸੇ ਪੈ ਪਰਮ ਆਵਣ ਜਾਣ ਰੱਖੇ ਕਰ ਕਰਮ ਪੇਖੈ ਬੋਲੇ ਸੁਣੇ ਸਭ ਆਪ ਸਦਾ ਸੰਗ ਤਾਂ ਕਹੋ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੇ ਕਹਿ ਗੁਣਦਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾ ਬੈਨ ਤਨੀਤ ਕਹੋ ਨਾਨਕ ਜਾਂ ਕੋ ਹੋਇ ਕਿਰਪਾਲ ਤਨ ਜਨ ਕੀ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸੱਚ ਦਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀਆ ਸੋ ਸੁਖਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤੇ ਸੰਗ ਮਿਲਾਵੇ ਰਹਾਉ ਜਿਸ ਹੋਏ ਦਿਆਲ ਤੇ ਸ ਆਪ ਮਿਲਾਵੇ ਸਰਬਨਧਾਨ ਗੁਰੂ ਤੇ ਪਾਵੇ ਆਪ ਤੇ ਆਗ ਮਿਟੇ ਆਵਣ ਜਾਣਾ ਸਾਧ ਕਹਿ ਸੰਗ ਪਾ ਬ੍ਰਹਮ ਪਛਾਣਾ ਜਨ ਉੱਪਰ ਪ੍ਰਭ ਭਈ ਦਿਆਲ ਜਨ ਕੀ ਟੇਕ ਏਕ ਗੋਪਾਲ ਲੇਵ ਏਕਾ ਲਿਵੇ ਕੋ ਮਨ ਪਾਊਗਾ ਸਰਬਨਧਾਨ ਜਨ ਕਹਿ ਹਰ ਨਾਉ ਪਾ ਬ੍ਰਹਮ ਸੋ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੈ ਬੇਟਿਆ ਦਿਆਰਾ ਨਾਨਕ ਕਾ ਪ੍ਰਭ ਪਰਪਾਰਾ ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਜਿਸ ਜਨ ਜਿਸ ਮਨ ਵਸੈ ਤਰੈ ਜਨ ਸੋਈ ਜਾਂ ਕਹਿ ਕਰਮ ਪ੍ਰਾਪਤ ਹੋਏ ਦੁਖ ਰੋਗ ਕਛ ਭਉ ਨਾ ਵਿਆਪੈ ਅੰਮ੍ਰਿਤ ਨਾਮ ਹਿਰਦੈ ਹਰ ਜਾਪੈ ਬਾਬਰਮ ਪਰਮੇਸ਼ਰ ਧਿਆਈਐ ਗੁਰਪੂਰੇ ਤੇ ਮਤ ਪਾਈਐ ਰਹਾਉ ਕਰਨ ਕਰਾਵਰ ਹਾਰ ਦਿਆਲੂ ਜੀ ਜੰਤ ਸਗਲੇ ਪ੍ਰਤਪਾਲ ਅਗਮਾ ਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਤੀ ਜਾਈ ਸਦਾ ਸਦਾ ਹਰ ਕੇ ਗੁਣ ਗਾਈ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਜੀ ਜੁਗਤ ਜਾਂ ਕਹਿ ਹਾ ਤੂੰ ਸੋ ਸਿਮਰੋ ਨਾਥ ਕੋ ਨਾਥ ਪ੍ਰਭ ਚਤਿਆਈ ਸਭ ਸੁਦੁਖ ਜਾਈ ਸਭ ਭੈ ਸਭ ਮਿਨਸੈ ਹਰ ਕਹਿ ਨਾਈ ਬਿਨ ਹਰ ਭਉ ਕਾਹੇ ਕਾ ਮਾਨੈ ਹਰ ਬਿਸਰਤ ਕਾਹੇ ਸੁਖ ਜਾਣੈ ਰਹਾਉ ਜਿਨ ਧਾਰੀ ਬਹੁ ਧਰਣ ਆਗਾਸ ਜਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ਼ਣਾ ਮੇਟੈ ਕੋਈ ਸਿਮਰ ਸਿਮਰ ਪ੍ਰਭ ਨਿਰਭਉ ਹੋਈ ਆਠ ਪੈਰ ਸਿਮਰੋ ਪ੍ਰਭੇ ਨਾਮ ਅਨਕ ਤੀਰਥ ਮਜਨ ਇਸ਼ਨਾਨ ਪਾਪ ਰਮ ਕੀ ਸ਼ਰਣੀ ਪਾਹੇ ਕੋਟ ਕਲੰਕ ਖਿਨ ਮਹਿ ਮਿਟ ਜਾਹੀ ਪਾ ਬੇ ਮੋਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇ ਸਾਹ
ਗੁਰ ਪੂਰੈ ਰਾਖੇ ਦੇਹਾਥ ਨਾਨਕ ਪਾਵਰਮ ਸਮਰਾਥ ਗੌੜੀ ਬਗਵਾਰੀ ਦੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤ ਪਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਈ ਕਰ ਬਾਹਰ ਸੁਖ ਸਹਿਜ ਸਵਾਈ ਰਾਉ ਸੋਈ ਪਛਾਤਾ ਜਿਨੇ ਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਂਹ ਪਕੜ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਧ ਪੁਨਃ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰੁ ਸਾਚਾ ਤਨ ਪਾਯੂਰ ਹਰ ਰੰਗ ਦੁਤਰ ਤਰੇ ਸਾਧਕ ਸੰਗ ਸੁਖ ਵੈਸੋ ਸੰਤ ਸਜਨ ਪਰਵਾਰ ਹਰ ਤਨ ਰਾਖ ਖਟਿਓਲ ਜਾਂ ਕਾ ਨਾਮ ਸੁਮਾਰ ਜਿਸੇ ਪ੍ਰਾਪਤ ਤਿਸ ਗੁਰ ਦੀ ਨਾਮ ਨੁਕ ਬਿਰਥਾ ਕੋਈ ਨਾ ਹੋਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਹਸਤ ਪਨੀਤ ਹੋਏ ਤਤਕਾਲ ਬਿਨਸ ਜਾਏ ਮਾਇਆ ਜੰਜਾਲ ਰਸਨਾ ਜਾ ਰਮੋ ਰਾਮ ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਲਿਖ ਲੇਖਣ ਕਾਗਦ ਮਸ ਬਾਣੀ ਰਾਮ ਨਾਮ ਹਾਰੂ ਅੰਮ੍ਰਿਤ ਬਾਣੀ ਰਾਉ ਇਹ ਕਾਰਜ ਤੇਰੇ ਜਾਹੀ ਬੇਕਾਰ ਸਿਮਰਤ ਨਾਮ ਨਾਹੀ ਜਮ ਮਾਰ ਤਰਵਰਾਈ ਕਹਿ ਦੂਤ ਨਾ ਜੋ ਹੈ ਮਾਇਆ ਮਗਨ ਨ ਕਛੂ ਅਮੋ ਹੈ ਉਦਰੇ ਆਪ ਧਰੇ ਸੰਸਾਰ ਰਾਮ ਨਾਮ ਜਪੀ ਕੰਕਾਰ ਆਪ ਆਪ ਕਮਾਊ ਅਬਰਾ ਪਦੇਸ ਰਾਮ ਨਾਮ ਹਿਰਦੈ ਪਰਵੇਸ਼ ਜਾ ਕੈ ਮਾਥੈ ਹਿ ਨਦਾਨ ਸੋਈ ਪੁਰਖ ਜਪੈ ਭਗਵਾਨ ਆਠ ਪੈਰ ਹਰ ਹਰ ਗੁਣ ਗਾਊ ਗਉ ਨਾਨਕ ਹਾਂ ਤਿਸ ਬਲ ਜਾਊ ਗੌੜੀ ਰਾਗ ਗੌੜੀ ਗੁਆਰੀ ਰੀ ਮਹੱਲਾ ਪੰਜਵਾਂ ਚੌਪਦੇ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋੜਨ ਦਿਸਿਆ ਮਨ ਰਚਨਾ ਕਹੋ ਗਸਾਈ ਮਿਲੀਆ ਕੇ ਜੋ ਬਰਜ ਦਿਸਿਆ ਨੇ ਰਾਉ ਝੂਠ ਬਾਦਸ਼ਾਹ ਸਚ ਕਰ ਜਾਤੀ ਸਤ ਓਵਨ ਮਾਨ ਲਗੈ ਨਰਾਤੀ ਬਾਵੈ ਮਾਰਗ ਟੇਡਾ ਚੱਲਣਾ ਸਿੱਧਾ ਛੂਡ ਪੂਠਾ ਬੁਲਣਾ ਦੁਆਸ ਰਿਆਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਕਲਯੁਗ ਮਹਿ ਮਿਲ ਆਈ ਸੰਯੋਗ ਜਿਚਰਿਆ ਗਿਆ ਚਿਚਰ ਭੋਗੈ ਭੋਗ ਜਲੇ ਨਾ ਪਾਈਏ ਰਾਮ ਸੁਨੇਹੀ ਕਿਰਤ ਸੰਯੋਗ ਸਤੀ ਉੱਠ ਹੋਈ ਰਾਉ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੈ ਸੰਗ ਨਾ ਪਾਵੇ ਬਹੁ ਜੋ ਨ ਪਵਾਈਐ ਸੀਲ ਸੰਜਮ ਪ੍ਰੈ ਆਗਿਆ ਮਾਨੈ ਤਿਸ ਨਾਰੀ ਕਹੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਓ ਪ੍ਰੇਮੇਸ਼ਰ ਕਰ ਜਾਨੇ ਆ ਧਨ ਸਤੀ ਦਰਗਹਿ ਪ੍ਰਵਾਨੇ ਆ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਹਮ ਧਨਵੰਤ ਭਾਵਟ ਸਜਨਾਈ ਹਰ ਗੁਣ ਗਾਵੇ ਸਹਿ ਸੁਪਾਈ ਰਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਰਦਾਨਾ ਰਤਨ ਲਾਲ ਜਾਂ ਕੇ ਰਹਿ ਕਛੂ ਨਾ ਮੋਲ ਭਰੇ ਭੰਡਾਰੇ ਕੂਟਾ ਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਈ ਤ ਖਜ਼ਾਨੇ ਲਿਆ ਰਲਾਈ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੀ ਜਬ ਜਾਨੀ ਹੈ ਦੂਰ ਡਰ ਚੁੱਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕਉ ਬਲਹਾਰੇ ਛੋੜ ਨਾ ਜਾਈ ਸਰਬਰ ਤਾਰੇ ਰਾਉ ਦੁਖ ਰੋਗ ਸੋਗ ਬਿਸਰੇ ਜਬ ਨਾਮ ਸਦਾਨੰਦ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਾਨ ਹਰ ਚਰਨ ਕਹੀ ਜੈ ਕਹੋ ਨਾਨਕ ਗੁਰ ਮੰਤਰ ਚਤਾਰ ਸੁਖ ਪਾਵੇ ਦੱਸੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾ ਕਾ ਮੀਸਾ ਜਿਨ ਹੈ ਸਮੀਆਂ ਤਿਸ ਜਨ ਕੀ ਕਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੁਬੰਦ ਸਿਉ ਲਾਗੀ ਦੁਖ ਦਰਦ ਪ੍ਰਮਤਾ ਕਾ ਪਾਗੀ ਰਾਉ ਜਾਂ ਕਹੋ ਰਸ ਹਰ ਰਸ ਹੈ ਆਇਓ ਸੋ ਅੰਧ ਰਸ ਨਾ ਹੀ ਲਪਟਾਇਓ ਜਾਂ ਕਾ ਕਹੇ ਆਦਰ ਗਹਿ ਚੱਲੈ ਸੋ ਕਿਸ ਕਉ ਨਦਰ ਲੈ ਆਵੈ ਤਲੈ ਜਾਂ ਕਾ ਸਭ ਕਿਸ ਤਾਂ ਕਾ ਹੋਈ ਨਾਨਕ ਤਾਂ ਕੋ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾਂ ਜਾਂ ਕਾ ਦੁੱਖ ਸੁਖ ਸਮ ਕਰ ਜਾਪੈ ਤਾਂ ਕੋ ਕੌੜਾ ਕਹਾਂ ਬਿਆ ਪੈ ਸਹਿਜ ਆਨੰਦ ਹਰ ਸਾਧੂ ਮਾਹੀ ਆਗਿਆਕਾਰੀ ਹਰ ਹਰ ਰਾਈ ਰਹਾਉ ਜਾ ਕੇ ਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤ ਹੂੰ ਨਾਹੀ ਜਾ ਕੇ ਮਿਨ ਸਿਉ ਮਨ ਤੇ ਪਰਮਾ ਜਾ ਕੇ ਕਛੂ ਨਾਹੀ ਡਰ ਜਮਾਂ ਜਾ ਕੇ ਹਿਰਦੈ ਦੀ ਓਮ ਗੁਰ ਨਾਮ ਕਹੋ ਨਾਨਕ ਤਾਂ ਕਹਿ ਸਕਲ ਨਦਾਨਾ ਗੌੜੀ ਮਹੱਲਾ ਪੰਜਵਾਂ ਅਗਮ ਰੂਪ ਜਾਂ ਅਗਮ ਰੂਪ ਕਾ ਮਨ ਮਾਹੇ ਥਿਆ ਥਾਨਾ ਗੁਰ ਪ੍ਰਸਾਦ ਕਿਨੇ ਬਿਰਲੈ ਜਾਨਾ ਸਹਿਜ ਕਥਾ ਕੀ ਅੰਮ੍ਰਿਤ ਕੁੰਟਾ ਜਿਸ ਹੈ ਪ੍ਰਾਪਤ ਤਿਸ ਲੈ ਪੁੰਚ ਰਾਉ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਤੁਨ ਮੋਹੇ ਗੋਪਾਲਾ ਦੇਹ ਸਹਿ ਸਹਿਜ ਅਕਾਰੀ ਅਨੇਕਾ ਅਨੰਤਾ ਪਾਵਰਮ ਕੇ ਸੰਗੀ ਸੰਤਾ ਹਰ ਕਾ ਅਨੰਤ ਸੋ ਨਹੀਂ ਬੀਆ ਸੋ ਘਰ ਗੁਰੂ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾਂ ਕਵਨ ਰੂਪ ਤੀਰਾ ਆਰਾਧੋ ਕਵਨ ਜੋ ਭੈਣ ਲੈ ਸਾਧੋ ਕਵਨ ਗੁਣ ਜੋ ਤੁਝ ਲੈ ਗਾਵੋ ਕਵਨ ਬੋਲ ਪਾਰ ਬ੍ਰਹਮਰੀ ਜਾਵੋ ਰਹਾਉ ਕਵਨ ਸੁ ਪੂਜਾ ਤੇਰੀ ਕਰੋ ਕਵਨ ਸੁ ਬਿਦ ਜਿਤ ਭਉ ਜਲ ਧਰਮ ਕਵਨ ਤਪ ਜਿਤ ਤਪੀਆ ਹੋਏ ਕਵਨ ਸੋ ਨਾਮ ਹੋਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ਜਿਸ ਕਾਰ ਕਿਰਪਾ ਸਤਿਗੁਰ ਮਿਲੇ ਦਿਆਲੂ ਤਿਸ ਕੀ ਤਿਸੀ ਗੁਣ ਤੇਨੀ ਪ੍ਰਭ ਜਾਤਾ ਜਿਸ ਕੀ ਮਾਨ ਲਈ ਸੁਖਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਨ ਨਹੀਂ ਜਾ ਕੋ ਦਰਬਾ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ
ਆਪਨ ਨਹੀਂ ਕਾ ਕੌ ਲਪਟਾਇਉ, ਆਪਣ ਨਾਮ ਸਤਿਗੁਰ ਤੇ ਪਾਇਉ ਰਹਾਉ, ਸੁਤ ਮਨਤਾ ਆਪਣ ਨਹੀਂ ਪਾਈ, ਇਸ਼ਟਮੀਤ ਬਾ ਆਪ ਵਾਪ ਨ ਮਾਈ, ਸੋਇਨਾ ਰੂਪਾ ਪੁਣ ਨਹੀਂ ਧਾਮ, ਹੈਵਰ ਗੈਵਰ ਆਪਣ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ, ਤਿਸ ਕਾ ਸਾਹਿਬ ਕਿਸ ਜਿਸ ਕਾ ਹਰ ਰਾਇਆ, ਗੌੜੀ ਮਹੱਲਾ ਪੰਜਵਾਂ, ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ, ਤੇ ਦੁੱਖ ਮੇਰੇ ਸਗਲੇ ਲਾਥੇ, ਸਤਿਗੁਰ ਆਪਣੇ ਕਹੋ ਕੁਰਬਾਣੀ, ਆਤਮ ਕੀਨ ਪਰਮ ਰੰਗ ਮਾਣੀ ਰਹਾਉ, ਗੁਰ ਚਰਨ ਚਰਨ ਰੇਣ ਗੁਰ ਕੀ ਮੁਖ ਲਾਗੀ, ਅਹੰਗ ਬੁੱਧ ਦਿਨ ਸਗਲ ਤਿਆਗੀ, ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਵਰਮ ਤਾਂ ਤੇ ਮੋਹੇ ਡੀਠਾ, ਗੁਰ ਸੁਖਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ, ਗੌੜੀ ਮਹੱਲਾ ਪੰਜਵਾਂ, ਹਰੇ ਮਨ ਮੇਰੇ ਤੂੰ ਤਾਂ ਕਹ ਆਹੇ, ਜਾਂ ਕਹਿ ਊਣਾ ਕਛੂ ਨਾਹੀ, ਹਾਰ ਸਾ ਪ੍ਰੀਤਮ ਕਰਮ ਨਮਾਹੀ, ਪ੍ਰਾਣ ਆਧਾਰ ਰਾਖ ਰਾਖੋ ਸਦ ਚੀ, ਹਾਰ ਸਾ ਪ੍ਰੀਤਮ ਕਰਮਨ ਮੀਤ, ਪ੍ਰਾਣ ਦਾਰ ਰਾਖੋ ਸਦ ਜੀਤ ਰਹਾਉ, ਮੇਰੇ ਮਨ ਮੇਰੇ ਤੂੰ ਤਾਂ ਕਉ ਸੇਵਾਦ ਪੁਰਖ ਪਰਮ ਪਰ ਦੇਵੋਸ, ਤਿਸ ਉਪਰ ਮਨ ਕਰ ਤੂੰ ਜਾਸਾ, ਆਦਿ ਜੁਗਾਦ ਜਾ ਕਾ ਪਰਵਾਸਾ, ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੇ ਗੁਰਮਲ ਸੋਏ, ਗੌੜੀ ਮਹੱਲਾ ਪੰਜਵਾਂ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰ ਦੋ ਗੁਸਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਦਿਸ ਕਿਸ ਕਰਨਾ ਸੁ ਹਮਰਾ ਮੀਤ ਰਹਾਉ, ਮੀਤ ਹਮਾਰਾ ਵੀ ਪ੍ਰਵਾਹ, ਗੁਰ ਕਿਰਪਾ ਤੇ ਮੋਹਿ ਸੁਨਾਹ, ਮੀਤ ਹਮਾਰਾ ਅੰਤਰਜਾਮੀ ਸਰਬ ਸਮਰੱਥ ਪੁਰਖ ਪਾ ਬ੍ਰਹਮ ਸੁਆਮੀ, ਹਮ ਦਾਸੇ ਤੁਮ ਦਾ ਠਾਕੁਰ ਮੇਰੇ, ਮਾਨ ਮਹਿਤ ਨਾਨਕ ਪ੍ਰਭ ਤੇਰੇ, ਗੌੜੀ ਮਹੱਲਾ ਪੰਜਵਾਂ, ਜਾ ਕਉ ਤੁਮ ਭਾਈ ਸਮਰੱਥ ਅੰਗਾ, ਜਾ ਤਾਂ ਕਉ ਕਛ ਨਾਹੀ ਕਾ ਲੰਗਾ, ਮਾਧੂ ਜਾਂ ਕਉ ਹੈ ਆਸ ਤੁਮਾਰੀ, ਤਾਂ ਕਉ ਕਛ ਨਾਹੀ ਸੰਸਾਰੀ ਰਹਾਉ, ਜਾਂ ਕੇ ਹਿਰਦੈ ਠਾਕੁਰ ਹੋਏ, ਤਾਂ ਕਉ ਸਹਿਸਾ ਨਾਹੀ ਕੋਏ, ਜਾ ਕਉ ਤੁਮ ਕੀਨੀ ਪ੍ਰਭ ਧੀਰ, ਤਾਂ ਕੇ ਨਿਕਟ ਨ ਆਵੈ ਪੀਰ, ਕਉ ਨਾਨਕ ਮੈਂ ਗੁਰ ਮੈਂ ਸੋ ਗੁਰ ਪਾਇਆ, ਪਾਵਰਮ ਪੂਰਨ ਚਿਤ ਦਿਖਾਇਆ, ਗੌੜੀ ਮਹੱਲਾ ਪੰਜਵਾਂ, ਦੁਲਭ ਦੇਹ ਪਾਈ ਵਡ ਪਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰਨਾ ਜਾਈ ਜਿਨ ਵਿਸਰਤ ਨਾਮ, ਨਾਮ ਬਿਹੂ ਰਾਮ ਨਾਮ ਬਿਹੂਣ ਜੀਵਨ ਕੌਣ ਕਾਮ ਰਹਾਉ, ਖਾਤ ਪੀਤ ਖੇਲਤ ਹਸਤ ਵਿਸਾਰੂ, ਕਵਨ ਅਰਥ ਮ੍ਰਿਤਕ ਸਿੰਗਾਰੂ, ਜੋ ਨਾ ਸੁਣੇ ਜਸ ਪਰਮ ਨੰਦਾ, ਪਾਸ ਪੰਖੀ ਤ੍ਰਿਗ ਜੋ ਤੇ ਮੰਦਾ, ਕਹੋ ਨਾਨਕ ਗੁਰ ਮੰਤਰ ਚ ਦੜਾਇਆ, ਕੇਵਲ ਨਾਮ ਰਿਤ ਮਾਹੀ ਸਮਾਇਆ, ਗੌੜੀ ਮਹੱਲਾ ਪੰਜਵਾਂ, ਜਾ ਕਾਕੀ ਮਾਈ ਕਾ ਕੋ ਬਾਪ, ਨਾਮ ਤਰੀਕ ਝੂਠੇ ਸਭ ਸਾਕ, ਗਾਹੇ ਕਉ ਮੂਰਖ ਪਖਲਾਇਆ, ਮਿਲ ਸੰਯੋਗ ਹੁਕਮ ਤੂੰ ਆਇਆ ਰਹਾਉ, ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ, ਮੇਰਾ ਮੇਰਾ ਕਰ ਬਿਲਾਹੀ, ਮਰਨ ਹਾਰ ਇਹ ਜੀ ਅਰਾ ਨਾਹੀ, ਕਉ ਨਾਨਕ ਗੁਰ ਖੋਲੇ ਕਪਾਟੂ, ਮੁਕਤ ਭਾਈ ਬਿਨਸੇ ਬ੍ਰਹਮ ਠਾਟੂ, ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋ ਦੀਸਾ ਲੋਕ, ਜਿਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਉ, ਭੂਮੀਆਂ ਭੂਮ ਉੱਪਰ ਬਹੁ ਨਿਤ ਲੁਜੈ, ਛੋਟ ਜਲੈ ਤ੍ਰਿਸ਼ਨਾ ਮੈਂ ਸੁਭੁ ਜੈ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ, ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕੁਛ ਪੂਰਾ ਹਿਰਦੈ ਨਾਮ, ਪੂਰੀ ਰਹੀ ਜਾਂ ਪੂਰੈ ਰਾਖੀ, ਪਾਵ ਰਾਮ ਕੀ ਸ਼ਰਨ ਜਨਤਾ ਕੀ ਰਾਉ, ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋ, ਹਰ ਕੈ ਮਾਰਗ ਪਦ ਪੁਨੀਤ, ਪੂਰੀ ਸੋਭਾ ਪੂਰਾ ਲੌਕੀਕ, ਕਰਨ ਹਾਰ ਸਦ ਵਿਸਹ ਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਗੌੜੀ ਮਹੱਲਾ ਪੰਜਵਾਂ, ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਸੰਤ ਕਾ ਦਰਸ ਪੂਰਨ ਬਰ ਇਸ਼ਨਾਨ, ਸੰਤ ਕਿਰਪਾ ਤੇ ਜਪੀਆ ਨਾਮ ਰਹਾਉ, ਸੰਤ ਕਾ ਸੰਗ ਮਿਟਿਆ ਹੰਕਾਰੂ, ਦ੍ਰਿਸ਼ਟ ਆਵੇ ਸਭ ਇੱਕ ਅੰਕਾਰ, ਸੰਤ ਪ੍ਰਸਭ ਪ੍ਰਸੰਨ ਆਏ ਵਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ, ਕਹੋ ਨਾਨਕ ਜਾ ਕੇ ਪੂਰਾ ਕਰਮ, ਕਹੋ ਨਾਨਕ ਜਾ ਕਾ ਪੂਰਾ ਕਰਮ, ਤਿਸ ਬੇਟੇ ਸਾਧੂ ਕੇ ਚਰਨ, ਗੌੜੀ ਮਹੱਲਾ ਪੰਜਵਾਂ, ਹਰ ਗੁਣ ਜਪਤ ਕਮਲ ਪਰ ਗਾਸੇ, ਹਰ ਸਿਮਰਤ ਤ੍ਰਾਸ ਸਮ ਨਾਸੈ, ਸਾ ਮਤ ਪੂਰੀ ਜਿਤ ਹਰ ਗੁਣ ਗਾਵੇ, ਵੱਡੇ ਪਾਗ ਸਾਧੂ ਸੰਗ ਪਾਵੇ ਰਾਉ, ਸਾਧ ਸੰਗ ਪਾਈ ਐ ਨਦਨਾਮਾ, ਸਾਧ ਸੰਗ ਪੂਰਨ ਸਭ ਕਾਮਾ, ਹਰ ਕੀ ਭਗਤ ਜਨਮ ਪ੍ਰਵਾਨ, ਗੁਰ ਕਿਰਪਾ ਤੇ ਨਾਮ ਬਖਾਣ, ਕਉ ਨਾਨਕ ਸੋ ਜਨ ਪ੍ਰਵਾਨ, ਜਾ ਕਿਰ ਦਿਵਸ ਭਗਵਾਨ, ਗੌੜੀ ਮਹੱਲਾ ਪੰਜਵਾਂ, ਏਕ ਸਿਉਂ ਜਾ ਕਾ ਮਨ ਰਾਤਾ, ਬਿਸਰੀ ਦਿਸੈ ਪਰਾਈ ਤਾਤਾ, ਬਿਨ ਗੋਬਿੰਦ ਨਾ ਦਿਸੈ ਕੋਈ, ਕਰਨ ਕਰਾਵਨ ਕਰਤਾ ਸੋਈ ਰਹਾਉ, ਮਨ ਹੈ ਕਮਾਵੇ ਮੁਖ ਹਰ ਹਰ ਬੋਲੈ, ਸੋ ਜਾਣੇ ਤੁਤ ਕਤੇ ਨਾ ਡੋਲੈ, ਜਾ ਕੈ ਹਰ ਤਨ ਸੋ ਸਚ ਸਾਹ, ਗੁਰਪੂਰੇ ਕਰ ਦੀਨੋ ਵਿਸਾ, ਜੀਵਨ ਪੁਰਖ ਮਿਲਿਆ ਹਰ ਰਾਇਆ, ਕਉ ਨਾਨਕ ਪਰਮ ਪਦ ਪਾਇਆ, ਗੌੜੀ ਮਹੱਲਾ ਪੰਜਵਾਂ, ਨਾਮ ਭਗਤ ਕੈ ਪ੍ਰਾਣ ਆਧਾਰ, ਨਾਮੋ ਤਾਨ ਨਾਮੋ ਵਿਵਹਾਰ, ਨਾਮ ਵਡਾਈ ਜਨ ਸੋਭਾ ਪਾਈ, ਕਰ ਕਿਰਪਾ ਜਿਸ ਆਪ ਦਿਵਾਈ ਰਹਾਉ, ਨਾਮ ਭਗਤ ਕੈ ਸੁਖ ਸਥਾਨ, ਨਾਮ ਰਤ ਸੋ ਭਗਤ ਪ੍ਰਵਾਨ, ਹਰ ਕਾ ਨਾਮ ਜਾਨ ਕਉ ਤਾਰੇ, ਸਾਸਾ ਸਰ ਨਾਮ ਸੁਮਾਰੇ, ਕਉ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾਂ ਕਮਨ ਲਾਗ, ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਜਾ ਤਬ ਤੇ ਤਾਵਤ ਮਾਨ ਤ੍ਰਿਪਤਾਇਆ, ਸੁਖ ਵਿਸਰਾਮ ਪਾਇਆ ਗੁਣ ਗਾਈ, ਸੁਖ ਸ਼ਰਮ ਮਿਟਿਆ ਮੇਰੀ ਹੱਥੀ ਬਲਾਈ ਰਾਉ,
चरण कमल अराध भगवंता हर सिमरन ते मिटी मेरी चिंता सब ताज अनाथिक शरण आयु च स्थान तब सहजे पायो दुख दर्द परम पाओ नसया करण हार नानक मन वसया गौड़ी महला पंजवा कार कर टहल रसना गुण गावो चरण ठाकुर कह मार्ग ताव पलो समो सिमरन की बरिया सिमरत नाम पह पारो तरिया राव नेत्र संतन का दर्शन पेख प्रभु नासी मन में लेख शरण सुन कीर्तन साध पह जाय जन्म मरण की त्रास मिटाई चरण कमल ठाकुर उर तारे दुर्लभ देह नानक निस्तार चरण कमल ठाकुर उर तार दुर्लभ देह नानक निस्तार गौड़ी महला पंजवा जाको अपनी कृपा तारे सूजन रसना नाम उचारे हर सिमर बिसरत सह साधु खव्या पै सिमरत नाम परम पौ भाग्य रहाऊ हर कीर्तन सुने हर कीर्तन गावे तिस जन दुख निकट नहीं आवे जाकि हर की टहल करन करत जन सो है ता कहो माया अगर न पो है मन तान मुख हर नाम दयाल नानक तजी अली अवर जंजाल गौड़ी महला पंजवा छाड़ सियानप बौचत राई गुरपूरे की टेक टकाई दुख बिनसे सुख हर गुण गाई पूरा गुर गुर पूरा पेटिया लिव लाई रहाउ हर का नाम दियो गुर मंत्र मिटे बसूरे उतरी चिंत आनंद पय सो गुर मिलत कृपालु कर कृपा काटे जम जाल कहो नानक गुर पूरा पाया तांते बौर न व्यापै माया गौड़ी महला पंजवा राख लिए पूरे गुर पूरा आप मन मुख कौला गो संताप गुरु गुरु जप मीत हमारे मुखू जलो वेंदर बारे रहाउ गुर के चरण हृदय वसाई दुख दुश्मन तेरी हतै बलाई गुर का शब्द ते रह रसंग सहाई दयाल भई सगले जी पाई गुर पूरे जब कृपा करी भणत नानक मेरी पूरी परी गौड़ी महला पंजवा अनक रसा खाए जैसे ढोर मोह की जेवरी बांध्यो चोर मृतक मृतक दी साध संग बेहू नावत जात जो नी दुख की ना राहु अनक वस्त्र सुंदर पहराया ज्यों डरना खेत माय डराया सगल शरीर आपत सब का मुंह पुल मानुख जपै नहीं नाम कहो नानक जै को पय दयाला सत्संग मान मिल पजह गोपाला गौड़ी महला पंजवा काल कलेश गौर शब्द निवारे आवन जान रही सुख सारी पैवन से निरपहु हर ते आया साध संग हर की गुण गाया गरहाउ चरण कमल हृदय अंतर तारी अगन सागर गुर पार उतारी बूढ़ जात पूरे गोर काढ़े जन्म जन्म के टूटे गांडे गौ नानक तिस गोर बलिहारी जिस पीटत गत पई हमारी गौड़ी महला पंजवा साध संगता की सरणी परऊ मन ताने अपना गह धरऊ अमृत नाम पीवो मेरे पाई सिमर सिमर सब तप्त बजाई राऊ तजब मान जन्म मरण निवारू हर के दास के चरण नमस्कारऊ सास सास प्रभ मन संभाले सो जन संच जो चल नाले तिसे प्राप्त जिस मस्तक पागु कहो नानक ताकि जरनी लागू गौड़ी महला पंजवा सूखे हरे की एक माही अमृत दृष्ट संच जीवाही काटे काष्ट पूरे गुरदेव शिव कौ दीनी अपनी सेव रहाऊ मिट गई चिंत पुनि मन आसा करी दया सद गुरगुण तासा दुख नाठे सुख साय समाई ढील ना परी जा गुर फरमाई अच पुनि पूरे गुर मिले नानक ते जान सफल फले गौड़ी महला पंजवा ताप गए पाई प्रभ शांत शीतल पय किन्नी प्रभ दात प्रभु कृपा ते पय सुहेले जन्म जन्म के बिछरे मेले राहु सिमरत सिमरत प्रभु का नाऊ सगल रोग का बिनस्या थाउ सहज सुपाए बोले हर बाणी आठ पहर प्रभु सिमरो प्राणी दुख दर्द जम नेड़ न आवे कहो नानक सो जो हर गुण गावे गौड़ी महला पंजवा भले दिन सुभले संजोग जद पेटे पार ब्रह्म निरजोग ओ वेला कहो हाँ बल जाऊं जित मेरा मन जप हर नाउ राहु सबल मूत सबल ओ करी जित रसना उचर हर हरी ओ सबल ओ माथा संत नमस्कार सु चरण पुनीत चले हर मार्ग कहो नानक भला मेरा कर्म जित पेटे साधु के चरण गौड़ी महला पंजवा गुर का शब्द राख मन माही नाम सिमर चिंता सब जाहि बिन भगवंत नाही अन कोए मारे रखे को सोय राहु गुर के चरण हृदय उर तारु अग्न सागर जा पुत्र पारु गुरमूर्त सौ लाए त्या पावे मन सगल त्या गुर शरणी आया मिटियां देसे नानक सुख पाया गौड़ी महला पंजवा जिस सिमरत दुख सब जाय नाम रतन वसै मन आई जप मान मेरी गोविंद की बाणी साधु जान राम रसन बखाणी राहु तस बिन नाही दूजा कोई जानकी दृढ़ सदा सुख होय साजन मीत सखा हर कर एक हर हर अखर मन मैं लेख जलिया रब रहे सरबत स्वामी गुण गावे नानक अंतर जामी गौड़ी महला पंजवा
ਪੈ ਮਹਿ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਅਧਾਰਾ ਭਉ ਨਾ ਵਿਆਪੇ ਤੇਰੀ ਸ਼ਰਨਾ ਜੋ ਤੁਧ ਪਾਵੇ ਸੋਈ ਕਰਨ ਰਾਉ ਸੋਗ ਹਰਖ ਮਹਿ ਆਵਣ ਜਾਣਾ ਤਿੰਨ ਸੁਖ ਮਾ ਪਾਇਆ ਜੋ ਪ੍ਰਭ ਪਾਣਾ ਅਗਨ ਮਾ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ ਰਾਖ ਲਈ ਪ੍ਰਭ ਰਾਖਣ ਹਾਰੀ ਕਹੋ ਨਾਨਕ ਕਿਆ ਜੰਤ ਵਿਚਾਰੇ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਆ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਉ ਤੁਝ ਬਿਨ ਪਾਰ ਬ੍ਰਹਮ ਨਹੀਂ ਪੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਾਉ ਤੁਮ ਮਾਨ ਵਸੈ ਪਾਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਬ੍ਰਹਮ ਪਾਗੈ ਪਾਰ ਬ੍ਰਹਮ ਪ੍ਰਭ੍ਰਹਮ ਪ੍ਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰੂੰ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸਚ ਰਾਸ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੇ ਥੋ ਤਰ ਦੁਖਾ ਨਾਮ ਬਿਹੂਨ ਸੁਨੇ ਸੇ ਮੁਖਾ ਹਰ ਹਰਿ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਣ ਤ੍ਰਿਗ ਦੇਹ ਬੇਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਭਰਤ ਬਿਹੂਣ ਕਹਾਂ ਸੁਹਾਗ ਨਾਮ ਵਿਸਾਰ ਲਗੇ ਅਨਕ ਸੁਹਾਈ ਤਾਂ ਕਿ ਆਸ ਨ ਬਿਰਤੀ ਜਾਏ ਤਾਂ ਕਿ ਆਜ ਆਸ ਨਾ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕੁਛ ਤੁਮ ਤੇ ਤੂੰ ਅੰਤਰ ਜਾਮੀ ਪਾਵਰਮ ਪੂਰਨ ਜਨ ਓਟ ਤੇਰੀ ਸ਼ਰਨ ਉਦਰੈ ਜਨ ਕੋਟ ਰਹਾਉ ਜੇਤੇ ਜੀ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂ ਕਣੇਰੇ ਜੋ ਕੁਛ ਵਰਤੈ ਸਭ ਤੇਰਾ ਪਾਣਾ ਹੁਕਮ ਬੁੱਝੈ ਸੋ ਸੱਚ ਸਮਾਣਾ ਕਰ ਕਿਰਪਾ ਦੀ ਜੈ ਪ੍ਰਭ ਨਾ ਦਾਨੂ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾਂ ਕਾ ਦਰਸ ਪਾਈ ਅਵਡ ਪਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕੇ ਹਰ ਵਸੇ ਅਮਨ ਮਾਹੀ ਤਾਂ ਕੋ ਦੁੱਖ ਸੁਪਨੇ ਪੀ ਨਾਹੀ ਰਾਉ ਸਰਬਨਦਾਨ ਰੱਖੇ ਜਨ ਮਾਹੀ ਤਾਂ ਕੇ ਸੰਗ ਗਲਿਖ ਸੁਖ ਜਾਹੀ ਨਾ ਜਨ ਕੀ ਮਹਿਮਾ ਕਥੀ ਨਾ ਜਾਈ ਪਾਵ ਰਾਮ ਜਨ ਰਹਿਆ ਸੁਮਾਈ ਕਰ ਕਿਰਪਾ ਪ੍ਰਭ ਬਿਨੋ ਸੁਨੀ ਜੈ ਦਾਸ ਕੀ ਦੂਰ ਨਾਨਕ ਕਉ ਦੀਜੈ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੇ ਮਨ ਹਮਾਏ ਭਜ ਮਨ ਮੇਰੇ ਕੋ ਨਾਮ ਜੀ ਤੇਰੇ ਕਹਿ ਆਵੇ ਕਾਮ ਰਹਾਉ ਰਣ ਦਿਨ ਸਗੁਣ ਗਾਓ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਇੰਦਰ ਛੋੜ ਪਾਵੇ ਕਟੇਕ ਰਾਖ ਮਹਾਂਪਦਾਰਥ ਅਮਰਤ ਚਾਖ ਬਿਖਮ ਸਾਗਰ ਤੇਈ ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾਂ ਹਿਰਦੈ ਚਰਨ ਕਮਲ ਪ੍ਰਭ ਤਾਰੀ ਪੂਰੇ ਸਤਿਗੁਰ ਮਿਲਨ ਮਿਲਨ ਸਤਾਰੀ ਗੋਬਿੰਦ ਗੁਣ ਗਾਵੋ ਮੇਰੇ ਪਾਈ ਮਿਲ ਸਾਧੂ ਹਰ ਰਾਮ ਨਾਮ ਤੇ ਆਈ ਰਹਾਉ ਦੁਲਭ ਦੇ ਹੋਈ ਪ੍ਰਵਾਨ ਸਤਿਗੁਰ ਤੇ ਪਾਇਆ ਨਾਮ ਨਿਦਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਪਰਮ ਮਿਟਾਇਆ ਜਤ ਕਤ ਦੇਖੋ ਤਤ ਰਹਿਆ ਸੁਮਾਈ ਨਾਨਕ ਦਾਸ ਹਰ ਕੀ ਸਰਨਾਈ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਿਗੁਰ ਨਾਉ ਪੂਰਨ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਧਾਰੀ ਮਨ ਤਨ ਤਨ ਗੁਰ ਪ੍ਰਾਨ ਹਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣੂ ਸੰਤ ਧੂਰ ਪਾਈਐ ਵਡ ਪਾਗੀ ਨਾਨਕ ਗੁਰ ਪੇਟ ਤਹਾਰ ਸਿਉਂ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੈ ਦੋ ਕਰਮ ਦਿਖਾਵੈ ਓਰ ਰਾਮ ਕੀ ਦਰਗਹਿ ਬਾਧਾ ਚੋਰ ਰਾਮ ਰਮੈ ਸੋਈ ਰਾਮਾਣਾ ਜਲ ਥਲ ਮਹੀਅਲ ਇਕ ਸਮਾਨ ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ ਜੰਪੁਰ ਬਾਧਾ ਝੂਟਾਂ ਖਾਵੇ ਅਨਕ ਪੜਦੇ ਮਹਿ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤੇ ਸ ਕਿਰਪਾਲ ਵਧਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਾਉ ਸੰਤੈ ਸੰਗ ਬੈਸ ਗੁਣ ਗਾਏ ਤਾਂ ਕਾ ਰੰਗ ਨਾ ਉਤਰੈ ਜਾਈ ਮਿਨ ਹਾਰੂ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਹੀ ਕੇ ਸਭ ਮਾਇਆ ਗੁਰ ਰੰਗੇ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰਤ ਸੁਆਮੀ ਕਲਿਵਿਖ ਨਾਸੇ ਸੁਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਭਰੋਸਾ ਨਾਮ ਜਪਤ ਪ੍ਰਾ ਸਭ ਮਿਟਿਓ ਦੇਸਾ ਰਾਉ ਸਾਧ ਸੰਗ ਕਛ ਪਾਉ ਨਾ ਪਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਾਸ ਪੀਵੈ ਜਨ ਨੀਤ ਗੌੜੀ ਮਹੱਲਾ ਪੰਜਵਾਂ ਹਰ ਚਰਣੀ ਤਾਂ ਕਾ ਮਨ ਲਾਗਾ ਦੁਖ ਦਰਦ ਬ੍ਰਹਮ ਤਾਂ ਕਾ ਪਾਗਾ ਹਰ ਤਨ ਕੋ ਵਾਪਾਰੀ ਪੂਰਾ ਜਿਸ ਨਵਾਜੇ ਸੋ ਜਨ ਸੂਰਾ ਰਾਉ ਜਾਂ ਕੋ ਭਈ ਕਿਰਪਾਲ ਸੁਖਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੁਖ ਸਹਿਜ ਸਾਂ ਤੈ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਟੀ ਗਉ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੈ ਕਲੇਸ਼ ਚਰਨ ਕਮਲ ਮਨ ਮੈਂ ਪ੍ਰਵੇਸ਼ ਉੱਚ ਰਹੁ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਾਸ ਪੀਵੋ ਪ੍ਰਭ ਪਿਆਰੀ ਰਾਉ ਸੁਖ ਸਹਿਜ ਮਹਾ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਕੋਏ ਸਾਧ ਕੈ ਸੰਗ ਕਲਿਵਿਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜਾ ਸਾਧਰ ਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪਹਿਨੈ ਖਾਏ ਜਿਸ ਜਿਉਂ ਆਲਸ ਕਿਉਂ ਬਣੇ ਮਾਈ ਖਸਮ ਵਿਸਾਰ ਅਨ ਕਾਮ ਲਾਗੇ
ਖਾਸਮ ਵਿਸਾਰ ਆਨ ਕੰਮ ਲਾਗਿਆ, ਕੋਡੀ ਬਦਲੇ ਰਤਨ ਤਿਆਗ ਰਹਾਉ, ਪ੍ਰਭੂ ਤਿਆਗ ਲਾਗ ਧਿਆਨ ਲੋਭਾ, ਦਾਸ ਸਲਾਮਤ ਕਰਤ ਕਤ ਸੋਭਾ, ਅਮ੍ਰਿਤਨ ਦਾਸ ਪੱਖਾ ਵਹੀਂ ਖਾਨ ਪਾਨ, ਜਿਨ ਦੀਏ ਤਿਸੈ ਨਾ ਜਾਣੈ ਸਾਨ, ਕਉ ਨਾਨਕ ਕੰਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮਜਨ ਇਸ਼ਨਾਨ, ਕਾ ਹਰ ਦਿਨ ਹਰ ਸਿਮਰਨ ਮੇਰੇ ਪਾਈ, ਕੋਟ ਜਨਮ ਕੀ ਮਲ ਲੈ ਜਾਈ ਰਾਉ, ਹਰ ਕੀ ਕਥਾ ਹਿਰਦ ਮਾਹੇ ਵਸਾਈ, ਮਨ ਬਾਂਝ ਸਗਲੇ ਫਲ ਪਾਈ, ਜੀਵਨ ਮਰਨ ਜਨਮ ਪ੍ਰਵਾਨ, ਜਾ ਕੇ ਹਿਰਦੇ ਵਸੇ ਭਗਵਾਨ, ਕਹੋ ਨਾਨਕ ਸਹੀ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਤੂਰੇ। ਗੌੜੀ ਮਹੱਲਾ ਪੰਜਵਾਂ, ਖਾਂਦਾ ਪੈਣ ਦਾ ਮੁਕਰ ਪਾਈ, ਤਿਸ ਨੌ ਜੋਹੈ ਦੂਤ ਧਰਮ ਰਾਈ, ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਪਰਮੈ ਬਹੁ ਜੂ ਨਾ ਰਹਾ, ਉਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸਗਲ ਵਿਪਰੀਤ, ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨਹੋ ਵਿਸਾਰਿਆ, ਬਦੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ, ਪਾਵ ਰਮ ਤੇਰੀ ਸਰਨਾਈ, ਬੰਧਨ ਕਾਟ ਧਰੇ ਹਰਨਾਈ, ਰਹਾਉ ਦੂਜਾ। ਗੌੜੀ ਮਹੱਲਾ ਪੰਜਵਾਂ, ਆਪਣੇ ਲੋਭ ਕਾਉ ਕਿਨੋ ਮੀਤ, ਸਗਲ ਪਦਾ ਮਨੋਰਥ ਸਮਾ, ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ, ਜਾਂ ਤੇ ਬਿਰਥਾ ਕੋਈ ਨਾ ਹੋਏ, ਰਹਾਉ ਆਪਣੇ ਸੁਆਇਰ ਦੈ ਲੈ ਤਾਰਿਆ, ਦੁਖ ਦਰਦ ਰੋਗ ਸਗਲ ਵਿਦਾਰਿਆ, ਰਸਨਾ ਗੀਧੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮਨ ਕਵਾਰ, ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ। ਗੌੜੀ ਮਹੱਲਾ ਪੰਜਵਾਂ, ਕੋਟ ਵਿਘਨ ਹਿਰੇ ਖਨ ਮਾਹੀ, ਹਰ ਹਰ ਕਥਾ ਸਾਧ ਸੰਗ ਸੁਨਾਹੀ, ਪੀਵਤ ਰਾਮ ਰਾਸ ਅੰਮ੍ਰਿਤ ਗੁਣ ਜਾਸ, ਜਪ ਹਾਰ ਚਰਨ ਮਿਟੀ ਖੋਦ ਤਾਸ, ਰਾਉ ਸਰਬ ਕਲਿਆਣ।

ਸ੍ਰੀ ਗੁਰ ਪਰਮ ਵੇਖ ਨਾਨਕ ਪਸਰੇ ਪਾਪ ਰਾਮ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਦਲਾ ਪਾਰੀ ਦੁੱਖ ਲਾਗੇ ਰਾਮ ਨਾਮ ਚਤਾਰੀ ਤੇਰੇ ਦਾਸ ਕਹੋ ਤੁਸੀਂ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗ੍ਰਸਤ ਚਤਾਰੇ ਨਾ ਉਂਚਤ ਬਿਖਰਾ ਮਾਤੇ ਕਾ ਠੌਰ ਨ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਅਨ ਸੁਖਾ ਨਹੀਂ ਆਵੈ ਚੀਤ ਸਦਾ ਸਦਾ ਸਿਮਰੋ ਸੁਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪੈਰ ਸੰਗੀ ਬਟਵਾਰੀ ਕਰ ਕਿਰਪਾਪ ਪ੍ਰਭ ਲਈ ਨਿਵਾਰੀ ਐਸਾ ਹਰ ਰਸ ਰਮਹੋ ਸਭ ਕੋਈ ਸਰਬ ਕਲਾ ਸਪੂਰਨ ਪ੍ਰਭ ਸੋਏ ਰਾਉ ਮਹਾਂ ਤਪਤ ਸਾਗਰ ਸੰਸਾਰੁ ਪ੍ਰਭ ਬਿਨ ਮਾਹੇ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਈ ਸਿਮਰਤ ਨਾਮ ਮੁਕਤ ਫਲ ਪਾਈ ਭੁਗਤ ਸਿਆਣਪ ਜਿਸ ਤੇ ਇਸ ਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਏ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬਡਭਾਗੀ ਹਰ ਕੀਰਤਨ ਗਾਈਐ ਪਾਪ ਰਮ ਤੂੰ ਦੇਹ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਅਵਤਾਰ ਪਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨਾ ਹੋਏ ਪ੍ਰੇਮ ਭਗਤ ਪੱਜ ਗੁਣੀ ਨਿਦਾਨ ਨਾਨਕ ਦਰਗਹਿ ਪਾਈਐ ਮਾਂ ਨੂੰ ਗੌੜੀ ਮਹੱਲਾ ਪੰਜਵਾਂ ਜਲਥਲ ਮਹੀਲ ਪੂਰਨ ਹਰ ਮੀਤ ਬ੍ਰਹਮ ਬਿਨ ਸੇ ਗਾਏ ਗੁਣ ਨੀਤ ਊਠਤ ਬੈ ਸੋਭਤ ਹਰ ਸੰਗ ਪਹਰੂਆ ਜਾ ਕੇ ਸਿਮਰਨ ਜਮ ਨਹੀਂ ਡਰੂਆ ਰਾਉ ਚਰਨ ਕਮਲ ਪ੍ਰਭੁ ਹਿਰਦੈ ਨਿਵਾਸੁ ਸਗਲ ਦੁਖਾ ਹੋਇਆ ਨਾਸੁ ਆਸਾ ਮਾਨ ਤਾਣ ਤਨ ਏਕ ਸਾਚੇ ਸਾ ਕੀ ਮਨ ਮੈਂ ਟੇਕ ਮਹਾਂਗਰਭ ਮਹਾਂਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਾਰ ਕੇ ਚਰਨ ਹਿਰਦੈ ਮਹਿ ਵਸੇ ਜਨਮ ਜਨਮ ਕੇ ਗਲੇ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਨਾ ਆਇਆ ਮਨ ਵਚ ਕ੍ਰਮ ਗੋਬਿੰਦ ਆਧਾਰ ਤਾਂ ਦੇ ਛੁਟਿਓ ਬਿਕ ਸੰਸਾਰ ਉਪਰਾ ਕਰ ਕਿਰਪਾ ਪ੍ਰਭ ਦੀਨੋ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਉ ਸ਼ਰਨਾਈ ਜਿਨ ਹਰ ਜਾਤੀ ਮਨ ਤਨ ਸੀਤਲ ਚਰਨ ਹਰ ਰਾਤੀ ਪੈ ਪੰਜਨ ਪ੍ਰਭ ਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕੇ ਹਿਰਦੈ ਹਿਰਦੈ ਵਸਿਓ ਹਰ ਨਾਮ ਸਗਲ ਮਨੋਰਥ ਦਾ ਕੇ ਪੂਰਨ ਕਾਮ ਜਨਮ ਜਰਾ ਮ੍ਰਿਤ ਸੱਚ ਵਾਜੇ ਸਵਾਸ ਸੋ ਸਮਰੱਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕੋ ਨਾਮ ਸਵਾਮੀ ਕੀ ਨਾਨਕ ਟੇਕ ਨਾਮ ਸਵਾਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾਂ ਬਾਹਰ ਰੱਖ ਉਰਦੈ ਸੰਭਾਲ ਕਰ ਆਈ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮੰਤਨ ਰਾਮ ਕੈ ਰੰਗ ਰਹਾਉ ਗੁਰਪ੍ਰਸਾਦੀ ਸਾਗਰ ਤਰਿਆ ਨਾਮ ਰਤਨ ਜਨਮ ਜਨਮ ਕੇ ਕਿਲੇ ਵਿਖ ਸਭ ਹਿਰੇ ਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੈ ਮਹਿ ਜਾਪੁ ਨਾਨਕ ਜੀ ਪੇਖ ਜੀਵੈ ਪ੍ਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹ ਥਾਨ ਗੋਬਿੰਦ ਗੁਣ ਗਾਈ ਕੁਸਲ ਖੇਮ ਪ੍ਰਭ ਆਪ ਵਸਾਈ ਰਾਉ ਬਿਪਤ ਤਹਾਂ ਜਹਾਂ ਹਰ ਕੀ ਸਿਮਰਨ ਨਾਹੀ ਕੂਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰਿਆ ਦੁੱਖ ਰੋਗ ਕਨੇਰੀ ਪ੍ਰਭ ਸੇਵਾ ਜਮ ਲੱਗੈ ਨਾ ਨੇਰੇ ਸੇ ਵਡਭਾਗੀ ਸੋ ਵਡਭਾਗੀ ਨੇ ਚਲ ਥਾਨ ਜੈ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹਿ ਨਾਲ ਮੇਰਾ ਸਵਾਮੀ ਨਾਨਕ ਕੌਪਰ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਨ ਪੜਿਆ ਪਰਮਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨਮ ਜਨ ਮਾਨਿਆ ਪ੍ਰਭ ਕਾ ਪਾਣਾ ਜਗ ਮਹਿ ਆਇਆ ਸੋ ਪ੍ਰਵਾਨ ਘਟ ਘਟ ਆਪਣਾ ਸਵਾਮੀ ਜਾਣ ਕਉ ਨਾਨਕ ਜਾਂ ਕੇ ਪੂਰਨ ਕਰਮ ਹਰ ਚਰਨੀ ਪੂਰਨ ਭਾਗ ਹਰ ਚਰਨੀ ਦਾ ਕਾਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਿਉ ਸਾਗਤ ਨਹੀਂ ਸੰਗ ਉਹ ਬਿਖਈ ਉਸ ਰਾਮ ਕੋ ਰੰਗ ਰਾਉ ਮਨ ਸਵਾਰ ਜੈ ਸਿਤੁਰੀ ਸਿੰਗਾਰੀ ਜਿਉਂ ਪਉ ਜਿਉਂ ਕਾ ਪੁਰਖ ਪਚਾਰੇ ਨਾਰੀ ਬੈਲ ਕਉ ਨੇਤਰਾ ਪਾਏ ਦੁਹਾਵੈ ਗਊ ਚਾਰ ਸਿੰਘ ਪਾਛੇ ਪਾਵੈ ਗਾਡਰ ਲਈ ਕਾਮ ਤੀਨ ਕਰ ਪੂੰਜੀ ਸੌਦੇ ਕਉ ਧਾਵੈ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕਹੀਅਤ ਧੀਰ ਰਾਮ ਰਸਾਇਣ ਪੀਵ ਤਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋ ਬਦ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪੁ ਰਾਮ ਰੰਗ ਨਿਰਮਲ ਪ੍ਰਤਾਪੁ ਸਾਧ ਸੰਗ ਮਿਟ ਅਜ ਜਾਤ ਬਿਕਾਰੁ ਸਭ ਦੇ ਊਚ ਕੋ ਉਪਕਾਰੁ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚ ਸਾ ਦਰਬਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੁਬੰਦ ਸਿਉ ਲਾਗੀ ਮੇਲ ਲਏ ਪੂਰਨ ਵਡਭਾਗੀ ਰਾਉ ਪਰਤਾ ਬੇਗ ਬਿਕਸੈ ਜੋ ਨਾਰੀ ਤਉ ਹਰ ਜਨ ਜੀਵੈ ਨਾਮ ਚਤਾਰੀ ਊਤ ਪੇਖ ਜਉ ਜੀਵਤ ਮਾਤਾ ਊਤ ਬੋਧ ਹਰ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰੈ ਪੇਖ ਤਨਾ ਜਾਨ ਚਰਨ ਕਮਲ ਸਿਉ ਲਾਗੋ ਮਨਾ ਬਿਸਰ ਨਹੀਂ ਇੱਕ ਤਿਲ ਦਾ ਤਾਰ ਨਾਨਕ ਏ ਪ੍ਰਭ ਪ੍ਰਾਣ ਆਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋ ਜਨ ਗੀ ਦੇ ਚਰਨ ਕਮਲ ਪ੍ਰੇਮ ਭਗਤੀ ਬੀ ਦਿਰਹਾਉ ਆਨ ਰਸਾ ਦੀ ਸੈਂਸ ਵਿਚਾਰੁ ਨਾਮ ਬਿਨਾ ਨੇ ਫੁਲ ਸੰਸਾਰ
ਅੰਧ ਗੁਭ ਤੇ ਕਾਢੇ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਪਸਾਰ ਜੀ।

ਮਾਨ ਲੇਤ ਜੈ ਸਸ ਰਿਣ ਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ ਚੋਲ ਮਹਾਰਾਸ ਹਰ ਅੰਮ੍ਰਿਤ ਪੀ ਜੈ ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਮਨ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗਤ ਗੋਸ਼ਟ ਹੋਏ ਗੋਟ ਜਨਮ ਕੇ ਕਿਲ ਵਿਖਤ ਹੋਏ ਸਿਮਰੈ ਸਾਧ ਸਿਮਰ ਕਰੈ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸ ਹੈ ਪ੍ਰਾਪਤ ਹਰ ਚਰਨ ਦਾਨ ਨਾਨਕ ਦਾਸ ਦਸੈ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗ ਰਹਾਉ ਏਕੋ ਸਿਮਰ ਨਾ ਦੂਜਾ ਪਾਉ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੀਮ ਬ੍ਰਤ ਪੂਜਾ ਪਾਵ ਰਮ ਬਿਨ ਨਾ ਜਾਣ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਵੈਸ਼ਨੋ ਹੈ ਅਪਰਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਸ਼ਾੜ ਜਾਹੇ ਦੇਵਾਨੇ ਮੋਇਆ ਉਨ ਤੇ ਗੋਬਰਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜਨ ਆਵਤ ਬਿਖਿਆ ਰਹਾਉ ਬਿਖਟ ਗੌਰੀ ਜਿਨ ਜਨ ਖਾਈ ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ ਦਾਰਨ ਦੁੱਖ ਦੁਤਰ ਸੰਸਾਰ ਰਾਮ ਨਾਮ ਬਿਨ ਦੇ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋਈ ਕੁੱਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾਂ ਗਰੀਬਾ ਉੱਪਰ ਜੇ ਖਿੰਜਾ ਦਾੜੀ ਪਾਵ ਰਨ ਸਾਗਨ ਮੈਂ ਸਾੜੀ ਪੂ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਜ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਕੁਝ ਵੱਡ ਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਈ ਆਗਿਆ ਪਾਛੈ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸ਼ਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾਂ ਮਾਝ ਹਰ ਝੂਠਾ ਕੀ ਤੋਨੇ ਆਪ ਪਾਪੀ ਕੋ ਲਾਗਾ ਸੰਤਾਪ ਜਿਸ ਸਹਾਈ ਗੋਬਿੰਦ ਮੇਰਾ ਤਿਸ ਕਉ ਜਮ ਨਹੀਂ ਆਵੈ ਨੇਰਾ ਰਾਉ ਸਾਚੀ ਦਰਗਹਿ ਬੋਲੈ ਕੂੜ ਸਿਰ ਹਾਥ ਵਿਛੋੜੈ ਅੰਧਾ ਮੂੜ ਰੋਗ ਵਿਆਪੈ ਕਰਦੇ ਆਪ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਨ ਕਮਾਇਆ ਆਪੇ ਬਾਧੇ ਦਰਬ ਗਿਆ ਸਭ ਜੀ ਕੈ ਸਾਥੇ ਨਾਨਕ ਸ਼ਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਤੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਣੀ ਰਾਉ ਅਹੰ ਬੁੱਧ ਮਨ ਪੂਰਥ ਰਾਈ ਸਾਧ ਤੂਰ ਕਰ ਸੁਧ ਮੰਜਾਈ ਅਨਕ ਕਾ ਜਲਾ ਜੇ ਤੋਵੈ ਦੇਹੀ ਮੈਲ ਨਾ ਉਤਰੈ ਸੁਧ ਨਾ ਤੇਹੀ ਸਤਿਗੁਰ ਭੇਟੋ ਸਦਾ ਕਿਰਪਾਲ ਰਾਂ ਹਾਰ ਸਿਮਰ ਸਿਮਰ ਕਾਟਿਆ ਪਉ ਕਾਲ ਮੁਕਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਤਮ ਪ੍ਰਗਾਸ ਹਰ ਕਾ ਨਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪ੍ਰਾਨੀ ਰਾਉ ਆਠ ਪੈਰ ਸਹਿ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਾਈ ਕਲਿਆਣ ਪਾਪ ਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬੁਬਰੇ ਜਨ ਮੀਤ ਮਨ ਵਿਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰੱਖਿਆ ਵਿਹਾਰੀ ਪਾਪ ਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਤਨੋ ਮਸਤਕ ਧਨ ਤੇਰੇ ਨੇਤ ਤਨ ਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ ਰਾਮ ਨਾਮ ਜਸ ਕਹੀਐ ਰਾਉ ਜਨ ਉਪਰ ਜਾਈਐ ਕੁਰਬਾਨ ਨਾਨਕ ਜਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸੰਭਾਲ ਐਸਾ ਰਾਮ ਦੀਨ ਦੁਨੀ ਸਹਾਈ ਜਿਸ ਕੀ ਦਾਸ ਕੀ ਪੈਜ ਰੱਖੇ ਮੇਰੇ ਪਾਈ ਰਾਉ ਆਗੈ ਆਪ ਇਹ ਥਾਨ ਵਸ ਜਾ ਕੈ ਆਠ ਪੈਰ ਮਨ ਹਰ ਕਉ ਜਾਪੈ ਪਤ ਪ੍ਰਵਾਨ ਸਚ ਨਿਸ਼ਾਨ ਜਾ ਕੋ ਆਪ ਕਰੇ ਫੁਰਮਾਣ ਆਪੇ ਦਾਤ ਆਪਿਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਪਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ ਰਾਮ ਰਮਤ ਸਾਧ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਤਰ ਸੁਹਾ ਗੌੜੀ ਮਹੱਲਾ ਪੰਜਵਾਂ ਤੋਤੀ ਖੋਲ ਵਿਛਾਏ ਹੇਠ ਗਰਤ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾਮ ਪਾਈਐ ਮੁਕਤ ਪਦਾਰਥ ਨਾਮ ਤੇ ਆਈਐ ਰਹਾਉ ਪੂਜਾ ਤਿਲਕ ਕਰ ਤੇ ਸ਼ਨਾਨਾ ਛੁਰੀ ਕਾਢਲੇ ਵਿਆਸ ਦਾਨਾ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਕੋਤ ਨ ਸੰਘੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਕਰੇ ਹਿਰਦਾ ਸੁਧ ਬ੍ਰਹਮ ਵਿਚਾਰੇ ਕਹੋ ਨਾਨਕ ਜਿਸ ਕਿਰਪਾ ਤਾਰੈ ਹਿਰਦਾ ਸ਼ੁੱਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾਂ ਚਿਰ ਕਰਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਲ ਸਵਾਰੇ ਰਹਾਉ ਦੋਸ਼ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾਹ ਸ਼ਾਹ ਸਭ ਬਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਈ ਭਜੋ ਭਗਵਾਨ ਸਾਧ ਸੰਗਤ ਮਿਲ ਕੇ ਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸੰਗਰਾਤੇ ਪਾਹੇ ਨਾ ਜਲੈ ਹਰ ਸੰਗਰਾਤੇ ਮਾਇਆ ਨਹੀਂ ਛਲੈ ਹਰ ਸੰਗਰਾਤੇ ਨਹੀਂ ਡੂਬੈ ਜਲਾ ਹਰ ਸੰਗਰਾਤੇ ਸਫਲ ਭਲਾ ਸਭ ਭੈ ਮਿਟੈ ਤੁਮਾਰੇ ਨਾਈ ਭੇਟ ਤਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗਰਾਤੇ ਮਿਟੈ ਸਭ ਚਿੰਤਾ ਹਰ ਸੰਸੁਰਚੈ ਜਸ ਸਾਧ ਕਾ ਮੰਤਾ
ਹਰ ਸੰਗ ਰਾਤੇ ਜਮ ਨਹੀਂ ਤਰਾਸ, ਜਮ ਕੀ ਨਹੀਂ ਤਰਾਸ, ਹਰ ਸੰਗ ਰਾਤੇ ਪੂਰਨ ਆਸ। ਹਰ ਸੰਗ ਰਾਤੇ ਦੁੱਖ ਨਾ ਲਾਗੇ, ਹਰ ਸੰਗ ਰਾਤਾ ਦਿਨ ਜਾਗੇ, ਹਰ ਸੰਗ ਰਾਤਾ ਸਹਿਜ ਕਰ ਵਸੈ। ਹਰ ਸੰਗ ਰਾਤੇ ਬ੍ਰਹਮ ਪਉ ਨਸੈ, ਹਰ ਸੰਗ ਰਾਤੇ ਮਤ ਉਤਮ ਹੋਈ, ਹਰ ਸੰਗ ਰਾਤੇ ਨਿਰਮਲ ਸੋਈ। ਕਉ ਨਾਨਕ ਤਿਨ ਕਉ ਬਲ ਜਾਈ, ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ। ਗੌੜੀ ਮਹਲਾ ਪੰਜਵਾਂ। ਹਰ ਸੰਗ ਰਾਤੇ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁੱਖ ਗਈ। ਨਾਮ ਜਪਤ ਮਨ ਪਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸ਼ਲ ਕਰ ਆਏ, ਪੀੜਤ ਸਾਧ ਸੰਗ ਗਈ ਬਲਾਈ ਰਹਾਉ। ਨੇਤਰ ਪੁਨੀਤ ਪੇਖਤੀ ਦਰਸ, ਧਨ ਮਸਤਕ ਚਰਨ ਕਮਲੀ ਪਰਸ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕਿੰਨੀ ਆਪ ਸਹਾਈ, ਸੁਖ ਪਾਇਆ ਲਗ ਦਾਸ ਪਾਈ। ਆਪ ਗਿਆ ਤਾਂ ਆਪੇ ਪਈ, ਕਿਰਪਾ ਨਿਧਾਨ ਕੀ ਸਰਣੀ ਪਾਈ। ਜੋ ਚਾਤ ਸੋਈ ਜਬ ਪਾਇਆ, ਤਬ ਢੂੰਡਣ ਕਾਂ ਕੋ ਜਾਇਆ। ਆਸਥਰ ਭਾਈ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ। ਗੌੜੀ ਮਹੱਲਾ ਪੰਜਵਾਂ। ਕੋਟ ਮਜਨ ਕੀਨੋ ਇਸ਼ਨਾਨ, ਲਾਖ ਅਰਬ ਖਰਬ ਦੀਨੋ ਦਾਨ। ਜਾ ਮਨ ਵਸਿਓ ਹਰ ਕਉ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲੂ। ਪਾਪ ਮਿਟੇ ਸਾਧੂ ਸਰਨ ਦਇਆਲ ਰਾਉ। ਬਹੁਤ ਉਰਦ ਤਪ ਸਾਧਨ ਸਾਧੇ, ਅਨਕ ਲਾਭ ਮਰ ਉਰਸ ਲਾਦੇ। ਹਰ ਹਰ ਨਾਮ ਰਤਨ ਅਰਾਧੇ, ਸਿਮਰਤ ਸਾਹਿਤ ਵੇਦ ਬਖਾਨੇ। ਯੋਗ ਗਿਆਨ ਸਿੱਧ ਸੁਖ ਜਾਨੇ, ਨਾਮ ਜਪਤ ਪ੍ਰਭ ਸਿਉ ਮਨ ਮਾਨੇ। ਅਗਾਧ ਬੋਧ ਹਰ ਅਗਮ ਪਾਰੀ, ਨਾਮ ਜਪਤ ਨਾਮ ਮਿਰਦੇ ਵਿਚਾਰੇ। ਨਾਨਕ ਪ੍ਰਭ ਕਿਰਪਾ ਤਾਰੀ। ਗੌੜੀ ਮਹੱਲਾ ਪੰਜਵਾਂ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਵਸਾਇਆ। ਗੁਰੂ ਗੋਬਿੰਦ ਭਾਵ ਰਮ ਪੂਰਾ, ਜਿਸੈ ਰਾਧ ਮੇਰਾ ਮਨ ਤੀਰਾ ਰਹਾਉ। ਅਣਦਿਨ ਜਪੋ ਗੁਰੂ ਗੋਰ ਨਾਮ, ਤਾਂ ਤੇ ਸਿੱਧ ਭਾਈ ਸਗਲ ਕਾਮ। ਦਰਸ਼ਨ ਦੇਖ ਸੀਤਲ ਮਨ ਪਾਈ, ਜਨਮ ਜਨਮ ਕੇ ਗਲ ਵਿਖ ਗਏ। ਕਹੋ ਨਾਨਕ ਕਹਾਂ ਪੈ ਪਾਈ, ਆਪਣੇ ਸੇਵਕੀ ਪੈਜ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ। ਆਪਣੇ ਸੇਵਕ ਕਹੋ ਆਪ ਸਹਾਈ, ਨਿਤ ਪ੍ਰਤ ਪਾਰੇ ਬਾਪ ਜੈਸੇ ਮਾਈ। ਪ੍ਰਭ ਕੀ ਸਰਨ ਉਭਰੇ ਸਭ ਕੋਈ, ਕਰਨ ਕਰਾਵਨ ਪੂਰਨ ਸਚ ਸੋਏ ਰਹਾਉ। ਅਬ ਮਨ ਵਸਿਆ ਕਰਨੇ ਹਾਰ, ਭੈ ਬਿਨਸੇ ਆਤਮ ਸੁਖ ਧਾਰਾ। ਕਰ ਕਿਰਪਾ ਆਪਣੇ ਦਾ ਜਲ ਰਾਖੇ, ਜਨਮ ਜਨਮ ਕੇ ਗਲ ਵਿਖਲਾਤੇ। ਕਹਿਣ ਨ ਜਾਈ ਪ੍ਰਭ ਕੀ ਵਡਿਆਈ, ਨਾਨਕ ਦਾਸ ਦਾ ਸਰਣਾਈ ਰਾ। ਗੌੜੀ ਚੇਤੀ ਮਹੱਲਾ ਪੰਜਵਾਂ। ਦੁਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਮ ਕੋਬਲ ਪੂਰਨ ਪਾਈ। ਤਾਂ ਤੇ ਬਿਰਥਾ ਨਾ ਵਿਆਪੈ ਕਾਈ, ਰਹਾਉ ਜੋ ਜੋ ਚਿਤ ਵੈ ਦਾਸ ਹਰ ਮਾਈ। ਸੋ ਸੋ ਕਰਤਾ ਆਪ ਕਰਾਈ, ਨਿੰਦ ਕੀ ਪ੍ਰਭ ਪਤ ਗਵਾਈ। ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ। ਭੁਜ ਬਾਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿਲੇ ਵੰਗਰੀਆ। ਰਹਾਉ ਸ੍ਰਵਣ ਨਾ ਸੁਰਤ ਨੈਣ, ਸੁੰਦਰ ਨਹੀਂ ਆਰਤ ਦੁਆਰ, ਰਟਰਤ ਪਿੰਗੁਰੀਆ। ਦੀਨਾਨਾਥ ਅਨਾਥ ਕਰਣਾ ਮੈਂ, ਸਾਜਨ ਮੀਤ ਪਿਤਾ ਮੈਂ ਤਰੀਆ। ਚਰਨ ਕਮਲ ਹਿਰਦੈ ਕਹਿ ਨਾਨਕ, ਪੈ ਸਾਗਰ ਸੰਤ ਪਾਰੋ ਤਰੀਆ। ਰਾਗ ਗੌੜੀ ਬੈਰਾ ਗਣ ਮਹੱਲਾ ਪੰਜਵਾਂ। ਏਕੋ ਓਅੰਕਾਰ ਸਤਿਗੁਰੂ ਪ੍ਰਸਾਦ, ਦਇਓ ਗੁਸਾਈ ਮੀਤ ਲਾਦੂ ਸੰਗ ਹਮਾਰੇ ਬਾਸ ਜੀਓ। ਰਹਾਉ ਤੁਝ ਬਿਨ ਕਰੀ ਨਾ ਜੀਵਣਾ, ਤ੍ਰਿਗ੍ਰਹਿਣਾ ਸੰਸਾਰ ਜੀ। ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ। ਹਸਤਾ ਲੰਬਲ ਦੇਹੀ ਪ੍ਰਭ, ਗਰਤਉ ਦੁਰਗੋਪਾਲ। ਮੋਹੇ ਨਿਰਗੁਣ ਮਥੂਰੀਆ, ਤੂੰ ਸਦੀ ਦੀਨ ਦਇਆਲ। ਕਿਆ ਸੁਖ ਤੇਰੇ ਸੰਮਲਾ, ਕਵਨ ਵਿਧੀ ਵਿਚਾਰ। ਸਰਨ ਪੰ ਸਮਾਈ ਦਾਸ ਹਿਤ, ਉੱਚੇ ਅਗਮ ਪਾਰ। ਸਗਲ ਪਦਾਰਥ ਆਸ਼ਟ ਸਿੱਧ, ਨਾਮ ਮਹਾਰਸ ਮਾਹੀ। ਸੁਪ੍ਰਸੰਨ ਪਏ ਕੇਸ ਵਾਸੀ, ਜਾਨ ਹਰ ਗੁਣ ਗਾਈ। ਮਾਤ ਪਿਤਾ ਸੁਤ ਬੰਧ ਪੋ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ ਰੂਪ। ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਕਾਰ। ਮਹੱਲਾ ਪੰਜਵਾਂ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਹੈ ਕੋਈ ਰਾਮ ਪਿਆਰੂ ਗਾਵੈ, ਸਰਬ ਕਲਿਆਣ ਸੂਖ ਸਚ ਪਾਵੈ। ਮਿਆਨ ਰਹਾਉ ਬਨ ਬਨ ਖੋਜ, ਤਬਿਰਤ ਬੈਰਾਗੀ। ਬਿਰਲਾ ਬਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਾਰ ਪਾਇਆ ਸੇਵਟ ਪਾਗੀ। ਬ੍ਰਹਮਾਦਿਕ ਸੰਹਕਾਦਿਕ ਚਾਹੈ, ਜੋਗੀ ਜਤੀ ਸਿੱਧ ਹਰ ਆਹੈ। ਜਿਸੈ ਪ੍ਰਾਪਤ ਸੁਹਾਰ ਗੁਣ ਗਾਹੈ, ਤਾਂ ਕਿ ਸ਼ਰਨ ਜਿਨ ਬਿਸਰਤ ਨਾਹੀ। ਵਡਭਾਗੀ ਹਰ ਸੰਤ ਮਲਾਈ, ਜਨਮ ਮਰਨ ਤਹਿ ਮੂਲੇ ਨਾਹੀ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭੂ ਚ ਪਾਰੇ। ਨਾਨਕ ਮੰਗਤ ਨਾਮ ਅਧਾਰੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਤੋ ਓਅੰਕਾਰ ਸਤਿਗੁਰ ਪ੍ਰਸਾਦ, ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ। ਰਹਾਉ ਮੋਖ ਰੂਪਹੀਨ ਬੁੱਧ ਬਾਲਹੀਨੀ, ਮੋਹਿ ਪ੍ਰਦੇਸ਼ਣ ਦੂਰ ਤੇ ਆਈ। ਨਾਹਿਨ ਦਰਬ ਨਾ ਜੁਬਨ ਮਾਤੀ, ਮੋਹਿ ਨਾਥ ਕੀ ਕਰੋਂ ਗੁੱਸਾ ਸਮਾਈ। ਖੋਜਤ ਖੋਜਤ ਪਈ ਬੈਰਾਗਣ, ਪ੍ਰਭ ਦਰਸ਼ਨ ਕਉ ਹਾਂ ਫਿਰਤ ਤਸਾਈ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬਜਾਈ। ਗੌੜੀ ਮਹੱਲਾ ਪੰਜਵਾਂ। ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋਂ ਬੇਨਤੀ। ਕਉ ਸੰਤ ਮਿਲੈ ਬਡ ਪਾਗੀ, ਰਹਾਉ ਮਨ ਹਰ ਪੋਤਾ ਰਾਖੋ ਆਗੇ। ਮਨ ਕੀ ਮਤ ਮੋਹੇ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ। ਅਣਦਿਨ ਫਿਰੋਂ ਤਿਸ ਪਿਛੈ ਬੈਰਾਗੀ। ਪੂਰਵ ਅੰਕੁਰ ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਪੇਟਿਓ ਪੁਰਖ ਰਸਕ ਬੈ ਰਾਗੀ। ਮਿਟਿਓ ਦੇ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹੱਲਾ ਪੰਜਵਾਂ।
ਨਿਕ ਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸ਼ਰਨ ਗਹੁ ਪੂਰਨ ਰਾਮ ਰਤਨ ਹੀ ਰਹਿ ਸੰਗ ਰਾਖ ਰਹਾਉ ਪ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਪਾਸ ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਨੂੰ ਅਰਦਾਸ ਕਰ ਗਹ ਲਿਹੋ ਨਾਨਕ ਸਵਾਮੀ ਜੀ ਉਹ ਪਿੰਡ ਸਭ ਤੋਂ ਮਰੀ ਰਾਸ ਗੌੜੀ ਮਹੱਲਾ ਪੰਜਵਾਂ ਹਰ ਪੇਖਣ ਕਹੋ ਸਿਮਰਤ ਮਨ ਮਈ ਰਾਸ ਪਿਆਸੀ ਚਤਬੋਧਨ ਰਹਿਣੀ ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਹੋ ਨਹੋਰਾ ਤੁਲਾ ਧਾਰ ਤੁਲੇ ਸੁਖ ਪਾ ਸਕਲੇ ਬਿਨ ਹਰ ਦਰਸ ਸਬੋਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੂਖ ਪੇਟ ਹਰ ਨਾਨਕੋ ਜਨਮ ਕਰਤਾਰਥ ਸਬਲ ਸਵੇਰਾ ਰਾ ਗੌੜੀ ਬੂਰਵੀ ਮਹੱਲਾ ਪੰਜਵਾਂ ਏ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਧ ਮਿਲੈ ਗੁਸਾਈ ਮੇਰੇ ਰਾਮ ਰਾਈ ਕੋਈ ਐਸਾ ਸੰਤ ਸਹਿ ਸੁਖਦਾਤਾ ਮੈਂ ਮਾਰਗ ਦੇ ਬਤਾਈ ਰਹਾਉ ਅੰਤਰ ਲੱਖ ਨ ਜਾਈ ਲਖਿਆ ਵਿੱਚ ਪੜਦਾ ਹੋ ਮੈਂ ਪਾਈ ਮਾਇਆ ਮੋਹ ਸਭੋ ਜਗ ਸੋਇਆ ਏ ਭਰਮ ਕਾਉ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਪਾਈ ਏਕ ਬਸਤ ਬਿਨ ਪੰਚ ਦੁਹੇਲੇ ਉਹ ਬਸਤ ਗੋਚਰ ਠਾਈ ਜਿਸ ਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰ ਤੋਂ ਪਾਈ ਅਨਕੋ ਪਾਵਨ ਕਰੇ ਨਹੀਂ ਪਾਵੈ ਵੇਨ ਸਤਿਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗ ਲਿਵਲਾਈ ਸਾਧ ਸੰਗਤ ਲਿਵਲਾਈ ਪੰਚ ਜਨਾ ਮਿਲ ਮੰਗਲ ਗਾਇਆ ਹਾਰ ਨਾਨਕ ਭੇਦ ਨਾ ਪਾਈ ਮੇਰੇ ਰਾਮ ਰਾਈ ਇਨ ਬਿਦ ਮਿਲੈ ਗੁਰਸਾਈ ਸਹਿਜ ਨਾ ਭਇਆ ਬ੍ਰਹਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠ ਲੈ ਸਤਿਗੁਰ ਮੁਝੇ ਬਤਾਇਓ ਰਹਾਉ ਜਾਤ ਕਾਤ ਦੇਖੋ ਤਾਤ ਤਾਤ ਤਮਹੀ ਮੋਹਿ ਇਹ ਵਿਸ਼ਵਾਸ ਹੋਏ ਆਇਓ ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਣਤੋ ਹੈਰ ਗਰਾਇਓ ਲਹਿਓ ਸਹਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਫਨ ਹੋਸੀ ਸੁਖ ਦੁੱਖ ਕਹਾਂ ਤੇ ਦਿਖਾਇਓ ਖੰਡ ਬ੍ਰਹਿਮੰਡ ਕਾਏ ਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਧ ਨਾਮ ਨਿਧਾਨ ਇੱਕ ਠਾਈ ਤਾਉ ਬਾਹਰ ਕੈਠ ਜਾਇਓ ਇੱਕ ਅਨਕ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਸੁਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਬੁ ਤੱਤੈ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾਂ ਔਰ ਕਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾ ਸੁਵਾਰੇ ਰਹਾਉ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾੜ ਚਲੋ ਹਰਲਾ ਆਗਿਆ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਾਸੇ ਮੈਂ ਤਰੁ ਬ੍ਰਹਮ ਗਿਆਨੀ ਜਿਸੈ ਜਗਾਈ ਪਿਆਈ ਹਰ ਰਸ ਅਕਾਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਆਹ ਜੁਗਾਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਭਾਵ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਜਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਭਰਾ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾਦੀ ਹੈ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਹਰ ਬਹੁ ਸੁਣਤਾ ਵੈ ਆਯੁ ਸਰਣ ਤੋਂ ਹਾਰੇ ਕਰ ਕਰ ਰਾਖਿਓ ਅਨਕ ਪਾਂਤ ਬਹੁ ਪਾਂਤੀ ਛੋਡੈ ਕਤੂ ਨਾਹੀ ਏਕ ਬਾਤ ਸੁਣ ਤਾਂ ਕੀ ਜੋਟਾ ਸਤਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦੀ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਲਇਓ ਮਹਾਂ ਵਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਪਾਇਆ ਪ੍ਰਗਾਸਾ ਪਾਇਆ ਪਾਦ ਨਿਰਵਾਣੀ ਗੌੜੀ ਮਹੱਲਾ ਪੰਜਵਾਂ ਉਹ ਬਨਾਸੀ ਦਾਇਆ ਨਿਰਭਉ ਸੰਗ ਤੁਮਾਰੇ ਵਾਸਤੇ ਡਰਨ ਕਹਾਂ ਤੇ ਆਇਆ ਰਹਾਉ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨੇ ਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਬਗਤਾ ਏਕ ਮਹਿਲ ਖਲਹੁਤਾ ਏਕ ਮਹਿਲ ਤੂੰ ਸਭ ਕਿਛ ਗ੍ਰਾਹਜ ਏਕ ਮਹਿਲ ਕਸ਼ੂ ਨਾ ਲੇਤਾ ਕਾਠ ਕੀ ਪੁੱਤਰੀ ਤਾਂ ਕਰੇ ਬਪਰੀ ਖਿਲਾਵਨ ਹਾਰੋ ਜਾਨੇ ਜੈਸਾ ਪੇਕ ਕਰਾਵੇ ਬਾਜੀ ਗਾਰੋ ਤੈਸੋ ਇਸਾ ਜਾਨੇ ਅਨਕ ਕੋਠਰੀ ਬਹੁ ਪਾਂਤ ਕਰੀਆ ਆਪੂਆ ਰਖਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਹੀ ਕਰੇ ਵਿਚਾਰਾ ਜਿਨ ਕਿਛ ਕੀਆ ਸੋਈ ਜਾਨੇ ਜਿਨ ਇਹ ਸਭ ਬਿਦ ਸਾਜੀ ਕਹੋ ਨਾਨਕ ਪਰਮ ਪਰ ਸਵਾਮੀ ਕੀਮਤ ਕਵਿਕ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜੇ ਰਹਿਓ ਰੇ ਬਾਬਰ ਗਾਬਰ ਜਿਉਂ ਕਿਰਖੇ ਹਰਿਆਓ ਪਸੂਆ ਰਹਾਉ ਜੋ ਜਨ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰੇ ਜਸੂਆ ਨਾਂਗੂ ਆਇਓ ਨਾਂਗ ਸੁਦਾਸੀ ਫੇਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਰੇ ਕੁਸੁੰਭ ਕੀ ਲੀਲਾ ਰਾਚ ਮਾਚ ਤਿਨ ਹੂੰ ਲਵ ਹਸੂਆ ਸੀ ਜਿਤ ਡਾ ਡੋਰ ਜਿਨ ਸਿਆਰ ਰਹਿਣੀ ਜੇ ਜੀ ਕੋ ਕਾਜ ਨਾ ਕਿਨੋ ਕਛੂਆ ਕਰਤ ਕਰਤੇ ਵੀ ਬਰਧਾਨੋ ਹਾਰਿਓ ਉਕਤ ਤਨ ਕੀ ਨਸੂ ਹਾਰਿਓ ਉਕਤੇ ਤਨ ਕੀ ਨਸੂਆ ਜਾ ਮੋਹਿਓ ਮੋਹਨ ਮੋਹਨੀ ਬਾਲਾ ਉਸ ਤੇ ਘਟੈ ਨਾ ਹੀ ਰਚਸੂਆ ਜਾ ਗੈਸਾ ਮੋਹਿ ਗੁਰੇ ਦਿਖਾਇਓ ਤਵ ਸਰਨ ਪਰਿਓ ਤਾਜ ਗਰਬਸੂਆ
मार्ग प्रभ को संत बतायो दृढ़ी नानक दास भगत हर जसुआ गौड़ी महला पंजवा तुझ बिन कबन हमारा मेरे प्रीतम तुम प्राण आधार राहो अंतर कीबल तुम ही जानी तुम ही सजन सुहेले सर्व सुखा मैं तुझ ते पाई मेरे ठाकुर गा तोले वरुण न साखो तुमरे रंगा गुण निदान सुख दाते अगमा गोचर प्रभ बनासी गुर पूरे ते जाते पूरे गुरते जाते ब्रह्म पौ काट किए न केवल जबते हो मैं मारी जन्म मरण को चूको सहस्ता सा संग दर सारी चरण बखार करो गुर सेवा बार जाऊं लख बरिया जे प्रसाद ही पौ जल तरिया जन नानक प्रे संग मेरिया गौड़ी महला पंजवा तुझबन कवन रिजावे तो ही तेरो रूप सगल देख मोही रहाओ सुरग पयाल मृत भू मंडल

0: ਮਰਾ ਸੁਖਦਾਈ ਨਿਰਮਲ ਸੀ ਤਲੋਹੀ ਗਿਆਨ ਧਿਆਨ ਨਾਨਕ ਬੜਿਆਈ ਸੰਤ ਤੇਰੇ ਸਿਉਂਗਾਲ ਗਲੋਹੀ। ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀ ਆ ਪ੍ਰਭ ਕੀ ਆਤਮਾ ਰਾਥੀ ਆ ਰਹਾਉ ਅਨਕ ਜਨਮ ਬਹੁ ਜੋਨੀ ਪ੍ਰਮਿਆ ਬਹੁਤ ਬਹੁਤ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਦੇਹੋ ਦਰ ਸਰ ਰਾਇਆ ਸੋਈ ਹੋਵਾ ਜੋ ਤਿਸ ਪਾਰਣਾ ਵਰਨਾ ਕਿ ਨਹੀਂ ਕੀਤਾ ਤੁਮਰੇ ਪਾਣੇ ਪਰਮ ਮੋਹ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਣਪਤ ਪਿਆਰੀ ਕਿਰਪਾ ਨਿਤ ਦਇਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥਾ ਕਰ ਪ੍ਰਤਪਾਲਾ ਜਿਸਨੂੰ ਤੁਮੈਂ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦਿਓ ਸੰਤਨ ਕੀ ਸੁਖ ਨਾਨਕ ਇਹ ਬਾਂਛੈ। ਗੌੜੀ ਮਹੱਲਾ ਪੰਜਵਾਂ ਹਾਉ ਤਾਂ ਕੈ ਬਲਹਾਰੀ ਜਾਂ ਕੈ ਕੇਵਲ ਨਾਮ ਆਧਾਰੀ ਰਾਹੁ ਮਹਿਮਾ ਤਾਂ ਕੀ ਕੇਤ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਿਨਾ ਸੰਗ ਉਹਨ ਸੰਸਰੇ ਵਰਨਾ ਦਾਤੀ ਜਗਤ ਉਦਾਹਰਨ ਸੇਹੀ ਆਏ ਜੋ ਜਨ ਦਰਸ ਪਿਆਸਾ ਉਨ ਕੀ ਦਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਜਾਂ ਕਹਿ ਚਰਨ ਪਰੋਂ ਤਾਂ ਜੀਵਾਂ ਜਨ ਕਹਿ ਸੰਗ ਨਿਹਾਲਾ ਭਗਤਨ ਕੀ ਦਰੇਣ ਹੋਏ ਮਨ ਮੀਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਵਧ ਜੋ ਦੀਸੈ ਸਭ ਕਿਸੇ ਜਗ ਮਹਿ ਘਾਟਿਆ ਜੁਗ ਮਹਿ ਘਾਟਿਆ ਨਾਮ ਨਿਧਾਨ ਸਾਧ ਨਵ ਤਨ ਨਿਰਮਲ ਇਹ ਨਾਨਕਾ ਤਨ ਘਾਟਿਆ। ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਕ ਸਤਿਗੁਰ ਸ਼ਬਦ ਬੁਝਾਇਓ ਰਹਾਉ ਨਉ ਖੰਡ ਪ੍ਰਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਰਨੀ ਦ੍ਰਿੜ ਏਕ ਨਿਰੰਕਾਰਾ ਪੰਚ ਜੇਲੇ ਮਿਲ ਪਏ ਕਤਰਾ ਏਕ ਸਕੈ ਵਸਨਾ ਕੀਏ ਦਸਦਾ ਰਾਗਣ ਆਗਿਆਕਾਰੀ ਨਾ ਤਬ ਨਿਰਮਲ ਜੋਗੀ ਥੀ ਏ ਪਰਮ ਜਰਾਈ ਚਰਾਈ ਬਭੂਤਾ ਪੰਥ ਏਕ ਕਰ ਰਪੇਖਿਆ ਸੁਖ ਸਹਿਜ ਸੋ ਕਿੰਨੀ ਬਬ ਕਿੰਨੀ ਭੁਗਤਾ ਸੋ ਜੋ ਠਾਕੁਰ ਮਸਤਕ ਲੇਖਿਆ ਜਹਾਂ ਪਾਉ ਨਾਹੀ ਤਹਾਂ ਆਸਨ ਬਾਂਧਿਓ ਸੰਗ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਪਾਨੀ ਐਸਾ ਜੋਗੀ ਬਟਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੂੰ ਤਿਸ ਮੂਰਤ ਕੀ ਨਾਨਕ ਦਿਸ ਭਗ ਚਾਟੈ। ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਨੋ ਸਗਲ ਤੇ ਆਏ ਲੇ ਮੀਤਾ ਹਾਰ ਔਖਦ ਜਾਂ ਕੋ ਗੁਰ ਦੀਆ ਤਾਂ ਕਾਏ ਨਿਰਮਲ ਜੀਤਾ ਰਾਉ ਅੰਧਕਾਰ ਮਿਟਿਓ ਇਹ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਬ੍ਰਹਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੇ ਪਵਜਲ ਤਾਰੂ ਬਿਖੜਾ ਬੋਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰਪੂਰ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਗਾਈ ਨਾਨਕ ਹਰ ਜੀਓ ਤਾਂ ਕਹੋ ਦੇਵੈ ਜਾਂ ਕਹੋ ਹੁਕਮ ਮਨਾਈ। ਗੌੜੀ ਮਹੱਲਾ ਪੰਜਵਾਂ ਦਇਆ ਮਯਾ ਕਰ ਪ੍ਰਾਨ ਪਤ ਮੋਰੇ ਮੋਹੇ ਨਾਥ ਸਰਨ ਪ੍ਰਭ ਤੋਰੀ ਅੰਧਕੂਪ ਮਹਿ ਆਸ ਦੇ ਰਾਖਹੂੰ ਕਛੂ ਸਿਆਨ ਭੁਗਤ ਨ ਮੋਰੀ ਰਾਵ ਕਰਨ ਕਰਾਵਨ ਸਭ ਕਿਛ ਤੁਮ ਹੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਸੇ ਸੇਵਕ ਜਿਨ ਪਾਗ ਮਥੋਰੀ ਆਪਣੇ ਕਾ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਉਹ ਚੰਦ ਚਗੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਾਨ ਕਹੀ ਮਹਿਲਾ ਕਰੋਰੀ ਜਾਂ ਕਹੀਏ ਪ੍ਰਗਟ ਪ੍ਰਭ ਹੋਆ ਅਣਦਿਨ ਕੀਰਤਨ ਰਸਨ ਰਮੋਰੀ ਤੁਮ ਸਮਰੱਥ ਪਾਰ ਆਤ ਉੱਚੇ ਸੁਖਦਾ ਤੇ ਪ੍ਰਭ ਪ੍ਰਾਨ ਹਦੋਰੀ ਨਾਨਕ ਪ੍ਰਭ ਕੀ ਜੈ ਕਿਰਪਾ ਉਨ ਸੰਤਨ ਕਹਿ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ ਤੁਮਹਾਰ ਸੇਤੀ ਰਾਤੇ ਸੰਤ ਨਿਭਾਏ ਲਿਓ ਮੋਹ ਕੋ ਪੁਰਖ ਬਜਾਤੇ ਓੜ ਪਹੁੰਚਾਵੋ ਦਾਤੇ ਰਹਾਉ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਬਜਾਤੇ ਰਾਖੋ ਸ਼ਰਨ ਅਨਾਥ ਦੀਨ ਕਹੋ ਕਰੋ ਹਮਾਰੀ ਰੀ ਗਾਤੇ ਤਾਰਨ ਸਾਗਰ ਬਹੁਤ ਚਰਨ ਤੁਮਾਰੇ ਤੁਮ ਜਾਨੂ ਆਪਣੀ ਪਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਪਾਰ ਪਰਾਤੇ ਈਤ ਊਤ ਪ੍ਰਭ ਤੁਮ ਸਮਰਥਾ ਸਭ ਕਿਛ ਤੁਮ ਰਹਿ ਹਾਥੀ ਐਸਾ ਨਿਧਾਨ ਦੇਹਿ ਮੋਹ ਕਉ ਹਰ ਜਨ ਚਲੈ ਹਮਾਰੇ ਸਾਥੀ ਨਿਰਗੁਣਿਆਰੇ ਕਉ ਗੁਣ ਕੀ ਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੈ ਮਨ ਤਨ ਸ਼ੀਤਲ ਦਰਾਪੇ। ਗੌੜੀ ਮਹੱਲਾ ਪੰਜਵਾਂ ਸਹਿ ਸਮਾਇਓ ਦੇਵ ਮੋਹ ਕਉ ਸਤਿਗੁਰ ਭਏ ਦਇਆਲ ਦੇਵ ਰਹਾਉ ਕਾਟ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਇਓ ਏਕ ਨਾਮ ਕੋ ਥੀਓ ਪੁਜਾਰੀ ਮੋਹ ਕਉ ਅਚਰਜ ਗੁਰੈ ਦਿਖਾਇਓ ਪਯੋ ਪ੍ਰਗਾਸ ਸਰਬੁ ਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਕੀਓ ਪੀਓ ਮਨ ਤ੍ਰਿਪਤਿਆ ਅਨਭੈ ਠਹਿਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖੈ ਠਾਉ ਗਵਾਇਓ ਜਉ ਸੁ ਪ੍ਰਸੰਨ ਭਏ ਪ੍ਰਭ ਠਾਕੁਰ ਸਚ ਆਨੰਦ ਸਭ ਆਨੰਦ ਰੂਪ ਦਿਖਾਇਓ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਕਉ ਨਾਨਕ ਅਗਮਗਮੈ ਠਾਕੁਰ ਭਗਤ ਟੇਕ ਹਰ ਨਾਇਓ। ਗੌੜੀ ਮਹੱਲਾ ਪੰਜਵਾਂ। ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜਾਰੇ, ਜਨ ਤਾਰੇ ਬ੍ਰਹਿਮੰਡ ਖੰਡ ਹਰ ਤਾਂ ਕੋ ਨਾਮ ਜਪੀ ਜਾਰੇ, ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਆ ਰੇ, ਜੋ ਪ੍ਰਭ ਕਰੇ ਸੋਈ ਭਲ ਮਾਨੋ ਸੁਖ ਦੁਖ ਉਹੀ ਧਿਆਈਆ ਰੇ, ਕੋਟ ਪਤ ਤੋ ਦਾਰੇ ਕਿਨਮੈ ਕਰਤੇ ਬਾਰ ਨਾ ਲਾਗੈ ਰੇ, ਦੀਨ ਦਰਦ ਦੁਖ ਪੰਜਨ ਸੁਆਮੀ ਜਿਸ ਭਾਵੈ ਤਿਸੈ ਨਵਾਜੈ ਰੇ, ਸਭ ਕੋ ਮਾਤ ਪਿਤਾ ਪ੍ਰਤ ਬਾਲਕੋ ਜਪਰੀ ਜੀ ਪ੍ਰਾਣ ਸੁਖ ਸਾਗਰ ਰੇ, ਦਿੰਦੇ ਤੋੜ ਨਾਹੀ ਤੋ ਜਿਸ ਤਿਸ ਕਰ ਤੇ ਪੂਰ ਰਹੇ ਵਰਤ ਨਾਗਰ ਰੇ, ਜਾਚਕ ਜਾਚੈ ਨਾਮ ਤੇਰਾ ਸੁਆਮੀ ਗੜ ਗੜ ਅੰਤਰ ਸੋਈ ਰੇ, ਨਾਨਕ ਦਾਸ ਦਾ ਕੀ ਸਰਨਾਈ ਜਾਤੀ ਪ੍ਰਥਾ ਨਾ ਕੋਈ ਰੇ, ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬੂ ਨ ਮਨੋ ਵਿਸਾਰੇ, ਹਾਂ ਹਾਂ ਸਰਬ ਸੁਖਦਾਤਾ ਸਗਲ ਘਟਾਂ ਪ੍ਰਤ ਪਾਰੇ, ਰਹਾਉ ਮਹਾਂਕਾਸ਼ਟ ਕਾਟੇ ਖਨ ਪੀਤਰ ਰਸਨਾ ਨਾਮ ਚਤਾਰੇ, ਸ਼ੀਤਲ ਸ਼ਾਂਤ ਸੁਖ ਹਰ ਸ਼ਰਣੀ ਜਲਤ ਅਗਨ ਜਲਤੀ ਅਗਨ ਨਿਵਾਰੇ, ਗਰਭ ਕੁੰਡ ਨਰਕ ਤੇ ਰਾਖੇ ਪਵਜਲ ਪਾਰ ਉਤਾਰੇ, ਚਰਨ ਕਮਲ ਆਰਾਧਿਤ ਅਰਾਧਿਤ ਮਨ ਮਹਿ ਜਮ ਕੀ ਤ੍ਰਾਸ ਵਿਦਾਰੇ, ਪੂਰਨ ਪਾਰਮ ਪਰਮੇਸ਼ਰ ਉਚਾਗਮ ਪਾਰੇ, ਗੁਣ ਗਾਵਤ ਤਿਆਪਤ ਸੁਖ ਸਾਗਰ, ਜੂਆ ਜਨਮ ਨ ਹਾਰੇ ਕਾਮ ਕ੍ਰੋਧ ਲੋਭ ਮੋਹ, ਮਨ ਲੀਨੋ ਨਿਰਗੁਣ ਕੇ ਦਾਤਾਰੀ, ਕਰ ਕਿਰਪਾ ਆਪਣੇ ਨਾ ਆਪਣੋ ਨਾਮ ਦੀਜੈ, ਨਾਨਕ ਸਦ ਬਲਹਾਰੀ, ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਏਕ ਓੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਨਰਤਨ ਅਮੋਲਕ, ਸਾਧ ਸੰਗਤ ਜਪ ਇਕ ਖਿਨਾ ਰਾਉ, ਸੁਖ ਸੰਪਤ ਬਨਤਾ ਬਿਨੋਦ, ਛੋੜ ਗਏ ਬਹੁ ਲੋਕ ਭੋਗ, ਹੈਵਰ ਗੈਵਰ ਰਾਜ ਰੰਗ, ਤਿਆਗ ਚਲਿਓ ਹੈ ਮੂੜ ਨੰਗ, ਚੁਆ ਚੰਦਨ ਦੇ ਫੂਲਿਆ, ਸੋ ਤਨ ਧਾਰ ਸੰਗ ਰੂਲਿਆ, ਮੋਹੇ ਮੋਹੇ ਅਜਾਨ ਦੂਰ ਹੈ, ਮੋਹ ਮੋਹੇ ਅਜਾਨ ਦੂਰ ਹੈ, ਕਹੁ ਨਾਨਕ ਸਦਾ ਦੂਰ ਹੈ, ਗੌੜੀ ਮਹੱਲਾ ਪੰਜਵਾਂ, ਮਨ ਤਾਰ ਤਰਬੇ ਹਰ ਨਾਮ ਨੂੰ, ਸਾਗਰ ਲਹਿਰ ਸੰਸਾਰ ਸੰਸਾਰ, ਗੁਰਬੋਹਿਤ ਪਾਰ ਗਰਾਮ ਨੂੰ, ਰਹਾਉ ਕਲ ਕਾਲ ਖੰਧਿਆਰੀਆ, ਗੁਰ ਗਿਆਨ ਦੀਪ ਪੂਜਿਆਰੀਆ, ਬਿਖ ਬਿਖਿਆ ਪਸਰੀ ਅਤ ਕਣੀ, ਉਬਰੇ ਜਪ ਜਪ ਹਾਰ ਗੁਣੀ, ਮਤਬਾਰੂ ਮਾਇਆ ਸੋਇਆ, ਗੁਰਪੇਟ ਭਰਮ ਪਖੋਇਆ, ਕਹੁ ਨਾਨਕ ਇਕ ਤੇ ਆਇਆ, ਘਟ ਘਟ ਨਦਰੀ ਆਇਆ, ਗੌੜੀ ਮਹੱਲਾ ਪੰਜਵਾਂ, ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ, ਗੁਰੈ ਟੇਕ ਰਹਾਉ, ਏਕ ਅਨਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਵਿਖਾ ਦੀਆਂ, ਗੁਰ ਕਿਰਪਾ ਦੇ ਦਲ ਸਾਹ ਦਿਆ, ਬਖਸ਼ੀਸ ਵਜੋਂ ਮਿਲ ਏਕ ਨਾਮ, ਸੁਖ ਸਹਿਜ ਆਨੰਦ ਵਿਸਰਾਮ, ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿੰਨ ਮੁਖ ਉਜਲੇ, ਗੌੜੀ ਮਹੱਲਾ ਪੰਜਵਾਂ, ਜੀ ਅਰੇ ਉਲਾ ਨਾਮ ਕਾ, ਵਰਜੇ ਕਰਨ ਕਰਾਵ ਨੂੰ, ਤਿੰਨ ਮੈਂ ਪਉ ਹੈ ਜਾਮ ਕਰਾਉ, ਅਵਰ ਜਤਨ ਨਹੀਂ ਪਾਈ ਹੈ, ਵੱਡੇ ਪਾਗਰ ਤਿਆਈਆ, ਲਾਖੇ ਕਮਤੀ ਜਾਨੀ ਹੈ, ਆਗਿਆ ਚੱਲ ਨਹੀਂ ਮਾਨੀ ਹੈ, ਅਹੰ ਬੁੱਧ ਕਰਮ ਕਮਾਵਣੀ, ਗ੍ਰਹਿ ਬਾਲੂ ਪੀ ਨੀਰ ਬਹਾਵਣੀ, ਪ੍ਰਭ ਕਿਰਪਾਲ ਕਿਰਪਾ ਕਰੇ ਨਾਮ, ਨਾਨਕ ਸਾਧੂ ਸੰਗ ਮਿਲੇ, ਗੌੜੀ ਮਹੱਲਾ ਪੰਜਵਾਂ, ਬਾਰ ਨੈ ਬਲਹਾਰ ਨੈ ਲਖ ਬਰੀਆ ਨਾਮ, ਉਹ ਨਾਮ ਸਾਹਿਬ ਕੋ ਪ੍ਰਾਣ ਦਰੀਆ, ਰਾਉ ਕਰਨ ਕਰਾਵਣ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਟੇਕ, ਰਾਜ ਜੋਗਨ ਪ੍ਰਭ ਤੂੰ ਤਣੀ, ਤੂੰ ਨਿਰਗੁਣ ਤੂੰ ਸਰਗੁਣੀ, ਆਉਹਾਂ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ, ਅੰਤਰ ਜਾਮੀ ਪ੍ਰਭ ਸੁਜਾਣ, ਨਾਨਕ ਤਕੀਆ ਤੂੰ ਹੀ ਤਾਣ, ਗੌੜੀ ਮਹੱਲਾ ਪੰਜਵਾਂ, ਹਰ ਹਰ ਹਰ ਆਰਾਧਿਆ, ਸ਼ਾਂਤ ਸੰਗ ਹਰ ਮਨ ਵਸੈ, ਪਰਮ ਪਉ ਪਰਮ ਮੋਹ ਪਉ ਸਾਧੀਐ, ਰਾਉ ਵੇਦ ਪ੍ਰਾਣ ਸਿਮਰਤ ਪਾਣੇ, ਸਭ ਊਚ ਬਰਾਜਤ ਜਨ ਸੋਨੇ, ਸਗਲ ਅਵਸਥਾ ਅਸਥਾਨ ਪੈ ਪੀਤ ਚੀਨ, ਰਾਮ ਸੇਵਕ ਪੈਰੈ ਤਕੀਨ, ਲੱਖ ਚੁਰਾਸੀ ਜੋਨ ਫਿਰੈ, ਗੋਬਿੰਦ ਲੋਕ ਨਹੀਂ ਜਨਮ ਮਰੈ, ਬਲ ਬੁੱਧ ਸਿਆਣਪ ਹੋਮੈ ਰਹੀ ਹਾਰ, ਸਾਧ ਸ਼ਰਨ ਨਾਨਕ ਗਈ, ਗੌੜੀ ਮਹੱਲਾ ਪੰਜਵਾਂ, ਮਨ ਰਾਮ ਨਾਮ ਗੁਣ ਗਾਈਆ, ਨੀਤ ਨੀਤ ਹਰ ਸੇਵੀਆ, ਸਾਸਾ ਸਰ ਧਿਆਈਆ, ਰਹਾਉ ਸੰਤ ਸੰਗ ਹਰ ਗੋ ਮਨ ਵਸੈ, ਦੁੱਖ ਦਰਦ ਨੇੜਾ ਭਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨੰਤ ਤੇ ਵਿਆਪੀਐ, ਜਾ ਕਉ ਗੌਰ ਹਰ ਮੰਤਰ ਦੇ, ਸੋਬਰਿਆ ਮਾਇਆ ਗਣ ਤੇ, ਨਾਨਕ ਕਉ ਪ੍ਰਭ ਮਾਇਆ ਕਰ, ਮੇਰਾ ਮਨ ਤਾਨ ਵਾਸੈ ਨਾਮ ਹਰ, ਗੌੜੀ ਮਹੱਲਾ ਪੰਜਵਾਂ, ਰਸਨਾ ਜਪੀਐ, ਇਕ ਨਾਮੀ ਹਾਂ, ਸੁਖਾ ਆਨੰਦ ਕਰਨਾ ਆਗਾ, ਜੀ ਕਾ ਸੰਗ ਕਾਮ ਰਾਉ, ਕਟੀਆ ਤੇਰਾ ਅਹੰਗ ਰੋਗ ਤੂੰ ਗੌਰ ਪ੍ਰਸਾਦ, ਮਾ ਕਰ ਰਾਜ ਯੋਗ ਹਰ ਰਾਸ, ਜੈਨ ਜਨ ਚਾਖਿਆ ਦਾਗੀ ਕ੍ਰਿਸ਼ਨ ਲਾਥੀ ਆਰ, ਬਿਸਰਾਮ ਨਿਦ ਪਾਇਆ ਸੋ ਬਹੁਰ ਨ ਕਤੀ ਧਾਇਆ, ਹਰ ਹਰ ਨਾਮ ਜਾ ਕੋ ਗੁਰ ਦੀਆ, ਨਾਨਕ ਤਾਂ ਕਾ ਪਾਓ ਗਇਆ, ਗੌੜੀ ਮਹੱਲਾ ਪੰਜਵਾਂ, ਜਾ ਕੋ ਬਿਸਰੈ ਰਾਮ ਨਾਮ ਦਾ, ਹੂੰ ਕਉ ਪੀਰ ਸਾਧ ਸੰਗਤ ਮੈਲ ਹਰ ਦਾ, ਵੈਸੇ ਗੁਣੀ ਗਈ ਰਾਉ, ਜਾ ਕੋ ਗੁਰਮੁਖ ਹਿਰਦੈ ਬੁੱਧ, ਤਾਂ ਕੈ ਕਰ ਦਲ ਨਾਵ ਨਿਧ ਸਿੱਧ, ਜੋ ਜਾਣੈ ਹਾਰ ਪ੍ਰਭ ਤਾਨੀ, ਕਿਸ ਨਾਹੀ ਤਾਂ ਕੈ ਕਮੀ, ਕਰਨੈ ਹਰ ਪਛਾਣਿਆ, ਸਰਬ ਸੂਖ ਰੰਗ ਮਾਣਿਆ, ਹਾਰੂ ਤਨ ਜਾ ਕੈ ਗ੍ਰਹਿ ਬਸੈ, ਕਹੁ ਨਾਨਕ ਤਿਨ ਸੰਗ ਦੁਖ ਨਸੈ, ਗੌੜੀ ਮਹੱਲਾ ਪੰਜਵਾਂ, ਗਰਭ ਵੱਡੋ ਮੂਲੇ ਤਨੋਂ, ਰਹਿਣ ਨਹੀਂ ਗਹੁ ਕਿਤਨੁ ਰਾਉ, ਬੇ ਵਰਜਿਤ ਵੇਦ ਸੰਤਨਾ, ਆਹੂ ਸਿਉਰੀ ਹਿਤਨੋ, ਹਾਰ ਜੁਆਰ ਜੁਆ ਬਿਦੇ, ਇੰਦਰੀ ਰਾ ਵਸ ਲੈ ਜਿਤਨੋ, ਹਰਨ ਪਰਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ, ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਜਿਤਨੋ, ਗੌੜੀ ਮਹੱਲਾ ਪੰਜਵਾਂ, ਮੋਹੇ ਦਾਸ ਰੋ ਠਾਕੁਰ ਕੈ, ਤਾਰ ਪ੍ਰਭ ਕਾ ਕਨ ਰਾਉ। ਐਸੋ ਹੈਰੀ ਖਤਮ ਹਮਾਰਾ ਖਿਨ ਮੈਂ ਸਾਜ ਸੁਵਰਨ ਹਾਰਾ ਕਾਮ ਕਰੀ ਜੇ ਠਾਕਰ ਪਾਵਾਂਗੀ ਤੀਰਥ ਪ੍ਰਭ ਕੇ ਗੁਣ ਗਾਵਾ ਸਰਨ ਪਰਿਓ ਠਾਕੁਰ ਬਾਜੀ ਰਤਨਾ ਦੇਖ ਮੇਰਾ ਮਨ ਤੀਰਾ ਏਕ ਟੇਕ ਏਕ ਆਧਾਰ ਨਾ ਜਨ ਜਨ ਨਾਨਕ ਕੀ ਹਰ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੈ ਇਸ ਮਿੱਠੀ ਤੇ ਮਨ ਹੋਰੈ ਰਹਾਉ ਅਗਿਆਨੀ ਮਨੁੱਖ ਭਇਆ ਜੋ ਨਾਹੀਂ ਸੋ ਲੋਰੈ ਰਹਿਣਦਾਰੀ ਕਾਰੀਆਂ ਕਵਨ ਜੁਗਤ ਜਿਤ ਪੂਰੈ ਪ੍ਰਮ ਤੋਂ ਪ੍ਰਮ ਤੋਂ ਹਾਰਿਆ ਅਨਕ ਵਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਤ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਣਾ ਮੈ ਰਹਾਉ ਦੀਨ ਦਇਆਲਾ ਪਾਪ ਰਾਮ ਜਾ ਕੇ ਸਿਮਰਨ ਸੁਖ ਪਾਈ ਅਕ ਅਕਾਲ ਪੁਰਖ ਅਗਾਧ ਬੋਧ ਸੁਣਤ ਜਸੋ ਕੋਟ ਅਗ ਕਹੇ ਕਿਰਪਾ ਨਿਧ ਪ੍ਰਭ ਮਾਇਆ ਤਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਾਨ ਸ਼ਰਨ ਪ੍ਰਭੂ ਸੁਖ ਪਾਈ ਜਾ ਦਿਨ ਬਿਸਰੈ ਪ੍ਰਾਣ ਸੁਖ ਦਾਤਾ ਸੋ ਦਿਨ ਜਾਤ ਜਾਇ ਰਹਾਉ ਏਕ ਰਹਿਣ ਕੇ ਪਾਉਣ ਤੁਮ ਆਏ ਬਹੁ ਜੁਗ ਆਸ ਵਧਾਈ ਗ੍ਰਹਿ ਮੰਦਰ ਸੰਪੈ ਜੋ ਦਿਸੈ ਜਿਉ ਤ੍ਰਿਵਰ ਕੀ ਛਾਈ ਤਨ ਮੇਰਾ ਸੰਪੈ ਸਭ ਬਾਗ ਮਿਲਖ ਸਭ ਜਾਈ ਦੇਵਨ ਹਾਰਾ ਬਿਸਰੋ ਠਾਕੁਰੂ ਖਿਨ ਮਹਿ ਹੋਤ ਪਰਾਈ ਪਹਿਰੇ ਬਾਗਾ ਕਰਿ ਸ਼ਨਾਨਾ ਚੂਹਾ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਕੀਨਿਆ ਜਿਉ ਹਸਤੀ ਨਾ ਵਾਹੀ ਜਿਉ ਹੋਈ ਕਿਰਪਾਲ ਤਾਂ ਸਤਿਗੁਰ ਮਿਲੈ ਸਭ ਸੁਖ ਹਰ ਕੈ ਨਾਈ ਮੁਕਤ ਭਇਆ ਬੰਧਨ ਗੁਰ ਖੋਲੈ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਵੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਆ ਅੰਤਰ ਰਤਨ ਸਫਲ ਗੁਰ ਕੀਆ ਦਰਸ਼ਨ ਕਉ ਬਲ ਹਰੀਆ ਰਹਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜਾਂ ਹੋਏ ਕਿਰਪਾ ਹੋਏ ਦਇਆਲ ਸਤਿਗੁਰ ਆਪਣਾ ਤਾਂ ਹੀ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਪੰਥ ਤੇ ਛੂਟੈ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਸ਼ਤ ਫਲ ਪਾਈਐ ਨਾਮ ਇਸ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਤਾਰੀ ਬਿਨਸੇ ਸਰਬੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੇ ਰਹਾਉ ਕੋਟ ਜੋਰੇ ਲਾ ਕਰੋ ਰੇ ਮਨ ਨਾ ਹੋਰੇ ਪਰੈ ਪਰੈ ਹੀ ਕੌਨ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮ ਆਇਆ ਗੁਣ ਨਿਧ ਨਹੀਂ ਗਾਇਆ ਮਾਨ ਬਿਖੈ ਹੀ ਮੈਂ ਲੁਜੀ ਹੈ ਜਾਂ ਕੋਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੇ ਨਾਨਕ ਸੋ ਜਾਨ ਹਰ ਦਰਸ ਜੀਏ ਗੌੜੀ ਮਹੱਲਾ ਪੰਜਵਾਂ ਸਭ ਹੂੰ ਕੋ ਰਾਸ ਹਰ ਹੋ ਰਹਾਉ ਕਾਹੂੰ ਜੋ ਕਾਹੂੰ ਪੋ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਹੋ ਡੰਡ ਤਾਰਹੁ ਕਾਹੂੰ ਜਾਪ ਕਾਹੂੰ ਤਾਪ ਕਾਹੂੰ ਪੂਜਾ ਹੋ ਮਨੇਮ ਕਾਹੂੰ ਹੋ ਗੌਣ ਕਰਹੁ ਕਾਹੂੰ ਤੀਰ ਕਾਹੂੰ ਨੀਰ ਕਾਹੂੰ ਵੇਦ ਵਿਚਾਰ ਨਾਨਕਾ ਭਗਤ ਪ੍ਰੇ ਹੋ ਗੌੜੀ ਮਹੱਲਾ ਪੰਜਵਾਂ ਗੌਣ ਕੀਰਤਨ ਦਮੋਰੀ ਰਾਵ ਤੂੰ ਹੀ ਰਾਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਨ ਤੂੰ ਹੀ ਦਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਤੋ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬੰਨ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਉ ਉਹੀ ਪੀਓ ਉਹੀ ਕੀਓ ਗ੍ਰਹਿ ਦੀਓ ਦਾਨ ਕੀਓ ਆਹੂ ਸਿਉ ਮਨ ਰਾਤੋ ਉਹੀ ਪੋਰ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੁਚਾ ਮਨ ਉਹ ਸੁਖ ਜਾਤੋ ਸਹਿਜ ਖੇਲ ਆਨੰਦ ਖੇਲ ਰਹੇ ਪੇ ਫੇਰ ਪਏ ਮੇਲ ਨਾਨਕ ਗੁਰ ਸ਼ਬਦ ਪਰਾਤੂਰਾ ਗੌੜੀ ਮਾਲਵਾ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਨਾਮ ਲਿਓ ਮੀਤਾ ਲਿਓ ਆਗੇ ਵਿਖੋ ਪੰਥ ਪਿਆ ਨਿਰਹਾਉ ਸੋਭਤ ਸੋਭਤ ਸਦਾ ਸੇਵ ਤੇਰੇ ਸੰਗ ਵਸਤੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮਜਾਲ ਹੋਮ ਜਗ ਤੀਰਥ ਕੀ ਹੈ ਬਾਚ ਵਿੱਚ ਹੋਮੈ ਬਦੇ ਵਿਕਾਰ ਨਰਕ ਸੁਰਗ ਦੋਏ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨੈਚਲ ਗੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀ ਹੋ ਸਾਕਤਾ ਬਹਿ ਜਾਈ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੇ ਸੁਨ ਰਹੀ ਮਨਾ ਓਂਕਾਰ ਕੀਰਤਨ ਹੋਏ ਉਦਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਹਰੀ ਹਰਕ ਸੋ ਗਹਾਨ ਮਿਰਤ ਦੁਖ ਸੁਖ ਚਿੱਤ ਸਿਮ ਸਰ ਗੁਰ ਮਿਲੇ ਰਹਾਉ ਜਾਉ ਲਉ ਹਾਂ ਕਿਸ ਸੋਚੋ ਨਾਹੀ ਤਉ ਲਉ ਦੁਖਨ ਪਰੇ ਜਉ ਕਿਰਪਾਲ ਗੁਰ ਪੂਰਾ ਭੇਟਿਓ ਤਉ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹਾਂ ਕੀਏ ਤੇਤੇ ਬੰਦ ਪਰੇ ਜਉ ਸਾਧੂ ਕਰ ਮਸਤਕ ਧਰਿਓ ਤਬ ਹਮ ਮੋਕਤ ਪਾਏ ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖਮ ਕੇ ਬਿਖ ਕੇਰੇ ਮਨ ਤਨ ਬੁੱਧ ਅਰਪੀ ਠਾਕੁਰ ਕਹੋ ਤਬ ਹਮ ਸਹਿ ਸੋਏ ਜਉ ਲਉ ਪੋਟੋ ਠਾਈ ਚਲਿਓ ਤਉ ਲਉ ਡਾਨ ਪਰੇ ਕੋਟ ਡਾਰ ਗੁਰ ਪੂਰਾ ਮਿਲਿਓ ਕਉ ਤਉ ਨਾਨਕ ਨਿਰਪਏ ਗੌੜੀ ਮਾਲਾ ਮਹੱਲਾ ਪੰਜਵਾਂ ਪਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਾਸੁ ਮਾਨ ਗੋਬਿੰਦ ਆ ਗਿਓ ਪ੍ਰਹਾਉ ਮਾਨ ਅਭਿਮਾਨ ਦਉ ਸਮਾਰੇ ਸਮਾਨੇ ਮਸਤਕ ਡਾਰ ਗੁਰ ਪਾ ਗਿਓ ਸੰਪਤ ਹਰਖ ਨਾਪਤ ਦੁਖਾ ਰੰਗ ਠਾਕੁਰ ਜਾ ਲਾਗਿਓ ਬਾਸ ਬਾਸਰੀ ਕੈ ਸਵਾਮੀ ਉਦਿਆਨ ਪ੍ਰਦ੍ਰਿਸ਼ਟ ਆ ਗਿਓ ਨਿਰਭਉ ਭਏ ਸੰਤ ਬ੍ਰਹਮੰਡਾਰਿਓ ਪੂਰਨ ਸਰਭਾਗਿਓ ਜੋ ਕਿਛ ਕਰਤੈ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿ ਸੁਖ ਰਸ ਮਾਣੇ ਫਿਰ ਦੁਖ ਨਾ ਲਾਗਿਓ ਗੌੜੀ ਮਹੱਲਾ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥਿਆ ਸਤਿਗੁਰ ਸਬਦ ਸਮਾਇਆ ਰਹਾਉ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰ ਮਸਤਕ ਗੁਰ ਪੂਰੈ ਤਾਰਿਓ ਮਨ ਜੀਤੋ ਜਗ ਸਾਰੀ ਦੇਵਤਾ ਗਾਈ ਰਹੇ ਹਿਰਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਟੂਟ ਨਹੀਂ ਰੇ ਮੂਕੇ ਆਚਾਰਜੇ ਕਸਨੋਰੇ ਭਾਈ ਗੁਰ ਐਸੀ ਬੂਝ ਬਜਾਈ ਲਾਹੀ ਪਰਦਾ ਠਾਕੁਰ ਜਾਉ ਪੇਟਿਓ ਤਾਉ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹ ਅਚੰਭਉ ਜੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਾਹਿਬ ਚ ਭਏ ਬੇਗਾਸਾ ਗੁਰ ਨਿਧਾਨ ਦਲ ਰੱਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਭਰਤ ਰਾਜਾ ਰਾਮ ਕੀ ਸ਼ਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ ਰਾਉ ਸਾਸ ਸਿਮਰਤ ਬੇਦ ਵਿਚਾਰੀ ਮਹਾਂਪੁਰਖ ਨੇ ਓਂ ਕਹਿਆ ਬਿਨ ਹਾਰ ਭਜਨ ਨਾਹੀ ਨਿਸਤਾਰਾ ਸੂਖ ਨ ਕਿਨ ਹੂੰ ਲਹਿਆ ਤੀਨ ਪਵਨ ਕੀ ਲਖਮੀ ਜੋਰੀ ਬੂਝਦ ਨਾਹੀ ਲਹਿ ਰੇ ਬਿਨ ਹਰ ਭਗਤ ਕਾਂ ਦਿੱਤ ਪਾਵੇ ਫਿਰ ਤੋਂ ਪੈਰੇ ਪੈਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮਾ ਜਲ ਤੋ ਕਭੂ ਨਾ ਬੂਝਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਰਿਹਾ ਸਾਰ ਸੁਖ ਪੂਰਾ ਸਾਧ ਸੰਗਤ ਜਨ ਮਰਨ ਨਿਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਵਦ ਕੋ ਸਮਝਾਵੇ ਕਰਤਾ ਹੋਈ ਜਨਾ ਬਿਰਹਾਉ ਅਣਜਾਣਤ ਕਿਸ ਇਨੇ ਕਮਾਨੋ ਜਪ ਤਪ ਕਿਸੁ ਨਾ ਸਾਧਾ ਦਹਿ ਦਿਸ ਲੈ ਇਹ ਜਾ ਮਨ ਦੋਹਰਾਉ ਕਵਨ ਕਰਮ ਕਰ ਬਾਧਾ ਤਨ ਮਨ ਤਾਨ ਪੂਮ ਕਾ ਠਾਕਰਾਉ ਇਸਕਾ ਇਹ ਮੇਰਾ ਪਰਮ ਮੋਹ ਕਛੂ ਜਿਸ ਨਾਹੀ ਇਹ ਪੈ ਕਰ ਪੈ ਪੈਰਾ ਤਬ ਇਹ ਕਹਾਂ ਕਮਾਵਨ ਭਰਿਆ ਜਬ ਇਹ ਕਛੁ ਨਾ ਹੋਤਾ ਜਬ ਇਕ ਨਿਰੰਜਨ ਨਿਰੰਕਾਰ ਪ੍ਰਭ ਸਭ ਮੈਂ ਸਭ ਕਿਸ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੇ ਜਿਨ ਇਹ ਰਚਨ ਰਚਾਇਆ ਕਉ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪੁਰਖ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਾਰ ਬਿਨ ਅਬਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ ਰਹਾਉ ਵਰਤ ਨੀਮ ਸੰਜਮ ਮਹਿ ਰਹਿਤਾ ਤਿਨਕਾ ਆੜ ਨ ਪਾਇਆ ਆਗੇ ਆ ਚੱਲਣ ਔਰ ਹੈ ਪਾਈ ਊਹਾਂ ਕਾਮ ਨ ਆਇਆ ਤੀਰਥ ਨਾਹੀ ਅਰ ਧਰਨੀ ਪ੍ਰਮਤਾ ਅੱਗੇ ਠੋਰ ਨ ਪਾਵੇ ਊਹਾਂ ਕਾਮ ਨ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਚਤੁਰਵੇਦ ਮੁਖ ਬਚਨੀ ਉਚਰੇ ਅੱਗੇ ਚਾਉ ਮਹਿਲ ਨ ਪਾਈਐ ਬੂਝੈ ਨਾਹੀ ਇਕ ਸੁਧਾਕਰ ਉਹ ਸਗਲੀ ਜਾਖ ਚਖਾਈਐ ਨਾਨਕ ਕਹਿਤ ਇਹ ਵਿਚਾਰਾ ਜੀ ਕਮਾਵੇ ਸੋ ਪਾਰ ਗਰਾਮੀ ਗੁਰਸੇਵ ਹਰ ਨਾਮ ਤਿਆਵੋ ਤਿਆਗੋ ਮਨੋ ਗਵਾਨੀ ਗੌੜੀ ਮਾਲਾ ਪੰਜਵਾਂ ਮਾਧੋ ਹਰ ਹਰ ਹਰ ਮੁਕਈਐ ਹਮ ਤੇ ਕਛੂ ਨ ਹੋਵੇ ਸੁਆਮੀ ਜਉ ਰੱਖ ਤਿਉ ਰਹੀ ਰਹਾਉ ਕਿਆ ਕੇਸ ਕਰੇ ਕੇ ਕਰਨੇ ਹਾਰਾ ਕਿਆ ਇਸ ਹਾਥ ਵਿਚਾਰੀ ਜਿਤ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਦਮੋਦਰ ਦੀਨ ਦਿਆਲ ਦਮੋਦਰ ਰਾਇਆ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਭਗਤ ਬਸ਼ਲ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਭਨੀ ਜਾਈ ਜੀਓ ਕਿਉਂ ਪੇਖਾ ਪ੍ਰੀਤਮ ਕਵਣ ਸੁਕਰਣੀ ਜੀਓ ਸੰਤਾਂ ਦਾਸੀ ਸੇਵਾ ਚਰਣੀ ਜੀਓ ਇਹ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਬਿਨ ਤਿਸ ਨਿਵੇ ਲਾਗੋ ਪਾਈ ਜੀਓ ਪੋਥੀ ਪੰਡਿਤ ਬੇਦ ਖੋ ਜੰਤਾ ਜੀਓ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਤੇ ਆਈ ਜੀਓ ਭਈ ਕਿਰਪਾਲ ਸੁਆਮੀ ਮੇਰੇ ਜੀਓ ਪਦਤ ਪਾਵਿਤ ਲਗ ਗੁਰ ਕੇ ਪੈਰੇ ਜੀਓ ਪ੍ਰਮ ਪਉ ਕਾਟਕੀ ਨਿਰਬੈਰੇ ਜੀਓ ਮਾਂ ਗੁਰ ਮਨ ਕੀ ਆਸ ਗੁਰਾਈ ਜੀਓ ਜਿਨ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭ ਤਿਆਇਆ ਸੋ ਸੁਭਾਵੰਤਾ ਜੀਓ ਜੇ ਸਾਧੂ ਸੰਗਤ ਦੇਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹੱਲਾ ਪੰਜਵਾਂ ਮਾਂ ਜਾਉ ਹਮਾਰੇ ਰਾਮ ਪਿਆਰੇ ਜੀਓ ਰਹਿਣ ਦਿਨ ਸਦਾ ਸਦਾ ਚਤਾਰੇ ਜੀਓ ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ ਤੁਧ ਬਿਨ ਕਿਤ ਬਿਦ ਤਰੀਐ ਜੀਓ ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ ਵਣ ਤ੍ਰਿਣ ਤਿਣ ਤ੍ਰਿਪਵਣ ਸੁਖ ਪਰਮਾਨੰਦਾ ਜੀਓ ਸੇ ਸੁਹਾਵੀ ਇਹ ਮਨ ਬਿਕਸੰਦਾ ਜੀਓ ਪੇਖ ਦਰਸ਼ਨ ਇਹ ਸੁਖ ਲਹੀਆ ਜੀਓ ਚਰਨ ਬਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਧਨ ਦੇਵਾ ਜੀਓ दासन दास नाम जपले बाजियो बिनो सुनो हर बिनो ठाकुर पै कहिया जियो एछ पुन्नी मेरी मन तन हरिया जियो दर्शन देगत सब दुख पर हरिया जियो हर हर नाम जपे जप तरिया जियो ए जर नानक सुख सही आ जियो गौड़ी माज महला पंजवा सुन सुन साजन मन मित प्यारे जियो मन तन तेरा ही जियो पे बारे जियो बिसरनाई प्रभु दीन प्रभु प्राण आधारे जियो सदा तेरी सरनाई जियो जिस मिलया है मन दी जीव है मपाई जियो गुर प्रसादी सो हर हर पाई जियो सब किश प्रभु का प्रभु की आ जाई जियो प्रभु कहो सदबल जाई जियो हिन दान जपे बुढ़पागी जियो नाम निरंजन एक लिवलागी जियो गुर पूजा पाया प्रभ सब दुख मिटाया जियो आठ पैर गुण गाया जियो नरतन पदार्थ हर नाम तुम्हारा जियो तू साचा सा भगत बन जारा जियो हार तन रास सच वपारा जियो जन नानक सद बलहारा जियो राग गौड़ी माज महला पंजवा एकू ओंकार गुरप्रसाद तू मेरा बहुमान करते तू मेरा बहुमान जोर तुम्हारे सुख वसान सच शब्द निशान रहा उस सबे गल्ला जातियां सुन के चुपकियां कद ही सुरत न लदियां माया मोहड़िया दे बुजारत सारता से अखी डिठड़िया कोई जे मूर्ख लोभिया मूल ना सुनी कहे एकत दोहो चहो क्या गणी साब एकत साध मुठी एकत एक आद नाय रसी अड़ा कागर लाए बिरली जाए बुठी भगत सचे दर से बंदे सोहंदे आनंद करें दिन रात रंग तेरे रते परमेश्वर है रंग रते परमेश्वर है जन नानक तिन बल जात गौड़ी महला पंजवा मांझ दुख पंजन तेरा नाम जी दुख पंजन तेरा नाम आठ पैर आराधी है पूर्ण सतगुर ज्ञान राव जित कट वसे पार ब्रह्म सोई सुहावा थाओ जम कंकर नेड़ न आवई रसना हर गुण गाओ सेवा सुरत न जानिया ना जा पया राध उड़ तेरी जग जीवन मेरे ठाकुर अगमा गाद भय कृपाल गुसाइया नठे सोग संताप तत्ती वाव न लग गई सतगुर रखे आप गुर नारायण दयो गुर गुर सचा सिरजनहार गुर तुठे सब कुछ पाया जन नानक सदबलहार गौड़ी माज महला पंजवा हार राम राम राम राम जप पूर्ण होए काम रहाउ राम गोबिंद जपेंदिया हुआ मुख पवित्र हर जस सुनिया जिस ते सोई पाई मित्र सब पदार्थ सब फला सर्व गुणा जिस माही क्यों गोबिंद मनो विसारी है जिस मृत दुख जाही जिस लड़ लग्या जीवी है भव जल पई है पार मिल साधु संग उदार होई मुखू जल दरबार जीवन रूप गोपाल जास संत जना की रास नानक उबरे नाम जाप दार सचे सबासु गौड़ी माज महला पंजवा मीठे हर गुण गाओ जिंदु तू मीठे हर गुण गाओ सचे से तीरथ आ मिलिया न था वे थाम रहाओ होर साध सब फिकया तन मन फिका हुए बिन परमेश्वर जो करे फिट सो जीवन हो अंचल गह का साधका तरना ही संसार पार ब्रह्म आराधी है उदरै सब परवार साजन बंध सो मित्र सो हर नाम हृदय दे अवगुण सब मिटाए कै पर उपकार करे माल खजाना ते घर हर के चरण निदान नानक जात के दर तेरे प्रभु तुदनो मंगे दान को ओंकार सतगुर प्रसाद राग गौड़ी महला नावा साधु मन का मन त्यागो काम क्रोध संग दुर्जन की दा ते अनस पा गुरु आओ सुख दुख दोनों सम कर जाने और मान पमाना हर सोग ते रहे अतीता तन जग तत बशाना उसत निंदा दू ते आगे खोजे पंध रवाना जन नानक खेल कठिन है किनू गुरमुख जाना गौड़ी महला नावा साधु रचना राम बनाई एक बिनस एक आसर कर माने चर्ज लख्यो न जाई रहाउ काम क्रोध मोह बस प्राणी हर मूर्त बिसराई झूठा तन साचा कर मान्यो जो सुपना रह नाई जो दिसै सु सगल बिनासै ज्यों बहादुर की शाही जन नानक जग जानो अब मिथ आ रहे राम सरनाई गौड़ी महला नावा प्राणी कहो हर जस मन नहीं आवे अनस मगन रहे माया मैं कहो कैसे गुण गाव रहाउ पूत मीत माया ममता कहो ए बिद आप बंदावे मृग तृष्णा ज्यो झूठो ए जागो देख ता सुठतावे भुगत मुक्त का कारण स्वामी मूढ़ता ए बिसरावे जन नानक कोटन मैं कहो भजन राम को पावे गौड़ी महला नावा साधु ए मन गहो न जाई चंचल तृष्णा संग बस्त है जाते फिर न रहाई रहाउ कठिन क्रोध काठी के पीतर जेह सौद सब विसराई रतन ते ज्ञान सब को हर लीना तासो कश नाम बसाई जोगी रतन जतन करत सब हारी गुनी रहे गुण गाई जन नानक हर पै दयाला तौ सब बिद बन आई गौड़ी महला नवा साधु गोविंद के गुण गाओ
1: आवो गज को त्रास मिटे जिस सिमरत तुम काही विसराले तज मान हो माया पण भज राम चित लावो नानक मुक्त पंथी गुरमुख हो तुम पावो गौड़ी महला नामा को माई पूज्यो मन समझावे देर प्राण साद मग सुनकर निमख ना हर गुण गावे हाव दुर्लभ देह पाए मानस की व्यथा जन्म सरावे माया मोह महा संकट बन तास रुच उपजावे अंतर बाहर सदा संग प्रभ तासु निहु ना लावे नानक मूर्त साहे तुम मानो जे कट राम समावे घोड़ी महला नौमा साधु राम चरण दिस रामा देर प्राण पड़े को इस गुण सिमरे हर को नामा राव लोग मोह माया ममता सुन औ बिखियन की सेवा हर सोग पर जे नान सोमव्रत है देवा स्वर्ग नरक अमृत दिखे सब त्यों कंचन और पैसा पुस्तक निंदा ए सम जाके लोग मोह पुन तैसा दुख सुख एवा दे दे नान ते तुम जानो ज्ञानी नानक मुक्तता हे तुम मानो एह दिद को जो प्राणी गौड़ी महला नौमा मानवे कहाँ पयो तैं बौरा एहन सौर कटया नहीं जाने पयो लोग संग हौरा रहाओ जो तन तय अपनो कर मान्यो अर सुंदर ग्रह नारी इनमें कश तेरो रे नान देखो सोच बेचारी रतन जन्म अपनो तय हारियो गोविंद रस नहीं जाने उखना लीन पयो चरमन स्यों देखा और दसरानी कहो नानक सोई नर सुखिया राम नाम गुण गावे और सगल जग माया मोहया निरसय पद नहीं पावे गौड़ी महला नौमा नारा चेत पाव तेरा रे दीन दयाल सगल पै भंजन चरण ताहे तुम पार रे रहाओ वेद प्राण जास गुण गावत ताको नाम ही है मोह तार रे पावन नाम जगत में हर को सिमर सिमर कस मल सब हरे मानस दे बहर नह पावे कशो पाओ मुक्त का कर रे नानक कहत गाहे करुणा में पव सागर कह पार उतर रे रा गौड़ी अष्टपदिया महला पहला गौड़ी गुआरी ओंकार सतनाम करता पुरख गुर प्रसाद निध सिद्ध निर्मल नाम विचार पूरन पूर या बिख मार तिरकुटी चुटी बिमल मुझार गुर की मत जी आई कार इंद्र राम रमत मन मानिया ज्ञान अंजर गुर शब्द पशानिया राव एक सुख मानिया सहज मिलाया निर्मल वाणी परम चुकाया लाल पय सुहा रंग माया नगर पई दिख ठाक रहाया पुत पई जी वतमर जाग्या चौधर वह मन हर स्यों लाग्या रस संग रह दिख पर हर त्यागया पाए बसे जम का पाग्या सार रहे भर अंगंकारा चित हर स्यों राता हुक्म अपारा जात रहे पत के आचारा दृष्ट पई सुखा संतारा तुझिन कोय न देखो मीत किस से वो किस देवो चीत किस पुष्यों किस लाभो पाए किस उपदेश रहा लेव लाए गुर से भी गुर लागो पाए भगत करीरा चू हर नाए शिक्षा दीक्षा भोजन पाओ हुक्म संजोगी नित कर जाओ गर्भ गंत सुख आत्म त्याना ज्योत भई ज्योति माहे समाना लिख मिटे नहीं चौध निशाना करता करना करता जाना नह पंडित नह चतर स्याना नह फूलो नह परम पुलाना कथो न कथनी हुक्म पहचाना नानक गुरमत सहज समाना गौड़ी गुआरेरी महला पहला मन कुंचर काया उद्याने गुरंत सच चौध निशाने राज द्वारे सुख सुमाने चतरा इन्हें चीनिया जाए बिन मारे क्यों कीमत पाए रहाओ कर में अमृत अस कर ले ननाकार ना कोई करे राखे आप बड़े आई दे नील नील अगन इक ठाई जल निवरी गुर बूझ बुझाई मन दे लिया रहस गुण गाई ऐसा कर बाहर तो कैसा वैस गुफा नह आखो कैसा सागर डुकर मिल को वैसा मुए को मारे कौन डरे को कैसा डर कवन शब्द बचाने तीन पौन जिनका यातिन कहन बखानिया जिन बुझ यातिन सहज पहचानिया देख विचार मेरा मन मानिया कीरत सूरत मुकत इक नाई तही निरंजन रहिया समाई निज कर व्याप रहा निज ठाई उसत करह के ते मन प्रीत तन मन सुचे साच सो चीत नानक हर पद नीता नीत गौड़ी गौर एरी महला पहला ना मन मरे ना कार जोए मन वस दुता दुर्मत जोए मन माने गुरते इक होए निर्गुण राम गुण है वस होए आप निवार विचार है सोए रहा मन फूलो बहुत कह बेकार मन फूलो सिरा व्यापार मन माने हर एक अंकार मन फूलो माया कर जाए ਕਾਮ ਵਿਰੁੱਧ ਰਹੇ ਨਾ ਠਾਏ, ਹਰ ਭਜ ਪ੍ਰਾਣੀ ਰਸਨ ਰਸਾਏ, ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁਚਨ ਸਾਸਿਰ ਚੱਲ ਲੈ ਹਰੀ, ਜੂਏ ਫੇਲਨ ਕਾਚੀ ਸਾਰੀ, ਸੰਪੋ ਸੰਚੀ ਪਏ ਵਿਕਾਰ, ਹਰਖ ਸੋਕ ਉਬੇ ਦਰਬਾਰ, ਸੁਸੈ ਜੇ ਜਪ ਹਿਰਦੇ ਮਰਾਰ, ਨਗਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਉਗੁਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ, ਬਿਨਾਂ ਮੈਂ ਸਭ ਦੁਖ ਨਿਵਾਸ, ਮਨਮੁਖ ਮੂਲ ਮਾਇਆ ਚਿੱਤ ਵਾਸ, ਗੁਰਮੁਖ ਗਿਆਨ ਤੁਰ ਕਰਮ ਲਿਖਿਆਸ, ਮੰਚਨ ਚਲਤਾ ਵਿੱਚ ਸੁਨ ਗਾਵੈ, ਸਤਿ ਤੁਸੀ ਮੈਲ ਨ ਪਾਵੈ, ਨਾਨਕ ਗੁਰਮੁਖ ਹਰ ਗੁਣ ਗਾਵੈ, ਗੌੜੀ ਗੁਰੇਰੀ ਮਹੱਲਾ ਪਹਿਲਾ, ਹੋਮੇ ਕਰਤਿਆ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬੂਟੇ ਪਾਵੈ ਦੋਏ, ਸੋਖ ਮਾਵੈ ਤੁਰ ਲਿਖਿਆ ਹੋਏ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮਾਂਗੈ ਨਾਮ ਦਿਖਾਰੀ, ਹਵ ਦਿਸ਼ਟ ਦਿਸੈ ਤਾਂ ਕਹੇ ਆ ਜਾਏ, ਦਿਨ ਦੇਖੇ ਕਹਿਣਾ ਦੱਸਾ ਜਾਏ, ਗੁਰਮੁਖ ਦਿਸੈ ਸਹਿ ਸੁਪਾਏ, ਸੇਵਾ ਸੁਰਤੇ ਲਿਵ ਲਾਏ, ਸੁਖ ਮਾਂਗਤ ਦੁਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ, ਏਕ ਬਿਨਾਂ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੈ ਸੋਏ, ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਦੂਜਾ ਪਰਮ ਸਹਿਜ ਸੁਪਾਏ, ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਨ ਮਹਿ ਸਾਚੋ ਗੁਰਮੁਖ ਪਾਓ, ਨਾਮ ਬਿਨਾਨਾ ਹੀ ਨਿਜ ਠਾਓ, ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਗਰ ਕਰੇ ਤਾਂ ਬੁਝੈ ਨਾਓ, ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਚੀਲ ਕਸ਼ਟ ਬਿਖ ਰਾਲਾ, ਸਤਿਗੁਰ ਸੇਵਾ ਝੂਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੁਝੈ ਏਕ ਲੈ ਬੁਲਾਏ, ਨਿਸ਼ਕਰ ਵਾਸਤੇ ਸਾਚ ਸਮਾਏ, ਜੰਮਣ ਮਰਨਾ ਥਾ ਕਰਹਾਏ, ਪੂਰੇ ਗੁਰਤੇ ਇਹ ਮਤ ਪਾਏ, ਕਥਨੀ ਕਥੋ ਨਾ ਆਵੈ ਹੋਰ, ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ, ਦੁੱਖ ਸੁੱਖ ਪਾਣੇ ਤਿਸੈ ਰਜਾਏ, ਨਾਨਕ ਨੀਚ ਕਹਿ ਲੈ ਬੁਲਾਏ, ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿੱਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ, ਦੂਜਾ ਕੌਣ ਕਹਾ ਨਹੀਂ ਕੋਈ, ਸਮੈ ਏਕ ਨਿਰੰਜਨ ਸੋਈ, ਰਹਾਓ ਦੂਜੀ ਗੁਰਮਤਿ ਆਖੈ ਦੋਏ, ਆਵੈ ਜਾਏ ਮਰ ਦੂਜਾ ਹੋਏ, ਧਰਨ ਗਗਨ ਨਹਿ ਦੇਖੋ ਦੋਏ, ਨਾਰੀ ਗੁਰਖ ਸਵਾਈ ਲੋਏ, ਰਬ ਸੱਸ ਦੇਖੋ ਦੀਪ ਕੁਜਿਆਲਾ, ਸਭ ਨਿਰੰਤਰ ਪ੍ਰੀ ਸੰਭਾਲਾ, ਕਰ ਕਰ ਤਾਂ ਮੇਰਾ ਚਿੱਤ ਲਾਇਆ, ਸਤਿਗੁਰ ਮੁਖ ਏਕ ਬਚਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੈ ਸਭ ਲੋਈ, ਏਕ ਸੇ ਸਭ ਉਪਤ ਹੋਈ, ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੁ ਨਾਨਕ ਏਕੋ ਸਾ ਲਾਹੀ, ਗੌੜੀ ਮਹੱਲਾ ਪਹਿਲਿਆ, ਜਾਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰੇ, ਪੰਚ ਮਾਰ ਸਾਚ ਉਰ ਤਾਰੇ, ਰਹਾਓ ਜਿਸੈ ਅੰਤਰ ਸਾਚ ਸਾਰੇ, ਜੋਗ ਜੁਗਤ ਕੀ ਕੀਮਤ ਪਾਵੇ, ਰਬ ਸੇਕੋ ਗ੍ਰਹਿ ਗਿਆਨੇ, ਕਰਨੀ ਕੀਰਤ ਕਰਮ ਸਮਾਨੇ, ਏਕ ਸ਼ਬਦ ਇੱਕ ਭੀਖਿਆ ਮਾਂਗੇ, ਗਿਆਨ ਧਿਆਨ ਜੁਗਤ ਸੱਚ ਜਾਗੇ, ਤੈ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲੈ ਬੁਲਾਏ, ਆਪੇ ਮੇਲੇ ਪਰਮ ਚਗਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰਕੀ ਸੇਵਾ ਸ਼ਬਦ ਵਿਚਾਰ, ਹੁਮੇ ਮਾਰੇ ਕਰਨੀ ਸਾਰ, ਜਬ ਤਬ ਸੰਜਮ ਪਾਠ ਪ੍ਰਾਣ, ਕਹੁ ਨਾਨਕ ਅਪਰਮ ਪਰਮਾਨ, ਗੌੜੀ ਮਹੱਲਾ ਪਹਿਲਾ, ਕਿਮਾ ਗਹੀ ਬਾਤ ਸੀਲ ਸੰਤੋਖ, ਰੋਗਨਾ ਵਿਆਪੇ ਨਾ ਜਮ ਦੁਖ, ਮੁਕਤ ਭਏ ਪ੍ਰਭ ਰੂਪ ਨਾ ਰਿਖ, ਜੋਗੀ ਕਹੁ ਕੈ ਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ, ਰਾ ਨਿਰਭਉ ਜੋਗੀ ਨਿਰੰਜਨ ਜਾਵੈ, ਅੰਧਨ ਜਾਗੈ ਸੱਚ ਲਿਵ ਲਾਵੈ, ਸੋ ਜੋਗੀ ਨੀ ਰਹਿ ਮਨ ਭਾਵੈ, ਕਾਲ ਜਾਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰਭ ਨਿਵਾਰੇ, ਆਪ ਤਰੈ ਪਿਤਰੀ ਨਿਸਾਰੇ, ਸਤਿਗੁਰ ਸੇਵੈ ਸੋ ਜੋਗੀ ਹੋਏ, ਤੈ ਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੈ ਤੈ ਸੋ ਹੋਏ, ਨਾਮੇ ਕੇਵਲ ਨਿਰਭਉ ਨਾਉ, ਨਾਥੈ ਨਾਥ ਕਰੇ ਬਲ ਜਾਉ, ਪੁਨਰਤ ਜਨਮ ਨਾਹੀ ਗੁਣ ਗਾਓ, ਅੰਤਰ ਬਾਹਰ ਏਕੋ ਜਾਣੇ, ਗੁਰ ਕੈ ਸ਼ਬਦ ਆਪ ਪਛਾਣੇ, ਸੱਚੇ ਸ਼ਬਦ ਦਰ ਨਿਸ਼ਾਣੇ, ਸ਼ਬਦ ਮੈਂ ਰਹਿ ਤਿਸ ਨਿਜ ਕਰ ਵਾਸਾ, ਆਵੇ ਨਾ ਜਾਵੇ ਸੁਖੇ ਆਸਾ, ਗੁਰ ਕੈ ਸ਼ਬਦ ਕਮਲ ਪ੍ਰਗਾਸਾ, ਜੋ ਜੀ ਸਸੋ ਆਸ ਨਿਰਾਸਾ, ਕਾਮ ਕ੍ਰੋਧ ਦਿਖ ਪੂਤ ਪਿਆਸਾ, ਨਾਨਕ ਬਦਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਾਸ ਮਿਲੇ ਸੁਖ ਹੋਈ, ਦੁੱਖ ਵਿੱਚ ਰਹਿ ਭਾਵੈ ਸੱਚ ਰਸੋਈ, ਦਸਾਂ ਦੇਖ ਪਈ ਮਤ ਪੂਰੀ, ਅਸਠ ਮਜਨ ਚਰਨ ਹੈ ਦੂਰੀ, ਰਾਓ ਨੇਤਰ ਸੰਤੋਖ ਹੈ ਇਸ ਲਈ ਬਤਾਰਾ, ਜੀਵਾ ਸੂਚੀ ਹਰ ਰਸ ਸਾਰਾ, ਸੱਚ ਕਰਨੀ ਅਬ ਅੰਤਰ ਸੇਵਾ, ਮੰਤਰ ਪਤਾਸਿਆ ਅਲਖ ਪੇਵਾ, ਜਹ ਜਹ ਦੇਖੋ ਤਹਿ ਤਹਿ ਸਾਚਾ, ਬਿੰਦੂ ਜਸਦ ਰਸ ਜਗ ਕਾਚਾ, ਗੁਰਸਮ ਜਾਵੈ ਸੋਚੀ ਹੋਈ, ਗੁਰਮੁਖ ਬਿਰਨਾ ਬੁੱਝੈ ਕੋਈ, ਕਰ ਕਿਰ ਪਾਰਾ ਖੋ ਰਖਵਾਲੈ, ਬਿੰਦੂ ਜੇ ਪਸੂ ਪਏ ਬੈਸਾਲੈ, ਗੁਰ ਕਹਿਆ ਅਵ ਨਹੀਂ ਦੂਜਾ, ਕਿਸ ਕਹੁ ਦੇਖ ਕਰੋ ਅਨ ਪੂਜਾ, ਸੰਤ ਹੇਤ ਪ੍ਰਭ ਕਰੇ ਪਵਣ ਧਾਰੇ, ਆਸਨ ਜੀਵੇ ਸੋ ਤਤ ਵਿਚਾਰ, ਸਾਚ ਹਿਰਦੈ ਗਤ ਪ੍ਰੇਮ ਨਿਵਾਸ, ਪੰਡਿਤ ਨਾਨਕ ਹਮ ਤਾਂ ਕੇ ਰਾਤ, ਗੌੜੀ ਮਹੱਲਾ ਪਹਿਲਾ, ਬ੍ਰਹਮੈ ਗਰਭ ਕੀ ਆ ਨਹੀਂ ਜਾਣਿਆ, ਦੇਵ ਕੀ ਦਿੱਤ ਬੜੀ ਪਛਤਾਨਿਆ, ਜੈ ਪ੍ਰਭ ਸਿਮਰੈ ਤਹੀਂ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰੈ, ਜਿਸ ਗੁਰ ਮਿਲਿਆ ਤਿਸ ਗਰਭ ਨੇ ਵਾਰੇ, ਰਾਓ ਬਾਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਵਪਾਰਕਾਰੀ, ਬਿੰਗੁਰ ਪੁੱਛੈ ਜਾਏ ਤੇ ਹਰੀ, ਹਰੀ ਚੰਦ ਦਾਨ ਕਰੈ ਜਸ ਲੈ ਵੈ ਬਿਲਕੁਲ ਅੰਤ ਨਾ ਪਾਏ ਅਤੇ ਵੈ ਆਪ ਭੁਲਾਏ ਆਪੇ ਮਸ ਦੇ ਵੈ ਦੁਰਮਥਰ ਨਾਸਿਕ ਗੁਰਾਚਾਰੀ ਪ੍ਰਭ ਨਾਰਾਇਣ ਨਾਰਾਇਣ ਗਰਭ ਪਰ ਹਾਰੀ ਪ੍ਰਹਲਾਦ ਉਧਾਰੀ ਕਿਰਪਾ ਤਾਰੀ ਫੁੱਲੋ ਰਾਵਣ ਮੁਗਧ ਚੇਤ ਲੁੱਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਤਤ ਗੁਰ ਹੇਤ ਸਹਿਸ ਬਾਹੋ ਮਾਧ ਸੀਸ ਮਹਿ ਕਾਸਾ ਨਾਸਕ ਲੈ ਨ ਸੁਧਦਾਸਾ ਗੈਰ ਸੰਘਾਰੇ ਬਿਨ ਭਗਤ ਅਜੇ ਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਲ ਨਿਧਾਰੇ ਗੈਰ ਸੰਘਾਰ ਸੰਤ ਨਿਸ ਤਾਰੇ ਆਪਣੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸ ਤਾਰੇ ਪਿਤਾ ਦੁਰਯੋਧਨ ਪਤ ਕੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੈ ਧਰਮ ਭਲਾਨਿਆ ਇੱਕ ਤਿਲ ਭੁੱਲੇ ਬਹੁਤ ਪਛਤਾਨਿਆ ਕੰਸ ਕੇਸਨ ਦੂਰ ਨ ਕੋਈ ਰਾਮ ਨਾ ਚੀਨਿਆ ਆਪਣੀ ਪਤ ਕੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬਿਨ ਗੁਰ ਗਰਭ ਨਾ ਮੇਚਿਆ ਜਾਏ ਗੁਰਮਤਿ ਧਾਰਨ ਤੀਰਥ ਹਰ ਨਾਏ ਨਾਨਕ ਨਾ ਮਿਲੈ ਗੁਣ ਗਾਏ ਗੌੜੀ ਮਹੱਲਾ ਪਹਿਲਾ ਜੋਹਾ ਚੰਦਨ ਅੰਕ ਚੜਾਵੋ ਵਾਰ ਪਟੰਬਰ ਪਹਿਰੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰੋਂ ਕਿਆ ਓਡ ਦੇ ਖਾਵੋ ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹੋ ਕਾਨੀ ਕੁੰਡਲ ਗਲਮੁਖੀਅਨ ਕੀ ਮਾਲਾ ਲਾਲ ਨਿਹਾਲੀ ਕੁਲ ਬੁਲਾਲਾ ਬਿਨ ਜਗਦੀਸ਼ ਕਹਾਂ ਸੁਖ ਪਾਲਾ ਨੈਨ ਸਲੋਨੀ ਸੁੰਦਰ ਨਾਰੀ ਖੋਰ ਸ਼ਿੰਗਾਰ ਕਰੇ ਅਤਿ ਪਿਆਰੀ ਬਿਨ ਜਗਦੀਸ਼ ਭਸੇ ਨਿਤ ਖੁਆਰੀ ਦਾਰ ਘਰ ਮਹਿਲਾ ਸੇਜ ਸੁਖਾਲੀ ਐਨੇ ਸੂਲ ਬਿਛਾ ਵੈ ਮਾਲੀ ਬਿਨ ਹਰ ਨਾਮ ਸੋ ਦੇਹ ਜੋ ਖਾਲੀ ਹੈਵਰ ਗੈਵਰ ਨੀਜੇ ਵਾਜੈ ਲਸਕਰ ਨਿਰਖ ਵਾਸੀ ਭਾਜੈ ਬਿਨ ਜਗਦੀਸ਼ ਝੂਠੇ ਦੇ ਵਾਜੈ ਸਿੱਧ ਕਹਾਵੋ ਰਿੱਧ ਸਿੱਧ ਬਲਾਵੋ ਤਾਜ ਪੁਨੈ ਸਿਰ ਚਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਂ ਹੋ ਰਾਜਾ ਅੱਬੇ ਤੱਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਭ ਰਸ ਕਾਜਾ ਹਮੇ ਮਮਤਾ ਗੁਰ ਸ਼ਬਦ ਦੀ ਸਾਰੀ ਗੁਰਮਤ ਜਾਣਿਆ ਹਿਰਦੇ ਮਰਾਰੀ ਪ੍ਰਣਵਿਤ ਨਾਨਕ ਸ਼ਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸਵਰੇ ਪਰਪੰਚ ਵਿਆਦ ਤੇ ਆਗੇ ਕਵਰੇ ਪਾਏ ਮਿਲੇ ਸੱਚ ਸਾਚੇ ਸਾਚਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਤੋਈ ਹਾ ਉਂਦੋ ਕਵਲ ਸਗਲ ਸੰਸਾਰੇ ਦੁਰਮਤ ਅਗਨ ਜਗਤ ਪਰ ਜਾਰੇ ਸੋਭਰੇ ਗੁਰ ਸ਼ਬਦ ਦੀ ਚਾਰੇ ਪ੍ਰਿੰਕ ਪਤੰਗ ਕੁੰਚਰ ਅਰਮੀਨਾ ਮਿਰਗ ਮਰੇ ਸਹਿ ਆਪਣਾ ਕੀਨਾ ਤਿਸਨਾ ਰਾਤ ਤਤ ਨਹੀਂ ਦੀਨਾ ਕਾਮ ਸਿਤੇ ਕਾਮਨ ਹਿਤਕਾਰੀ ਕ੍ਰੋਧ ਨਸ ਸਗਲ ਵਿਕਾਰੀ ਪਤ ਮਤ ਖੋਗ ਹੈ ਨਾਮ ਵੇਕਾਰੀ ਪਰ ਸੀਤ ਮਨ ਮੁਖ ਡੋਲਾਏ ਗਜੇ ਵਰੀਤਨ ਦਿਲ ਪਟਾਏ ਗੁਰਮੁਖ ਸੂਤਕ ਹਰ ਗੁਣ ਗਾਏ ਜਿਤ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਸਿੱਖ ਪਰ ਵਸ ਸਹੀ ਬਿਨ ਫਿਰ ਤ੍ਰਿਪਨਾ ਕਬੂ ਹੋਈ ਪੜ ਪੜ ਪੋਥੀ ਸਿਮਰਨ ਪਾਠਾ ਵੇਦ ਪੁਰਾਣ ਪੜਿਆ ਸੁਣ ਠਾਠਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉਂ ਤਾ ਪ੍ਰਗਲ ਪ੍ਰੇਮ ਪਿਆਸਾ ਜੁਮੀ ਨਾਜਲ ਮਹਿਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਠ ਕਰ ਮਰੇ ਨਾ ਲੇਖੈ ਪਾਵੇ ਵੇਦ ਕਰੈ ਬਹੁ ਪਸ ਮਲ ਸਾਵੇ ਨਾਂਦ ਸਾਰ ਬਹੁਤ ਪਛਤਾਵੇ ਤੂੰ ਮਨ ਹਰ ਜੀਓ ਤੂੰ ਮਨ ਸੁਖ ਨਾਂਦ ਸਾਰ ਸਹੈ ਜਮ ਦੁਖ ਰਹਾਓ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਰ ਦੂਰ ਨਾਂਦ ਸਾਰੀਏ ਸਭ ਕੂੜੋ ਕੂਰ ਨੇਜੇ ਵਾਜੇ ਸਤਿ ਸਲਾਮ ਅੱਤੀ ਜਿਸਨਾ ਵਿਆਪੈ ਕਾਲ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਾਂਦੇ ਪਾਵੈ ਨਾਮ ਸੁਹੇਲਾ ਦੂਜੇ ਪਾਏ ਅਗਿਆਨ ਦੁਹੇਲਾ ਬਿਨ ਦਮ ਕੇ ਸਭ ਦਾ ਨਹੀਂ ਹਾਟ ਬਿਨ ਗੁਰ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਕਾਟੇ ਘਾਟ ਕਿਸਕੋ ਵਾਹ ਵਾਹ ਜੇ ਵਾਟ ਦਿਖਾਵੈ ਕਿਸਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਕਿਸਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕੋ ਜਿਸ ਕਾ ਇਹੋ ਜੀਓ ਗੁਰ ਸ਼ਬਦੀ ਮਤ ਅੰਮ੍ਰਿਤ ਪੀਓ ਨਾਮ ਬਡਾਈ ਸੁਧ ਪਾਣੇ ਦਿਓ ਨਾਮ ਬਿਨਾ ਜਿਉ ਜੀਵਾ ਮਾਏ ਅੰਦਨ ਜਪਤਰ ਰਹੋ ਤੇਰੀ ਚਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹੁਣੇ ਕਦ ਭੇਤੀ ਨਹੀਂ ਜਾਣਿਆ ਗੁਰਮੁਖ ਭਗਤ ਦਿਲ ਲੈ ਮਨ ਮਾਨਿਆ ਹਾਂ ਕਰਤ ਨਹੀਂ ਸੱਚ ਪਾਈਏ ਹਮੇ ਜਾਏ ਪਰਮ ਪਦ ਪਾਈਏ ਰਾਹ ਹਮੇ ਕਰ ਰਾਜੇ ਬਹੁਤਾਵੇ ਹਮੇ ਖਪੈ ਜਨਮ ਮਰ ਆਵੇ ਹਮੇ ਨਿਵਰੇ ਗੁਰ ਸ਼ਬਦ ਵਿਚਾਰੇ ਚੰਚਲ ਮਤ ਤੇ ਆਗੇ ਪੰਚ ਸੰਘਾਰੇ ਅੰਤਰ ਸਾਚ ਸਹਿਜ ਕਾਰੇ ਆਵੇ ਰਾਜਨ ਜਾਣ ਪਰਮ ਗਤ ਪਾਵੇ ਸਤਕਣੀ ਗੁਰ ਪਰਮ ਚੁਕਾਵੇ ਨਿਰਭਉ ਕਹਿ ਕਰ ਤਾੜੀ ਲਾਵੇ ਹਾਂ ਕਰਮ ਨਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਚਦਰ ਚੁਕਾਵੇ ਜਿੱਤੀ ਹੈ ਤੇ ਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਮੇ ਬੰਧਨ ਬੰਧ ਪਾਵੇ ਨਾਨਕ ਰਾਮ

0: ਪ੍ਰਾਣਾਰਾ ਹਰ ਜੀਉ ਰਾਖੋ ਹਿਰਦੇ ਉਸਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਤ ਹਰ ਪੜਤ ਜੁਝਕਾਰਾ ਗੁਰਮੁਖ ਪਾਉ ਜਲ ਉੱਤਰ ਹੋ ਪਾਰਾ ਰਾਓ ਗੁਰਮੁਖ ਵਿੱਚੋਂ ਮੈਂ ਜਾਏ ਗੁਰਮੁਖ ਮਹਿਲ ਨਾ ਲੱਗ ਗਿਆ ਏ ਗੁਰਮੁਖ ਨਾਮ ਬਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਪੇ ਸੁਖ ਹੋਈ ਆਪਣਾ ਮਨ ਪ੍ਰਬੁੱਧੋ ਬੁੱਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡਾਂਪ ਬਹੁਤ ਚਿੱਤਰ ਆਈ ਜੋ ਕਿਛ ਘੁਮਾਵੇ ਸੋ ਥਾਈ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨੂ ਕਰਮ ਕਰੇ ਬਹੁਤ ਅਭਿਮਾਨਾ ਬਗ ਜਿਉਂ ਲਾਏ ਬਹੇ ਨਿਤ ਧਿਆਨਾ ਜਮ ਪਕੜਿਆ ਤਬੀ ਪਛਾਣਾ ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵੜਿਆਈ ਸਾਰਕੀ ਪੁੱਤਰੀ ਵਿਦਾਰ ਗਵਾਈ ਨਾਨਕ ਬਿਨ ਨਾਮੇ ਚਿੱਠੀ ਚਤਰਾਈ ਗੌੜੀ ਮਹਲਾ ਤੀਜਾ ਇਸ ਯੁਗ ਕਾ ਧਰਮ ਪੜੋ ਤੁਮ ਪਾਈ ਪੂਰੇ ਗੁਰ ਸਭ ਸੋਚੀ ਪਾਈ ਇੱਥੇ ਅੱਗੇ ਹਰ ਨਾਮ ਸਖਾਈ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਂ ਲੋਤਾਰ ਰਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਤੀਖਾ ਦੂਜੇ ਪਾਏ ਗੁਰ ਕੇ ਸ਼ਬਦ ਸੱਚ ਲਿਵ ਲਾਏ ਹੋਮੇ ਮੈਲਾ ਇਹ ਸੰਸਾਰਾ ਅਨਿਤ ਤੀਰਤ ਨਾਮੇ ਨਾ ਜਾਏ ਅਹੰਕਾਰਾ ਦਿਨ ਗੁਰ ਭੇਟੇ ਜਮ ਕਰੇ ਕੁਆਰਾ ਸੋ ਜਨ ਸਾਚਾ ਜੇ ਹੋਮੇ ਮਾਰਾ ਗੁਰ ਕੇ ਸ਼ਬਦ ਪੰਚ ਸੰਘਾਰੇ ਆਤਰੇ ਸਗਲੇ ਕੁੱਲ ਤਾਰੇ ਮਾਇਆ ਮੋਹਨਤ ਬਾਜੀ ਪਾਈ ਮਨਮੁਖ ਅੰਦਰ ਰਹੇ ਲਪਟਾਈ ਗੁਰਮੁਖ ਲਿਪਤ ਰਹੇ ਲਿਵ ਲਾਈ ਬਹੁਤੇ ਦੇਖ ਤਰੇ ਦੇਖ ਤਾਰੇ ਅੰਤ ਤਿਸਨਾ ਕਰੇ ਅਹੰਕਾਰੀ ਆਪਣਾ ਚਿੰਨੇ ਬਾਜੀ ਨਾਰੀ ਕਾਪੜ ਪੈਰ ਕਰੇ ਚਤਰਾਈ ਮਾਇਆ ਮੋਹ ਅੱਤ ਧਰਮ ਭੁਲਾਈ ਬਿੰਗੂ ਸੇਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹਿ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵਾ ਸੇ ਵਡ ਭਾਗੀ ਗੌੜੀ ਮਹਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸੇ ਉਪਜੈ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਿਗੁਰ ਮਿਲਾਇਆ ਅੰਦਨ ਭਗਤ ਹਰ ਨਾਮ ਲੈਣਾਇਆ ਰਾਓ ਤ੍ਰੈ ਗੁਣ ਬਾਣੀ ਜਮ ਜੰਜਾਲਾ ਪੜ ਬਾਦ ਵਖਾਣੇ ਸਿਰ ਮਾਰੇ ਜਮ ਕਾਲਾ ਕਤਨਾ ਚਿੰਨੇ ਬਾਣੀ ਬੰਨੇ ਪੰਡ ਪਰਾਲਾ ਮਨੁੱਖ ਗਿਆਨ ਕੁਮਾਰ ਕਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦੜਾਏ ਫੌਜਲ ਡੁੱਬੇ ਦੂਜੇ ਪਾਏ ਮਾਇਆ ਕੰਮ ਸਾਜ ਪੰਡਿਤ ਕਹਾਵੇ ਵਿਖਿਆ ਰਾਤਾ ਬਹੁਤ ਦੁੱਖ ਪਾਵੇ ਜਮਕਾ ਗਲ ਜੇਵੜਾ ਨਿਤ ਕਾਲ ਸੰਤਾਵੇ ਗੁਰਮੁਖ ਜਮਕਾਲ ਨਿਰਨਾਵੇ ਹਮੇ ਦੂਜਾ ਸ਼ਬਦ ਚਲਾਵੇ ਨਾਮੇ ਰਾਤੇ ਹਰ ਗੁਣ ਪਾਵੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚੰਨੀ ਲਾਗੇ ਤਾਂ ਮਹਿਲ ਪਾਵੇ ਸਾਧੀ ਨਿਰਮਲ ਸਹਿਜ ਮਾਵੇ ਹਰ ਕਥਾ ਸੁਣਿਆ ਸੇ ਧਨਵੰਤ ਦਿਸੇ ਜੁਗ ਮਾਹੀ ਤਿਨਕਾ ਸਭ ਨਿਵੇ ਆਂਦਿਨ ਪੂਜ ਕਰਾਹੀ ਸਹਿਜੇ ਗੁਣ ਰਵੇ ਸਾਚੇ ਮਨ ਮਾਹੀ ਪੂਰਾ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ ਨਾਨਕ ਹੋਮੇ ਮਾਰ ਭ੍ਰਮ ਮਿਲਾਇਆ ਗੌੜੀ ਮਹਲਾ ਤੀਜਾ ਬ੍ਰਹਮਾ ਵੇਦ ਪੜੇ ਬਾਦ ਵਖਾਣੇ ਅੰਤਰ ਤਾਮਸ ਆਪ ਨਾ ਪਛਾਣੇ ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ ਗੁਰਸੇਵਾ ਕਰੋ ਫਿਰ ਕਾਲ ਨਾ ਖਾਏ ਮਨਮੁਖ ਖਾਧੇ ਦੂਜੇ ਪਾਏ ਰਾਓ ਗੁਰਮੁਖ ਪ੍ਰਾਣੀ ਅਪਰਾਧੀ ਸੀਦੇ ਗੁਰ ਕੇ ਸ਼ਬਦ ਅੰਤਰ ਸਹਿਜ ਰੀਦੈ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਦੈ ਸਤਿਗੁਰ ਮਿਲੈ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕਹਿ ਮਨ ਪਾਏ ਹਰ ਗੁਣ ਗਾਵੇ ਸਹਿਜ ਸਿਖਾਏ ਦਿਨ ਗੁਰ ਸਾਚੇ ਕਰਮ ਕੁਲਾਏ ਮਨਮੁਖ ਅੰਦੇ ਸਦਾ ਦਿੱਖ ਖਾਏ ਜਮ ਡਾਂਡ ਸਹਿ ਸਦਾ ਦੁੱਖ ਪਾਏ ਜਮੁਆ ਨਾ ਜੋ ਹੈ ਹਰ ਕੀ ਸਰਣਾਈ ਮੰਮੇ ਮਾਰ ਸੱਚ ਲਿਵ ਲਾਈ ਸਦਾ ਰਹੇ ਹਰ ਨਾਮ ਲਿਵ ਲਾਈ ਸਤਿਗੁਰ ਸੇਵ ਹੈ ਸੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇੰਦਿਰ ਕੁਸਲ ਤੇਰੇ ਮੇਰੇ ਨੀਤਾ ਸਤਿਗੁਰ ਸੇਵੈ ਸੋ ਫਲ ਪਾਏ ਹਿਰਦੇ ਨਾਮ ਵਿੱਚੋਂ ਆਪ ਗਵਾਏ ਅਨੰਦ ਬਾਣੀ ਸ਼ਬਦ ਵਜਾਏ ਸਤਿਗੁਰ ਸੇ ਕਵਨ ਕਵਨ ਨਾ ਸੀਜੋ ਨਿਰਭਾਈ ਭਗਤੀ ਸੀਧੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੇ ਪਰਮ ਨਾ ਜਾਏ ਬੰਧਨ ਨਾ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਜ ਤੁਨ ਉਪਜੇ ਹਰ ਲੈ ਬਲਾਏ ਰਾਓ ਤ੍ਰੈ ਗੁਣ ਕਾਲੇ ਕੀ ਸਿਰ ਕਾਰਾ ਨਾਮ ਨਾ ਚੇਤੈ ਪਾਵਣ ਹਾਰਾ ਮਰਜਨ ਮੈਂ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨਾ ਜਾਈ ਮੂਲ ਸੋਰ ਲਾਗੇ ਦੂਜੇ ਪਾਏ ਬਿਕਾ ਮਾਤਾ ਬਿਕ ਮਾਏ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਓ ਵਿਸਰਿਆ ਦੂਜੇ ਪਾਏ ਜਿਸ ਨਦਰ ਕਰੇਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤ ਆਏ ਸਾਚਨਾ ਛਪੈ ਜੇ ਕੋ ਰਥ ਚਪਾਏ ਗਿਆਨੀ ਬੁੱਝੇ ਸਹਿ ਸਪਾਏ ਗੁਰਮੁਖ ਸਾਚ ਰਹੇ ਗਿਆਨ ਲਿਵਲਾਏ ਹੋਮੇ ਮਾਇਆ ਸ਼ਬਦ ਚਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰਦਾਤਾ ਸ਼ਬਦ ਸੁਣਾਏ ਧਾਵਤ ਰਾਖੇ ਠਾਕਰ ਆਏ ਪੂਰੇ ਗੁਰਸੇ ਸੋਜੀ ਪਾਏ ਆਪੇ ਕਥਾ ਸਿਸ਼ਟ ਸਿਰਜ ਜਿਨ ਗੋਈ ਇਸ ਦਿਨ ਦੂਜਾ ਗੁਰਨਾ ਕੋਈ ਨਾਨਕ ਗੁਰਮੁਖ ਬੂਝਿਆ ਕੋਈ ਗੌੜੀ ਮਹੱਲਾ ਤੀਜਾ ਨਾਮ ਮੋਲਕ ਗੁਰਮੁਖ ਪਾਵੇ ਨਾਮੋ ਸੇਵੈ ਨਾਮ ਸਹਿਜ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸਨੂੰ ਕਿਰਪਾ ਕਰੇ ਸੋ ਹਰ ਪਾਵੇ ਅੰਜਨ ਹਿਰਦੇ ਜਪੋ ਜਗਦੀਸ਼ਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਾਵ ਹਿਰਦੇ ਸੁਖ ਭਇਆ ਪਰਦਾਸ ਗੁਰਮੁਖ ਗਾਵੇ ਸਚਗੁਣ ਦਾਸ ਦਾਸਨ ਦਾਸ ਨਿਤ ਹੋ ਵੈਦਾਸ ਗ੍ਰਹਿ ਕੁਟੁੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਜ ਮਿਲੈ ਪ੍ਰਭ ਸੋਈ ਮੋਖ ਟੰਬ ਸੋ ਪ੍ਰੀਤ ਨਾ ਹੋਏ ਜਾਂ ਹਿਰਦੇ ਵਸਿਆ ਸੱਚ ਸੋਏ ਗੁਰਮੁਖ ਮਨ ਵਿਦਿਆ ਅਸਰ ਹੋਏ ਹੁਕਮ ਪਛਾਣੇ ਬੁੱਝਿਆ ਸੱਚ ਸੋਏ ਤੂੰ ਕਰਤਾ ਮੈਂ ਅਵਰ ਨਾ ਕੋਏ ਤੁਝ ਤੇ ਵੀ ਤੁਝ ਤੇ ਪਤ ਹੋਏ ਕਿਰਪਾ ਕਰੇ ਦਾ ਮਾਂ ਪ੍ਰਭ ਸੋਏ ਨਾਮ ਰਤਨ ਸਭ ਜਦ ਮੈਂ ਹਲੋਏ ਗੁਰਮੁਖ ਬਾਣੀ ਮਿੱਟੀ ਲਾਗੀ ਅੰਤਰ ਦਿਖਸੈ ਅੰਧਨ ਨਿਰਭ ਲਾਗੀ ਸਹਿਜੇ ਸੱਚ ਮਿਲਿਆ ਪਰ ਸਾਦੀ ਸਤਿਗੁਰ ਪਾਇਆ ਪੂਰੇ ਵੜ ਪਾਗੀ ਹਮੇ ਮਮਤਾ ਦੁਰਮਤ ਦੁੱਖ ਨਾ ਜਬ ਹਿਰਦੇ ਰਾਮ ਨਾਮ ਗੁਣ ਤਾਸ ਗੁਰਮੁਖ ਬੁੱਧ ਪ੍ਰਗਤੀ ਪ੍ਰਭ ਜਾਸ ਜਬ ਹਿਰਦੇ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਚਨ ਪਾਏ ਗੁਰਮੁਖ ਮਿਲੇ ਆਪ ਗਵਾਏ ਹਿਰਦੇ ਸਾਚਾ ਨਾਮ ਵਸਾਏ ਨਾਨਕ ਸਹਿਜੇ ਸਾਸ ਸਮਾਏ ਗੌੜੀ ਮਹੱਲਾ ਤੀਜਾ ਮਨੀ ਮਨ ਸਵਾਰਿਆ ਪੈ ਸਹਿਜ ਸੋ ਪਾਏ ਸ਼ਬਦ ਮਨ ਰੰਗਿਆ ਲਿਬਲਾਏ ਨਿਰਭਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵੀਏ ਜਾਏ ਗੁਮਾਨ ਗੋਬਿੰਦ ਪਾਈਏ ਗੁਣੀ ਗਾਣ ਰਾਓ ਮਨ ਦੇ ਰਾਗੀ ਜਾਂ ਸ਼ਬਦ ਕੋ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ ਗੁਰ ਕਿਰਪਾ ਤੇ ਮਿਲ ਮਿਲਾਏ ਹਰਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਸਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗਿਆ ਪਿਆਰ ਤ੍ਰਿਗ ਸੇਜ ਸੁਖਾਲੀ ਕਾਮਨ ਮੋਹਵਾਰ ਤਿੰਨ ਸਕਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਮਾਰਾ ਨੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਕੋਏ ਸਤਿਗੁਰ ਤੇ ਹਮ ਗਤ ਪਾਈ ਹਰ ਨਾਮ ਤੇ ਆਇਆ ਦੂਖ ਸਗਲ ਮੇਟਾਈ ਸਦਾ ਆਨੰਦ ਹਰ ਨਾਮ ਲੈ ਬਲਾਈ ਗੁਰ ਮਿਲੀਐ ਹਮ ਕੋ ਸਰੀਰ ਸੁਧ ਪਈ ਹੋਮੇ ਤ੍ਰਿਸ਼ਨਾ ਸਭ ਅਗਨ ਬੁਝੇ ਦਿਸੈ ਕ੍ਰੋਧ ਸੀਮਾ ਵਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਦਿਨਾ ਦੇਵੈ ਨਾਨਕ ਗੁਣ ਗਾਵੇ ਏਕੋ ਗਾ ਸਤਿਗੁਰ ਪ੍ਰਸਾਦ ਰਾ ਗੌੜੀ ਦੇ ਰਾਗਨ ਮਹੱਲਾ ਤੀਜਾ ਸਤਿਗੁਰ ਤੇਜੋ ਮੂੰਹ ਫੇਰੇ ਤੇ ਬੇਮੁਖ ਦਿਸਨ ਅੰਧਨ ਬੱਧੇ ਮਾਰੀਨ ਫਿਰ ਵੇਲਾ ਨਾ ਰਨ ਹਰ ਹਰ ਰੱਖੋ ਕਿਰਪਾ ਧਾਰ ਸਤਸੰਗਤ ਮੇ ਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਰਹੋ ਤੇ ਭਗਤ ਹਰ ਭਾਮ ਦੇ ਜੁ ਗੁਰਮੁਖ ਪਾਏ ਚੱਲਣ ਆਪ ਛੋੜ ਸੇਵਾ ਕਰਨ ਜੀਵਤ ਮੋਇ ਰਹਿਣ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਉਹ ਕਿਉਂ ਮਨੋ ਵੇ ਸਾਰੀਐ ਹਰਖੇ ਹਿਰਦੈ ਧਾਰ ਨਾ ਮਿਲੀਐ ਪਤ ਪਾਈਐ ਨਾ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਐ ਕਰਮ ਲੈ ਪ੍ਰਭ ਸੋਏ ਸਤਿਗੁਰ ਤੇ ਜੋ ਮੂੰਹ ਫੇਰੇ ਉਹ ਭਰਮ ਦੇ ਨਾ ਟਿਕਾਨ ਤਰਸ ਸਮਾਨ ਨਾ ਚੱਲੇ ਵਿੱਚ ਲਿਸਟਾ ਪਏ ਪਛਾਣ ਇਹ ਜਗ ਪਰਮ ਭੁਲਾਇਆ ਮੋਠ ਗੋਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿੰਨ ਨੇੜ ਨਾ ਪਿੱਟੈ ਮਾਏ ਸਤਿਗੁਰ ਸੇਵਨ ਸੋਹਣੇ ਹੋਮੇ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੈ ਚੱਲੇ ਸਤਿਗੁਰ ਪਾਏ ਹਰ ਤੋ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਚਰਨਾ ਗਤੀ ਜੋ ਭਾਵੇ ਤਿਵੇਂ ਚਾਏ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਰਹਲੇ ਤੂੰ ਕਾ ਸਤਿਗੁਰ ਪ੍ਰਸਾਦ ਕਰਹਲੇ ਮਨ ਪ੍ਰਤੇਸਿਆ ਤੂੰ ਮਿਲੀਏ ਹਰਮਾਏ ਗੁਰ ਭਾਵ ਪੂਰੇ ਪਾਇਆ ਗੁਰ ਮਿਲਿਆ ਪਿਆਰਾ ਆਏ ਮਨ ਕਰਨਾ ਸਤਿਗੁਰ ਤੁਰਕ ਪਿਆਏ ਰਹੋ ਮਨ ਕਰਨ ਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਏ ਹਰ ਆਪੇ ਲੈ ਛਦਾਏ ਮਨ ਕਰਨ ਲਾ ਅਸ ਨਿਰਮਲਾ ਮਨ ਲਾਗੀ ਹੋਮੇ ਆਏ ਪ੍ਰਤੱਖ ਤੇਰ ਕਰ ਨਾਲ ਪਿਆਰਾ ਵਿਛੜ ਤੁਰਤਾ ਗਾਏ ਮਨ ਕਰਨ ਲਾ ਮੇਰੇ ਪ੍ਰੀਤਮਾ ਹਿਰਦੇ ਪਾਲ ਪਲਾਏ ਪਾਏ ਕਿਤੇ ਨਾ ਲੱਭੇ ਗੁਰ ਹਿਰਦੇ ਹਰ ਦੇ ਖਾਏ ਮਨ ਕਰ ਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ ਕਰ ਜਾਏ ਪਾਵੇ ਰੰਗ ਮਹਿਲੇ ਗੁਰ ਮੇਲੇ ਹਰ ਮੇਲਾਏ ਮਨ ਕਰ ਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਪਰ ਮੰਗਵਾਏ ਹਰ ਅੰਮ੍ਰਿਤ ਸਾਰ ਗੁਰ ਭੂਰਿਆ ਮਿਰ ਸੰਗਤੀ ਮਲ ਲਹਿ ਜਾਏ ਮਨ ਕਰ ਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ ਹਰ ਦਰਗਹਿ ਪੈਨ ਆਇਆ ਹਰ ਆਪ ਲਿਆ ਕਲ ਲਾਏ ਮਨ ਕਰਲਾ ਗੁਰ ਮੰਨਿਆ ਗੁਰਮਕਾਰ ਕਮਾਏ ਗੁਰਾਗਿਆ ਕਰ ਜੋੜੀ ਜਨ ਨਾਨਕ ਹਰ ਮਿਲਾਏ ਗੋੜੀ ਮਹੱਲਾ ਪੰਜਵਾਂ ਮਨ ਕਰਲਾ ਵਿਚਾਰੀਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨਵਾਸੀਆਂ ਫਿਰ ਗੁਰਮਤ ਹਿਰਦੈ ਨਿਹਾਲ ਮਨ ਕਰਲਾ ਗੁਰ ਗੋਬਿੰਦ ਸਮਾਲ ਰਹਾ ਮਨ ਕਰਲਾ ਵਿਚਾਰੀਆ ਮਨੁ ਪਾਥਿਆ ਮਾਂ ਜਾਲ ਗੁਰੂ ਪ੍ਰਾਣੀ ਸਹਿ ਹਰ ਹਰ ਨਾਮ ਸਮਾਲ ਮਨ ਕਰਲਾ ਮੇਰੇ ਪਿਆਰ ਸੁਸੰਗਤ ਸਤ ਗੁਰ ਪਾਲ ਸੁਸੰਗਤ ਲੱਗ ਹਰ ਧਿਆਈ ਹੈ ਹਰ ਹਰ ਚੱਲੇ ਤੇਰੇ ਨਾਲ ਮਨ ਕਰਲਾ ਵੜ ਭਾਗੀਆਂ ਹਰ ਏਕ ਨਗਰ ਨਿਹਾਲ ਆਲ ਚਢਾਏ ਛੁੱਟੀਆ ਸਤਿਗੁਰ ਚਿੰਨ ਸੰਭਾਲ ਮਨ ਕਰਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨਾਂ ਨਿਧ ਨਾਮ ਦੇ ਖਾਲਿਆ ਹਰ ਦਾਤ ਕਰੀ ਦਇਆਲ ਮਨ ਕਰਲਾ ਤੂੰ ਚੰਚਲਾ ਚਿਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਲਾ ਵੜ ਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰੇੜਾ ਜਮ ਕਾਲ ਅੰਤਰ ਨਿਧਾਨ ਮਨ ਕਰਲੇ ਪ੍ਰਮ ਪਵੇ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਰ ਹਮ ਪੰਖੀ ਮਨ ਕਰਲੇ ਹਰ ਸਰਵਰ ਪੁਰਖ ਅਕਾਲ ਵੜ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾ ਗੌੜੀ ਗੁਆਰੇਰੀ ਮਹੱਲਾ ਪੰਜਮਾਸ਼ਪਦੀਆਂ ਇੱਕੋਂ ਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬੇ ਮਨ ਮੈਂ ਕਤਕ ਮਾਨਾ ਤਬੇ ਬਾਵਰ ਸਚ ਬਗਾਨਾ ਜਬੇ ਹੁਆ ਸਗਲ ਕੀਰੀਨਾ ਤਾਂ ਤੇਰ ਮਈਆ ਕਟ ਕਰ ਚੀਨਾ ਸਹਿ ਸੁਹਿਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹਿ ਦਾਨ ਦੇਨੀ ਰਾਓ ਜਬ ਕਿਸ ਕੋਇ ਜਾਨਸ ਮੰਦਾ ਤਬ ਸਗਲੇਸ ਮਿਲੈ ਸੰਧਾ ਅਮੀਰ ਤੇਰ ਜਬ ਇਨੇ ਚੁਕਾਈ ਤਾਂ ਤੇ ਇਸ ਸੰਗ ਨਹੀਂ ਬੁਰਾਈ ਜਬ ਇਨ ਆਪਣੀ ਆਪਣੀ ਤਾਰੀ ਤਬ ਇਸ ਕੋਹੈ ਮੁਕਲ ਪਾਰੀ ਜਬ ਇਨ ਕਰਨੇ ਹਰ ਪਛਾਤਾ ਤਬ ਇਸ ਨੋਨਾ ਹੀ ਕਿਸ ਤਾਤਾ ਜਬ ਇਨ ਆਪਣੋ ਬਾਜੋ ਮੋਹਾ ਆਵੇ ਜਲ ਸਦਾ ਜਾ ਮੰਜੋਹਾ ਜਬ ਇਸ ਤੇ ਸਭ ਦਿਲ ਸਹਿ ਕਰਮਾ ਭੇਦ ਨਾਈਏ ਪਾਰ ਬ੍ਰਹਮਾ ਜਬ ਇਨ ਕਿਸ ਕਰ ਮਾਨੇ ਭੇਦਾ ਤਬ ਤੇ ਦੂਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੁਝਿਆ ਤਬ ਤੇ ਇਸਨੋ ਸਭ ਕਿਛ ਸੂਝਿਆ ਜਬ ਇਹ ਸਾਵੇ ਮਾਇਆ ਸੀ ਨੇਤਰ ਤਾਸ ਪਤਾਵੇ ਨਹਿ ਤਿਸਲਾ ਥੀ ਜਬ ਸੇ ਹੋਇਓ ਜੋਲਾ ਤੀਖੇ ਲਾਲ ਚਲੀ ਉੱਠ ਕੋਲਾ ਕਰ ਕਿਰਪਾ ਜਾ ਸਤਿਗੁਰ ਮਿਲਿਓ ਮਨ ਮੰਦਰ ਮੈਂ ਜੀ ਕਬਜੇ ਲਿਓ ਜੀਤ ਹਾਰ ਕੀ ਸੋਚੀ ਕਰੀ ਤੋਂ ਇਸ ਘਰ ਕੀ ਕੀਮਤ ਭਰੀ ਕਨਕ ਰਾਵਣ ਸਭ ਪਿੱਛੇ ਕਹਿ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰਿਆ ਸਭ ਕਹਿ ਸੰਗਾ ਸੱਚਾ ਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰਸੇ ਬਾਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਸਾਗਾ ਤਿਸ ਕੈ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਹੀਂ ਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਆਂ ਹੁਆ ਜੋ ਕੰਮ ਤੇਰੇ ਰਹੋ ਜਾ ਜਪਤ ਪਾਉ ਅਪਦਾ ਜਾਏ ਧਾਵਤ ਮਨੁਆ ਆ ਬੈਠਾਏ ਜਾ ਜਪਤ ਸਿਰ ਦੁੱਖ ਨਾ ਲਾਗੈ ਜਾ ਜਪਤ ਤੇ ਹੋਮੈ ਪਾਗਿਆ ਜਾ ਜਪਤ ਬਸ ਆ ਵਹਿ ਪੰਚਾ ਜਾ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹੋ ਤ੍ਰਿਸ਼ਨਾ ਬੁਝੈ ਜਾ ਜਪਤ ਹਰ ਦਰਗਹਿ ਸਿਜੈ ਜਾ ਜਪਤ ਕੋਟ ਮਨੈ ਅਪਰਾਧ ਜਾ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾ ਜਪਤ ਮਲ ਸਗਲੀ ਹੋਵੈ ਜਾ ਜਪਤ ਰਤਨ ਹਰ ਮਿਲੈ ਬਹੁਨਾ ਚੋਟੈ ਹਰ ਸੰਗ ਹਿਲੈ ਜਾ ਜਪਤ ਕਈ ਦੇ ਕੁੰਠ ਵਾਸ ਜਾ ਜਪਤ ਸੁਖ ਸਹਿਜ ਨਿਵਾਸ ਜਾ ਜਪਤ ਇਹ ਅਗਨ ਨਾ ਪੋਹਰ ਜਾ ਜਪਤ ਇਹ ਕਾਲ ਨਾ ਜੋਹਰ ਜਾ ਜਪਤ ਤੇਰ ਨਿਰਮਲ ਮਾਥਾ ਜਾ ਜਪਤ ਸਗਲਾ ਦੁੱਖ ਲਾਤਾ ਜਾ ਜਪਤ ਮੁਸਕਲ ਕਛ ਨਾ ਬਣੇ ਜਾ ਜਪਤ ਸੁਣ ਅਨ ਹਦ ਸੁਣੇ ਜਾ ਜਪਤ ਇਹ ਨਿਰਮਲ ਹੋਈ ਜਾ ਜਪਤ ਕਮਲ ਸੀਤਾ ਹੋਈ ਗੁਰ ਸੁਭ ਦ੍ਰਿਸ਼ ਸਭ ਉਪਰ ਕਰੀ ਜਿਸ ਕੈ ਹਿਰਦੇ ਮੰਤਰ ਦੇ ਹਰੀ ਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਗੋੜੀ ਮਹੱਲਾ ਪੰਨਾ ਗੁਰਸਾ ਸ਼ਬਦ ਰਿਤ ਅੰਤਰ ਧਾਰੈ ਪੰਜ ਨਾਸੋ ਸੰਗ ਨਿਵਾਰੈ ਦਸ ਇੰਦਰੀ ਕਰ ਰੱਥ ਹੈ ਵਾਸ ਤਾਂ ਕੈ ਆਤਮੈ ਹੋ ਪ੍ਰਕਾਸ਼ ਅਸੀਂ ਦੇਖਾ ਤਾਂ ਕੈ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ ਰਹਾਓ ਸਾਧਨ ਦੁਸ਼ਟ ਜਾਂ ਕੈ ਇੱਕ ਸਮਾਨੈ ਜਿਤਾ ਬੋਲਣ ਤੇਤਾ ਗਿਆਨੈ ਜਿਤਾ ਸੁਣਨਾ ਤੇਤਾ ਨਾਮ ਜਿਤਾ ਵੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਦਾ ਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਦਰਾਓ ਸਹਿਜੇ ਹੁਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਰਦਾ ਤਨ ਕੀ ਨਾਸੀ ਜਾਂ ਕਹਿ ਸਹਿਜ ਮਨ ਪਿਆ ਆਨੰਦ ਤਾਂ ਕਾ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਸੀ ਉਹ ਨਾਮ ਸਹਿਜੇ ਤਿੰਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਂ ਕਹਿ ਸੰਗਮ ਨਾਸੀ ਵਸਿਆ ਸਹਿਜੇ ਆਸਨ ਅਸਥਿਰ ਪਾਇਆ ਸਹਿਜੇ अनहद शब्द बजाया सजे रुंचन का सुहाया तांके कर पाप बन समाया सजे जाको परयो कर्मा सजे गुर बेटियो सच धर्मा जाके सज पया तो जाने नानक दास तांके कुर्बाने गोड़ी मल्ला पन्ना पत्ने गुरुवास के सरिया पत्र कलतर कटांद संग जुरिया भोजन अनक प्रकार भवक परे सतर गवन करेंगे दुपरे कवन स्थान जो कबू ना डरे कवन शब्द जित दुर्मत हरेरा इंद्रपुरी में है सर परमाना ब्रह्मपुरी नी चल नहीं रहना शिवपुरी का होगा काला त्रैगुण माया बिन बताला गेर तार तरण गगन अर तारे राव सत पवन पावक निदारे दिन सहन वर्त अर पेदा सास सिमरत दिन सहंगे वेदा तीर्थ देव देव रापोती माला तिलक सोच पाक होती तोती डंडौत प्रसादन पोगा गवन करे गो सगलो लोगा जात वर्ण तुर्क अर हिंदू पशुपंखी अनेक जोन जिंदू सगल सार दिस सारा दिन जाय गो सगल कारा सहज सिवत भगत सत ज्ञाना सानंद निचल सच खाना तहां पार संगत साध गुण रसै अनुभव नगर तहां सद वसै तहां पाओ परमा सोग न चिंता आवन जावन मिर्त न होता तय सदा आनंद अनहत खारे भगत वसै कीर्तन आधार है पाप ब्रह्म का अंत न पार कौन करे तां विचार कौन नानक जिस कृपा करे नीचल थान साध संग करे गौड़ी मल्ला बन्ना जो इस मारे सोई सूरा जो इस मारे सोई सूरा जो इस मारे किस बड़े आई जो इस मारे किस का दुख जाई ऐसा कोई जे दुर्गा मार गवावे किसे महाराज जोग मारे रहाओ जो इस मारे किस का पनाही जो इस मारे को नाम समाहे जो इस मारे किस की तृष्णा बुझे जो इस मारे सो दरगह सजे जो इस मारे सो तनवंता जो इस मारे सो पतवंता जो इस मारे सो इज्जति जो इस मारे तिस हो गया गति जो इस मारे तिसका आया अग्नि जो इस मारे सो निश्चल तनि जो इस मारे सो घटपागा जो इस मारे सो अन दिन जागा जो इस मारे सो जीवन मुक्ता जो इस मारे तिसकी निर्मल जुगता जो इस मारे सो हित ज्ञानी जो इस मारे सो सहस्यानी इस मारी बिन ठाए ना परे कोट कर्म जाप तप करे इस मारी बिन जन्म ना मिटे इस मारी बिन जनते नहीं छुटे इस मारी बिन ज्ञान होई इस मारी बिन झूठ ना सोई इस मारी बिन सब किस मैला इस मारी बिन सब किस जौला जाको पे कृपाल कृपा निद तिस पई खुलासी होई सगल सिद गुर दुखदा जाकी है मारी कौ नानक सो भ्रम विचारी गौड़ी मल्ला पन्ना हरसों जुरे ता सबको मीत हरसों जुरे ता निकल चीत हरसों जुरे ना व्यापे काड़ा हरसों जुरे ता हुए निस्तारा रेमन मेरे तू हार क्यों जोर का सुहार नाही होर रहो बड़े बड़े जो दुनियादार काहू काज नाही गवार हर का दाग नीच कुल सुने किसका संग खिन मैं उधर कोट मजन जाके सुन नाम कोट पूजा जाके है ध्यान कोट पुन सुन हर की बाणी कोट फलागुर ते बेद जानी मन अपने में फिर फिर चेत बिन जाय माया के हेत हर बनासी तुमर संग मन मेरे रच राम कै रंग जाके काम उतरे सब भूख जाके काम न जो है दूत जाके काम तेरा वडगमर जाके काम हो गया तू अमर जाके चाकर कौ नहीं दान जाके चाकर कौ नहीं बान जाके दफ्तर पूछे ना लेखा ताकि चाकरी करो बिसेखा जाके ऊना ही काहू बात इसके आप अनिखे पात जाके दिस्त होए सदा निहाल मन मेरे कर ताकि काल ना को चतुर ना ही को मुड़ा ना को हीन ना ही को सूरा जितको लाया तित ही लागा को सेवक नानक जिस पागा गौड़ी महला पन्ना दिन सिमरन जैसे सर पार जारी क्यों जी है ताकत नाम दे सारी एक निमख जो सिमरन में है जिया कोर दिनस लाख सदा थेर थिया रहो दिन सिमरन त्रिग कर्म करास काग वचन विश्राम है वास दिन सिमरन पै कुकर काम ताकत जैसा पूतन नाम बिन सिमरन जैसे सिंह विस्तारा बोले पूर साकत मुख कर बिन सिमरन गर दब की न्याय साकत थान प्रेष कराए बिन सिमरन को कर हर काया साकत लोभी बंद ना पाया बिन सिमरन है आत्म खाती साकत नीच तिस कुल नहीं जाते जिस पया कृपाल तिस सत्संग मिलाया कौ नानक जग तराया गौड़ी मल्ला पन्मा गुर कै बचन मोहे परम गत पाए गुर पूरे मिल कै गिर खाए गुर कै बचन ते आयो मोहे नाओ ਗੁਰ ਪ੍ਰਸਾਦ ਮੋਹੇ ਮਿਲਿਆ ਥਾਂ ਰਾਓ, ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ, ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ, ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰੇ ਸਭ ਲੋਗ, ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਾਉ ਨਿਧ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟੀਏ ਜਮ ਕੀ ਸਾਸਾ, ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰਵਮ, ਗੌੜੀ ਮੱਲਾ ਪੰਨਾ ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮਿਲਾਸ ਰਹਾਓ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਕੀ ਰੇਨ ਨਿਤ ਮਜਨ ਕਰੋ, ਜਨਮ ਜਨਮ ਕੀ ਹੋਮੇ ਮਲ ਹਰੋ, ਤਿਸ ਗੁਰ ਕੋ ਚੋ ਲਾਵੋ ਪਾਖਾ, ਮਾਂ ਅਗਨ ਤੇ ਹੱਥ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਟੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਨੀਤ, ਜਿਨ ਗੁਰ ਕੋ ਜਿਨ ਗੁਰ ਮੋਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ, ਆਪੇ ਲਾਇਓ ਆਪਣਾ ਪਿਆਰ, ਸਦਾ ਸਾ ਤਿਸ ਗੁਰ ਕੋ ਕਰੀ ਨਮਸਕਾਰ, ਕਲ ਕਲੇਸ਼ ਹੈ ਪਰਮ ਦੁੱਖ ਲਾਤਾ, ਕਹ ਨਾਨਕ ਮੇਰਾ ਗੁਰ ਸਮਰਾਥਾ, ਗੌੜੀ ਮਹੱਲਾ ਪੰਜਵਾ, ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹ, ਨਾਮ ਬਿਨਾ ਤ੍ਰਿਗ ਤ੍ਰਿਗ ਅਸ ਨਿਹ ਰਹਾਓ, ਨਾਮ ਬਿਨਾ ਜੋ ਪਹਿਰੇ ਖਾਣ, ਜੋ ਕੁੱਕਰ ਜੁਠਨ ਮਹਿ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ, ਨਾਮ ਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮਹਿ ਰੋਗ, ਨਾਮ ਪਿਆ ਕਰੇ ਅੰਨ ਕਾਜ, ਦਿਨ ਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਹਰ ਕਾ ਨਾਮ ਜਿਨ ਮਨ ਨਾ ਅਰਾਦਾ, ਚੋਰ ਕੀ ਨਿਆਈ ਜਮ ਪੁਰ ਬਾਦਾ, ਲਾਖ ਟੰਬਰ ਵਕ ਵਿਸਾਰਾ, ਨਾਮ ਨ ਝੂਠੇ ਪਸਾਰਾ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ, ਗੌੜੀ ਮੱਲਾ ਪੰਨਾ ਆਦ ਮਦ ਜੋ ਅੰਤ ਨਿਵਾਏ, ਸੋਸਾ ਜਨਮੇ ਰਾਮ ਮਨ ਚਾਏ, ਹਰਕੀ ਪ੍ਰੀਤ ਸਦਾ ਸੰਗ ਚਾਲੇ, ਦਿਆਲ ਪੁਰਖ ਪੂਰਨ ਕ੍ਰਿਤ ਪਾਲੇ ਰਾਓ, ਮਿੰਸਤ ਨਾਹੀ ਚੋਰ ਨਾ ਜਾਏ, ਜੈ ਤੇ ਖਾਂ ਤਾਂ ਰਹਿਆ ਸਮਾਏ, ਸੁੰਦਰ ਸੁਗੜ ਚਿਤਰ ਜੀ ਦਾਤਾ, ਭਾਈ ਪੂਤ ਪਿਤਾ ਪ੍ਰਭ ਮਾਤਾ, ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਧੰਨਵਾਸ, ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਗਰ ਨਿਹਾਲ, ਸਿਮਰ ਸਿਮਰ ਕਾਟੇ ਸਾਬ ਰੋਗ, ਚੰਨ ਧਿਆਨ ਸਰਬ ਸੁਖ ਭੋਗ, ਪੂਰਨ ਪੁਰਖ ਨਵ ਤਨਿਤ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ, ਕਹੋ ਨਾਨਕ ਹਰ ਹਰ ਪਾਦ ਚੀਨ, ਸਰਬਸ ਨਾਮ ਭਗਤ ਕੋ ਦੀਨ, ਰਾ ਗੌੜੀ ਮਾਜ ਮਹੱਲਾ ਪੰਜਵਾ, ਏਕੋਂਕਾਰ ਸਤਿਗੁਰ ਪ੍ਰਸਾਦ, ਖੋਜਤ ਤੇਰੇ ਅਸੰਖ ਅੰਤ ਨਾ ਪਾਰੀਆਂ, ਤੇਈ ਹੋਏ ਭਗਤ ਜਿਨ੍ਹਾਂ ਤੇਰ ਪਾਰੀਆਂ, ਹਾਂ ਵਾਰੀਆਂ ਹਰ ਵਾਰੀਆਂ ਰਹਾਓ, ਸੁਣ ਸੁਣ ਪੰਥ ਡਰਾਉ ਬਹੁਤ ਤਿਹਾਰੀਆਂ, ਮੈਂ ਤੱਕੀ ਓਟ ਸੰਤਾਹ ਲਿਹ ਉਹ ਵਾਰੀਆਂ, ਮੋਹਾਂ ਲਾਲ ਅਨੂਪ ਸਰਬ ਸਾਧਾਰੀਆਂ, ਗੁਰ ਨਿਰਨਿਵ ਲਾਗੋ ਪਾਏ ਦੇਹੋ ਦੇ ਕਾਰੀਆਂ, ਮੈਂ ਕੀਏ ਮਿੱਤਰ ਅਨੇਕ ਇੱਕ ਸੁਭ ਲਿਹਾਰੀਆਂ, ਸਭ ਗੁਣ ਕਿਸਨੀ ਨਾਏ ਹਰ ਪੂਰ ਭੰਡਾਰੀਆਂ, ਚੌ ਦਿਸ ਜਪੀਏ ਨਾਉ ਸੁਖ ਸਾਵਾਰੀਆਂ, ਮੈਂ ਆਹੀ ਓਰ ਤੁਹਾਰ ਨਾਨਕ ਬਲਿਆਰੀਆਂ, ਗੁਰ ਕਾਢਿਓ ਪੂਜਾ ਪ੍ਰਸਾਰ ਮੁਮਕ ਪਾਰੀਆਂ, ਮੈਂ ਜਿੱਤਿਓ ਜਨਮ ਅਪਾਰ ਬਹੁਰ ਨਾ ਹਾਰੀਆਂ, ਮੈਂ ਪਾਇਓ ਸਭ ਨਿਧਾਨ ਕਥ ਕਥਾਰੀਆਂ, ਹਰ ਦਰਗਾ ਸੋਭਾ ਬੰਦ ਬਹੁ ਲੜਾਰੀਆਂ, ਜੋ ਨਾਨਕ ਲੱਗਾ ਰਤਨ ਅਮੋਲ ਆ ਪਾਰੀਆਂ, ਗੁਰ ਸੇਵਾ ਪਉਜਲ ਕਰੀਏ ਕਹੋ ਪੂਕਾਰੀਆਂ, ਗੌੜੀ ਮਹੱਲਾ ਪੰਜਵਾਂ, ਇੱਕੋ ਕਾ ਸਤਿਗੁਰ ਪ੍ਰਸਾਦ, ਨਾਰਾਇਣ ਹਰ ਰੰਗ ਰੰਗੋ, ਜਪ ਜੀਵਾ ਹਰ ਇੱਕ ਮੰਗੋ, ਰਾਓ ਤਜ ਹੋਮੇ ਗੁਰ ਗਿਆਨ ਤੁਜੋ, ਨਿਲ ਸੰਗਤ ਤੁਰ ਕਰਮ ਲਿਖਿਓ, ਜੋ ਵੀ ਸੈਸੋ ਸੰਗ ਨਾ ਗਇਓ, ਸਾਕਤ ਮੂੜ ਲੱਗੇ ਪਚ ਮੋਇਓ, ਮੋਹਨ ਨਾਮ ਸਦਾ ਰਵ ਰਿਓ, ਕੋਟ ਮਰੇਕ ਨੇ ਗੁਰਮੁਖ ਲਿਓ, ਹਰ ਸੰਤਨ ਕਰ ਨਮੋ ਨਮੋ, ਨੌ ਨਿਧ ਪਾਵੇ ਤਲ ਸੁਖੋ, ਨੈਣ ਲੋਭੋ ਸਾਧ ਜਨੋ, ਹਿਰਦੇ ਗਾਵੋ ਨਾਮ ਨਿਧੋ, ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਤੋਂ ਤੇ ਰਹਿਓ, ਦੁਖ ਅੰਧੇਰਾ ਕਰਤੇ ਮਿਟਿਓ, ਗੁਰ ਗਿਆਨ ਜੜਾਇਓ ਦੀਪ ਬਲਿਓ, ਜਿਨ ਤੇ ਵਿਆਸੋ ਪਾਰ ਭਰਿਓ, ਜਨ ਨਾਨਕ ਗੁਰਮੁਖ ਜਗਤ ਕਰਿਓ, ਮਹੱਲਾ ਪੰਜਵਾਂ, ਗੌੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ, ਮੇਰੇ ਮਨ ਸਭ ਸੁਖ ਪਾਇਓ, ਰਹਾਓ ਬਸਤੋ ਜਗ ਤੋਂ ਤੋਂ ਕਿਆ, ਗੁਰ ਚੰਦਨ ਸੀਤ ਲਾਇਓ, ਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀ ਪਾਇਓ, ਪਾਵਕ ਸਾਗਰ ਗਹਿਰੋ, ਚਰ ਸੰਤਨ ਨਾਮ ਤਰਾਇਓ, ਨਾਮ ਕਰਮ ਨਾ ਧਰਮ ਸੁਚ, ਪ੍ਰਭ ਗਹਿ ਤੁਜਾ ਪਾਇਓ, ਪਾਉ ਖੰਡਨ ਦੁਖ ਭੰਜਨੋ, ਭਗਤ ਵਿਸਲ ਹਰ ਨਾਇਓ, ਅਨਾਥ ਨਾਥ ਕਿਰਪਾਲ ਦੀਨ, ਸਮਰੱਥ ਸੰਤ ਉਚਾਇਓ, ਨਿਰਗੁਣਿਆਰੇ ਕੀ ਬੇਨਤੀ, ਦੇਵ दर्श हर रायो नानक संत तुम्हारी ठाकुर सेवक द्वारे आयो गोड़ी मल्ला पन्ना रंग संग बिख्या के पोगा इन संग अंध न जानी हम संचो हो खाटता सगली अवध दिहानी राव हाँ सूरा कर तान हाँ को नहीं मुझे सहबानी जोवन मंत अचार कुलीना मन मह होए गोमानी जोर जायो बाद बुत हाका मत्या नहीं दिसरानी पाई नीत बंदत सके पाचे तनू का संपानी जितला गो मन बासना अंत साई प्रगटानी अह बुद्ध सोच कारण कर ਤੇ ਬੰਧਨ ਬੰਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕੰਕਾਰ ਸਤਨਾਮ ਕਰਤਾ ਪੁਰਖ ਪੁਰ ਪ੍ਰਸਾਦ ਰਾ ਗੋੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰਹਿਣ ਦੋਹੇ ਲੜੀਆਂ ਜੀਓ ਨੀਂਦ ਨਾ ਵੈ ਸਾ ਤਨ ਦੁੱਬਲੀਆਂ ਜੀਓ ਫਿਰ ਕਹਿ ਹਾਵੇ ਤਨ ਤੀ ਦੁੱਬਲ ਕੰਤ ਹਾਵੇ ਕੇਵ ਨੈਣੀ ਦੇਖਿਆ ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਗਨ ਗਰਭ ਕਾਲੀ ਦੁੱਧਾ ਠਣੀ ਨਾ ਆਵੇ ਨਾਨਕ ਸਾਤਨ ਮਿਲੇ ਮਿਲਾਈ ਬਿਨਤੀ ਨੀਂਦ ਨਾ ਆਵੇ ਮੁੰਦ ਨੀ ਮਾਨ ਲੜੀਆਂ ਜੀਓ ਬਿਨ ਤਨੀ ਪੇ ਆਰੇ ਕਿਉਂ ਸੁਖ ਭਾਵੇਗੀ ਬਿਨ ਉਰ ਤਾਰੀ ਨਾ ਬਿਨ ਕਰ ਵਾਸ ਨਾਹੀਂ ਪਿੱਛੋਂ ਸਖੀ ਸਹੇਲੀਆਂ ਬਿਨ ਨਾਮ ਪ੍ਰੀਤਮ ਪਿਆਰ ਨਾਹੀਂ ਵਸੈ ਸਾਚ ਸਹੇਲੀਆਂ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਰਾਮ ਨ ਸੁਧੈ ਸਾਤਨ ਨਾਮ ਸਹਿਜ ਸਮਾਣਿਆ ਮਿਲ ਸਖੀ ਸਹੇਲੜੀਓ ਹਮ ਫਿਰ ਰਾਵਿਆ ਗੁਰ ਪਿੱਛ ਗੁਰ ਪੁੱਛ ਲਿਖੂੰਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਅਮਨ ਮੁਖੀ ਪਛਤਾਣੀਆਂ ਨਿਤ ਜਾਤੋਂ ਰਹੇ ਅਸਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੌਤਨ ਸ਼ਬਦ ਨਿਹਨ ਵੇਲਿਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ ਮਿਲ ਇਛ ਪੁੰਨੀ ਜੀਓ ਹਮਕਰ ਸਾਜ ਨੀ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਆਮਹਿਓ ਸਾਜਨ ਰਹੰਤੇ ਦੁਸ਼ਟ ਵਿਆਪੈ ਸਾਚ ਜਪ ਸੱਚ ਲਾਇਓ ਕਰ ਜੋੜ ਸਾ ਤਨ ਕਰੇ ਬੇਨੰਤੀ ਰਹਿਣ ਬਿਨ ਰਸ ਭਿੰਨੀਆਂ ਨਾਨਕ ਤੇਰ ਤਨ ਕਰੈ ਰਣੀਆਂ ਇਛ ਮੇਰੀ ਪੁੰਨੀਆਂ ਗੋੜੀ ਸੰਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਇਹ ਕਲੜੀ ਬਨ ਮਾਹੇ ਕਿਉਂ ਧੀਰੇ ਕੀ ਨਾ ਬਿਨਾ ਪ੍ਰਭੇ ਪਰਵਾਹੇ ਤਨ ਨਾਹ ਬਾਜੋ ਰਹਿ ਨਾ ਸਾਕੈ ਬਿਖਮ ਰਹਿਣ ਕਨੇਰੀਆਂ ਨੇ ਨੀਂਦ ਆਵੇ ਪ੍ਰੇਮ ਕਾਵੇ ਸੁਣ ਬੇਨੰਤੀ ਮੇਰੀਆਂ ਬਾਜੋ ਪਿਆਰੇ ਕੋਈ ਨਾ ਸਾਰੇ ਕਲੜੀ ਸੁਰ ਲਾਏ ਨਾਨਕ ਸਾ ਤਨ ਮਿਲੈ ਮੇ ਲਾਏ ਬਿਨ ਪ੍ਰੀਤਮ ਦੁੱਖ ਪਾਏ ਫਿਰ ਛੋਡੜੀ ਜੀਓ ਕਮਣ ਮੇ ਲਾਏ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸੁਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤਿਗੁਰ ਮੇਲੀ ਤਾਂ ਫਿਰ ਰਾਵੇ ਬਿਖੀ ਅੰਮ੍ਰਿਤ ਬਾਣੀ ਨਾਨਕ ਸਾਧਨ ਤਾਂ ਫਿਰ ਰਾਵੇ ਜਾਂ ਤਿਸ ਕਹਿ ਮਨ ਪਾਣੀ ਮਾਇਆ ਮੋਨੀ ਨਿਕਰੀਆਂ ਜੀਓ ਗੁਰਮੁਖੀ ਕੁੜਿਆਰੈ ਕਿਉਂ ਖੁੱਲੇ ਗੱਲ ਜੇਵੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੈ ਤਿਸ ਹੀ ਕਾ ਸੋ ਹੋਵੇ ਪੁਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ ਨਾਂਦ ਨਾਂਗਤ ਕੋਈ ਨਾ ਪਾਵੇ ਹਰ ਨਿਗਰਹਿ ਦੇ ਬਾਣੇ ਨਾਨਕ ਸੱਚ ਘਰ ਸ਼ਬਦ ਸਮਝਾਪੈ ਦੁਬਧਾ ਮਹਿਲ ਕੇ ਜਾਣੇ ਤੇਰਾ ਨਾਮ ਸੱਚਾ ਜੀਓ ਸਭ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮ ਕਾ ਵਾਪਾਰ ਮਿੱਠਾ ਭਗਤਲਾ ਅੰਦਨੋ ਇਸ ਬਾਜ ਵੱਖਰ ਕੋਈ ਨਾ ਦੂਜੈ ਨਾਮ ਲੇਵੋ ਫਿਨ ਚਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰੇ ਸੱਚ ਪਾਇਆ ਰਾ ਗੌੜੀ ਪੂਰਵੀ ਸੰਤ ਮਹੱਲਾ ਤੀਜਾ ਇਥੋਂ ਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਕਿਨ ਪਲ ਵਹਿ ਨਾ ਸਕਿਆ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੇ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀ ਜੈ ਕਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਗਰ ਨਾ ਕੋਈ ਬਿਨ ਸੇਵੀਐ ਸੁਖ ਨਾ ਪਾਏ ਨਾਨਕ ਸਾ ਤਨ ਮਿਲੇ ਮਿਲਾਈ ਜਿਸਨੂੰ ਆਪ ਮਿਲਾਏ ਧਨ ਰਹਿਣ ਸਹੇਲੜੀਆ ਜੀਓ ਹਸਾਂ ਚਿਤ ਨਾਏ ਸਤਿਗੁਰ ਤੇਰੇ ਪਾਉ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਜਨ ਲਾਗਾ ਪਾਓ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰਕੈ ਸ਼ਬਦ ਕਮਾਓ ਗੁਣ ਹਰ ਗੁਣ ਸਾਰੀ ਤਾਂ ਸੰਤ ਪਿਆਰੀ ਨਾਮੇ ਕਰੇ ਪਿਆਰੋ ਨਾਨਕ ਆਵਣ ਨਾ ਪਿਆਰੀ ਰਾਮ ਨਾਮ ਗਲਹਾਰੋ ਤਨ ਇਕਲੜੀ ਜੀਓ ਬਿਨ ਨਾ ਪਿਆਰੇ ਦੂਜੇ ਪਾਏ ਮੁਕਤੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਬਿੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁੱਤੀ ਤਾਂ ਫਿਰ ਮੁਕਤੀ ਸਾ ਤਨ ਮਹਿਲ ਨਾ ਪਾਏ ਗੁਰ ਸ਼ਬਦ ਰਾਤੀ ਸਜੀ ਮਾਤੀ ਅੰਦਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮੇਲਾਏ ਤਾਂ ਮਿਲੀਏ ਹਰ ਮੇਲੇ ਜੀਉ ਹਰ ਦਿਨ ਕਵਣ ਮੇਲਾਏ। ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਕਰਮ ਚੁਕਾਏ, ਗੁਰ ਕਰਮ ਚੁਕਾਏ ਇਹੋ ਮਿਲੀਏ ਮਾਏ ਤਾਂ ਸਾ ਤਨ ਸੁਖ ਪਾਏ। ਗੁਰਸੇਵਾ ਬਿਨ ਗੁਰ ਅੰਧਾਰ ਬਿਨ ਗੁਰ ਮਗ ਨਾ ਪਾਏ, ਕਾਮ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਪਾਏ ਪਿਆਰੇ ਗੋੜੀ ਮਹੱਲਾ ਤੀਜਾ, ਫਿਰ ਬਿਨ ਖਰੀ ਨਿਮਾਣੀ ਜੀਓ ਬਿਨ ਫਿਰ ਕਿਉਂ ਜੀ ਨਾ ਮੇਰੀ ਮਾਈ, ਫਿਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ, ਕਾਪੜ ਤਨ ਸੁਹਾਵੇ ਜਾਂ ਫਿਰ ਪਾਵੇ ਗੁਰਮਤੀ ਚਿਤ ਲਾਈਏ, ਸਦਾ ਸੁਹਾਗਣ ਜਾਂ ਸਤਿਗੁਰ ਸੇਵੈ ਗੁਰ ਕੈ ਅੰਕ ਸਮਾਈ ਹੈ, ਗੁਰ ਸ਼ਬਦ ਮੇਲਾ ਤਾਂ ਫਿਰ ਰਾਵੀ, ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ, ਜਾਂ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ, ਐਨ ਸਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ, ਗੁਰ ਸ਼ਬਦ ਵਿਚਾਰੇ ਹੋਮੇ ਮਾਰੇ ਐਨ ਬਿਦ ਮਿਲੋਂ ਪਿਆਰੇ, ਸਾ ਤਨ ਸੁਹਾਗਣ ਸਦਾ ਰੰਗ ਰਾਤੀ ਸੱਚ ਨਾਮ ਪਿਆਰੇ, ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਰਹੀਏ, ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁੱਖ ਵਿਸਾਰੇ ਕਾਮਣ ਤੁਰੋਂ ਭੁੱਲੀ ਜੀਓ, ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ, ਕੂੜ ਮੁੱਠੀ ਕੁੜਿਆਰੇ ਕੂੜ ਨਿਵਾਰੇ ਗੁਮ ਸਾਰੇ, ਜੂਏ ਜਨਮ ਨਾ ਹਾਰੇ ਗੁਰ ਸ਼ਬਦ ਸੇਵਾ ਸੱਚ ਸਮਾਵੇ, ਵਿੱਚੋ ਹੁਣੇ ਮਾਰੇ ਹਰ ਕਾ ਨਾਮ ਹਿਰਦੈ ਵਸਾਏ, ਐਸਾ ਕਰੇ ਸਿੰਗਾਰੋ ਨਾਨਕ ਕਾਮਣ ਸਚ ਸਮਾਣੀ, ਜਿਸ ਸਾਚਾ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ, ਤੁਰਮਿਨ ਖਰੀ ਨਿਮਾਣੀ ਮੈਂ ਮੈਣੀ ਨੀਂਦ ਨਾ ਆਵੇ ਜੀਓ, ਪਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਆਵੇ, ਬਿਨ ਫਿਰ ਕਿਉਂ ਸੁੱਖ ਪਾਇਆ, ਗੁਰ ਆਗਿਆ ਕਰੋ ਬੇਨੰਤੀ ਜੇ ਗੁਰ ਪਾਵੇ, ਜੋ ਮਿਲੇ ਤਿਵੇ ਮੇਲ ਆਈਏ, ਆਪੇ ਮਿਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਏ, ਨਾਨਾ ਕਾਮਣ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ, ਗੌੜੀ ਮਹਲਾ ਤੀਜਾ ਕਾਮਣ ਹਰਸ ਦੇ ਤੀਜੀ, ਹਰ ਕੇ ਸਹਿਜ ਪਾਏ ਮਨ ਮੋਹਨ ਮੋਹ ਲਿਆ ਜੀਓ, ਦੁਬਦਾ ਸਹਿਜ ਸਮਾਏ ਦੁਬਦਾ ਸਹਿਜ ਸਮਾਏ ਕਾਮਣ ਮਰ ਪਾਏ, ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਕੁਸਤ ਕਰਿਆ ਗਲ ਤਾਈ ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ, ਨਾਨਕ ਕਾਮਣ ਕਰੈ ਪਿਆਰੀ ਵਿੱਚੋਂ ਆਪ ਪਵਾਏ, ਕਾਮਣ ਫਿਰ ਪਾਇਆ ਜੀਓ ਗੁਰ ਕੇ ਪਾਏ ਪਿਆਰੇ, ਰਹਿਣ ਸੁਖ ਸੁੱਤੀ ਜੀਉ ਅੰਤਰ ਉਰ ਤਾਰੇ, ਅੰਤਰ ਉਰ ਤਾਰੇ ਇੰਦਰੀਆ ਚਾਰੇ, ਅੰਦਿਨ ਦੁੱਖ ਨੇ ਵਾਰੇ ਅੰਤਰ ਮਹਿਲ ਤਿਰ ਰਾਵੇ, ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪਿਆ ਦਿੰਦਾ ਤੀ ਦੁਬਦਾ ਮਾਰ ਨਿਵਾਰੇ, ਨਾਨਕ ਸਚ ਮਿਲੀ ਸੁਹਾਗਣ ਗੁਰ ਕੈ ਹੇਤ ਅਪਾਰੇ, ਆਵੋ ਦਿਆ ਕਰੇ ਪ੍ਰੀਤਮ ਆਵੋ ਦਿਆ ਕਰੇ ਜੀਓ ਪ੍ਰੀਤਮ ਅੱਤ ਪਿਆਰੇ, ਕਾਮਣ ਬਿਨੋਂ ਕਰੇ ਜੀਓ ਸੱਚ ਸ਼ਬਦ ਸਿੰਗਾਰੇ, ਸੱਚ ਸ਼ਬਦ ਸਿੰਗਾਰੇ ਹੋਮੇ ਮਾਰੇ ਗੁਰਮੁਖ ਕਾਰ ਜਿਸ ਵਾਰੇ, ਜੁਗ ਜੁਗ ਇੱਕੋ ਸੱਚਾ ਸੋਈ ਦੂਜਾ ਗੁਰ ਵਿਚਾਰੇ, ਮਨੁ ਕਾਮ ਦੇ ਆਪੀ ਮੋਹ ਸੰਤਾਪੀ ਕਿ ਸਾਗੈ ਜਾਏ ਪੁਕਾਰੇ, ਨਾਨਕ ਮਨੁ ਥਾਉ ਨਾ ਪਾਏ ਬਿਨ ਗੁਰ ਅੱਤ ਪਿਆਰੇ, ਮੁੰਡ ਆਣੀ ਭੋਲੀ ਨੀ ਗੁਣੀਆਂ ਜੀਓ ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਆਂ ਜੀਓ ਆਪੇ ਬਖਸ਼ਣ ਹਾਰਾ, ਅਵਗਣ ਬਖਸ਼ਣ ਹਾਰਾ ਕਾਮਣ ਸੰਤ ਪਿਆਰਾ, ਘਟ ਘਟ ਰਿਹਾ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ, ਸਤਿਗੁਰ ਬੂਝ ਜਾਏ ਤਾਂ ਆਨੰਦ ਰਹੇ ਦਿਨ ਰਾਤੀ ਅੰਦਿਨ ਰਹੇ ਲੇ ਬਲਾਈ, ਨਾਨਕ ਸਹਿਜੇ ਹਰ ਵਰ ਪਾਇਆ ਸਾ ਤਨ ਨਾਉ ਨਿਦ ਪਾਈ, ਗੌੜੀ ਮਹਲਾ ਤੀਜਾ ਮਾਇਆ ਸਰ ਸਬਲ ਵਸ ਜੀਓ ਕਿਉਂ ਕਰ ਦੁਸਰ ਚਰਿਆ ਜਾਏ, ਰਾਮ ਨਾਮ ਕਰ ਦੋਤਾ ਜੀਓ ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲਗਾਏ, ਇੰਦੇ ਦੁੱਤਰ ਕਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵ ਤਿਆਉ ਮਰੀਏ ਖਿਨਮੈ ਰਾਮ ਨਾਮ ਕਿਲਵੇ ਕਾਟੇ, ਭਏ ਪਵਿੱਤ ਸੀਰਾ ਨਾਮ ਨਾਨਕ ਰਾਮ ਨਾਮ ਸਤਾਰਾ, ਕੰਚਨ ਪਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੈ, ਜੀਓ ਰਾਮ ਨਾਮ ਕੀ ਵਿਦ ਨਿਜਾਣੀ, ਮਾਤ ਪਿਤਾ ਸੁਖ ਪਾਈ ਖਰੇ ਪਿਆਰੇ, ਜੀਓ ਡੂਬ ਮੁਏ ਬਿਨ ਪਾਣੀ ਡੂਬ ਮੁਏ ਬਿਨ ਪਾਣੀ ਗਤ ਨਿਜਾਣੀ, ਹੋਮੇ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ, ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਬਖਾਣੇ, ਆਪ ਤਰੇ ਕੁਲ ਤਾਰੇ ਨਾਨਕ ਨਾਮ ਬਸੈ ਕਰੇ ਅੰਤਰ, ਗੁਰਮਤ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ, ਜੀਓ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਬਪਾਰਾ ਰਾਮ ਨਾਮ ਬਪਾਰਾ ਅਗਮ ਅਪਾਰਾ, ਗੁਰਮਤੀ ਤਨ ਪਾਈਏ ਸੇਵਾ ਸੁਰਤ ਭਗਤ ਏ ਸਾਚੀ, ਵਿੱਚੋਂ ਆਪ ਗਵਾਈਏ ਹਮ ਮਤਹੀਨ ਮੂਰਖ ਮੁਗਦੰਦੇ, ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸਬਦ ਸੁਹਾਵੇ, ਅੰਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜਿਉ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਦੀਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਅਵਗਣ ਕਾਟੇ ਹਿਰਦੇ ਨਾਮ ਵਸਾਏ ਨਾਨਕ ਸਰਬਲਿਹਾਰੀ ਸਖੀ ਵਿੱਚੋਂ ਆਪ ਕਰੇ ਕਰਾਏ ਗੌੜੀ ਮਹਲਾ ਤੀਜਾ ਗੁਰ ਕੀ ਸੇਵਾ ਕਰ ਫਿਰ ਅਜਿਉ ਹਰ ਨਾਮ ਧਿਆਏ ਮੰਜੋ ਦੂਰ ਨਾ ਜਾਹੇ ਤੇਰਾ ਜਿਉ ਕਰ ਬੈਠਿਆ ਹਰ ਪਾਏ ਕਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੋ ਪਾਏ ਗੁਰ ਕੀ ਸੇਵਾ ਕਰੀ ਸੁਖਾਲੀ ਜਿਸਨੂੰ ਆਪ ਕਰਾਏ ਨਾਮੋ ਵਿਚੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸਤ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਤੇਰਾ ਜਿਉ ਜਾਂ ਚਾਖੈ ਚਿਤ ਲਾਏ ਰਸਨਾ ਹਰ ਰਸ ਚਾਖ ਹੋਏ ਜਿਉ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਬੁਲਾਏ ਨਾਮੇ ਉਪਜੇ ਨਾਮੇ ਲਿਨਸੈ ਨਾਮੇ ਸਚ ਸਮਾਏ ਨਾਨਕ ਨਾਮ ਗੁਰਮਤੀ ਪਾਈਏ ਆਪੇ ਲੈ ਲਵਾਏ ਇਹ ਵਿਡਾਣੀ ਚਾਕਰੀ ਤੇਰਾ ਜਿਉ ਧਨ ਚੋੜ ਪਰ ਦੇ ਸੁਚੇ ਰਾਏ ਦੂਜੇ ਕਿੰਨੇ ਸੁਖ ਨਾ ਪਾਇਓ ਤੇਰਾ ਜਿਉ ਵਿਖਿਆ ਲੋਭ ਲਵਾਏ ਵਿਖਿਆ ਲੋਭ ਲਵਾਏ ਪਰ ਮਾ ਕੋ ਲਾਏ ਉਹ ਕਿਉਂ ਕਰ ਸੁਖ ਪਾਏ ਚਾਕਰੀ ਵਿਡਾਣੀ ਖਰੀ ਦੁਖਾਲੀ ਆਪ ਦੇਸ ਧਰਮ ਗਵਾਏ ਮਾਇਆ ਬੰਧਨ ਟਿਕੇ ਨਾਹੀਂ ਖਿਨ ਖਿਨ ਦੁੱਖ ਸੰਪਾਏ ਨਾਨਕ ਮਾਇਆ ਕਾ ਦੁੱਖ ਤਦੇ ਚੁੱਕੇ ਜਾਂ ਗੁਰ ਸ਼ਬਦੀ ਚਿੱਤ ਲਾਏ ਮਨ ਨੂੰ ਮੁਗਧ ਗਵਾਰ ਤੇਰਾ ਜਿਉ ਸ਼ਬਦ ਮਨ ਨਾ ਵਸਾਏ ਮਾਇਆ ਕਾ ਪਰਮ ਅੰਗ ਤੇਰਾ ਜਿਉ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨ ਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹਿਲੇ ਗੁਰ ਚਰਣੀ ਚਿਤ ਲਾਏ ਜਿਸਨੂੰ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾ ਗੁਰਮੁਖ ਆਪ ਬੋਝਾਏ ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ ਇਥੋਂ ਕਾ ਸਤਿਗੁਰ ਪ੍ਰਸਾਦ ਮੇਰੇ ਮਨ ਦੇ ਰਾਗ ਪਿਆ ਜਿਉ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜਿਉ ਗੁਰਪੁਰਖ ਦੇ ਦਾਤੇ ਪੁਰਖੋ ਦੇ ਦਾਤਾ ਏਕ ਸ੍ਰੀ ਕਰ ਕਿਉਂ ਮਿਲੋਂ ਤੁਛੇ ਓਡੀਆਂ ਕਰ ਕਰੈ ਸੇਵਾ ਸੀਸ ਚੰਨੀ ਮਨ ਆਸ ਦਰਸਨੀ ਮਾਣਿਆ ਸਾ ਸਾਸਨਾ ਕੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉਂ
1: ਮਿਲਿਆ ਮਿਲਿਆ ਪ੍ਰਭ ਦਾਤੇ ਇੱਕ ਦਿਨ ਉਹ ਕਰੋ ਜਿਉ ਸੰ ਸੁਣਕੰਤ ਪਿਆਰੇ ਮੇਰਾ ਮਨ ਤਨ ਮੋਹ ਲਿਆ ਜਿਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੇ ਉਦਾਸ ਤਨ ਕਿਉ ਤਰੀਏ ਗੁਣਵੰਤ ਨਾ ਦਇਆਲ ਬਾਲਾ ਸਰਬ ਗੁਣ ਭਰਪੂਰੇ ਫਿਰ ਦੋਸਤ ਨਾਹੀ ਸੁਖ ਦਾਤੇ ਹੋ ਵਿਛੜੀ ਬਰਿਆਰੇ ਬਿਨਵੰਤਰ ਨਾਨਕ ਦਇਆ ਤਾਰੋ ਕਰ ਆਵੋ ਨਾ ਪਿਆਰੇ ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹੋ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ ਅਰਪਿਆ ਤਾ ਸੀਸ ਸਥਾਨ ਗੁਰ ਪੈ ਸੰਗ ਪ੍ਰਭ ਦਿਖਾਇਆ ਖਿਨ ਮਾਇ ਸਗਲਾ ਦੁਖ ਮਿਟਿਆ ਮਨ ਚਿੰਦਿਆ ਫਲ ਪਾਇਆ ਦਿਨ ਰਹਿਣ ਰਲਿਆ ਕਰੇ ਕਾਮਨੀ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਸੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਪਾਇਆ ਜਿਉ ਬਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬਜਾਈ ਮਿਲਿਆ ਤਾ ਲਾਲ ਗੋਪਾਲ ਠਾਕਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਓ ਗਵਾਇਆ ਅਨਹਤ ਦਾਤੇ ਵਜੇ ਕਰ ਪਿਰ ਮੈਂ ਪਿਰ ਸੰਗ ਤੇਜ ਵਿਸ਼ਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜਿਉ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕਰ ਸਦਾ ਕੀਰਤਨ ਗਾਵੇ ਜੈ ਸਾਧ ਸੰਤ ਇਕੱਤਰ ਹੋਵੇ ਤਹਾ ਤੁਝੇ ਤਿਆਵੇ ਕਰ ਦਇਆ ਮਾਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਰੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਏਕ ਜੀ ਅਵਰ ਸਬਰਾਲੀ ਮਨ ਤਾਂ ਏਕ ਅਲੇਖ ਠਾਕਰ ਜਿਨ ਸਭ ਕਲ ਤਾਰੀਆ ਤੁਧ ਬਚਨ ਗੁਰ ਕੇ ਵਸਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚਲਿਆ ਆਪ ਰਹਿਆ ਆਪ ਸਭ ਕਲ ਤਾਰੀਆ ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸਰਣ ਤੁਹਾਰੀਆ ਮੋਹਨ ਤੁਧ ਸਤ ਸੰਗ ਤਿਆਵੇ ਦਰਸ ਤਿਆਨਾ ਮੋਹਨ ਜਮ ਨੇੜ ਨਾ ਆਵੇ ਤੁਧ ਜਪੇ ਨਿਦਾਨਾ ਜਮਕਾਲ ਤਿਨ ਕੋ ਲਗੇ ਨਾਹੀ ਜੋ ਇਕ ਮਨ ਤਿਆਵੇ ਮਨ ਬਚਨ ਕਰਮ ਜੇ ਤੁਧ ਅਰਾਦੇ ਸੇ ਸਭੈ ਫਲ ਪਾਵੇ ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਤੁ ਗਿਆਨਾ बिनवंत नानक राज ने चल पूर्ण पुरख भगवाना मोहन तू सफल फलिया सुन परवारी मोहन पुत्र मीत पाई कटुंब सब तारी तारिया जहान लहया अभिमान जिन दर्श पाया जिन तुदनो तन कहया तिन जम नेड़ ना आया बेअंत गुण तेरे कथे न चाही सतगुर पुरख मुरारे बिनवंत नानक टेक राखी जित लग तरिया संसारे गौड़ी महला पंजवा श्लोक पतित संख पनीत कर पुन पुन बलिहार नानक राम नाम जप पावको तिन कल बिखया दाहन हार संत जप मना तू राम नारायण गोविंद हर मा दो त्याय मना मुरारम कंदे कटिये काल तुद फादो दुख हरण दीन चरण श्री तर चरण कमल अराधिया जम पंख बिखड़ा अगन सागर निमख सिमरत साधिया कल मल दहता सुद करता दिन सरहन अरादो बिनवंत नानक करो कृपा गोपाल गोविंद माधो सिमर मना दामोदर दुखर पै पंजन हर राया श्री रंगो दयाल मनोहर भगत वशल बिरदाया भगत वशल पूरन पुरख मन चिंदिया पाई है तम अंत कूप ते उदारो मन नाम मन वसाइय सुर तिर गण गंधर्व मन जन गुण अनक भगति गाया बिनवंतर नानक करो कृपा पार ब्रह्म हर राया चेत मना पार ब्रह्म परमेश्वर सर्व कला जिन तारी करना मैं समरथ स्वामी कटकट प्राण अदारी प्राण मन तन जी दाता बेअंत अगम अपारो शरण जोग समरथ मोहन सर्व दोख बेदारो तो रोग सोग सब देव दोख बिनसे जपत नाम मुरारी बिनवंत नानक करो कृपा समरथ सब कलतारी गुण गाओ मना अचुत अविनाशी सबसे ऊंच दयाला दिसंबर देवन को एक सर्व करे प्रतिपाला प्रतिपाल महा दयाल दाना पया सब तारे सब किसे काल कंटक मो लोग नासे जी झाके प्रभ बसे सुपर तन देवा सफल सेवा पई पूर्ण काला बिनवंत नानक इश पुनी जपत दीन दयाला गौड़ी महला पंजवा सुन सखिए मिल उद्दम त्रेया मनाए लह हर कंते मान त्याग कर भगत ठग गौरी मोह साधु मंते सखी वस आया फिर छोड़ ना जाई ए रीत पली भगवंते नानक जरा मरण पै नरक निवारे पुनीत करे तिस जंते सुन सखिए ए पली बेनंती एहो मतांत पकाइए सहज सुबाई उपाद रहत होए गीत गोबिंद गाइए कल कलेस मिटे प्रमना से मन सिंधिया फल पाइये पार ब्रह्म पूरन परमेश्वर नानक नाम ते आइये सखी इश करी नित सुख मनाई प्रभ मेरी आस पुजाए चरण प्यासी दर्श बैरागन पेखो थान सबाए खोज लो हर संत जना संग समरथ पुरख मिलाए नानक तेन मिलिया सुरजन सुखदाता सेवड पागी माए सखी नाल वसा अपने ना प्यारे मेरा मन तन हर रंग हिलिया सुनी सखिए मेरी नींद परी मैं आपन डा पिर मिलिया प्रम खोयो साथ सहज स्वामी परगास पया कौल खिलिया वर पाया प्रभ अंतर जामी नानक सुहाग ना टलिया एक ओंकार सतगुर प्रसाद गौड़ी बावन अखी महला पंजवा श्लोक गुरुदेव माता गुरुदेव पिता गुरुदेव स्वामी परमेश्वरा गुरुदेव सखा ज्ञान पंजन गुरुदेव बंधव सहोदरा गुरुदेव दाता हर नाम उपदेशे गुरुदेव मंत्र निरोधरा गुरुदेव सांत सत बुद्धवत गुरुदेव पारस परस परा गुरुदेव तीर्थ अमृत सरोवर गुरु ज्ञान मजन अपरंपरा गुरुदेव करता सब पाप हरता गुरुदेव पतित पवित करा गुरुदेव आद जुगाद जुग जुग गुरुदेव मंत हर जप उदरा गुरुदेव संगत प्रभ मेल कर कृपा हम मूढ़ पापी जित लग करा गुरुदेव सत गुरु पार ब्रह्म परमेश्वर गुरुदेव नानक हर नमस्करा सलोक आपे किया कराया आपे कोर करने जोग नानक एवो रव रहिया दूसर हुआ ना होग पौड़ी एक ओंकार साध संग सतगुर नमस्कार आद मद अंत निरंकार आपे सुन आप सुखियासन आपे सुनत आप ही जासन आपन आप आपयो उपायो आपे बाप आप ही मायो आपे सुखम आपे सोला लखी ना जाई नानक लीला कर कृपा प्रभ दीन दयाला तेरे संतन की मन होए रवाला रहाओ सलोक निरंकार आकार आप निर्गुण सरगुण एक एक एक बखानो नानक एक अनेक पौड़ी गुरमुख कियो अकारा एक सूत परो वनहारा तिन तिन त्रै गुण दृष्टार निर्गुण ते सरगुण दृष्टार सगल पात कर करो पाए जन्म मरण मो मन मोह बढ़ायो दू पात ते आप निरारा नानक अंत ना पारा वारा सलोक से सा भगवंत से सच संपे हर रास नानक सच सुच पाई है तिन संतन के पास पवड़ी सत्ता सत सत सत सो सत पुरख ते पिन न को सो शरण परे जय पाय सिमर सिमर गुण गाय सुनाओ संते परम नहीं कुछ व्यापत प्रगट परताप ताहू को जापत सो साधुए पहुचन हारा नानक ताके सद बलहारा श्लोक तन तन कहा पुकारते माया मो सब कूर नान नाम बिहुने नानका होत जात सब तूर पवड़ी सदा तूर पुनीत तेरे जनुआ तन ते जय रच इन मनुआ तन नहीं बाशे सुरगन आशय अत प्रय प्रीत साध रज रच संदे कहा ब्यापे ताहू जो एक छाड़ अनकत न जाहू जाके ही आदियो प्रभ नाम नानक सा